منيرة مهمة سليم منيرة.

ਮੀਰਤ ਬਾਜਣਾ ਹੋਰ ਸਿਖਾਣੀ ਮੀਰਤ ਬਾਜਣਾ ਹੋਰ ਸਿਖਾਣੀ ਜਿਉਂ ਜਲ ਕੌਲ ਤਿਆਰ ਹੈ ਪਵਨ ਕੌਲ ਪ੍ਰਤੀਤ ਵਖਾਣੀ ਗੁਰੂ ਵੀ ਕੋਕਰ ਜੋ ਪਲ ਅੰਬਲਵਾਣੀ।

起来二模子上班让你说这一段咱们就来做人让你ਕੰਨੀ ਸੂਰਜ ਹੇਤਾ ਕੰਨ ਚ ਪੋਰੇ ਸੂਰਜ ਬਖਾਣੀ ਗੁਰਸਿਖਵਾਸੀ ਪਰਮਹੰਸ ਸਤਿਗੁਰ ਸਹਿ ਸਰੋਵਰ ਜਾਣੀ ਮੁਕਾਈ ਨਿਸ਼ਾਨ ਨਿਸ਼ਾਨੀ ਦੀਪ ਤੇਜ ਪਤੰਗ ਦਾ ਜਨਮ ਹੀ ਤਰਨ ਦਾ ਰਾਮ ਤੇਰੀ ਪਤੰਗ ਦਾ ਜਨਮ ਹੀ ਤਰਨ ਦਾ ਰਾਮ ਜਗਨਨਾਥ ਵਿਸ਼ਵਾਸ ਹੈ ਭਗਤੋਂ ਰੱਖਣ ਦਾ ਰਾਮ ਭਾਸ਼ਾ ਭਗਤੋਂ ਰੱਖਣ ਦਾ ਰਾਮ ਜੀਤ ਕੇਸ ਪਤੰਗ ਦਾ ਜਨਮ ਹੀ ਤਰਨ ਦਾ ਨਿਰਗ ਨਾਲ ਵਿਸ਼ਵਾਸ ਹੈ ਭਾਰ ਕੌਲ ਵਖਣ ਦਾ ਚੰਦ ਚਕੋਰ ਪ੍ਰੀਤ ਹੈ ਦੇਸ਼ ਧਿਆਨ ਧਰਮ ਦਾ ਰਾਮ ਸਭੀ ਸੁਖ ਰੇਤ ਹੈ ਸੰਯੋਗ ਮਿਲਣ ਦਾ ਰਾਮ ਸਭੀ ਸੁਖ ਰੇਤ ਹੈ ਸੰਯੋਗ ਮਿਲਣ

ਸਾਹਿਬ ਮਿਲ

ਸੰਗਤ ਮੈਂ ਨਾਮ ਲਿਧਾਨ ਹੈ ਜਿੱਥੋਂ ਹਰ ਪਾਇਆ ਗੁਰ ਪ੍ਰਸਾਦੀ ਚਾਨਣਾ ਅੰਧੇਰ ਦਵਾਇਆ ਲੋਹਾ ਪਾਰਸ ਭੇਜੀਏ ਕੰਚਨ ਹੋਏ ਆਇਆ ਨਾਨਕ ਸਤਿਗੁਰ ਮਿਲਿਆ ਨਾਮ ਪਾਈਏ ਮਿਲ ਨਾਮ ਤੇ ਆਇਆ ਜਿਨ ਤੇ ਪੋਤੇ ਪੁੰਨ ਹੈ ਤਿੰਨੀ ਦਰਸ਼ਨ ਪਾਇਆ ਜੇ ਤੂੰ ਰੱਬ ਸੱਚੇ ਵੱਲ ਜਾਵੇ ਸਤ ਸੰਗਤ ਫੇਰਾ ਪਾਵੇ ਤੇਰੀ ਮੰਜ਼ਲ ਸੁਣੀ ਦੀ ਔਖੀ ਤੂੰ ਲੰਘ ਜਾਏਗਾ ਸੌਖੀ ਵੱਡੇ ਭਾਗ ਹੋਏ ਪਰਾਵਤਾ ਸਤ ਸੰਗਤ ਦਾ ਮੇਲਾ।

تفرحوا يا الله ما نجينا تفرحوا يا الله سنگت تری تمہاری

ਕਰ ਰਾਮ ਨਹੀਂ ਪੈਂਦੇ ਜੀ, ਕਰ ਰਾਮ ਨਹੀਂ ਪੈਂਦੇ। ਨਾਮ ਨਹੀਂ ਪੈਂਦੇ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤਸੰਗੀ ਜਨੋ ਹਜ਼ੂਰ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ ਘਰ ਦੇ ਕੀਰਤਨੀਏ ਹਜ਼ੂਰ ਦੇ ਅੰਮ੍ਰਿਤ ਬਚਨ ਸਰਵਣ ਕਰਾ ਰਹੇ ਸਨ। ਅੱਜ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦਾ ਗੌੜੀ ਰਾਗ ਵਿੱਚ ਜੋ ਅੰਤਲਾ ਸ਼ਬਦ ਹੈ ਇਸ ਦੀਆਂ ਆਰੰਭਕ ਤੁਕਾਂ ਔਰ ਰਹਾਉ ਦੇ ਬਚਨ ਆਪ ਜੀ ਨੇ ਸਰਵਣ ਕੀਤੇ। ਆਓ ਇਹਨਾਂ ਅੰਮ੍ਰਿਤ ਬਚਨਾਂ ਨੂੰ ਗੁਰੂ ਕਿਰਪਾ ਨਾਲ ਆਪਾਂ ਵਿਚਾਰ ਸਕੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਭਗਤ ਰਵਿਦਾਸ ਜੀ ਇਸ ਅੰਮ੍ਰਿਤ ਬਚਨ ਦੇ ਅੰਦਰ ਇੱਕ ਤਾਂ ਇਹ ਸਵਾਲ ਕਰ ਰਹੇ ਨੇ ਕਿ ਸ਼ਾਸਤਰਾਂ ਦੇ ਮਿੱਥੇ ਹੋਏ ਕਰਮ ਕਾਂਡਾਂ ਵਿੱਚ ਪਰਿਵਰਤ ਹੋਏ ਇਨਸਾਨ ਤੂੰ ਕੇਵਲ ਸਾਰੀ ਜ਼ਿੰਦਗੀ ਕਰਮ ਔਰ ਅਕਰਮ ਤੇ ਜ਼ੋਰ ਦੇਈ ਜਾ ਰਿਹਾ, ਪਰ ਮੈਨੂੰ ਕੋਈ ਇੰਨੀ ਕੁ ਗੱਲ ਸਮਝਾ ਦੇ ਕਿ ਸਾਰੀ ਜ਼ਿੰਦਗੀ ਕੇਵਲ ਮੁਰਦਾ ਕਰਮ ਕਾਂਡ ਹੀ ਮੋਢੇ ਤੇ ਢੋਈ ਜਾਏਗਾ, ਇਸ ਭਵ ਸਾਗਰ ਨੂੰ ਤਰਨ ਵਾਸਤੇ ਤੇਰੇ ਕੋਲ ਕਿਹੜੀ ਜੁਗਤ ਹੈ, ਇਸ ਸੰਸਾਰ ਸਮੁੰਦਰ ਨੂੰ ਕਿਵੇਂ ਤਰਿਆ ਜਾ ਸਕਦਾ ਹੈ। ਦੂਸਰਾ ਬਚਨ ਜੋ ਆਰੰਭਕ ਹੈ, ਉਹਨਾਂ ਨੇ ਪੁਰਾਤਨ ਯੁੱਗਾਂ ਦੇ ਜਿਹੜੇ ਪ੍ਰਚਲਿਤ ਧਰਮ ਸਨ ਉਹਨਾਂ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਨੇ ਸਤਯੁਗ ਦੇ ਅੰਦਰ ਦਾਨ ਪੁੰਨ ਲੋਕ ਕਰਦੇ ਸਨ, ਉਹਨਾਂ ਦਾ ਧਰਮ ਇਹੀ ਸੀ। ਕਹਿਣ ਲੱਗੇ ਉਸ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਸਤਯੁਗ ਤੋਂ ਬਾਅਦ ਤ੍ਰੇਤਾ ਆਉਂਦਾ ਤੇ ਉਦੋਂ ਲੋਕ ਯੱਗ ਕਰਨ ਤੇ ਬੜਾ ਜ਼ੋਰ ਦਿੰਦੇ ਸਨ। ਦੁਆਪਰ ਆਇਆ ਤੇ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਕਹਿਣ ਲੱਗੇ ਹੁਣ ਕਲਯੁਗ ਆ ਗਿਆ ਤੇ ਆਮ ਤੌਰ ਤੇ ਲੋਕ ਕਹਿੰਦੇ ਨੇ ਕਲਯੁਗ ਅੱਤ ਦਾ ਭੈੜਾ ਹੈ, ਇਹ ਕਲਯੁਗ ਵਰਤ ਗਿਆ ਹੈ। ਕਹਿਣ ਲੱਗੇ ਸੱਚ ਇਹ ਵੇ ਕਿ ਕਲਯੁਗ ਦੇ ਵਿੱਚ ਤਾਂ ਕੇਵਲ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ, ਹੁਣ ਯੱਗ ਹੁਣ ਦਾਨ ਤੇ ਹੁਣ ਦੇਵ ਪੂਜਾ ਨਹੀਂ ਚੱਲਣੀ। ਤੇਰੇ ਸ਼ਾਸਤਰ ਕਹਿ ਰਹੇ ਨੇ ਕਿ ਕੇਵਲ ਕਲਯੁਗ ਦੇ ਅੰਦਰ ਨਾਮ ਹੀ ਸਹਾਰਾ ਹੈ ਤੇ ਨਾਮ ਤੋਂ ਬਿਨਾਂ ਹੋਰ ਕੋਈ ਸਹਾਰਾ ਨਹੀਂ। ਦੇਖੋ ਸ਼ਬਦ ਆਰੰਭ ਹੋਇਆ ਹੈ ਸਤਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋ ਯੁੱਗ ਤਿੰਨੋ ਦ੍ਰਿੜੇ, ਕਲ ਕੇਵਲ ਨਾਮ ਅਧਾ। ਜਦੋਂ ਅਸੀਂ ਸਮੇਂ ਦੀ ਵੰਡ ਦੇਖਦੇ ਹਾਂ ਤੇ ਸੱਚ ਇਹ ਵੇ ਕਿ ਸਮੇਂ ਨੂੰ ਚਾਰ ਕਿੱਤਿਆਂ ਵਿੱਚ ਵੀ ਵੰਡਿਆ ਗਿਆ।
ਪਰ ਮੈਂ ਇੱਕ ਅਰਜ਼ ਕਰਦਿਆਂ ਕਿ ਗੁਰਬਾਣੀ ਨੇ ਤਾਂ ਮਨੁੱਖ ਦੀ ਮਨੋ ਅਵਸਥਾ ਨੂੰ ਹੀ ਯੁਗ ਮੰਨਿਆ ਹੈ। ਧੰਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਕਿ ਜਿਹੜਾ ਸੂਰਜ ਅੱਜ ਚਮਕਦਾ ਪਿਆ, ਸਤਯੁਗ ਵਿੱਚ ਤਾਂ ਇਹੀ ਸੂਰਜ ਆਪਣੀ ਰੋਸ਼ਨੀ ਦੇ ਰਿਹਾ ਸੀ। ਜਿਹੜੇ ਤਾਰੇ ਅੱਜ ਰਾਤ ਤਿੰਨ ਚਮਾਉਂਦੇ ਨੇ, ਪਹਿਲੇ ਯੁੱਗਾਂ ਵਿੱਚ ਵੀ ਤਾਂ ਇਹੀ ਸੂਰਜ ਤੋਂ ਰੋਸ਼ਨੀ ਲੈ ਕੇ ਆਪਣੀ ਚਮਕ ਬਖੇਰ ਰਹੇ ਸਨ। ਜਿਹੜੀ ਪਵਨ ਅੱਜ ਚੱਲਦੀ ਪਈ ਏ, ਇਹ ਪਵਨ ਉਦੋਂ ਵੀ ਚੱਲਦੀ ਸੀ। ਤਾਂ ਹੀ ਸਾਹਿਬ ਨੇ ਕਿਹਾ, ਕਹਿਣ ਲੱਗੇ ਦੇਖੋ ਕਿ ਬੰਦੇ ਦੇ ਅੰਦਰ ਦੀ ਅਵਸਥਾ ਹੈ ਕਿ ਜੋ ਕੁਝ ਉਹਦੇ ਅੰਦਰ ਵਾਪਰਦਾ ਹੈ ਉਹ ਕੁਝ ਉਹਦਾ ਜੀਵਨ ਬਣ ਜਾਂਦਾ ਹੈ। ਮੈਂ ਸਿਰਫ ਇੱਕ ਬੇਨਤੀ, ਜੋ ਸ਼ਬਦ ਦਾ ਤੱਤ ਭਾਵੇ ਉਹ ਹੀ ਅਰਜ਼ ਕਰਨੀ ਹੈ। ਉਂਝ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਸਫੇ ਸਮੇਂ ਨੂੰ ਸੰਭਾਲਣ ਵਾਸਤੇ ਬਹੁਤ ਜ਼ੋਰ ਦਿੱਤਾ ਹੈ ਕਿ ਜੋ ਵਕਤ ਸਾਨੂੰ ਮਿਲਿਆ ਹੈ ਇਹਦੀ ਆਪਾਂ ਸੰਭਾਲ ਕਰ ਲਈਏ। ਤੇ ਦਾਸ ਕਈ ਵਾਰੀ ਬੇਨਤੀ ਕਰਦਾ ਕਿ ਸਤਿਗੁਰੂ ਨੇ ਇੱਕ ਨਿਮਕ ਤੋਂ ਲੈ ਕੇ ਸਾਲਾਂ ਤੱਕ ਦੀ ਸਮੇਂ ਦੀ ਜਿਹੜੀ ਵੰਡ ਕੀਤੀ, ਇੱਕੋ ਗੱਲ ਕਹੀ ਵੀ ਤੂੰ ਆਪਣੀ ਜ਼ਿੰਦਗੀ ਦਾ ਨਿਮਕ ਵੀ ਗਵਾ ਨਾ, ਤੂੰ ਇੱਕ ਸਵਾਸ ਵੀ ਗਵਾ ਨਾ। ਇਹ ਨਿਮਕ ਨਿਮਕ ਜੋੜ ਕੇ ਤਾਂ ਯੁੱਗ ਬਣਦੇ, ਇਹ ਨਿਮਕ ਨਿਮਕ ਜੋੜ ਕੇ ਤਾਂ ਵੱਡੇ ਤੋਂ ਵੱਡੀ ਸਮੇਂ ਦੀ ਇਕਾਈ ਬਣਦੀ ਹੈ। ਤੂੰ ਸਮੇਂ ਦੀ ਸੰਭਾਲ ਕਰ। ਦੇਖੋ ਜਿਵੇਂ ਅਸੀਂ ਗੁਰਬਾਣੀ ਪੜ੍ਹਨੇ ਹਾਂ ਤੇ ਮਹਾਰਾਜ ਜੀ ਨੇ ਇੱਕ ਘੜੀ ਦਾ ਜ਼ਿਕਰ ਵੀ ਕੀਤਾ, ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੂ ਪਿਆਰੇ, ਇੱਕ ਪਲ ਦਿਨ ਸਮੋਕੋ ਕਬੂ ਨਾ ਬਿਹਾਵੇ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰਾ ਮਿਲਾਵੇ। ਅਸੀਂ ਇਹ ਤੋਂ ਸਮੇਂ ਦੀ ਗੱਲ ਹੈ ਨੀ। ਕਹਿੰਦੇ ਨੇ ਹੇ ਪ੍ਰਭੂ ਤੇਰੇ ਦਰਸ਼ਨਾਂ ਤੋਂ ਬਿਨਾ ਸੱਚ ਇਵੇ ਕਿ ਇੱਕ ਘੜੀ ਇੰਜ ਲੱਗਦੀ ਪਤਾ ਨੀ ਕਿੰਨੀਆਂ ਕੁ ਦਿਹਾੜੀਆਂ ਹੋ ਗਈਆਂ, ਕਿਉਂਕਿ ਅਜਾਈ ਨਾ ਚਲੀ ਜਾਏ ਮਾਲਕ, ਇੱਕ ਪਲ ਲੱਗਦਾ ਪਤਾ ਨੀ ਕਿੰਨੇ ਕੁ ਦਿਨ ਲੰਘ ਗਏ ਨੇ, ਤੇ ਚਾਰ ਪੈਰ ਦਿਨ ਇਸ ਤਰ੍ਹਾਂ ਜਿਵੇਂ ਚਾਰ ਯੁੱਗ ਮੇਰੇ ਲਈ ਬਣ ਜਾਣ, ਤੇ ਜਦੋਂ ਰਾਤ ਰਾਤ ਪੈ ਜਾਏ ਪਤਾ ਨੀ ਰਾਤ ਕਦੋਂ ਲੰਘੇਗੀ, ਕਿਉਂਕਿ ਵਕਤ ਤੇਰੀ ਬੰਦਗੀ ਤੋਂ ਬਿਨਾਂ ਨਿਕਲੇ ਸੱਚ ਇਵੇ ਉਹ ਵਕਤ ਮੇਰੇ ਲਈ ਖੁਆਰੀ ਪੈਦਾ ਕਰਦਾ, ਤੇ ਜਿਸ ਵਕਤ ਤੇਰੀ ਯਾਦ ਆ ਜਾਏ ਉਹ ਵਕਤ ਹੀ ਮੇਰੇ ਵਾਸਤੇ ਸਬਲ। ਤਾਂ ਹੀ ਸਾਹਿਬ ਨੇ ਕਿਹਾ ਮਹਾਂ ਦਿਵਸ ਮੂਹਰਤ ਭਲੇ ਜਿਸ ਕੋ ਨਦਰ ਕਰੇ। ਕਹਿੰਦੇ ਜੇ ਬਖਸ਼ਿਸ਼ ਹੋ ਜਾ ਮਹੀਨਾ ਵੀ ਚੰਗਾ, ਮਹੂਰਤ ਵੀ ਚੰਗਾ, ਪਲ ਵੀ ਚੰਗਾ, ਘੜੀ ਵੀ ਚੰਗੀ, ਤੇ ਜੇ ਪਿਆਰਿਓ ਨਾਮ ਉਹਦਾ ਮਿਲਾਪ ਹੋਵੇ। ਤੇ ਮਹਾਰਾਜ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗੋਤਾ ਵਿਆਪਰ ਗਿਆ ਕਲ ਚ, ਜੇ ਤੇਰੀ ਯਾਦ ਨਹੀਂ ਆਈ ਤਾਂ। ਪਰ ਉਂਝ ਸਾਡਾ ਸੁਭਾਅ ਕੀ ਹੈ ਮਨੁੱਖੀ ਮਨ ਦਾ, ਅਰਜ਼ ਕਰ ਰਿਹਾ ਸਾਂ ਕਿ ਜਦੋਂ ਵੀ ਅਸੀਂ ਜੀਨੇ ਹਾਂ ਵਰਤਮਾਨ ਵਿੱਚ ਪਤਾ ਨਹੀਂ ਮਨ ਜੀਣ ਨੂੰ ਤਿਆਰ ਨਹੀਂ, ਇਹ ਜਦੋਂ ਵੀ ਜੀਂਦਾ ਹੈ ਜਾਂ ਤਾਂ ਪਾਸਟ ਵਿੱਚ ਤੇ ਜਾਂ ਫਿਊਚਰ ਵਿੱਚ, ਜਾਂ ਤਾਂ ਇਹਨੂੰ ਬੀਤੀਆਂ ਹੋਈਆਂ ਯਾਦਾਂ ਨਹੀਂ ਟਿਕਣ ਦਿੰਦੀਆਂ, ਤੇ ਜਾਂ ਬੈਠਾ ਹੋਇਆ ਆਉਣ ਵਾਲੇ ਦੀ ਚਿੰਤਾ ਕਰੀ ਜਾਂਦਾ। ਜੋ ਵਾਪਰ ਰਿਹਾ, ਜੋ ਇਹਦੇ ਕੋਲ ਹੈ ਉਹਨੂੰ ਸੰਭਾਲ ਨਹੀਂ ਰਿਹਾ। ਤੇ ਇੱਕ ਮੈਂ ਅਰਜ਼ ਹੋਰ ਕਰਦਿਆਂ ਕਿ ਕਦੀ ਵੀ ਨਾ ਬੀਤਿਆ ਹੋਇਆ ਕਿਸੇ ਕੋਲ ਆਇਆ ਤੇ ਨਾ ਪਿਆਰਿਓ ਚੇਤੇ ਰੱਖਿਓ ਆਉਣ ਵਾਲਾ ਕੱਲ ਕਿਸੇ ਕੋਲ ਆਇਆ, ਜਿਸ ਦਿਨ ਵੀ ਬੰਦੇ ਕੋਲ ਆਇਆ ਕੇਵਲ ਅੱਜ ਬਣ ਕੇ ਆਇਆ, ਤੇ ਅੱਜ ਦਾ ਨਾਮ 12 ਘੰਟੇ ਦਾ ਸਮਾਂ ਨਹੀਂ, ਅੱਜ ਕੇਵਲ ਇੱਕ ਸਵਾਸ ਦਾ ਨਾਮ ਹੈ। ਸੱਚ ਇਵੇ ਇੱਕ ਸਵਾਸ ਹੀ ਤਾਂ ਫਿਊਚਰ ਤੇ ਪਾਸਟ ਬਣੀ ਜਾਂਦਾ ਹੈ। ਫਿਰ ਬੇਨਤੀ ਸਮਝੋ ਜੋ ਅਰਜ਼ ਕਰਨੀ ਚਾਹੁੰਦਾ, ਅੱਜ ਕੋਈ ਨੀ 12 ਘੰਟਿਆਂ ਦਾ ਨਾਮ, ਠੀਕ ਹੈ ਸਾਡੀਆਂ ਗਿਣਤੀਆਂ ਮਿੰਤੀਆਂ ਚ ਕਹਾਂਗੇ ਅੱਜ 12 ਘੰਟੇ, ਉਹ ਪਿਆਰਿਓ ਕੱਲ ਕਦੀ ਨੀ ਕਿਸੇ ਕੋਲ ਆਇਆ, ਨਾ ਆਉਣ ਵਾਲਾ ਕੱਲ ਆਉਣਾ, ਨਾ ਲੰਘ ਚੁੱਕੇ ਨੇ ਆਉਣਾ, ਜਦੋਂ ਵੀ ਵਕਤ ਆਉਂਦਾ ਅੱਜ ਹੀ ਬਣ ਕੇ ਆਉਂਦਾ, ਤੇ ਅੱਜ ਵਿੱਚ ਵੀ ਉਹ ਘੰਟੇ ਬਣ ਕੇ ਨੀ ਆਉਂਦਾ, ਅੱਜ ਵਿੱਚ ਵੀ ਕੇਵਲ ਇੱਕ ਸਵਾਸ ਤੇ ਇੱਕ ਨਿਮਕ ਹੀ ਬਣ ਕੇ ਆਉਂਦਾ। ਅੱਜ ਕੀ ਹੈ, ਜਿਵੇਂ ਅਸੀਂ ਖਜ਼ੂਰ ਦੀ ਬਾਣੀ ਪੜ੍ਹਨੇ ਹਾਂ ਤੇ ਮਹਾਰਾਜ ਜੀ ਨੇ ਇੱਕ ਬਚਨ ਕੀਤਾ, ਹਮ ਆਦਮੀ ਖਾਂ ਇੱਕ ਦਮੀ, ਇੱਕ ਦਿਨ ਦਾ ਨਾਮ ਨਹੀਂ ਲਿਆ, ਸਿਰਫ ਇੱਕ ਦਮ ਦਾ ਹੀ ਆਦਮੀ ਹੈ। ਤੇ ਜਦੋਂ ਕਿਤੇ ਦੇਖੋ ਸਿਮਰਨ ਵਿੱਚ ਭਗਤੀ ਵਿੱਚ ਇਹ ਸਭ ਨਾ ਵਿਆਪਰਦਾ ਹੈ, ਕੋਈ ਖਰਿਓ ਬੂਟ ਰਹੋਰੀ ਹੁੰਦਾ ਕਿ ਜਦੋਂ ਬੰਦਾ ਸਿਮਰਨ ਕਰਦਾ ਉਦੋਂ ਬੀਤੀਆਂ ਹੋਈਆਂ ਯਾਦਾਂ ਇਹਦੇ ਅੰਦਰ ਉੱਠ ਖਲੋਂਦੀਆਂ। ਤੇ ਕਿੰਨਾ ਸਮਾਂ ਨੇਤਰ ਬੰਦ ਕਰਕੇ, ਕਿੰਨਾ ਚਲਾਕ ਹੈ ਮਨਵਾ। ਦੋ ਚੀਜ਼ਾਂ ਮੈਂ ਅਰਜ਼ ਕੀਤੀ ਸੀ, ਬਹੁਤ ਧੋਖੇਬਾਜ਼ ਨੇ।
ਬੰਦੇ ਦੀ ਆਪਣੀ ਜ਼ਿੰਦਗੀ ਵਿੱਚ ਇੱਕ ਦਾ ਮਨ ਤੇ ਇੱਕ ਦੇ ਸਵਾਸ। ਮਨ ਜਿੰਨਾ ਧੋਖੇਬਾਜ਼ ਕੋਈ ਨਹੀਂ ਜੇ ਭੈੜੇ ਰਸਤੇ ਤੇ ਬਹਿ ਜਾਏ। ਸੱਚ ਐਵੇਂ ਇੰਨਾ ਨੇੜੇ ਹੋਣ ਦੇ ਬਾਵਜੂਦ ਵੀ ਇਹ ਮਨ ਜਿਹੜਾ ਕਾਬੂ ਵਿੱਚ ਨਹੀਂ ਆਉਂਦਾ। ਮਨ ਦਾ ਕੋਈ ਭਰੋਸਾ ਨਹੀਂ ਕਿੱਥੇ ਇਹਨੇ ਧੋਖਾ ਦੇ ਜਾਣਾ ਤੇ ਚੇਤੇ ਰੱਖ। ਦੂਜਾ ਸਵਾਸ ਦਾ ਕੋਈ ਭਰੋਸਾ ਨਹੀਂ, ਜਿਹੜਾ ਬਾਹਰ ਨਿਕਲਿਆ ਉਹਨੇ ਵਾਪਸ ਆਉਣਾ ਵੀ ਹੈ ਕਿ ਨਹੀਂ। ਬੜਾ ਧੋਖਾ ਹੈ ਨੱਚ। ਇੱਕ ਉਰਦੂ ਦੇ ਵਿਦਵਾਨ ਨੇ ਕਿਹਾ ਸੀ ਕਿ ਨਾ ਪਾਏਦਾਰ ਜ਼ਿੰਦਗਾਨੀਏ ਦੁਨੀਆ ਇਸ ਕਦਰ, ਆ ਹੈ ਬੰਦੇ ਦੀ ਜ਼ਿੰਦਗੀ। ਨਾ ਪਾਏਦਾਰ ਜ਼ਿੰਦਗਾਨੀਏ ਦੁਨੀਆ ਇਸ ਕਦਰ, ਹਰ ਸਾਂਸ ਪਰ ਗੁਮਾਂ ਹੈ ਹਰ ਸਵਾਸ ਤੇ ਕਾਕੇ ਕਿ ਕਹੀਂ ਆਖਰੀ ਨਾ ਹੋਵੇ। ਭਰੋਸਾ ਹੀ ਕੋਈ ਨੀ ਕਿਤੇ ਆਖਰੀ ਨਾ ਹੋਵੇ। ਚਲੋ ਉਹਨੇ ਤਾਂ ਸਿਰਫ ਇੰਨਾ ਕੁ ਕਿਹਾ ਕਿ ਹਰ ਸਾਂਸ ਪਰ ਗੁਮਾਂ ਹੈ ਕਿ ਕਹੀਂ ਆਖਰੀ ਨਾ ਹੋ। ਪਰ ਮੇਰੇ ਗੁਰੂ ਨੇ ਕਿਹਾ ਜੇ ਇਹ ਸਮਝ ਪੈ ਗਈ ਆਖਰੀ ਹੈ ਤੇ ਫਿਰ ਚਿੰਤਾ ਵਿੱਚ ਕਿਉਂ ਗਵਾਨਾ ਪੈ, ਇਸ ਆਖਰੀ ਨੂੰ ਬੰਦਗੀ ਵਿੱਚ ਜੋੜ ਲੈ। ਹਰ ਜਪਦਿਆਂ ਖਿਲ ਢਿਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ। ਫਿਰ ਮੇਰੀ ਇੱਕ ਬੇਨਤੀ ਹੈ, ਦੇਖੋ ਸਮਾਂ ਤਿੰਨਾਂ ਰੂਪਾਂ ਵਿੱਚ ਹੀ ਹੈ, ਜਿਹਨੂੰ ਆਪਾਂ ਬੀਤਿਆ ਹੋਇਆ ਵਰਤਮਾਨ ਤੇ ਆਉਣ ਵਾਲਾ ਕਹਿੰਦੇ ਹਾਂ। ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ ਕਿ ਕੱਲ ਸ਼ਬਦ ਬੜਾ ਪਿਆਰਾ ਹੈ। ਸਤਿਗੁਰੂ ਨੇ ਬਾਣੀ ਵਿੱਚ ਕੱਲ ਤੇ ਕਾਲ ਦੋਨੋਂ ਸ਼ਬਦ ਵਰਤੇ। ਅਸੀਂ ਪੜ੍ਹਦੇ ਹਾਂ ਕਬੀਰ ਕਾਲ ਕਰੰਤਾ ਅਭੈ ਕਰ, ਇੱਥੇ ਕਾਲ ਦਰ ਤੇ ਸਮਾਂ, ਤੇ ਇੱਕ ਸ਼ਬਦ ਕਾਲ ਆਉਂਦਾ ਕਾਲ ਅਹੇਰੀ ਫਿਰੈ ਬਦਕ ਜਿਉਂ, ਉਹ ਹੈ ਮੌਤ। ਹਜ਼ੂਰ ਕਹਿੰਦੇ ਨੇ ਕਬੀਰ ਕਾਲ ਕਰੰਤਾ ਅਭੈ ਕਰ ਅਭ ਕਰਤਾ ਸੋਇਤਾਲ, ਹੁਣ ਅਭੈ ਕਰ ਦਰ ਤੇ ਖੁਣੇ ਕਰ ਅੱਜ ਕਰ। ਪਰ ਉਹਨਾਂ ਅੱਜ ਦੀ ਪਰਿਭਾਸ਼ਾ ਵੀ ਇਹ ਨਹੀਂ ਦਿੱਤੀ ਕਿ ਵੇਟ ਕਰ ਤਿੰਨ ਚਾਰ ਵਜੇ ਤੱਕ, ਕਹਿਣ ਲੱਗੇ ਸੋਏ ਤਾਲ ਖੁਣੇ, ਜੋ ਤੇਰੇ ਕੋਲ ਸਵਾਸ ਨਿਕਲਦਾ ਇਹੀ ਅੱਜ ਹੈ। ਕਾਲ ਕਰੰਤਾ ਅਭੈ ਕਰ ਅਭ ਕਰਤਾ ਸੋਇਤਾਲ, ਪਾਛਾ ਕਛੂ ਨਾ ਹੋਏਗੋ ਜੋ ਸਰ ਪਰ ਆਵੇ। ਕਾਲ ਜਦੋਂ ਸਿਰ ਤੇ ਮੌਤ ਆ ਗਈ ਕੁਛ ਨੀ ਹੋਣਾ, ਅੱਜ ਨੂੰ ਸੰਭਾਲ। ਮੈਂ ਬੇਨਤੀ ਕਰਾਂ ਫਿਰ ਦੇਖੋ ਇੱਕ ਇੱਕ ਇਹ ਨਿਮਖ ਇਹ ਕਿਵੇਂ ਸਮਾਂ ਬਣਦਾ ਹੈ। ਅਸੀਂ ਠੀਕ ਏ ਭਾਵੇਂ ਆਉਣ ਵਾਲੇ ਸਮੇਂ ਨੂੰ ਮਿਸ ਦੇਨੇ ਆ ਕਿ ਅਗਲਾ ਮਹੀਨਾ ਆਉਣ ਵਾਲਾ ਹੈ, ਸੱਚ ਐਵੇਂ ਇਹ ਕੇਵਲ ਸਾਡੇ ਸੰਸਾਰ ਨੂੰ ਚਲਾਉਣ ਦੀ ਇੱਕ ਕਾਰ ਹੈ। ਪਰ ਅਸਲੀਅਤ ਵਿੱਚ ਸਮਾਂ ਜੋ ਲੰਘ ਚੁੱਕਾ ਗਿਣਤੀ ਮਿਣਤੀ ਉਹਦੀ ਹੁੰਦੀ, ਆਉਣ ਵਾਲੇ ਦੀ ਕਿੰਨੇ ਗਿਣਤੀ ਕੀਤੀ। ਫਿਰ ਬੇਨਤੀ ਸਮਝੋ ਜੋ ਮੈਂ ਥੋੜੀ ਜਿਹੀ ਬਰੀਕ ਗੱਲ ਕੀਤੀ। ਅਸੀਂ ਕੈਲੰਡਰਾਂ ਤੇ ਲਿਖਿਆ ਕਿ ਇੰਨੀ ਤਰੀਕ ਇੰਨਾ ਮਹੀਨਾ, ਪਰ ਪਿਆਰਿਓ ਸਾਈਂ ਨੂੰ ਪੁੱਛ ਕੇ ਦੇਖੀਏਗਾ, ਹੋ ਸਕਦਾ ਕੱਲ ਦਾ ਸੂਰਜ ਵੀ ਆਪਾਂ ਦੇਖਣਾ ਕਿ ਨਹੀਂ। ਆਪਾਂ ਹੀ ਤੇਰੇ ਮਿੱਥੇ ਬੈਠੇ ਹਾਂ, ਜੋ ਲੰਘ ਚੁੱਕਾ ਸਿਰਫ ਉਹਦੀ ਗਿਣਤੀ ਮਿਣਤੀ ਹੋ ਸਕਦੀ ਹੈ ਕਿ ਇੰਨੇ ਕੁ ਸਾਲ ਲੰਘ ਚੁੱਕੇ। ਪਰ ਗੁਰਦੇਵ ਨੇ ਇੱਕ ਕਿਰਪਾ ਕੀਤੀ ਸਮੇਂ ਲਈ। ਮੈਂ ਅਰਜ਼ ਕਰਾਂ ਇੱਥੇ ਪੈਰ ਵੀ ਹਜ਼ੂਰ ਨੇ, ਅਸੀਂ ਬੜੀ ਵਾਰੀ ਪਾਠ ਕੀਤਾ ਉਹਦਾ, ਚਾਰ ਪੈਰ ਸਬਲ ਕਰਨ ਲਈ ਕਿਹਾ, ਦਿਨ ਤੇ ਰਾਤ ਸਬਲ ਕਰਨ ਲਈ ਕਿਹਾ, ਗੁਰੂ ਨੇ ਮਹੀਨੇ ਸਬਲ ਕਰਨ ਲਈ ਕਿਹਾ, ਸਮੇਂ ਦੀ ਵੰਡ ਅਨੁਸਾਰ ਅਥਿੱਤਾਂ ਬਣਾਈਆਂ। ਗੁਰੂ ਨੇ ਥਿੱਤ ਉਚਾਰਨ ਕਰਕੇ ਕਹਿ ਦਿੱਤਾ ਤੂੰ ਇਹਨੂੰ ਸਬਲ ਕਰ, ਕਿਉਂਕਿ ਵਕਤ ਪਰਤ ਕੇ ਤੇਰੇ ਕੋਲ ਆਉਣਾ ਹੈ। ਹੁਣ ਦੇਖੋ ਸਮੇਂ ਦੀ ਵੰਡ ਮੁਤਾਬਕ ਚਾਰ ਯੁੱਗ ਬਣਾ ਦਿੱਤੇ ਗਏ। ਸਤਯੁੱਗ ਵਿੱਚ ਕਿਹਾ ਜਾਂਦਾ ਕਿ ਲੋਕ ਸੱਚ ਬੋਲਦੇ ਸਨ, ਉਂਝ ਜਿਹੜੇ ਦੇਵਤਿਆਂ ਦੇ ਸਾਲ ਨੇ ਨਾ, ਮੈਂ ਜ਼ਿਆਦਾ ਇਸ ਕਾਊਂਟਿੰਗ ਚ ਨਹੀਂ ਪੈਣਾ ਕਿਉਂਕਿ ਮੇਰੀ ਇੱਕ ਇੱਛਾ ਹੁੰਦੀ ਹੈ ਕਿ ਬਜਾਏ ਕਿ ਕਰਮ ਕਾਂਡਾਂ ਦੀ ਗੱਲ ਕਿਸੇ ਹੋਰ ਗ੍ਰੰਥਾਂ ਦੀ ਸੂਚਨਾ ਜ਼ਰੂਰ ਸਾਰੀਆਂ ਨੇ, ਪਰ ਅਸੀਂ ਸ਼ਬਦ ਵਿੱਚ ਰਹੀਏ ਕਿਉਂਕਿ ਸ਼ਬਦ ਵਿੱਚ ਰਿਹਾ ਤੱਤੀ ਵਾਹ ਨਹੀਂ ਲੱਗਦੀ। ਜਦੋਂ ਸ਼ਬਦ ਤੋਂ ਬਾਹਰ ਨਿਕਲਾਂਗੇ ਉਦੋਂ ਸੱਚ ਇਵੇਂ ਬੇਭਰੋਸਗੀ ਪੈਦਾ ਹੋ ਜਾਂਦੀ ਸਰੋਤੇ ਅੰਦਰ ਕਿ ਇਹ ਸੱਚਾਈ ਵੀ ਹੈ ਕਿ ਨਹੀਂ। ਸ਼ਬਦ ਇੱਕ ਐਸਾ ਹੈ ਜਿਹਦੇ ਵਿੱਚ ਸੱਚਾਈ ਹੀ ਸੱਚਾਈ ਹੈ। ਹੁਣ ਜਿਹੜੇ ਦੇਵਤਿਆਂ ਦੇ ਸਾਲ ਨੇ ਉਹਨਾਂ ਮੁਤਾਬਕ ਜਿਹੜਾ ਸਤਯੁਗ ਹੈ ਉਹਦੀ ਉਮਰ 4800 ਸਾਲ ਹੈ, ਇਹ 12-12 ਘਟਾਈ ਜਾਈਏ, ਤੇ ਜਿਹੜਾ ਤ੍ਰੇਤਾ ਹੈ ਉਹਦੀ ਉਮਰ 3600 ਸਾਲ ਹੈ, ਤੇ ਜਿਹੜਾ ਦੁਆਪਰ ਹੈ ਉਹਦੀ ਉਮਰ 2400 ਸਾਲ ਹੈ, ਤੇ ਜਿਹੜਾ ਕਲਯੁਗ ਹੈ ਇਹਦੀ ਉਮਰ 1200 ਸਾਲ ਹੈ। ਪਰ ਇਹ 1200 ਸਾਲ ਦੇਵਤਿਆਂ ਦੇ ਨੇ, ਉਹਨਾਂ ਦਾ ਇੱਕ ਸਾਲ ਬੰਦੇ ਦੇ 360 ਸਾਲਾਂ ਦਾ ਹੁੰਦਾ ਹੈ। ਇਹ ਗਿਣਤੀ ਕਰ ਲਾਂਗੇ ਆਪਾਂ ਕਿੰਨੇ ਕੁ ਬਣਦੇ। ਮੈਂ ਸਿਰਫ ਤਾਂ ਛੋਟੀ ਗਿਣਤੀ ਦਿੱਤੀ ਵੀ ਸਮਝ ਨਹੀਂ ਪੈ ਜਾਏ। 360 ਸਾਲ ਬੰਦੇ ਦੇ ਹੋਣ ਤੇ ਇੱਕ ਸਾਲ ਦੇਵਤਿਆਂ ਦਾ ਬਣਦਾ। ਪਰ ਇਹ ਸੱਚ ਇਹ ਵੇਦਾਂ ਵਿੱਚ
ਯੁੱਗਾਂ ਦਾ ਜ਼ਿਕਰ ਨਹੀਂ ਆਇਆ। ਜਦੋਂ ਪੁਰਾਣਕ ਸਾਹਿਤ ਸ਼ੁਰੂ ਹੋਇਆ 18 ਪੁਰਾਣਾਂ ਦੀ ਗੱਲ ਚੱਲੀਏ ਤੇ ਉਦੋਂ ਫਿਰ ਯੁੱਗਾਂ ਦੀ ਨਾਲ ਗੱਲ ਚੱਲੀ।

ਗੁਰਬਾਣੀ ਨੇ ਤਾਂ ਇਹ ਮੰਨਿਆ ਕਿ ਹਰ ਯੁੱਗ ਵਿੱਚ ਭਗਤ ਪੈਦਾ ਹੋਇਆ ਹੈ, ਹਰ ਯੁੱਗ ਵਿੱਚ ਬੰਦਗੀ ਕਰਨ ਵਾਲੇ ਪੈਦਾ ਹੋਏ ਨੇ, ਸੱਤ ਯੁੱਗ ਵਿੱਚ ਹੀ ਭਗਤੀ ਵਾਲੇ ਹੋਏ ਤੇ ਸੱਚ ਇਹ ਸੱਤ ਯੁੱਗ ਵਿੱਚ ਦੁਸ਼ਟ ਬੰਦੇ ਵੀ ਪੈਦਾ ਹੋਏ। ਜੇ ਯੁੱਗਾਂ ਨੂੰ ਆਪਾਂ ਦੇਖੀਏ, ਪ੍ਰਹਿਲਾਦ ਦਾ ਯੁੱਗ ਹੈ, ਪਰ ਇੱਕ ਪਾਸੇ ਰੱਬ ਦੀ ਭਗਤੀ ਕਰਨ ਵਾਲਾ ਤੇ ਦੂਜੇ ਪਾਸੇ ਉਹਦਾ ਪਿਓ ਹੀ ਉਸੇ ਯੁੱਗ ਦੇ ਵਿੱਚ ਉਹਦਾ ਦੁਸ਼ਮਣ ਬਣਿਆ ਹੋਇਆ ਹੈ। ਜੇ ਅਸੀਂ ਦੇਖਦੇ ਹਾਂ ਕਿ ਕ੍ਰਿਸ਼ਨ ਜੀ ਨੇ ਯੁੱਗ ਤਾਂ ਉਹ ਵੀ ਕਹਿੰਦੇ ਨੇ ਚੰਗਾ ਹੈ, ਪਰ ਉਸੇ ਯੁੱਗ ਵਿੱਚ ਇੱਕ ਸੱਕਾ ਭਰਾ ਆਪਣੀ ਭੈਣ ਦੀ ਸੰਤਾਨ ਨੂੰ ਜੰਮਦਿਆਂ ਮਾਰ ਰਿਹਾ ਹੈ, ਕੀ ਉਹ ਪਾਪ ਨਹੀਂ? ਜਦੋਂ ਆਪਾਂ ਸ੍ਰੀ ਰਾਮ ਚੰਦਰ ਜੀ ਦਾ ਜ਼ਿਕਰ ਕਰਦੇ ਹਾਂ, ਉਦੋਂ ਰਾਵਣ ਸੀਤਾ ਹਰਨ ਕਰ ਰਿਹਾ ਹੈ ਤੇ ਲਕਸ਼ਮਣ ਸਰੂਪ ਨਖਾ ਦਾ ਨੱਕ ਪਿਆ ਕੱਟਦਾ ਪਿਆ, ਉਦੋਂ ਵੀ ਤਾਂ ਲੜਾਈ ਝਗੜੇ ਹੁੰਦੇ ਪਏ। ਮੇਰੇ ਗੁਰੂ ਨੇ ਕਿਹਾ ਤੂੰ ਸਮੇਂ ਤੇ ਦੋਸ਼ ਨਾ ਦੇ, ਤੂੰ ਆਪਣੇ ਆਪ ਨੂੰ ਬਰੀ ਕਰਨ ਵਾਸਤੇ ਸਮੇਂ ਤੇ ਦੋਸ਼ ਦੇ ਰਿਹਾ, ਹੁਣ ਤਾਂ ਕਲਯੁਗ ਆ ਗਿਆ ਜੀ। ਮੈਂ ਬੇਨਤੀ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਕਲਯੁਗ ਕਿੰਨਾ ਕੁ ਉੱਤਮ ਹੈ, ਇਹਨੂੰ ਮਾੜਾ ਨਹੀਂ ਕਿਹਾ ਬਾਣੀ ਨੇ, ਇਹਨੂੰ ਕਿਹਾ ਚੰਗਾ ਹੈ, ਉਹ ਮੈਂ ਅੱਗੇ ਅਰਜ਼ ਕਰਾਂਗਾ। ਹੁਣ ਦੇਖੋ ਜੀ ਕਿੰਨਾ ਕਲਯੁਗ ਦਾ ਸਮਾਂ ਆ ਗਿਆ। ਮਹਾਰਾਜ ਕਹਿੰਦੇ ਨਹੀਂ, ਬੰਦਾ ਆਪਣੇ ਆਪ ਨੂੰ ਮੁਕਤ ਕਰਨ ਲਈ ਮੇਰੇ ਤੇ ਦੋਸ਼ ਨਾ ਆਏ, ਸਮੇਂ ਤੇ ਦੋਸ਼ ਲਾਉਂਦਾ ਹੈ ਕਿ ਸਮਾਂ ਇਹੋ ਜਿਹਾ ਆ ਗਿਆ। ਮੈਂ ਇੱਕ ਬੇਨਤੀ ਕਰਾਂ, ਬੰਦੇ ਦੀ ਬਿਰਤੀ ਹੀ ਸਮੇਂ ਨੂੰ ਜਨਮ ਦਿੰਦੀ ਪਈ ਹੈ। ਜਿਵੇਂ ਜੀ ਬਿਰਤੀ ਹੈ, ਹੁਣ ਆਪਾਂ ਬੈਠੇ ਹਾਂ, ਜਦੋਂ ਗੁਰਬਾਣੀ ਦਾ ਕੀਰਤਨ ਹੁੰਦਾ ਹੈ, ਅੰਦਰ ਕਿਤੇ ਪੂਰਨ ਤੌਰ ਤੇ ਟਿਕਦਾ ਹੈ ਪਿਆਰੇ, ਉਦੋਂ ਸਤਿਯੁਗ ਹੀ ਵਾਪਰਦਾ ਹੈ। ਬੰਦਾ ਫਿਰ ਚਿੱਤ ਕਰਦਾ ਮੈਂ ਕਿਸੇ ਨੂੰ ਕੁਝ ਹੱਥੋਂ ਦੇ ਕੇ ਭਲਾ ਮਨਾਵੇ, ਉਹ ਬਿਰਤੀ ਨਾਲ ਕਿਸੇ ਦੀ ਕੁਝ ਸੇਵਾ ਕਰਾਂ, ਸੱਚ ਇਹ ਉਦੋਂ ਸਤਿਯੁਗ ਵਰਤਦਾ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਬੰਦਾ ਸੇਵਾ ਕਰਦਾ ਪਏ, ਯੱਗ ਕਰਦੇ ਸਨ, ਮੈਂ ਤਾਂ ਕਹਿੰਦੇ ਇੱਥੇ ਸਭ ਕੁਝ ਵਾਪਰਦਾ। ਜਦੋਂ ਬੰਦਾ ਸੇਵਾ ਕਰਦਾ, ਲੋਹ ਤੇ ਖਲੋਤੀਆਂ ਬੀਬੀਆਂ ਰੋਟੀ ਪਕਾਉਂਦੀਆਂ ਨੇ, ਭਾਂਡੇ ਮਾਂਜਦਾ ਕੋਈ, ਪਿਆਰੇ ਉਹ ਸੱਚ ਇਵੇ ਉਦੋਂ ਮਾਨੋ ਅਗਲਾ ਯੁੱਗ ਵਾਪਰ ਰਿਹਾ ਹੈ, ਤ੍ਰੇਤਾ ਵਾਪਰ ਰਿਹਾ ਹੈ। ਜੇ ਉਸ ਤੋਂ ਅੱਗੇ ਆਪਾਂ ਦੇਖਦੇ, ਜਦੋਂ ਗੁਰੂ ਨੂੰ ਨਮਸਕਾਰ ਕਰਦਾ, ਗੁਰੂ ਦੀ ਪੂਜਾ ਕਰਦਾ, ਉਸ ਤੋਂ ਅਗਲਾ ਯੁੱਗ ਵਾਪਰਦਾ, ਤੇ ਜਦੋਂ ਸਭ ਕੁਝ ਕਰਕੇ ਬਾਹਰ ਖਲੋ ਕੇ ਬਾਹਰ ਜਾ ਕੇ ਸੱਚ ਇਵੇ ਉਹੀ ਗੰਦੀ ਵਾਸ਼ਨਾ, ਉਹੀ ਲੜਾਈ, ਉਹ

0: ਮੇਰੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. Satnam Karta Purakh Nirbhau Nirvair Akal Murat ਅਜੂਨੀ ਸਹਿਪੰਗ ਗੁਰਪ੍ਰਸਾਦ ਗੋੜੇ ਗੁਆਰੇ ਦੀ ਇਹ ਸ਼ਬਦ ਤਾਂ ਲਿਖਿਆ ਕਿ ਗੋੜੀ ਜਿਹੜੀ ਹੈ ਇਹਦੀਆਂ 9 ਜਾਤੀਆਂ 9 ਪ੍ਰਕਾਰ ਦੀ ਹੈ। ਪਹਿਲੀ ਗੋੜੀ ਗੁਆਰੇ ਦੀ, ਦੂਜੀ ਗੋੜੀ ਦੱਖਣੀ ਹੈ, ਤੀਜੀ ਗੋੜੀ ਖੇਤੀ ਹੈ, ਚੌਥੀ ਗੌੜੀ ਪੂਰਵੀ ਹੈ, ਪੰਜਵੀਂ ਗੌੜੀ ਮਾਝ ਹੈ, ਛੇਵੀਂ ਗੌੜੀ ਮਾਲਦਾ, ਸੱਤਵੀਂ ਗੌੜੀ ਵੈਰਾਗਣ ਹੈ, ਅੱਠਵੀਂ ਗੌੜੀ ਕੀਰਤੀ ਹੈ, ਨੌਵੀਂ ਗੌੜੀ ਮਾਲਾ ਹੈ। ਸੰਗੀਤ ਰਤਨਾਕਰ ਦੇ ਵਿੱਚ 16 ਗੀਤ, ਭਿੰਨਾ ਗੀਤ, ਗੌੜੀ ਗੀਤ, ਬੈਸਰਾ ਗੀਤ, ਸਾਧਾਰਨੀ ਗੀਤ, ਇਹਨਾਂ ਪੰਜਾਂ ਗੀਤਾਂ ਵਿੱਚੋਂ ਤੀਜਾ ਗੌੜੀ ਗੀਤ ਹੈ। ਗੋੜੀ ਗੀਤ ਦਾ ਜਿਹੜਾ ਰੂਪ ਇਸ ਪ੍ਰਕਾਰ ਲਿਖਿਆ ਹੈ, ਜਿੱਥੇ ਰਾਗ ਦੇ ਸੁਰ ਇੱਕੋ ਜਿਹੇ ਉਚਾਰਨ ਹੋਣ ਔਰ ਮਨ ਨੂੰ ਬੜੇ ਪਿਆਰੇ ਲੱਗਦੇ ਹੋਣ ਅਤੇ ਗੌੜਵ ਦੇਸ ਵਿੱਚ ਪ੍ਰਸਿੱਧ ਵੀ ਹੋਣ, ਉਹਨੂੰ ਗੋੜੀ ਗੀਤ ਕਹਿੰਦੇ ਹਨ। ਦੂਜਾ ਨਾਦ ਵਿਨੋਦ ਗ੍ਰੰਥ 'ਚ ਲਿਖਿਆ ਹੈ, ਗੋੜੀ ਸ੍ਰੀ ਰਾਗ ਦੀ ਰਾਗਣੀ, ਜਿਵੇਂ ਸ੍ਰੀ ਰਾਗ ਮਾਲਾ ਵਿੱਚ ਲਿਖਿਆ ਹੈ। ਬੈਰਾੜੀ ਕਰਨਾਟੀ ਧਰੀ ਗਬਰੀ ਗਾਵ ਹੈ ਆਸਾਵਰੀ, ਇਹ ਦਿਨ ਦੇ ਤੀਜੇ ਪਹਿਰ 'ਚ ਗਾਈ ਜਾਂਦੀ ਹੈ। ਪ੍ਰਭੂ ਦੇ ਸਿਮਰਨ ਨਾਲ ਇਹ ਗਾਉਣ ਦੀ ਸਫਲਤਾ। ਗੋੜੀ ਰਾਗ ਸਲਖਣੀ ਦੇ ਖਸਮੇ ਚਿਤ ਕਰੇ, ਇਹਦੀ ਅਸਾਨ ਕਾ ਇਸ ਤਰ੍ਹਾਂ ਜਦੋਂ ਸੱਚੇ ਪਾਤਸ਼ਾਹ ਪ੍ਰੇਮ ਦੀ ਖਿੱਚ ਵਿੱਚ ਖਿੱਚੇ ਹੋਏ ਰਾਜੇ ਸ਼ਿਵਨਾਥ ਨੂੰ ਉਪਦੇਸ਼ ਦੇ ਕੇ ਸੰਗਲਾ ਦੀਪ ਤੋਂ ਚੱਲ ਕੇ ਸਿਰਿਆ ਰਾਜ ਤੋਂ ਅੱਗੇ ਤੁਰੇ ਜਾ ਰਹੇ ਰਾਜ ਮਰਦਾਨੇ ਦਾ ਮਨ ਬੜਾ ਉਦਾਸ ਹੋ ਗਿਆ ਕਿ ਆਪ ਕਿਰਪਾ ਕਰੋ ਕਿ ਮੈਂ ਹੁਣ ਆਪਣੇ ਘਰ ਚਲਿਆ ਜਾਵਾਂ। ਹਜ਼ੂਰ ਕਹਿੰਦੇ ਵੀ ਰਾਹ ਜਿਹੜਾ ਹੈ ਬੜਾ ਖਤਰਨਾਕ ਆ, ਇੱਥੇ ਬੜੀਆਂ ਭੈੜੀਆਂ ਬਲਾਵਾਂ, ਤੇਰਾ ਇਕੱਲੇ ਜਾਣ ਵਾਲਾ ਕੰਮ ਹੁੰਦਾ। ਅਤੇ ਮਰਦਾਨਾ ਜੀ ਨੇ ਹੱਥ ਕੀਤਾ ਅਤੇ ਮਹਾਰਾਜ ਕਹਿੰਦੇ ਕਿ ਦੇਖ ਲੈ ਤੇਰੀ ਮਰਜ਼ੀ ਹੈ। ਅਤੇ ਜੋ ਫਿਰ ਭਾਈ ਬਾਲਾ ਜੀ ਨੇ ਵੀ ਬਹੁਤ ਸਮਝਾਇਆ, ਪਰ ਜੋ ਮਨ ਚਾਟ ਜਿਹਾ ਹੋ ਜਾਏ ਅਤੇ ਫਿਰ ਚੱਲ ਪਿਆ ਅੱਗੇ ਚਲੇ ਗਿਆ। ਤਿੰਨ ਪਕੌੜੇ ਕੋਡੇ ਰਾਗ ਨੇ ਫੜ ਲਿਆ, ਜਿਹੜੇ ਉੱਥੇ ਫੜਿਆ ਫਿਰ ਦੇਖਿਆ ਵੀ ਹੁਣ ਤਾਂ ਇਹ ਤੇਲ ਦੇ ਕੜਾਹੇ 'ਚ ਮੈਨੂੰ ਤਲੇਗਾ ਅਤੇ ਹੁਣ ਬੜਾ ਪਛਤਾਉਂਦਾ। ਫਿਰ ਮਹਾਰਾਜ ਨੂੰ ਕਿਤੇ ਕਰਦਾ ਅਤੇ ਮਹਾਰਾਜ ਫਿਰ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਕਿ ਭਾਈ ਮਰਦਾਨਾ ਤਾਂ ਸੜੀ ਆ, ਕਤੂਤੇ ਤਾਂ ਜਾ ਕੇ ਫਸ ਗਿਆ। ਕਹਿਣ ਲੱਗੇ ਮਹਾਰਾਜ ਫਿਰ ਹੁਣ ਕਹਿਣਾ ਨਹੀਂ ਸੁਣਾਉਂਦਾ। ਮਹਾਰਾਜ ਕਹਿੰਦੇ ਨਹੀਂ ਫਿਰ ਵੀ ਆਪਣਾ ਸੇਵਾਦਾਰ ਆ ਅਤੇ ਆਪਣਾ ਫਰਜ਼ ਬਣਦਾ। ਮਹਾਰਾਜ ਸੱਚੇ ਪਾਤਸ਼ਾਹ ਸੇਵਾ ਇਹਦੀ ਰੱਖਿਆ ਵਾਸਤੇ ਚਲੇ ਗਏ। ਜਦੋਂ ਜਾ ਕੇ ਮਹਾਰਾਜ ਫਿਰ ਪਾਉਂਦਿਆ ਕੀ ਕਰਦਾ ਅਤੇ ਉਸ ਵੇਲੇ ਤਪਤ ਕੜਾਹਾ ਕੋਈ ਯੋਗ ਸ਼ੀਤਲ ਨਾਮ ਜੀ ਦਾ ਕੜਾਹਾ ਠੰਡਾ ਹੋ ਗਿਆ। ਚਰਨਾਂ ਡਿੱਗ ਪਿਆ, ਉਹਨੇ ਆਪਣੇ ਗੁਨਾਹ ਦੀ ਮਾਫ਼ੀ ਮੰਗੀ, ਮਰਦਾਨੇ ਦੀ ਵੀ ਰੱਖਿਆ ਕੀਤੀ ਅਤੇ ਮਰਦਾਨੇ ਦੇ ਬਹਾਨੇ ਕੌਡੇ ਰਾਕਸ਼ ਦਾ ਵੀ ਮਹਾਰਾਜ ਨੇ ਭਲਾ ਕਰ ਦਿੱਤਾ। ਉਸ ਵੇਲੇ ਗੁਰੂ ਮਹਾਰਾਜ ਨੇ ਫਿਰ ਸ਼ਬਦ ਜਿਹੜਾ ਉਚਾਰਿਆ, ਰਾਗ ਗੌੜੀ ਗੁਆਰੇਰੀ ਮਹਲਾ ਪਹਿਲਾਂ, ਚੌਪਦੇ ਦੋਪਦੇ ਓਮਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਖ ਜਿਨੀ ਸਹਿ ਸੰਗ ਗੁਰ ਪ੍ਰਸਾਦ। ਰਾਗ ਗੌੜੀ ਹੈ, ਗੁਆਰੇਰੀ ਅਤੇ ਮਹਲਾ ਪਹਿਲਾਂ, ਅਤੇ ਪਹਿਲੇ ਪਾਤਸ਼ਾਹ ਕਿਰਪਾ ਕਰਦੇ ਆ ਚਾਰ ਪਦਾਂ ਦਾ ਸ਼ਬਦ ਸ਼ਬਦ ਬਚਾਉਣਗੇ, ਦੋ ਪਦੇ ਦੋ ਪਦਾਂ ਦੇ ਸ਼ਬਦ ਹੋਣਗੇ, ਅਤੇ ਗੁਰੂ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰਦੇ ਆ। ਵਾਹਿਗੁਰੂ ਜੀ ਇੱਕ ਹਨ, ਓਮਕਾਰ ਪ੍ਰਕਾਸ਼ ਰੂਪ ਪ੍ਰਕਾਸ਼ ਰੂਪ ਹਨ, ਉਹਨਾਂ ਦਾ ਨਾਮ ਸੱਤ ਆ, ਤਿੰਨਾਂ ਵਾਲਾ ਸੱਤ ਰਹਿਣ ਵਾਲੇ ਆ, ਕਰਤਾ ਪੁਰਖਾ ਨੇ ਕਰਨ ਵਾਲੇ ਆ, ਨਿਰਭਉ ਭਉ ਤੋਰਿਆ ਪਿਆ, ਨਿਰਵੈਰ ਵੈਰ ਤੋਰਿਆ ਪਿਆ, ਅਕਾਲ ਮੂਰਤ ਉਹਨਾਂ ਦਾ ਜਿਹੜਾ ਸਰੂਪ ਆ ਉਹ ਕਾਲ ਤੋਰਿਆ ਪਿਆ, ਜੂਨੀ ਜੋਨੀਆਂ ਤੋਰਿਆ ਪਿਆ, ਕਹਿ ਸੰਗੇ ਦਾ ਪ੍ਰਕਾਸ਼ ਰੂਪ ਆ। ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਭਾਵੁਚ ਭਾਰਾ ਵੱਡਾ ਤੋਲ ਮਨਮਤ ਹੌਲੀ ਬੋਲੇ ਬੋਲ, ਜਿਹੜਾ ਪਰਮਾਤਮਾ ਦਾ ਮਨ 'ਚ ਡਰ ਧਾਰਨਾ। ਮੁੱਚ ਤੋਂ ਮਤਲਬ ਕੀ ਹੈ, ਮੁੱਚਣੇ ਨੇ ਬਹੁਤ ਭਾਰਾ ਆ, ਔਰ ਉਹਦਾ ਤੋਲ ਜਿਹੜਾ ਆ ਵਿਚਾਰ ਕਰਨਾ ਇਹ ਵੀ ਬਹੁਤ ਵੱਡਾ, ਵੱਡਾ ਤੋਲ ਤੋਲ ਕਰਨਾ ਵੀ ਵਿਚਾਰ ਕਰਨਾ ਬਹੁਤ ਵੱਡੀ ਹੈ। ਮਨਮਤ ਹੌਲੀ ਬੋਲੇ ਬੋਲ, ਕਹਿੰਦੇ ਜਿਹੜਾ ਜੀਵ ਹੈ ਇਹਦਾ ਮਨ ਦੀ ਜਿਹੜੀ ਬੁੱਧੀ ਹੈ ਬੜੀ ਹੌਲੀ ਹੈ, ਸੋਚਿਆ ਔਰ ਇਹਦੇ ਜਿਹੜੇ ਬੋਲ ਆ ਬੋਲਦਾ ਉਹ ਵੀ ਸੋਚਿਆ। ਕਹਿੰਦੇ ਜਿਹੜਾ ਜੀਵ ਆ ਪਰਮਾਤਮਾ ਦਾ ਕਿਵੇਂ ਧਾਰ ਸਕਦਾ ਇਹ, ਅਤੇ ਮਹਾਰਾਜ ਕਿਰਪਾ ਕਰਦੇ ਹਨ। ਸਿਰ ਧਰ ਚਲੀਏ ਚਲੀਏ ਭਾਰ ਨਗਰੀ ਕਰਮੀ ਗੁਰੂ ਵਿਚਾਰ, ਮਹਾਰਾਜ ਕਹਿੰਦੇ ਪਹਿਲਾਂ ਤਾਂ ਕਰਮੀ ਨੇ ਜੀਵ ਦੇ ਜਿਹੜੇ ਆਪਣੇ ਜੇ ਕੀਤੇ ਕਰਮ ਚੰਗੇ ਹੋਣ, ਅਤੇ ਨਗਰੀ ਜਿਹੜਾ ਮਿਹਰ ਕਰਨ ਵਾਲਾ ਪਰਮਾਤਮਾ ਦੀ ਕਰਮੀ ਕਿਰਪਾ ਦੇਖੀ ਤਾਂ ਹੀ ਹੁੰਦੀ ਹੈ, ਅਤੇ ਬਾਅਦ ਪਰਮਾਤਮਾ ਦੀ ਨਿਰੰਕਾਰ ਦੀ ਕਿਰਪਾ ਹੋਣ ਨਾਲ ਸਤਿਗੁਰਾਂ ਦੀ ਪ੍ਰਾਪਤੀ ਹੁੰਦੀ ਹੈ। ਜਾਂ ਨਦਰੀ ਜਦੋਂ ਗੁਰਾਂ ਦੀ ਕਰਮੀ ਨੇ ਕਿਰਪਾ ਹੋ ਗਈ ਤਾਂ ਫਿਰ ਸੱਚ ਸਦਾ ਇਹਨੂੰ ਜਿਹੜਾ ਵਿਚਾਰ ਪ੍ਰਾਪਤ ਹੋ ਜਾਂਦਾ ਕਿ ਸੱਚੀ ਚੀਜ਼ ਹੈ ਕੀਤੀ ਹੈ। ਜਦੋਂ ਵਿਚਾਰ ਪ੍ਰਾਪਤ ਹੋ ਗਈ ਇਹ ਜੀਵ ਫਿਰ ਆਪਣੇ ਸਿਰ ਉੱਤੇ ਪਰਮਾਤਮਾ ਦਾ ਜਿਹੜਾ ਭੈ ਰੂਪੀ ਭਾਰ ਹੈ ਇਹਨੂੰ ਧਾਰ ਕੇ ਭਾਵ ਸਹਾਰ ਕੇ ਅਤੇ ਵਿਚਰਦਾ ਹੈ। ਭੈ ਬਿਨ ਕੋਈ ਨਾ ਲੰਘ ਸਪਾਰ, ਭੈ ਪਾਉ ਰੱਖਿਆ ਭਾਏ ਸਵਾਰ ਰਹੋ, ਪਰਮਾਤਮਾ ਦੇ ਭੈ ਤੋਂ ਬਿਨਾਂ ਕੋਈ ਵੀ ਜੀਵ ਸੰਸਾਰ ਸਾਗਰ ਤੋਂ ਪਾਰ ਨਹੀਂ ਜਾ ਸਕਦਾ। ਕਹਿੰਦੇ ਜਿਨ੍ਹਾਂ ਨੂੰ ਉਸ ਨਿਰੰਕਾਰ ਦਾ ਭੈ ਭਉ ਹੋਇਆ ਉਹਨਾਂ ਨੇ ਪਾਏ ਹਾਂਜੀ ਪ੍ਰੇਮ ਨੂੰ ਸਵਾਰ ਕੇ ਰੱਖਿਆ ਹੋਇਆ, ਪਾਪ ਪੂਰੀ ਸ਼ਰਧਾ ਧਾਰੀ ਹੋਈ ਔਰ ਪ੍ਰੇਮ ਦੇ ਸਾਥ ਆਪਣਾ ਜਿਹੜਾ ਅੰਤਸ਼ਕਰਨ ਹੈ ਉਹਨੂੰ ਸਵਾਰਿਆ ਹੋਇਆ। ਭੈ ਤਾਂ ਨਗਨ ਭਖ ਹੈ, ਭੈ ਨਾਲ ਭੈ ਭਉ ਕਰੀਏ ਸਬਦ ਸਵਾਰ। ਕਹਿੰਦੇ ਜਿਹੜਾ ਸਥੂਲ ਸਰੀਰ ਕਰਕੇ ਜਿਹੜਾ ਉਹਦਾ ਡਰ ਧਾਰਨਾ ਇੱਕ ਅਗਨੀ ਦੀ ਨਹੀਂ ਹੈ, ਔਰ ਮਨ ਦੇ ਨਾਲ ਜਿਹੜਾ ਭੈ ਧਾਰਨਾ ਇੱਕ ਨਾਲ ਹੈ। ਇਸ ਵਾਸਤੇ ਸਰੀਰ ਦੇ ਵਿੱਚ ਜਿਹੜਾ ਭੈ ਰੂਪੀ ਅਗਨੀ ਹੈ ਉਹ ਭਖ ਹੈ, ਉਹ ਪ੍ਰਜਵਲਿਤ ਹੋ ਜਾਂਦੀ, ਪੈਦਾ ਹੋ ਜਾਂਦੀ, ਪ੍ਰਗਟ ਹੋ ਜਾਂਦੀ। ਅਤੇ ਜੇ ਮਨ ਵਿੱਚ ਉਹਦਾ ਭੈ ਹੋਵੇ ਤਾਂ ਸਰੀਰ ਵਿੱਚ ਫਿਰ ਉਹਦਾ ਡਰ ਰਹਿੰਦਾ। ਪਰਮਾਤਮਾ ਦਾ ਭੈ ਪਾ ਹੋਣ ਕਰਕੇ ਸਭ ਜਿਵੇਂ ਨੇ ਜਿਹੜੀ ਬਾਣੀ ਦਾ ਇਹਦਾ ਸਵਾਰਨਾ ਹਾਂਜੀ ਸਵੇਰੇ ਘੜਿਆ ਜਾਂਦਾ, ਭਾਵ ਕਿ ਬਾਣੀ ਜਿਹੜੀ ਹੈ ਇਹ ਵੀ ਬੜੀ ਸਾਫ਼ ਹੋ ਜਾਂਦੀ ਹੈ, ਔਰ ਸ਼ਬਦ ਜਿਹੜਾ ਪਰਮਾਤਮਾ ਦਾ ਹਾਂਜੀ ਔਰ ਪਰਮਾਤਮਾ ਦਾ ਜਸ ਕਰਨਾ ਅਤੇ ਉਹਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਬਿਨ ਭੈ ਬਿਨ ਘਾੜਤ ਕੱਚ ਨ ਕੱਚ, ਅੰਧਾ ਸੱਚਾ ਅੰਧੀ ਸੱਟ, ਪਰਮਾਤਮਾ ਦੇ ਭੈ ਤੋਂ ਬਿਨਾਂ ਇਹ ਸੰਸਾਰ ਦੀ ਜਿਹੜੀ ਘਾੜਤ ਹੈ ਇਹ ਚੋਲ ਗੁਣਾਂ ਦੀ ਕੀ ਘਾੜਤ ਘੜਨੀ, ਔਰ ਨੀਵੇਂ ਨੇ ਵਿਸ਼ੇਸ਼ ਕਰਕੇ ਕੱਚਿਆਂ ਤੋਂ ਕੱਚੀਏ, ਕਿਉਂਕਿ ਜਿਹੜਾ ਅੰਤਸਕਣ ਰੂਪੀ ਸੱਚਾ ਆ ਇਹ ਅੰਧਾ ਆ, ਉਹਨੂੰ ਸਤਿਗੁਰਾਂ ਦੀ ਸਿੱਖਿਆ ਰੂਪੀ ਘੱਟ ਜਿਹੜੀ ਆ ਇਹ ਵੀ ਅੰਧੀ ਵੱਜਦੀ ਹੈ। ਕਿਉਂਕਿ ਜਿਨ੍ਹਾਂ ਨੇ ਫਿਰ ਕਹਿੰਦੇ ਜਿਸ ਗੁਰੂ ਦਾ ਆਪਣਾ ਅੰਤਸਕਰਨ ਰੂਪੀ ਸੱਚਾ ਅੰਧਾ ਆ, ਉਹਦੀ ਸਿੱਖਿਆ ਰੂਪੀ ਸੱਟ ਵੀ ਅੰਧੀ ਹੈ। ਹੁਣ ਜਿਹੋ ਜਿਹਾ ਉਹ ਸੱਚਾ ਹੁੰਦਾ ਡਾਈ ਹੁੰਦੀ ਹੈ, ਜਿਹੋ ਜਿਹੀ ਚੀਜ਼ ਪਾਓ ਉਹੋ ਜਿਹੀ ਫਿਰ ਬਣ ਜਾਂਦੀ ਹੈ। ਅਤੇ ਜੇ ਹੁਣ ਗੁਰੂ ਦਾ ਆਪਣਾ ਅੰਤਸਕਰਨ ਰੂਪੀ ਇਹ ਸੱਚਾ ਅੰਧਾ ਅਗਿਆਨਤਾ ਚ ਹੈ, ਉਹਦੀ ਸਿੱਖਿਆ ਜਿਹੜੀ ਹੈ ਸਿੱਖਿਆ ਰੂਪੀ ਸੱਟ ਵੀ ਅੰਧੀ ਹੋਏਗੀ। ਬੁੱਧੀ ਬਾਜੀ ਉਹ ਪਿਆ ਚਾਹੋ ਸਹਿਸਿਆਂ ਨੂੰ ਪਵੇ ਨਾ ਤਾਓ। ਕਹਿੰਦੇ ਜਿਸ ਵਿਅਕਤੀ ਦੀ ਬੁੱਧੀ ਇਹ ਦੁਨੀਆਂ ਦੀਆਂ ਬਾਜੀਆਂ ਦਾ ਚਾਅ ਪੈਦਾ ਹੋ ਰਿਹਾ, ਕਹਿੰਦੇ ਉਹਦੇ ਵਾਸਤੇ ਭਾਵੇਂ ਲੱਖਾਂ ਹਜ਼ਾਰਾਂ ਚਤਰਾਈਆਂ ਵੀ ਕਰੀਏ, ਫਿਰ ਵੀ ਉਹ ਸਾਧਨਾ ਰੂਪੀ ਜਿਹੜਾ ਸਾਇਆ ਇਹਦੇ ਵਿੱਚ ਨਹੀਂ ਪੈਂਦਾ। ਕਹਿੰਦੇ ਜੀਵ ਦਾ ਤਰਨਾ ਕਿਵੇਂ ਹੋ ਸਕਦਾ? ਮਹਾਰਾਜ ਕਹਿੰਦੇ ਪ੍ਰੇਮ ਨਾਲ ਤਰਨਾ ਹੁੰਦਾ। ਪ੍ਰੇਮ ਨੂੰ ਕਹਿੰਦੇ ਬਹੁਤ ਪੁਰਖ ਜਿਹੜੇ ਉਹ ਗ੍ਰਹਿਣ ਕਰਦੇ ਹੋਣਗੇ। ਪਾਤਸ਼ਾਹ ਕਹਿੰਦੇ ਬੁੱਧੀ ਬਾਜੀ ਉਪਜਿਆ ਸਾਹ, ਬਾਜੀ ਮੈਨੇ ਬਾਜੀ ਬਾਜੇ ਵੇਲੇ ਵੇਲੇ ਪੁਰਖਿਆ, ਜਿਨ੍ਹਾਂ ਦੀ ਬੁੱਧੀ ਦੇ ਅੰਦਰ ਚਾਓ ਨਿਰੰਕਾਰ ਦਾ ਪ੍ਰੇਮ ਪੈਦਾ ਹੁੰਦਾ, ਹਰੇਕ ਦੇ ਨਹੀਂ ਹੁੰਦਾ। ਕਿਉਂ ਪ੍ਰੇਮ ਦੁਆਰਾ ਜਿਹਦੀ ਬੁੱਧੀ ਵਿੱਚ ਆਓ ਗਿਆਨ ਪੈਦਾ ਹੋ ਗਿਆ, ਕਹਿੰਦੇ ਉਹਨੂੰ ਫਿਰ ਬਾਜੀ ਵਰਦੀ ਬਾਜੀ ਨੂੰ ਜਿਹੜਾ ਸੰਸਾਰ ਹੈ ਇਹਨੂੰ ਐਸਾ ਜਾਣਿਆ ਕਿ ਤਾਂ ਝੂਠਾ ਹੀ ਹੈ, ਐਸਾ ਯਕੀਨ ਕੀਤਾ ਸਹਿਜ ਸਿਆਣ ਪਵੇ ਨਾ ਤਾਓ। ਅਗਲੇ ਉਹਦੇ ਵਾਸਤੇ ਮਨਮੁਖ ਪੁਰਖ ਲੱਖਾਂ ਸਿਆਣਪਾਂ ਵੀ ਕਰੇ, ਫਿਰ ਵੀ ਉਹ ਜਿਹੜੀ ਵਿਸ਼ਿਆਂ ਰੂਪੀ ਹੈ ਜਾਂ 83 ਲੱਖ ਜੂਨਾਂ ਦੇ ਭੋਗਾਂ ਰੂਪੀ ਜਿਹੜਾ ਸੇਕ ਹੈ ਤਾਇਆ ਇਹਦੇ ਵਿੱਚ ਨਹੀਂ ਪੈਂਦਾ। ਨਾਨਕ ਮਨਮੁਖ ਬੋਲਣ ਬਾਓ, ਅੰਧਾ ਅੱਖਰ ਬਾਓ ਦੁਆਓ। ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਨਾਮ ਤੋਂ ਬਿਨਾਂ ਮਨਮੁਖ ਦਾ ਜਿਹੜਾ ਬੋਲਣ ਬਾਓ ਮੈਨੇ ਵਿਅਰਥ ਹੈ, ਕਿਉਂਕਿ ਅੰਧੇ ਜਿਹੜੇ ਅਗਿਆਨੀ ਪੁਰਖ ਆ ਉਹਨਾਂ ਦਾ ਅੱਖਰ ਜਿਹੜਾ ਉਪਦੇਸ਼ ਹੈ ਬਾਓ ਬਾਰਿਆ ਜਾਂ ਦੁਆਓ ਬਦ ਬਦ ਅਸੀਸਾਂ ਦੇਣੀਆਂ ਇਹ ਸਾਰੀਆਂ ਫਜ਼ੂਲ ਹੈ। ਕਿਉਂਕਿ ਜਿਨ੍ਹਾਂ ਦਾ ਕਹਿੰਦੇ ਉਪਦੇਸ਼ ਰੂਪੀ ਅੱਖਰ ਅੰਧਾ ਅੰਨਾ ਹੈ, ਉਹਨਾਂ ਦੀ ਦੁਆ ਅਤੇ ਬਦ ਦੀ ਪਾਓ ਮੈਨੇ ਵਿਅਰਥ, ਨਾ ਉਹਨਾਂ ਦਾ ਵਰ ਲੱਗਦਾ ਨਾ ਤਰਾਪ ਲੱਗਦਾ। ਇਸ ਤਰ੍ਹਾਂ ਜੇ ਤੂੰ ਨਹੀਂ ਖੰਡਣ ਨਹੀਂ ਆਏ ਨਾ ਫਿਰ ਦੂਜਾ ਅਰਥ ਚਾਰ ਕੇ ਕੌੜੇ ਰਸ ਨੂੰ ਸੱਚੇ ਪਾਤਸ਼ਾਹ ਉਪਦੇਸ਼ ਦੇ ਰਹੇ ਆ। ਗੌੜੀ ਮਹੱਲਾ ਪਹਿਲਾ, ਡਰ ਘਰ ਘਰ ਡਰ ਡਰ ਡਰ ਜਾਏ, ਉਹ ਡਰ ਕਿਹਾ ਜਿਸ ਡਰ ਡਰ ਪਾਏ। ਕਹਿੰਦੇ ਪਰਮਾਤਮਾ ਦਾ ਡਰ ਵਿੱਚ ਘਰ, ਤੂੰ ਸਰੀਰ ਨੂੰ ਰੱਖਣਾ ਕਰ, ਘਰ ਸਰੀਰ ਦੇ ਵਿੱਚ ਪਰਮਾਤਮਾ ਦੇ ਡਰ ਨੂੰ ਰੱਖ, ਫਿਰ ਡਰ ਡਰ ਜਾਏ। ਜਮਾਂ ਦਾ ਡਰ ਜਿਹੜਾ ਡਰ ਜਾਂਦਾ ਉਹ ਡਰ ਕਾਹਦਾ ਕਾਰਨ, ਜੇ ਡਰ ਕੇ ਫਿਰ ਜਮਾਂ ਦਾ ਡਰ ਪੈਣਾ ਹੋਵੇ। ਕਹਿੰਦੇ ਫਿਰ ਮਹਾਰਾਜ ਕਹਿੰਦੇ ਆ ਤੂੰ ਕਿਹੜਾ ਡਰ ਆ ਜਿਹਦੇ ਡਰ ਧਾਰਨ ਦੇ ਨਾਲ ਜਮਾਂ ਦਾ ਜਿਹੜਾ ਡਰ ਆ ਉਹ ਦੂਰ ਹੋ ਜਾਵੇ। ਉਹ ਮਹਾਰਾਜ ਨੇ ਪਰਮਾਤਮਾ ਦਾ ਡਰ ਆ ਉਹਦਾ ਡਰ ਧਾਰਨ, ਜਮਾਂ ਦਾ ਜਿਹੜਾ ਡਰ ਆ ਉਹ ਦੂਰ ਹੋ ਜਾਂਦਾ ਹੈ। ਉਹਦੇ ਨੂੰ ਦੂਜੀ ਨਾ ਹੀ ਜਾਏ, ਜੋ ਕੁਛ ਵਰਤਾ ਸੋ ਤੇਰੀ ਜਾਏ। ਇਹ ਨਿਰੰਕਾਰ ਆਪ ਜੀ ਤੋਂ ਬਿਨਾਂ ਤੋਂ ਹੋਰ ਕੋਈ ਦੂਜੀ ਜਾਏ ਜਗ੍ਹਾ ਹੈ ਹੀ ਨਹੀਂ। ਜੋ ਕੁਝ ਵੀ ਸੰਸਾਰ 'ਤੇ ਚੱਲ ਰਿਹਾ ਸਭ ਤੇਰੀ ਆਪਣੀ ਰਜਾਇਆ ਆਗਿਆ ਹੁਕਮ ਵਿੱਚ ਚਾਹੀਦਾ ਹੈ। ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰ ਨਾ ਮਨਕਾ ਸੋ ਰਾਮ। ਕਹਿੰਦੇ ਜਮਾਂ ਤੋਂ ਤਾਂ ਡਰੀਏ ਜੇ ਆਪ ਤੋਂ ਬਿਨਾਂ ਕਿਸੇ ਹੋਰ ਦਾ ਡਰ ਸਾਨੂੰ ਹੋਵੇ। ਕਿਉਂ ਹੋਰਨਾਂ ਦੇ ਡਰ, ਡਰ ਦਾ ਜਿਹੜਾ ਡਰ, ਡਰਾਇਆ ਹੋਇਆ ਜਿਹੜਾ ਡਰਨਾ, ਇਹ ਸਾਰਾ ਮਨ ਦਾ ਸ਼ੋਰ ਮੈਨੇ ਸ਼ੋਰ ਸ਼ਰਾਬ ਆਈ ਹੈ। ਨਾ ਜੀ ਉਹ ਮਰਨ ਡੁੱਬਿਆ ਤਰਾ, ਜਿਵੇਂ ਕੁਛ ਕੀਆ ਸੋ ਕੁਛ ਕਰਾ। ਕਹਿੰਦੇ ਆਪਣੇ ਆਪ ਨਾ ਤਾਂ ਇਹ ਜੀਵ ਡੁੱਬਦਾ ਹੀ ਹੈ, ਨਾ ਮਰਦਾ ਨਾ ਕਰੇ ਸਕਦਾ। ਪਰਮਾਤਮਾ ਨੇ ਜੋ ਪਿੱਛੇ ਕੀਤਾ ਹੁਣ ਕਰ ਰਿਹਾ, ਅਤੇ ਜਿਸ ਕਿਸੇ ਨੇ ਪਿੱਛੇ ਕੋਈ ਜਪ ਤਪ ਕੀਤਾ ਉਹੀ ਪੁਰਖ ਹੁਣ ਜਪ ਤਪ ਕਰਦੇ। ਅਤੇ ਉਹ ਕਹਿੰਦੇ ਫਿਰ ਉਹ ਨਾ, ਕਹਿੰਦੇ ਉਹ ਪੁਰਖ ਜੀਵ ਜੀਵਤ ਭਾਵ ਤੋਂ ਮਰਦਾ ਨਾ ਡੁੱਬਿਆ, ਸੰਸਾਰ 'ਚ ਡੁੱਬਦਾ ਨਹੀਂ, ਉਹ ਸੰਸਾਰ ਤੋਂ ਤਰੇ ਮੈਨੇ ਤਰ ਜਾਂਦਾ। ਹੁਕਮੇ ਆਵੇ ਹੁਕਮੇ ਜਾਏ, ਆਗਿਆ ਪਾਤਸ਼ਾਹ ਹੁਕਮ ਸਮਾਏ। ਪਰਮਾਤਮਾ ਦੇ ਹੁਕਮ ਵਿੱਚ ਇਹ ਜਨਮ ਧਾਰ ਕੇ ਆਉਂਦਾ ਹੈ, ਔਰ ਪਰਮਾਤਮਾ ਦੇ ਹੁਕਮ ਵਿੱਚ ਮਰ ਕੇ ਜਾਂਦਾ ਹੈ। ਆਗਿਆ ਪਾਤਸ਼ਾਹ ਲੋਕ ਪ੍ਰਲੋਕ ਜੀ ਵੀ ਉਹ ਜਿਹੜਾ ਹੁਕਮ ਕਰਨ ਵਾਲਾ ਪਰਮੇਸ਼ਰ ਉਹਦੇ ਹੁਕਮ 'ਤੇ ਸਮਾਉਂਦਾ ਹੈ। ਆਗਿਆ ਪਾਤਸ਼ਾਹ ਮੱਧ ਕਾਲ 'ਚ ਵੀ ਉਹ ਪਰਮਾਤਮਾ ਦੇ ਹੁਕਮ ਨੂੰ ਸਮਾ ਜਾਏ, ਅਤੇ ਫਿਰ ਕਹਿੰਦੇ ਇਹਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ। ਹੰਸ ਹੇਤ ਆਸਾ ਅਸਮਾਨ, ਝੂਠ ਬਹੁਤ ਨਹਿਸਾਨ। ਹੰਸ ਨਾਮ ਹੁੰਦਾ ਹਿੰਸਿਆ ਦਾ, ਜਿਹੜਾ ਕਿਸੇ ਦਾ ਘਾਤ ਕਰਨਾ। ਹੇਤ ਨਾਮ ਬੋਧ, ਅਸਮਾਨ ਨਾਮ ਆਕਾਸ਼ ਦਾ। ਅਸਮਾਨ ਐਸਾ ਜਿਹੜਾ ਮਨ ਵਡਿਆਈ ਆਸਮੇ ਨੇ ਹੈ, ਭੁੱਖ ਤ੍ਰਿਸ਼ਨਾ ਨਹਿਸਾਨ ਮੈਨੇ ਜਿਹੜਾ ਪ੍ਰਗਟ ਪ੍ਰਤੱਖੇ ਹੀ ਹੈ। ਨਹਿ ਨਦੀ ਸਾਨ ਮੈਨੇ ਨਦੀ ਦੇ ਵਾਂਗੂ, ਨਹਿਸਾਨ ਆਕਾਸ਼ ਦੇ ਵਾਂਗ। ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਹਿੰਸਿਆ ਹੈ, ਔਰ ਦੁਨੀਆਂ ਦਾ ਮੋਹ ਪਦਾਰਥਾਂ ਦੀਆਂ ਬਾਲਸ਼ਨਾ ਆਕਾਸ਼ ਤੋਂ ਜੰਤ ਲੱਗ ਰਹੇ ਨੇ ਔਰ ਮਾਨ ਵਡਿਆਈ ਹੈ ਉਹਨਾਂ ਦੇ ਅੰਤ ਦਾ ਤ੍ਰਿਸ਼ਨਾ ਬਹੁਤ ਲੱਗ ਰਹੀ ਨੇ ਸਾਨ ਮੇਰੇ ਪ੍ਰਗਟ ਹੀ ਹੈ ਉਹਦਾ ਨਦੀ ਦੇ ਵਾਂਗ ਹੋਈਆਂ ਆਕਾਸ਼ ਦੇ ਵਾਂਗ ਹੋਈਆਂ ਬਦਲ ਬਹੁਤ ਜ਼ਿਆਦਾ ਭਟਕਣਾ ਲੱਗੀ ਹੋਈ ਹੈ ਭਾਉ ਖਾਣਾ ਪੀਣਾ ਆਧਾਰ ਬਿਨ ਖਾਧੇ ਮਰ ਗੋਰੇ ਗਵਾਰ ਸਾਰਿਆਂ ਦਾ ਅਸਰ ਪਰਮੇਸ਼ਰ ਦੀ ਜੇ ਭੈ ਨੂੰ ਧਾਰ ਕੇ ਖਾਣਾ ਪੀਣਾ ਕਰੇ ਕਿਉਂਕਿ ਇਹ ਨਹੀਂ ਕਿ ਅੰਡ ਵੰਡ ਤਾਈ ਹੈ ਜੋ ਮਰਜ਼ਾਦਾ ਉਹਦੇ ਮੁਤਾਬਕ ਕਿਉਂਕਿ ਜੇ ਪਰਮੇਸ਼ਰ

ਯਤਨਾ ਕਹਿੰਦੇ ਇੱਕ ਬ੍ਰਾਹਮਣ ਦੇ ਪੰਜ ਪੁੱਤ ਸੀ, ਸਾਰਿਆਂ ਦਾ ਛੋਟਾ ਲੜਕਾ ਜਿਹੜਾ ਸੀ ਉਹ ਪਰਮਾਤਮਾ ਦਾ ਪਰਮੇਸ਼ਰ ਦੀ ਭਗਤੀ ਵਾਲਾ ਸੀ, ਸੰਗਤ ਜਾਂਦਾ ਸੀ ਅਤੇ ਘਰ ਦਾ ਉਹ ਕੰਮ ਨਾ ਕਰਦਾ। ਰਾਜੇ ਦੇ ਕੋਈ ਸੰਤਾਨ ਹਨ, ਉਤਪਤੀ ਵਾਸਤੇ ਸੰਤਾਨ ਲਈ ਬੜੇ ਯਤਨ ਕੀਤੇ ਪਰ ਸਾਰੇ ਨਿਕੰਮੇ ਹੋ ਗਏ। ਜੋਤੀਆਂ ਨੂੰ ਪੁੱਛਿਆ, ਉਹ ਕਹਿੰਦੇ ਜੇ ਕੋਈ ਆਪਣਾ ਲੜਕਾ ਦੇਵੀ ਦੇ ਮਤਲਬ ਬਲੀ ਦੇਵੇ ਫੇਰ, ਉਹ ਕਹਿੰਦੇ ਇਸ ਤਰ੍ਹਾਂ ਕੌਣ ਦੇਵੇਗਾ? ਕਹਿੰਦੇ ਮਾਇਆ ਦੇ ਲਾਲਚੀ ਕਰ ਦਿੰਦੇ, ਜਿਹਦੇ ਉਹ ਡੌਂਡੀ ਪਟਾਈ ਇੱਕ ਮਾਈ ਦੇ ਪੰਜ ਸੀ ਇੱਕ ਦੇ ਦਿੱਤਾ। ਕਹਿੰਦੇ ਫਿਰ ਕਹਿਣ ਲੱਗੇ ਵੀ ਤਿਆਰੀ ਕਰ ਲਾ, ਤੇਰੀ ਬਲੀ ਦੇਣੀ ਹੈ। ਉਹ ਸਾਰੀ ਤਿਆਰੀ ਹੋ ਗਈ। ਉਸਨੇ ਫਿਰ ਇਸ਼ਨਾਨ ਕਰਕੇ ਚਾਰ ਢੇਰੀਆਂ ਬਣਾਈਆਂ ਅਤੇ ਪਹਿਲੀ ਨੂੰ ਦੇਖਿਆ ਢਾਸਾ, ਦੂਜੀ ਦੇਖੀ ਢਾਸੀ, ਤੀਜੀ ਦੇਖੀ ਢਾਸੀ, ਚੌਥੀ ਨੂੰ ਨਮਸਕਾਰ ਤੁਰ ਪਿਆ, ਨਮਸਕਾਰ ਕਰਕੇ ਚੱਲ ਪਿਆ। ਰਾਜਾ ਕਹਿੰਦਾ ਵੀ ਇਹ ਕੀ ਗੱਲ? ਕਹਿੰਦੇ ਤੁਸੀਂ ਕੀ ਲੈਣਾ ਮੇਰੀ ਬਲੀ ਦਿਓ, ਤੁਹਾਡੇ ਮੁੰਡਾ ਹੋਵੇ। ਕਹਿੰਦੇ ਇਹ ਦੱਸ ਪਹਿਲਾਂ। ਉਹ ਕਹਿੰਦੇ ਪਹਿਲੀ ਢੇਰੀ ਮਾਤਾ ਪਿਤਾ ਦੀ ਮਾਇਆ ਦੇ ਲਾਲਚ ਵਿੱਚ ਨਹੀਂ ਮੈਨੂੰ ਵੇਚ ਦਿੱਤਾ, ਦੂਜੀ ਢੇਰੀ ਰਾਜੇ ਦੀ ਹੁੰਦੀ ਹੈ, ਉਹਨੇ ਮੇਰੀ ਬਲੀ ਦੇਣੀ ਤਾਂ ਉਹਨਾਂ ਮੇਰੇ ਪੁੱਤ ਜੰਮਦ, ਤੀਜੀ ਦੇਵੀ ਦੇਵਤਿਆਂ ਦੀ ਹੈ, ਦੇਵੀ ਵੀ ਮੇਰੇ ਖੂਨ ਦੀ ਪਿਆਸੀ ਹੈ, ਚੌਥੀ ਨਿਰੰਕਾਰ ਪਰਮੇਸ਼ਵਰ ਦੀ ਹੈ। ਰਾਜੇ ਨੇ ਗੱਲ ਸੁਣੀ, ਕਹਿੰਦੇ ਵੀ ਕਮਾਲ ਦੀ ਗੱਲ ਹੈ, ਬੱਚੇ ਦਾ ਪਰਮੇਸ਼ਵਰ ਦੇ ਭਰੋਸਾ ਕਿੰਨਾ ਅਤੇ ਉਸੇ ਵੇਲੇ ਉਹਨੂੰ ਫਿਰ ਕਹਿੰਦੇ ਤੱਕ ਅਤੇ ਬਾਲ ਕੇ ਸਦ ਕੇ ਪਰੋਤ ਨੂੰ ਉਹਨੂੰ ਤਿਲਕ ਲਾ ਦਿੱਤਾ। ਕਿਉਂਕਿ ਜਿਹੜਾ ਪਰਮੇਸ਼ਵਰ ਦੇ ਭੈ ਵਿੱਚ ਉਹਦਾ ਦਾਸ ਬਣ ਜਾ ਮਾਰਾ ਉਹਦੀ ਰੱਖਿਆ ਕਰਦੇ ਆ। ਜਾ ਕੇ ਜੀਵ ਜੰਤ ਧਨ ਮਾਲ ਨਾਨਕ ਆਖਣ ਦੇਖਣ ਦੀ ਚਾਰ। ਕਹਿੰਦੇ ਜਿਸ ਪਰਮਾਤਮਾ ਦੇ ਜਿੰਨੇ ਸੂਖ ਨੇ ਜਾਂ ਸਕੂਲ ਹੈ, ਜਿੰਨੇ ਵੀ ਜੀਵ ਜੰਤ ਆ, ਹਾਂਜੀ, ਜਾਂ ਇਹ ਧਨ ਆ, ਮਾਲ ਆ, ਸਾਰੇ ਜੀਵ ਜੰਤ ਨੂੰ ਪਰਮਾਤਮਾ ਨੇ ਇਹ ਧਨ ਵੀ ਦਿੱਤਾ, ਮਾਲ ਵੀ ਉਹਨੇ ਦਿੱਤਾ। ਮਾਰੇ ਜਾਂਦੇ ਆ ਉਹ ਪਰਮਾਤਮਾ ਦੇ ਆਖਣ ਦਾ ਜਿਹੜਾ ਵਿਚਾਰ ਆ ਉਹ ਬਹੁਤ ਹੀ ਔਖਾ ਆ, ਦੇਖਣ ਦੇ ਨਹੀਂ ਕਠਿਨ ਆ। ਇਸ ਵਾਸਤੇ ਫਿਰ ਜਦੋਂ ਪੌਦੇ ਨੂੰ ਉਪਦੇਸ਼ ਦਿੱਤਾ ਉਹ ਬੜਾ ਹੈਰਾਨ ਹੋਇਆ। ਇਸ ਵਰਗੇ ਇਹ ਫੇਮਾ ਹੋਇਆ ਅਤੇ ਹੁਕਮ ਮੰਨ ਕੇ ਚਰਨ ਮੱਥਾ ਟੇਕਿਆ ਅਤੇ ਕਹਿੰਦੇ ਮਰਦਾਨੇ ਤੋਂ ਮਾਫ਼ੀ ਮਿਲੀ ਅਤੇ ਮਰਦਾਨੇ ਤੋਂ ਉਸਨੇ ਖੇਮਾ ਮੰਗੀ ਅਤੇ ਫਿਰ ਉਹ ਅੱਗੇ ਫਿਰ ਫਲ ਜਿਹੜੇ ਸੀ ਲਿਆਇਆ ਉੱਥੋਂ ਜੰਗਲ ਦੇ ਵਿੱਚੋਂ ਅਤੇ ਮਹਾਰਾਜ ਨੇ ਫਿਰ ਵਾਪਸੀ ਕੀਤੀ। ਉਹ ਖਾਣੇ ਨਾਲ ਹੀ ਉਹਦੀ ਜਿਹੜੀ ਦੇਹ ਸੀ ਉਹ ਦੇਹ ਸੀ ਜਿਹੜੀ ਸੀ ਪਲਟ ਗਈ, ਹਾਂਜੀ, ਅਤੇ ਮਤਲਬ ਉਹਦੀ ਬੁੱਧੀ ਬਦਲ ਗਈ। ਉਹਨੂੰ ਫਿਰ ਸੋਝੀ ਹੋਈ ਕਿ ਮੈਂ ਪਿਛਲੇ ਜਨ ਬ੍ਰਾਹਮਣ ਸੀ, ਵਿਦਿਆ ਪੜ੍ਹਨਾ ਮੈਨੂੰ ਬੜਾ ਸ਼ੌਕ ਹੁੰਦਾ ਸੀ ਅਤੇ ਮੇਰੇ ਮਨ 'ਚ ਵਿਦਿਆ ਪੜ੍ਹ ਕੇ ਹੰਕਾਰ ਬਹੁਤ ਹੋ ਗਿਆ। ਮੇਰੇ ਜਿਹੜੇ ਗੁਰੂ ਉਸਤਾਦ ਹੈ ਉਹਦੇ ਹੰਕਾਰ ਆ ਗਿਆ ਕਿ ਮੈਂ ਉੱਠ ਕੇ ਕਹਿੰਦੇ ਉਹਨਾਂ ਦਾ ਸਤਿਕਾਰ ਨਾ ਕੀਤਾ, ਆਪਣੇ ਹੰਕਾਰ ਦੇ ਉੱਤੇ ਬੈਠਾ ਗਿਆ। ਅਤੇ ਉਹਨਾਂ ਨੇ ਦੇਖਿਆ ਵੀ ਦੇਖੋ ਮੈਂ ਇਹਨੂੰ ਕਿੰਨਾ ਗੁਣ ਦਿੱਤਾ, ਹੈਂ, ਅਤੇ ਅਸੀਂ ਦੇਖੋ ਆਏ ਇਹਨੂੰ ਉੱਠ ਕੇ ਸਤਿਕਾਰ ਵੀ ਨਹੀਂ ਕੀਤਾ। ਉਹਨਾਂ ਨੇ ਫਿਰ ਸ਼ਰਾਬ ਦੇ ਦਿੱਤਾ ਵੀ ਤੂੰ ਸੰਸਾਰ ਦੀ ਮਰਿਆਦਾ ਤੋਂ ਉਲਟ ਗੱਲ ਕੀਤੀ ਹੈ, ਆਪਣੇ ਗੁਰੂ ਉਸਤਾਦ ਦਾ ਤੈਨੂੰ ਸਤਿਕਾਰ ਨਹੀਂ ਕੀਤਾ। ਅਤੇ ਉਹਨਾਂ ਨੇ ਫਿਰ ਕਹਿੰਦੇ ਜਾ ਤੂੰ ਰਾਕਸ਼ ਬਣ ਗਿਆ, ਹਾਂਜੀ। ਫਿਰ ਉਹ ਬਹੁਤ ਡਰ ਗਿਆ, ਬੇਨਤੀ ਕੀਤੀ ਵੀ ਮੈਨੂੰ ਹੁਣ ਬਖਸ਼ ਲਓ। ਉਹ ਕਹਿਣ ਲੱਗੇ ਵੀ ਹੁਣ ਤਾਂ ਜੋ ਹੋਣਾ ਹੋ ਗਿਆ ਅਤੇ ਫਿਰ ਅੱਗੇ ਕੱਲ੍ਹ ਜੋ ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਉਤਾਰ ਹੋਣਗੇ ਉਹ ਤੇਰੇ ਲਈ ਕਿਰਪਾ ਕਰਨਗੇ, ਹਾਂਜੀ। ਫਿਰ ਉਸਨੇ ਜਿਹੜੀਆਂ ਕੀਤੀਆਂ ਉਹ ਕਹਿੰਦੇ ਪਛਾਣ ਕਿਵੇਂ ਹੋਈ? ਕਹਿੰਦੇ ਜਿਹੜੇ ਆ ਗਿਆ ਉਹਨੇ ਆਪੇ ਹੀ ਤੈਨੂੰ ਸੋਝੀ ਦੇ ਦੇਣੀ, ਅਤੇ ਹੁਣ ਉਹ ਸਮਾਂ ਆ ਗਿਆ ਅਤੇ ਉਸਨੇ ਮਹਾਰਾਜ ਚਰਨਾਂ ਵਿੱਚ ਸੀ ਰਾਤ ਤਾਂ ਮੈਨੂੰ ਬਖਸ਼ੋ। ਮਹਾਰਾਜ ਨੇ ਕਿਰਪਾ ਕਰਕੇ ਫਿਰ ਉਹ ਬਖਸ਼ਿਸ਼ ਕਰ ਦਿੱਤੀ ਅਤੇ ਤੁਹਾਡੇ ਰਾਖ ਦਾ ਵੀ ਭਲਾ ਕਰਤਾ, ਉੱਥੇ ਕੋਈ ਦਿਨ ਰਹੇ, ਧਰਮਸ਼ਾਲਾ ਅਤੇ ਬਣਵਾਈ ਅਤੇ ਉਹਨੂੰ ਬਾਣੀ ਦੁਆਰਾ ਸਮਾਪਤ ਦਿੱਤੀ ਅਤੇ ਉਸ ਇਲਾਕੇ ਵਿੱਚ ਗੁਰਸਿੱਖੀ ਦੇ ਪ੍ਰਚਾਰ ਦੀ ਸੇਵਾ ਵੀ ਉਹਨੂੰ ਦਿੱਤੀ। ਗੌੜੀ ਮਹੱਲਾ ਪਹਿਲਾ ਮਾਤਾ ਮੱਤ ਪਿਤਾ ਸੰਦੋਖ ਸੱਤ ਭਾਈ ਕਰ ਇਹੋ ਵਿਸ਼ੇਸ਼। ਇਹ ਸ਼ਬਦ ਜਿਹੜਾ ਹੈ ਇਹਦੀ ਅਥਾਨਕਾ ਇਵੇਂ ਹੈ, ਜਦੋਂ ਮਹਾਰਾਜ ਪੱਖੋਂ ਕੇ ਰੰਧਾਵੇ ਗਏ ਅਤੇ ਮਹਾਰਾਜ ਦੇ ਸਰੀਰ ਦੇ ਉੱਤੇ ਭਾਵੇਂ ਬਾਸਰ ਧਾਰੇ ਹੋਏ ਸੀ ਮਹਾਂਪੁਰਖਾਂ ਵਾਲੇ, ਆਪਦੀ ਜਿਹੜੀ ਸਾਸੀ ਦੇਖ ਕੇ ਤੰਦੂਰਾਂ ਨੇ ਇਹਨਾਂ ਦੇ ਭਾਵੇਂ ਜਿਹੜੇ ਪਾਏ ਬੜਾ ਉਹ ਹੋ ਕੇ ਵਾਧੂ ਘਾਟੂ ਬੋਲਣ ਲੱਗ ਪਏ ਅਤੇ ਕਹਿੰਦੇ ਸਨ ਸਾਡੀ ਖੁੱਲ੍ਹੀ ਡੋਬਤੀ ਹੈ, ਨਾ ਮਾਤਾ ਪਿਤਾ ਦੀ ਲਾਜ ਰੱਖੀ ਹੈ, ਨਾ ਸੱਸ ਸਹੁਰੇ ਦੀ, ਹਾਂਜੀ। ਇਸ ਤਰ੍ਹਾਂ ਤੂੰ ਇਹ ਭੇਸ ਧਾਰਿਆ, ਜੇ ਤਾਂ ਇਹ ਕਰਨਾ ਸੀ ਅਤੇ ਪਹਿਲਾਂ ਤੂੰ ਇਹ ਸੰਸਾਰੀ ਧੰਦਾ ਨਾਲ ਸਿਹੜਦਾ ਅਤੇ ਮਹਾਰਾਜ ਤੁਹਾਨੂੰ ਸੋਝੀ ਦੇਣ ਵਾਸਤੇ ਕਿਰਪਾ ਕਰਦੇ ਮਾਤਾ।

0: ਮਾਤਾ ਸੰਤੋਖ, ਜਿਹੜੀ ਆਤਮਾ ਨਿਸ਼ਾਨੀ ਬੁੱਧੀ ਹੈ ਇਹ ਸਾਡੀ ਮਾਤਾ, ਔਰ ਜਿਹੜਾ ਸੰਤੋਖ ਧਾਰਨ ਇਹ ਸਾਡਾ ਪਿਤਾ। ਸਤ ਭਾਈ ਕਰ ਇਹੋ ਵਿਸ਼ੇਖ, ਜਿਹੜਾ ਸੱਚ ਦਾ ਬੋਲਣਾ ਆ। ਹਾਂਜੀ, ਸੱਚ ਦਾ ਬੋਲਣਾ ਇਹ ਕਹਿੰਦੇ ਪਿਤਾ ਦਾ ਭਾਈ ਵਿਸ਼ੇਸ਼ ਕਰਕੇ ਭਰਾ ਆ, ਭਾਵ ਸੱਚੇ ਲਾਲੂ ਵੱਲ ਇਸ਼ਾਰਾ। ਇਸ ਵਾਸਤੇ ਮਹਾਰਾਜ ਕਹਿੰਦੇ ਕਿ ਮਹਾਰਾਜ ਦਾ ਆਪਣਾ ਤਾਂ ਕੋਈ ਭਰਾ ਨਹੀਂ ਸੀ, ਦੋਨੋਂ ਭੈਣ ਭਰਾ ਸੀ, ਸੰਤਨ ਬੇਬੇ ਨਾਨਕੀ ਜੀ, ਸੰਤਨ ਸਾਹਿਬ, ਸਤਿਗੁਰ ਸੱਚੇ ਪਾਤਸ਼ਾਹ ਜੀ। ਕਹਿਣਾ ਹੈ ਕਿ ਕਹਿਣ ਨਾ ਜਾਏ ਤਾਂ ਕੁਦਰਤ ਕੀਮਤ ਨਹੀਂ ਪਾਏ। ਆਹੋ ਕਹਿੰਦੇ ਜੋ ਕਹਿੰਦੇ ਚੰਗਾ ਮੁੰਡਾ ਕਹਿਣਾ ਸੀ, ਹਾਂਜੀ, ਪਰ ਕਿਹਾ ਨਹੀਂ ਜਾਂਦਾ ਕਿ ਤੁਸੀਂ ਮਾਤਾ ਪਿਤਾ ਦੇ ਧੋਲੋ ਹੋ। ਕਹਿੰਦੇ ਹੁਣ ਮੈਂ ਤੁਹਾਨੂੰ ਕੀ ਕਹਾਂ ਕਿ ਸੱਸ ਸਹੁਰਾ ਵੀ ਮਾਪੇ ਦੇ ਬਰਾਬਰ ਹੁੰਦਾ, ਅਤੇ ਤੁਸੀਂ ਹੁਣ ਜੋ ਮਰਜ਼ੀ ਬੋਲੋ ਪਰ ਅਸੀਂ ਕੋਈ ਵੀ ਵਚਨ ਨਹੀਂ ਕਰਨਾ। ਅਸੀਂ ਤਾਂ ਕਹਿੰਦੇ ਇੱਕ ਨਿਰੰਕਾਰ ਦਾ ਜਸ ਕਰਦੇ ਹਾਂ, ਸਾਤੋਂ ਹੋਰ ਕੋਈ ਵੀ ਵਾਧੂ ਘੱਟ ਨਹੀਂ ਕਿਹਾ ਜਾਂਦਾ। ਸਾਡੇ ਪਾਸ ਕਹਿੰਦੇ ਹਾਂਜੀ ਕਿ ਤਾਂ ਮੈਨੇ ਤੁਹਾਡੀ ਸ਼ਕਤੀ ਦੀ ਜਿਹੜੀ ਕੀਮਤ ਹੈ ਇਹ ਨਿਰੰਕਾਰ, ਉਹ ਵੀ ਪਾਈ ਨਹੀਂ ਜਾਂਦੀ ਹੈ। ਕਰਮ ਸੁਰਤ ਦੁਇ ਸਤੁਰ ਕਹੇ, ਕਰਨੀ ਕੰਮਨ ਕਰਮਨ ਲਏ। ਕਰਮ ਨਾਮ ਹੁੰਦਾ ਜਿਹੜਾ ਵੈਰਾਗ ਧਰਨੀ, ਵੈਰਾਗ ਨੂੰ ਧਾਰਨਾ। ਸੁਰਤ ਨਾਮ ਹੁੰਦਾ ਜਿਹੜੀ ਗਿਆਤ ਦਿੱਤੀ ਹੈ, ਉਹ ਅਤੇ ਰਤ ਜਿਹੜੀ ਸ੍ਰੇਸ਼ਟ ਰਤ ਨਾਮ ਪ੍ਰੀਤੀ ਦਾ। ਇਹ ਦੋਵੇਂ ਕਹਿੰਦੇ ਸਾਡੇ ਸੱਸ ਸਹੁਰਾ ਹੋਏ। ਜਿਹੜਾ ਮਨ ਸਾਰਿਆਂ ਦਾ ਸ਼੍ਰੋਮਣੀ, ਜਿਹੜੇ ਕਾਮਨਾ ਤੋਂ ਰਹਿਤ ਕਰਮ ਕਰਨੇ, ਇਹ ਰੂਪੀ ਕਾਮਨ ਮੈਨੇ ਇਸਤਰੀ ਹੈਗੀ ਅਸਾਂ ਨੇ ਬਣਾਈ। ਕਹਿੰਦੇ ਸਾਡੇ ਮਨ ਵਿੱਚ ਜਿਹੜੇ ਨਿਸ਼ਕਾਮ ਕਰਮਾਂ ਦੇ ਕਰਨੇ ਰੂਪੀ ਇਹ ਅਸੀਂ ਇਸਤਰੀ ਕਰ ਲਈ ਹੈ। ਸਾਹ ਸੰਯੋਗ ਵਿਆਹੁਗ ਯੋਗ ਸੱਚ ਸੰਤ ਕਹੁ ਨਾਨਕ ਜੋ। ਜਿਹੜਾ ਕਹਿੰਦੇ ਸਤਿਗੁਰਾਂ ਦਾ ਮਿਲਾਪ ਹੋਇਆ ਇਹ ਸਾਹਸ ਦਾ ਇਹ ਸੰਯੋਗ, ਔਰ ਜਿਹੜਾ ਪਦਾਰਥਾਂ ਦਾ ਵਿਯੋਗ ਹੋਇਆ ਇਹ ਅਸੀਂ ਸ਼ਾਦੀ ਕੀਤੀ, ਔਰ ਪਦਾਰਥਾਂ ਦਾ ਜਿਹੜਾ ਵਿਯੋਗ ਹੋਇਆ ਇਹ ਸਾਹਸ ਦਾ। ਜਿਹੜਾ ਸਤਿਗੁਰਾਂ ਦਾ ਸੰਯੋਗ ਮਿਲਾਪ ਹੋਇਆ ਇਹ ਵਿਆਹ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜਾ ਸੱਚ ਦੀ ਪ੍ਰਾਪਤੀ ਕਰਨ ਵਾਲਾ ਕੀ ਬ੍ਰਹਮ ਗਿਆਨ, ਇਹ ਸੰਤਤ ਮੈਨੇ ਸੰਤਾਨ ਗਿਆਨ ਰੂਪੀ ਪੁੱਤਰ ਪੈਦਾ ਹੋਇਆ, ਜਿਹੜਾ ਹਰ ਪ੍ਰਕਾਰ ਕਰਨੇ ਦੇ ਯੋਗ ਆ। ਗੌੜੀ ਮਹੱਲਾ ਪਹਿਲਾ, ਪੌਣੇ ਪਾਣੀ ਅਗਨੀ ਕਾ ਮੇਲ, ਚੰਚ ਚਬਲ ਬੁੱਧ ਕਾ ਖੇਲ। ਇੱਕ ਬ੍ਰਹਮ ਮਹਾਰਾਜ ਕੋਲ ਆਇਆ, ਗਿਆਨ ਦੀਆਂ ਗੱਲਾਂ ਬੜੀਆਂ ਕਰਦਾ ਹੁੰਦਾ ਸੀ, ਆਪਣੇ ਨੂੰ ਬਹੁਤ ਵੱਡਾ ਪੰਡਿਤ ਕਹਾਉਂਦਾ ਸੀ। ਉਹ ਸਮੇਂ ਦਾ ਐਸਾ ਗੇੜ ਹੋਇਆ ਕਿ ਉਹਦਾ ਪੁੱਤ ਮਰ ਗਿਆ, ਅਤੇ ਮੋਹ ਦੇ ਵਿੱਚ ਤਾਂ ਬੜਾ ਰੋਂਦਾ ਕਰਿਆ ਕਰੇ, ਵਾਸਣਾ ਕਰਿਆ ਕਰੇ। ਅਤੇ ਮਹਾਰਾਜ ਇੱਥੇ ਕੋਲ ਆਇਆ ਕਿ ਮਹਾਰਾਜ ਵਿਸ਼ਨੂੰ ਦਾ ਬੜਾ ਗਿਆਨ ਸੀ, ਉਹਨੂੰ ਘੋਟਦਾ ਹੁੰਦਾ ਸੀ, ਹੁਣ ਕੀ ਗੱਲ ਹੋਈ। ਕਿਉਂਕਿ ਜਦੋਂ ਕੋਈ ਸੰਕਟ ਆਉਂਦਾ ਗਿਆਨ ਦੀ ਪ੍ਰੀਖਿਆ ਉਦੋਂ ਹੀ ਹੁੰਦੀ ਹੈ, ਅਤੇ ਮਹਾਰਾਜ ਦਾ ਜਿਹੜਾ ਮੋਹ ਸੀ ਉਹ ਦੂਰ ਕਰਨ ਵਾਸਤੇ ਉਪਦੇਸ਼ ਦਿੰਦੇ ਆ। ਹਾਂਜੀ, ਕਿ ਗੁਜਰੇ ਗਿਆਨੀ ਬੂਆ ਹੈ ਕੌਣ, ਕਹਿੰਦੇ ਗਿਆਨੀ ਇਹ ਗੱਲ ਪੁੱਛ ਕਿ ਮਰਨ ਵਾਲਾ ਕੌਣ ਹੈ। ਪੰਜ ਤੱਤ ਵੀ ਖਤਮ ਨਹੀਂ ਹੁੰਦੇ, ਤੱਤ ਤੱਤਾਂ ਹੀ ਮਿਲ ਜਾਂਦੇ ਆ, ਆਤਮਾ ਵੈਸੇ ਹੀ ਸੱਚੇ ਆਨੰਦ ਸਰੂਪ ਅਜਰ ਅਮਰ ਆ, ਇਹ ਤਾਂ ਕਦੀ ਮਰਦੇ ਹੀ ਨਹੀਂ ਹੈ। ਹਾਂਜੀ, ਇਹ ਉਪਦੇਸ਼ ਦੇ ਰਹੇ ਆ। ਕੌਣ ਹੈ? ਪਾਣੀ ਅਗਨੀ ਕਾ ਮੇਲ, ਕੌਣ ਹਵਾ ਆ, ਪਾਣੀ ਆ, ਅੱਗ, ਹਾਂਜੀ, ਇਹਦਾ ਮਿਲਾਪ। ਇਹ ਜਿਹੜੇ ਤਿੰਨ ਤੱਤਾਂ ਤੋਂ ਸਰੀਰ ਸਾਰਾ ਬਣਿਆ, ਮੈਂ ਪੰਜ ਤੱਤ ਵੀ ਲਿਖੇ, ਆਕਾਸ਼, ਬਾਜੂ, ਅਗਨੀ, ਜਲ, ਧਰਤੀ ਆਦਿ। ਇਸ ਤਰ੍ਹਾਂ ਕਈ ਤਿੰਨ ਤੱਤ ਮੰਨ ਲੈਂਦੇ ਆ, ਇਹ ਉਪਨੇਸ਼ਦਾਂ ਦੇ ਵਿੱਚ ਕਈ ਜਗ੍ਹਾ ਤਿੰਨ ਤੱਤ ਕਹੇ ਆ, ਪੌਣ ਪਾਣੀ ਆਦਿ ਆਦਿ। ਪੰਜਾਂ ਤੱਤਾਂ ਦਾ ਮਿਲਾਪ ਰੂਪ ਸੀ, ਜਿਹੜਾ ਪੰਜਾਂ ਤੱਤਾਂ ਦਾ ਸਰੀਰ ਬਣਾਇਆ। ਇਹ ਜਿਹੜਾ ਚੰਚਲ ਸੰਸਾਰ ਆ, ਇਹਦੇ ਅੰਦਰ ਚਪਲ ਜਿਹੜੀ ਚੰਚਲ ਬੁੱਧੀ ਦਾ ਇੱਕ ਖੇਲ ਜਿਹੜਾ ਬਣਿਆ ਹੋਇਆ, ਇਹ ਸਾਰਾ ਮਨ ਦਾ ਹੀ ਕਹਿੰਦੀ ਇਹ ਰਚਨਾ ਰਚਾਈ ਹੋਈ ਹੈ। ਨੌ ਦਰਵਾਜ਼ੇ, ਦਸਵਾਂ ਦੁਆਰ, ਕਿਉਂਕਿ ਮਨ ਵੀ ਬੜੀਆਂ ਘਾਟਤਾਂ ਘਟਦਾ ਨਾ, ਬਹੁਤ ਮਮਤਾ ਹੋਰ ਕਿੰਨੇ ਵਿਕਾਰਾਂ 'ਚ ਦੌੜਾ ਫਿਰਦਾ ਦਿਨ ਰਾਤ। ਬੁਜਰੇ ਗਿਆਨੀ ਇਹੋ ਵੀ ਕਿਹਾ, ਕਹਿੰਦੇ ਇਹ ਜਿਹੜਾ ਸਾਡਾ ਸਰੀਰ ਆ, ਇਹਦੀਆਂ ਗੋਲਕਾਂ ਨੌ ਦਰਵਾਜ਼ੇ ਖੁੱਲ੍ਹੇ ਆ, ਅਤੇ ਦਸਵਾਂ ਦਰਵਾਜ਼ਾ ਜਿਹੜਾ ਦਸਵਾਂ ਦੁਆਰ ਆ ਉਹ ਬੰਦ ਰੱਖਿਆ। ਅਤੇ ਗੁਜਰੇ ਗਿਆਨੀ ਇਹੋ ਵਿਚਾਰ, ਜੇ ਗਿਆਨਵਾਨ ਪੁਰਸ਼ਾਂ ਨਾਲ ਮਿਲੀਏ ਅਤੇ ਉਹਨਾਂ ਦੀ ਸੰਗਤ ਕਰਕੇ ਸ਼ਬਦ ਸੁਰ ਦਾ ਅਭਿਆਸ ਕਰੀਏ, ਇਸ ਵਿਚਾਰ ਨੂੰ ਬੁੱਝ ਮੈਨੇ ਸਮਝਣਾ ਕਰੇ, ਕਰਤਾ ਵਗਤਾ ਸੁਣਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਹੇ ਪੰਡਿਤ ਜੀ, ਪਰਮੇਸ਼ਰ ਆਪੇ ਹੀ ਕਥਨ ਕਰਨ ਵਾਲਾ ਆ, ਆਪੇ ਵਕਤਾ, ਹਾਂਜੀ, ਉਪਦੇਸ਼ ਦੇਣ ਵਾਲਾ ਆ, ਹਾਂਜੀ, ਉਹ ਭਗਤਾ ਹੋ ਕੇ ਕਥਤਾ, ਹਾਂਜੀ ਭਗਤਾ ਹੋ ਕੇ, ਹਾਂਜੀ ਗਿਆਨੀ ਹੋ ਕੇ ਆਪੇ ਕਥਨ ਕਰਨ ਵਾਲਾ, ਆਪੇ ਪਰਮੇਸ਼ਰ ਜਗਿਆ ਸਰੂਪ ਹੋ ਕੇ ਸਰੋਤਾ ਬਣ ਕੇ ਸੁਣਦਾ, ਸੁਣਤਾ ਵੀ ਉਹ ਹੀ ਆਪੇ ਸਰੂਪ ਦਾ ਵਿਚਾਰ ਕਰਦਾ ਅਤੇ ਆਪੇ ਉਹ ਅਸਲ ਵਿੱਚ ਗਿਆਨੀ ਹੁੰਦਾ। ਆਪ ਵਿਚਾਰੇ ਜਿਹੜਾ ਆਪਣੇ ਆਪਣੇ ਆਤਮਾ ਸਰੂਪ ਨੂੰ ਵਿਚਾਰਦਾ ਉਹ ਹੀ ਗਿਆਨੀ ਹੁੰਦਾ। ਰਾਹੁ ਵਿਸ਼ਰਾਮ ਕੇ ਕਹਿੰਦੇ ਇਹ ਕਹਿੰਦੇ ਪੰਡਿਤ ਕਹਿੰਦੇ ਦੇਹ ਮਰੀ ਅਤੇ ਮਾਰੇ ਦੱਸਦੇ ਆ, ਦੇਹੀ ਮਾਟੀ ਬੋਲੇ ਪੌਣ ਬੁਝਰੇ ਗਿਆਨੀ ਮੂਆ ਹੈ ਕੌਣ। ਕਹਿੰਦੇ ਪੰਡਿਤ ਜੀ ਦੇਹ ਤਾਂ ਅੱਗੇ ਮਿੱਟੀ ਦਾ ਕਾਰਜ ਹੈ, ਜਿਹੜਾ ਜੜ ਆ ਇਸ ਕਰਕੇ ਪੌਣ ਸੰਬੰਧੀ ਪੌਣ ਕਰਕੇ ਸਵਾਸਾਂ ਕਰਕੇ ਜੀ ਬੋਲ ਰਿਹਾ, ਪੌਣ ਜਿਹੜਾ ਬਾਤ ਹਿੰਦੀ ਬੋਲ ਰਹੀ ਹੈ। ਗਿਆਨੀਆਂ ਤੋਂ ਇਹ ਗੱਲ ਸਮਝ ਲਾ ਬੁਝ ਲਾ ਕਿ ਮੂਆ ਮਰਿਆ ਕੌਣ ਹੈ। ਗਿਆਨੀ ਨੇ ਕਿਹਾ ਆਪ ਕਿਰਪਾ ਕਰਕੇ ਦੱਸੋ ਕਿ ਮਰਿਆ ਕੌਣ ਹੈ। ਵੀ ਪੰਜ ਤੱਤ ਵੀ ਜਿਹੜੇ ਉਹ ਤੱਤ ਤੱਤਾਂ 'ਚ ਮਿਲ ਗਏ, ਚੇਤਨਾ ਚੇਤਨਾ 'ਚ ਮਿਲ ਗਈ, ਕੌਣ ਮਰਿਆ? ਪਾਤਸ਼ਾਹ ਕਹਿੰਦੇ ਹਨ ਮੂਈ ਸੁਰਤ ਬਾਦ ਅਹੰਕਾਰ। ਕਹਿੰਦੇ ਕਹਿੰਦੇ ਜੀ ਇਹਦੀ ਸੂਰਤ ਦਾ ਬਾਦ ਵਿਆਰ ਅਤੇ ਅਹੰਕਾਰ ਕਰਦਾ ਨਾ, ਸੂਰਤ ਹੈ ਇੱਥੇ ਪਾਠ ਮੂਈ ਸੂਰਤ ਹੈ ਸੁਰਤ ਆ ਮੂਈ ਸੁਰਤ ਬਾਦ ਅਹੰਕਾਰ। ਮੂਈ ਨੂੰ ਦੋ ਕੜਿਆ ਗਿਆ ਇੱਥੇ ਆ ਮੂਈ ਸੁਰਤ ਬਾਦ ਅਹੰਕਾਰ ਉਹਦੀ ਕਹਿੰਦੇ ਸੁਰਤ ਜਿਹੜੀ ਬਾਦ ਵਿਆਰਤ ਜਿਹਦਾ ਅਹੰਕਾਰ ਕਰਦਾ ਸੀ ਉਹ ਮਰ ਗਈ ਆ। ਹਾਂਜੀ ਉਹ ਨਾ ਮੂਆ ਜੋ ਦੇਖਣ ਹਾਰ, ਪਾਤਸ਼ਾਹ ਕਹਿੰਦੇ ਜਿਹੜਾ ਉਹ ਚੇਤਨ ਦੇਖਣ ਵਾਲਾ ਹੈ ਉਹ ਤਾਂ ਮਰਦਾ ਹੀ ਨਹੀਂ, ਅਤੇ ਬਾਕੀ ਜਿਹੜੇ ਬਾਦ ਝਗੜੇ ਆ ਉਹ ਹੰਕਾਰ ਦੇ ਸਾਰੇ ਜਿਹੜੀ ਸੁਰਤ ਮਰ ਗਈ ਹੈ, ਕਿਉਂਕਿ ਜਦੋਂ ਸੁਰਤ ਹੀ ਮਰ ਗਈ ਤਾਂ ਸਾਰਾ ਸਿਆਪਾ ਹੀ ਨਿਬੜ ਗਿਆ। ਜੈ ਕਾਰਨ ਘੱਟ ਤੀਰਥ ਜਾਹੀ ਰਤਨ ਪਦਾਰਥ ਘੱਟ ਹੀ ਮਾਹੀ। ਜਿਸ ਨਿਰੰਕਾਰ ਦੀ ਪ੍ਰਾਪਤੀ ਵਾਸਤੇ ਕਹਿੰਦੇ ਜਿਹੜਾ ਜੀਵ ਆ ਤੀਰਥਾਂ ਦੇ ਤੱਟ ਕਿਨਾਰਿਆਂ 'ਤੇ ਜਾ ਕੇ ਬੈਠਦਾ, ਕੋਈ ਗੰਗਾ ਜਾਂਦਾ, ਕੋਈ ਗੋਦਾਵਰੀ ਤਰਫ ਪੀ ਜਾਂਦਾ ਆ, ਇਸ ਵਾਸਤੇ ਜਿਹੜਾ ਰਤਨ ਪਦਾਰਥ ਰੂਪ ਕੌਣ ਆ? ਪਰਮਾਤਮਾ। ਉਹ ਤਾਂ ਸਾਰਿਆਂ ਦੇ ਘੱਟ ਹਿਰਦਿਆਂ 'ਚ ਬਿਰਾਜਮਾਨ ਹੋ ਰਿਹਾ, ਉਹਦੀ ਸੋਝੀ ਨਹੀਂ। ਅਤੇ ਫਿਰ ਪੰਡਿਤ ਜੀ ਕਹਿਣ ਲੱਗੇ ਮਹਾਰਾਜ ਜੇ ਸ਼ਾਸਤਰ ਵਿੱਚ ਇਹ ਪੰਡਿਤ ਲੋਕ ਆ ਉਹ ਰਤਨ ਰੂਪੀ ਜਿਹੜਾ ਪਰਮਾਤਮਾ ਉਹਨੂੰ ਕਿਉਂ ਨਹੀਂ ਜਾਣਦੇ? ਮਹਾਰਾਜ ਕਹਿੰਦੇ ਉਹ ਜਾਣਨ ਵਾਲੇ ਪਾਸੇ ਤੁਰਦੇ ਨਹੀਂ, ਉਹ ਤਾਂ ਇੱਥੇ ਕੇ ਖੜ੍ਹੇ ਆ। ਪੜ ਪੜ ਪੰਡਿਤ ਬਾਦ ਵਖਾਣਾ ਭੀਤਰ ਹੋਦੀ ਵਸ ਨਾ ਜਾਣੇ। ਕਹਿੰਦੇ ਉਹ ਜਿਹੜੇ ਪੰਡਿਤ ਵਿਦਵਾਨ ਲੋਕ ਆ ਉਹ ਪੜ੍ਹ ਪੜ੍ਹ ਕੇ ਨਾ ਬਾਦ ਝਗੜਿਆਂ ਨੂੰ ਕਥਨ ਕਰੀ ਜਾਂਦੇ ਆ, ਨਹੀਂ ਗ੍ਰੰਥ ਵਿੱਚ ਇਉਂ ਲਿਖਿਆ, ਸ਼ਾਸਤਰ ਆਹ ਕਹਿ ਰਿਹਾ ਆ, ਕਿੱਧਰ ਤੱਕ ਹੀ ਹੋਏ ਆ, ਇੱਕ ਦੂਜੇ ਨਾਲ ਝਗੜੇ ਕਰੀ ਜਾਂਦੇ ਆ। ਅਤੇ ਜਿਹੜਾ ਭੀਤਰ ਹੁੰਦੀ ਵਸਤ ਨਾ ਜਾੜੇ, ਜਿਹੜੀ ਅੰਤਰ ਅੰਤਰ ਆਤਮੇ ਅੰਤਸ਼ਕਰਨੀ ਵਸਤੂ ਆਤਮਾ ਰੂਪੀ ਹੈ ਉਹਨੂੰ ਜਾਣਦੇ ਨੇ। ਹਾਂਜੀ ਅਤੇ ਪਾਂਡਵ ਕਹਿਣਾ ਮਹਾਰਾਜ ਆਪ ਵੀ ਤਾਂ ਤੁਹਾਡੀ ਵੀ ਮੌਤ ਹੋਏਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਹਿੰਦੇ ਮਰਨ ਵਾਲੀ ਗੱਲ ਕਿਹੜੀ ਹੈ? ਹਾਂ ਨਾ ਮੂਆ ਮੇਰੀ ਮੂਈ ਬੁਲਾਏ ਉਹ ਨਾ ਮੂਆ ਜੋ ਰਹਿਆ ਸਮਾਏ। ਹਾਂ ਕਹਿੰਦੇ ਅਸੀਂ ਨਹੀਂ ਮਰਨਾ। ਕਿਉਂ ਨਹੀਂ ਮਰਨਾ? ਕਹਿੰਦੇ ਸਾਡੀ ਅਵਿਦਿਆ ਰੂਪੀ ਜਿਹੜੀ ਬਲਾ ਸੀ ਉਹ ਮਰ ਗਈ ਹੈ, ਕਿਉਂਕਿ ਅਗਿਆਨਤਾ ਕਰਕੇ ਇਹਦਾ ਮਰਨਾ ਅਤੇ ਜੰਮਣਾ ਆ। ਜਦੋਂ ਅਗਿਆਨ ਹੀ ਨਹੀਂ ਹੈ ਤਾਂ ਮਰਨਾ ਜੰਮਣਾ ਖਤਮ ਹੋ ਗਿਆ। ਕਹਿੰਦੇ ਉਹ ਪਰਮਾਤਮਾ ਤਾਂ ਕਦੇ ਮਰਦਾ ਹੀ ਨਹੀਂ, ਭਾਵ ਕੀ ਹੈ ਅਤੇ ਗੁਰੂ ਸਾਹਿਬ ਅਤੇ ਆਪ ਪਰਮਾਤਮਾ ਦਾ ਸਰਗੁਣ ਸਰੂਪ ਹੈ, ਉਹ ਨਹੀਂ ਮਰਨਾ ਜੰਮਣਾ ਕਾਹਦਾ? ਉਹ ਪਰਮਾਤਮਾ ਕਹਿੰਦੇ ਸਾਰਿਆਂ 'ਚ ਸਮਾ ਰਿਹਾ ਹੈ। ਕਹੁ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਮਾ ਆਇਆ। ਸੱਚੇ ਪਾਤਸ਼ਾਹ ਕਹਿੰਦੇ ਆ ਕਿ ਉਹ ਨਿਰੰਕਾਰ ਪਰਮੇਸ਼ਰ ਧੰਤਾ ਜੋਗ ਹੈ, ਜਿਹਨੇ ਕਹਿੰਦੇ ਆਪਣਾ ਬ੍ਰਹਮ ਸਰੂਪ ਜਿਹੜਾ ਸੀ ਉਹ ਕਰਕੇ ਦਿਖਾ ਤਾ। ਕਹਿੰਦੇ ਜਿਹਨਾਂ ਨੂੰ ਉਹਨਾਂ ਆਪਣੇ ਸਰੂਪ ਦਾ ਦਰਸ਼ਨ ਕਰਾਤਾ ਉਹਨਾਂ ਨੂੰ ਫਿਰ ਮਰਦਾ ਜਾਂਦਾ ਕੁਝ ਵੀ ਨਿਗਾਹ ਨਹੀਂ ਆਉਂਦਾ, ਉਹ ਤਾਂ ਸਿੱਖੇ ਖੜ੍ਹ ਜਾਂਦੇ ਨੇ, ਨਾ ਕਿਸੇ ਜਨਮੇ ਨਾ ਕਿਸੇ ਮਰਿਆ। ਆਪਣੇ ਚਿਲਾ ਆਪ ਹੀ ਆਪਣੇ ਚਿਲੇ ਤਾਂ ਆਪ ਹੀ ਕਰਿਆ, ਆਪਣੇ ਕੁਦ ਕੋ ਆਪ ਹੀ ਕਰਦਾ। ਗੌੜੀ ਮਹੱਲਾ ਪਹਿਲਾ ਦੱਖਣੀ, ਦੱਖਣੀ ਉਹਦੀ ਜਾਤੀ ਹੈ ਔਰ ਗੌੜੀ ਨੌ ਪ੍ਰਕਾਰ ਦੀ ਦੱਸੀ ਆ ਕੇ ਉਹਦੇ ਵਿੱਚ ਦੱਸੇ ਦਿੱਤਾ ਸਾਰਾ। ਸੁਣ ਸੁਣ ਬੁੱਝ ਹੈ ਮਨ ਨਾਓ ਤਾਂ ਕਿ ਸਦਵ ਲਿਹਾਰਿਆ ਜਾਓ। ਕਹਿੰਦੇ ਜਿਹੜਾ ਮਨੁੱਖ ਸਤਿਗੁਰਾਂ ਦੇ ਪੁੱਛ ਕੇ ਸੁਣ, ਮੈਨੇ ਕੰਨਾਂ ਦੁਆਰਾ ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਭਾਵ ਸਰਵਣ ਕਰਕੇ ਨਾਮ ਦਾ ਫਿਰ ਮੰਨਣ ਕਰਦਾ, ਨਾਮ ਦੀ ਕਮਾਈ ਕਰਦਾ, ਕਹਿੰਦੇ ਅਸੀਂ ਉਹਨਾਂ ਗੁਰੂ ਪਿਆਰਿਆਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਆਪ ਭੁਲਾਏ ਟੋਰਨ ਠਾਓ ਤੂੰ ਸਮਝਾਵੇ ਮੇਲ ਮਿਲਾਓ। ਇਹ ਨਿਰੰਕਾਰ ਜਿਹਨੂੰ ਤੂੰ ਆਪਣੀ ਮਾਇਆ ਪਾ ਕੇ ਆਪੇ ਹੀ ਭੁਲਾ ਦਿੰਦਾ ਉਹਨੂੰ ਫਿਰ ਟੋਰਨ ਠਾਓ, ਉਹਨੂੰ ਕਿਤੇ ਵੀ ਠਹਿਰਨ ਵਾਸਤੇ ਠਾਓ ਜਗ੍ਹਾ ਪ੍ਰਾਪਤ ਹੀ ਨਹੀਂ ਹੁੰਦੀ, ਉਹ ਤਾਂ ਫਿਰ ਭਟਕਦਾ ਹੈ ਫਿਰਦਾ ਜੀ ਉਹਨਾਂ ਦੇ ਵਿੱਚ। ਔਰ ਜੇ ਸਤਿਗੁਰਾਂ ਦਾ ਮੇਲ ਮਿਲਾ ਲੈਣ ਜਿਹਨਾਂ ਨੂੰ ਤੂੰ ਇਹ ਸਮਝਾ ਕੇ ਸੋਝੀ ਦੇ ਦੇਣੇ, ਉਹਨਾਂ ਨੂੰ ਕਹਿੰਦੇ ਫਿਰ ਆਪਣੇ ਨਾਲ ਮਿਲਾ ਲੈਂਦਾ। ਨਾਮ ਮਿਲਿਆ ਚੱਲੇ ਮੈਂ ਨਾਲ, ਬਿਨ ਨਾਵੇ ਵਾਧੀ ਸਭ ਕਾਲ ਰਾਹ। ਕਹਿੰਦੇ ਹੈ ਨਿਰੰਕਾਰ, ਜੇ ਆਪ ਜੀ ਦੀ ਕਿਰਪਾ ਨਾਲ ਮੈਨੂੰ ਇਹ ਪਵਿੱਤਰ ਨਾਮ ਮਿਲਦਾ ਜਿਹੜਾ ਅੰਤ ਨੂੰ ਮੇਰੇ ਨਾਲ ਜਾਣਾ ਕਰੇ, ਕਿਉਂਕਿ ਨਾਮ ਤੋਂ ਬਿਨਾਂ ਜਿੰਨੀ ਵੀ ਸ੍ਰਿਸ਼ਟੀ ਅਕਾਲ ਮੈਂ ਨੇ ਜਮ ਕਾਲ ਜਮਰਾਜ ਨੇ ਵਾਧੀ ਮੈਨੇ ਵਧੀ ਹੈ ਬੰਨੀ ਹੋਈ ਹੈ। ਹਾਂਜੀ, ਕਿਉਂਕਿ ਫਿਰ ਪ੍ਰਸ਼ਨ ਕੀਤਾ ਵੀ ਜੀਵ ਜਿਹੜਾ ਤਰਦਾ ਕਿਉਂ ਨਹੀਂ, ਕਿਉਂ ਇਹ ਡੁੱਬ ਰਿਹਾ? ਪਾਤਸ਼ਾਹ ਕਹਿੰਦੇ ਖੇਤੀ ਬਣੇ ਨਾਵੇ ਕੀ ਓਟ, ਪਾਪ ਪੁੰਨ ਬੀਜ ਕੀ ਪੋਟ, ਨਾਵੇ ਮੈਨੇ ਜਿਹੜਾ ਨਾਮ ਰੂਪੀ ਪਰਪੰਚ ਝੂਠਾਇਆ। ਇਹ ਜੀਵੀ ਦੀ ਓਟ ਲੈ ਕੇ ਖੇਤੀਆਂ ਬਣ ਵਪਾਰ ਕਰ ਰਿਹਾ, ਔਰ ਜੰਮਣ ਮਰਨ ਰੂਪੀ ਜਿਹੜੀ ਇਹ ਅੰਗੂਰੀ ਹੈ, ਇਹਨੂੰ ਪੈਦਾ ਕਰਨ ਵਾਲਾ ਪਾਪਾਂ ਪੁੰਨਾਂ ਰੂਪੀ ਬੀਜ ਹੈ। ਕਹਿੰਦੇ ਫਿਰ ਉਹਦੇ ਅੰਤਸ਼ਾਨ ਰੂਪੀ ਕੱਪੜੇ ਵਿੱਚ ਪੋਟ ਮੈਨੇ ਪੰਡ ਵਧੀ ਹੋਈ ਹੈ, ਸਾਰੀ ਜ਼ਿੰਦਗੀ ਵਕਤ ਮਾਇਆ ਪਦਾਰਥ ਇਕੱਠੇ ਕਰਨ ਵਿੱਚ ਲੱਗਾ ਹੋਇਆ। ਕਾਮ ਕ੍ਰੋਧ ਜੀ ਮੈਂ ਚੋਟ, ਨਾਮ ਵਿਸਾਰ ਚੱਲੇ ਮਨ ਖੋਟ। ਪਾਤਸ਼ਾਹ ਕਹਿੰਦੇ ਜਿਹੜੇ ਪੰਡਿਤ ਜੀ ਕਾਮ ਕ੍ਰੋਧ ਹੈ, ਇਹ ਐਸੇ ਬੈਰੀ ਹੈ, ਇਹ ਜੀਵ ਨੂੰ ਰੋਜ਼ ਚੋਟ ਮੈਨੇ ਚੋਟਾਂ ਸੱਟਾਂ ਮਾਰ ਰਹੇ, ਕੀ ਕਰ ਰਹੇ ਹੈ, ਵਿਕਾਰਾਂ ਵਿੱਚ ਮੁੜ ਮੁੜ ਕੇ ਲਾ ਰਹੇ ਹੈ। ਇਸ ਵਾਸਤੇ ਕਹਿੰਦੇ ਇਹ ਜਿਹੜਾ ਜੀਵ ਹੈ, ਇਸ ਨੇ ਨਾਮ ਨੂੰ ਆਪਣੇ ਮਨ 'ਚੋਂ ਭੁਲਾ ਦਿੱਤਾ ਅਤੇ ਹਰ ਵੇਲੇ ਖੋਟੇ ਕੰਮਾਂ ਵਿੱਚ ਚੱਲ ਰਿਹਾ। ਕਹਿੰਦੇ ਫਿਰ ਜੀਵ ਕਿਵੇਂ ਤਰ ਸਕਦਾ? ਪਾਤਸ਼ਾਹ ਕਹਿੰਦੇ ਆ ਖੇਤੀ ਬਣ ਜਨਾ ਵੈ ਕਿ ਓਟ, ਜੇ ਸੱਚੇ ਪਾਤਸ਼ਾਹ ਦੀ ਓਟ ਲੈ ਕੇ ਫਿਰ ਕੀ ਕਰੇ? ਪੂਰੀ ਓਟ ਲੈ ਕੇ ਨਾਮ ਰੂਪੀ ਬਣਜ ਕਰੇ, ਨਾਮ ਦਾ ਵਪਾਰ ਕਰੇ ਅਤੇ ਸ਼ੁੱਭ ਗੁਣਾਂ ਦੀ ਖੇਤੀ ਕਰੇ। ਕਹਿੰਦੇ ਜਿਨ੍ਹਾਂ ਨੇ ਐਸੀ ਖੇਤੀ ਕੀਤੀ ਹੈ ਉਹਨਾਂ ਦਾ ਕਹਿੰਦੇ ਜਨਮ ਰੂਪੀ ਜਿਹੜੀ ਅੰਗੂਰੀ ਹੈ ਪੈਦਾ ਕਰਨ ਵਾਲੇ ਉਹ ਪਾਉਣੇ ਆ, ਪਾਪ ਪੁੰਨ ਬੀਜ ਕੀ ਪੋਟ, ਇਹ ਫਿਰ ਪਾਪਾਂ ਪੁੰਨਾਂ ਦੀ ਬੀਜ ਦੀ ਜਿਹੜੀ ਹਾਂਜੀ, ਔਰ ਗਿਆਨ ਰੂਪੀ ਕੱਪੜੇ ਵਿੱਚ ਪੋਟ ਬੰਨ ਪੰਡ ਬੰਨ੍ਹ ਦਿੱਤੀ ਹੈ, ਕਿਉਂਕਿ ਪੰਡ 'ਚ ਵੱਧਾ ਹੋਇਆ ਦਾਣਾ ਫਿਰ ਜੰਮਦਾ ਨਹੀਂ ਨਾ ਹੈ। ਇਸ ਵਾਸਤੇ ਕਾਮ ਕ੍ਰੋਧ ਜੀ ਮੈਂ ਚੋਟ, ਔਰ ਜਿਹੜਾ ਜੀ ਦੇ ਵਿੱਚ ਕਾਮ ਕ੍ਰੋਧ ਆਦਿਕ ਸ਼ਤਰੂ ਆ ਉਹਨਾਂ ਨੂੰ ਚੋਟ ਮੈਨੇ ਫਿਰ ਉਹਨਾਂ ਗੁਰਮੁਖਾਂ ਨੇ ਸੱਟਾਂ ਮਾਰ ਕੇ ਨਾ ਬਾਹਰ ਕੱਢ ਦਿੱਤਾ। ਨਾਮ ਵਿਸਾਰ ਚੱਲੇ ਮਨ ਖੋਟ, ਚੋਂ ਮਨ ਦੀਆਂ ਜਿਹੜੀਆਂ ਖੋਟ ਤਾਈਆਂ ਸੀ ਉਹਨਾਂ ਨੂੰ ਵਿਸਾਰ ਮੈਨੇ ਭੁਲਾ ਕੇ ਨਾਮੀ ਜਿਹੜਾ ਪਰਮੇਸ਼ਰ ਸੀ ਉਹਦੇ ਵੱਲ ਉਹ ਨਾਮ ਦੀ ਤਰਫ ਚੱਲ ਪਿਆ, ਭਾਵ ਕਿ ਸਵਾਸ ਸਵਾਸ ਤੋਂ ਨਿਰੰਕਾਰ ਦੇ ਸਿਮਰਨ ਵਿੱਚ ਲੱਗ ਜਾਂਦੇ ਆ, ਹਰ ਵੇਲੇ ਸਿਮਰਨ ਕਰੀ ਜਾਂਦੇ ਆ, ਕਿਉਂਕਿ ਜਦੋਂ ਸਿਮਰਨ ਵਿੱਚ ਕਮਜ਼ੋਰੀ ਆਉਂਦੀ ਹੈ ਤਾਂ ਇਹ ਆਪਣੇ ਸ਼ਤਰੂ ਬਾਹਰ ਕਰਦੇ ਆ, ਜਿਹੜੇ ਸਿਮਰਨ ਕਰਦੇ ਆ ਫਿਰ ਇਹਨਾਂ ਬਲ ਨਹੀਂ ਪੈਂਦਾ, ਹੌਲੀ ਹੌਲੀ ਤੇ ਠੁੰਡੇ ਹੋ ਕੇ ਆਪੇ ਪਿੱਛੇ ਮੁੜ ਜਾਂਦੇ ਆ। ਸੱਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਫਰੀਕ। ਪਾਤਸ਼ਾਹ ਕਹਿੰਦੇ ਸੱਚੇ ਸਤਿਗੁਰਾਂ ਦੀ ਜਿਹੜੀ ਸਿੱਖਿਆ ਉਹ ਸੱਚੀ ਹੈ। ਕਹਿੰਦੇ ਜਿਨ੍ਹਾਂ ਨੇ ਸੱਚੇ ਨਾਮ ਨੂੰ ਆਪਣੇ ਅੰਤਸ਼ਕਰਨ ਵਿੱਚ ਫਰੀਸ ਮੈਨੇ ਭਰੋਸਣਾ ਕੀਤਾ, ਆਪਣੇ ਸਾਚ ਸਰੂਪ ਜਿਹੜਾ ਸਾਚ ਮੈਨੇ ਜਿਹੜਾ ਸੱਚੇ ਅਨੰਦ ਸਰੂਪੀ ਹੈ ਆਪਣੇ ਆਨੰਦ ਸਰੂਪ ਪਰਮਾਤਮਾ ਫਰੀਕ ਮੈਨੂੰ ਪਰਖਣਾ ਕਰੇ ਕਿ ਮੇਰੀ ਆਤਮਾ ਸੱਚੇ ਅਨੰਦ ਸਰੂਪ ਹੈ। ਕਹਿੰਦੇ ਫਿਰ ਜਿਹੜਾ ਤਨ ਵੀ ਅਤੇ ਮਨ ਵੀ ਸੀਤਲ ਮੈਨੇ ਠੰਡਾ ਹੋ ਜਾਂਦਾ, ਜਲ ਪੁਰਾਇਣ ਰਸ ਕਮਲ ਫਰੀਕ, ਸਬਦ ਰੱਤੇ ਮਿੱਠੇ ਰਸੀਕ। ਪਾਤਸ਼ਾਹ ਕਹਿੰਦੇ ਜਿਹਨੂੰ ਜਲ ਦੇ ਵਿੱਚ ਪੁਰਾਇਣ ਮੈਨੇ ਚੌਪੱਤੀ ਹੁੰਦੀ ਹੈ, ਹਾਂਜੀ, ਔਰ ਰਸ ਜਲ ਦੇ ਵਿੱਚ ਕਮਲ ਫੁੱਲ ਦੀ ਵੀ ਪ੍ਰੀਖਿਆ ਹੁੰਦੀ ਹੈ, ਕਿੰਨਾ ਹਵਾ ਚੱਲੀ ਹੈ ਉਹ ਉਸ ਤਰ੍ਹਾਂ ਨਿਰਲੇ ਪਏ ਰਹਿੰਦਾ। ਇਸ ਤਰ੍ਹਾਂ ਕਹਿੰਦੇ ਜਿਹੜੇ ਗੁਰਮੁਖ ਹੈ ਪਦਾਰਥ ਰੂਪੀ ਜਲ 'ਚੋਂ ਅਸੰਗ ਨਿਰਲੇਪ ਰਹਿੰਦੇ, ਵੀ ਜਿਵੇਂ ਕਹਿੰਦੇ ਈਸ ਗੰਨੇ ਦੇ ਰਸ ਤੋਂ ਮਿੱਠੇ ਜਿਹੜੇ ਸਤਿਗੁਰਾਂ ਦੇ ਸ਼ਬਦ ਆ ਉਹਦੇ ਰੱਤੇ ਮੈਨੇ ਦਿਨ ਰਾਤ ਆਪਣੇ ਸਦਾ ਕਰਨ ਦੇ ਮਿਲੇ ਰਹਿੰਦੇ, ਜਿਹੜਾ ਸਤਿਗੁਰੂ ਦਾ ਸ਼ਬਦ ਰੂਪੀ ਮਿੱਠਾ ਰਸ ਆ ਉਹਦੇ 'ਚੋਂ ਮਿਲੇ ਰਹਿੰਦੇ ਆ। ਇਹ ਸੁੱਤ ਦੇ ਲੋਕ ਈਸ਼ਣਾ ਤੀਨੀ, ਹਾਂਜੀ, ਇਸ ਤਰ੍ਹਾਂ ਜਿਹੜੇ ਤਿੰਨ ਈਸ ਮੈਨੇ ਇੱਛਾ ਹੀ ਤੋਂ ਰਹਿਤ ਹੋਵੇ, ਪੁੱਤ ਦੀ ਇੱਛਾ ਹੈ, ਬਿੱਤ ਧੰਨ ਦੀ ਇੱਛਾ ਆ, ਲੋਕਾਂ 'ਚ ਚੰਗਾ ਚੰਗਾ ਬਣਨ ਦੀ ਇੱਛਾ ਆ, ਜਿਵੇਂ ਅੱਜ ਕੱਲ੍ਹ ਆ ਅਤੇ ਆ ਕਿਤੇ ਚੈਨਲ ਚੁਨਲ ਹੋਵੇ ਕਿਵੇਂ ਮੋਹਰੇ ਉਹ ਕਹਿੰਦੇ ਆ ਮੇਰੀ ਫੋਟੋ ਆ ਜਾ ਦੁਨੀਆਂ 'ਚ ਮੇਰਾ ਕੋਈ ਨਾ, ਮੈਂ ਕੋਈ ਸਪੀਚ ਦਿਆਂਗਾ, ਲੋਕ ਕਹਿੰਦੇ ਲੈ ਜਾ ਸਾਡੇ ਚੈਨਲ 'ਚ ਆ ਗਿਆ ਇਹ ਬੜਾ, ਜਾਂ ਅਖਬਾਰ 'ਚ ਫੋਟੋ ਸਵੇਰੇ ਉੱਠ ਕੇ ਅਖਬਾਰ ਪੜ੍ਹਿਆ ਆਪਣੀ ਵੀ ਖਬਰ ਲੱਗੀ ਹੈ, ਇਹ ਲੋਕਾਂ 'ਚ ਚੰਗੇ ਬਣਨ ਦੀ ਬਹੁਤ ਇੱਛਾ ਲੱਗੀ ਹੋਈ, ਜਾਂ ਇਸ਼ਤਿਹਾਰਾਂ 'ਚ ਨਾ ਬੋਰਡਾਂ ਦੇ ਉੱਤੇ ਇਹੋ ਜਿਹਾ ਅੱਜ ਕੱਲ੍ਹ ਬੜਾ ਰਿਵਾਜ ਹੋਇਆ। ਕਹਿੰਦੇ ਜਿਹੜਾ ਜੀਵ ਹੈ ਇਹ ਸਰੀਰ ਦਾ ਸੰਜੋਗੀ ਕਹਿੰਦੇ ਕਿਵੇਂ ਹੋ ਰਿਹਾ? ਪਾਤਸ਼ਾਹ ਦੱਸਦੇ ਹੁਕਮ ਸੰਜੋਗੀ ਗੜ੍ਹ ਦਸ ਦੁਆਰ, ਪੰਜ ਵਸਾਂ ਮੇਰੇ ਜੋਤ ਅਪਾਰ। ਕਹਿੰਦੇ ਜਿਹੜਾ ਦਸਾਂ ਦੁਆਰਿਆਂ ਵਾਲਾ ਸਰੀਰ ਰੂਪੀ ਗੜ੍ਹ ਕਿਲਾ ਆ, ਕਹਿੰਦੇ ਪਵਿੱਤਰ ਕਰਮਾਂ ਔਰ ਪਰਮੇਸ਼ਰ ਦੇ ਹੁਕਮ ਨਾਲ ਜੀਵ ਉਹਦਾ ਸੰਜੋਗੀ ਹੋ ਰਿਹਾ ਆ। ਅਪਾਰ ਜਿਹਦਾ ਪਾਰਾਵਾਂ ਨਹੀਂ ਪਾਇਆ ਜਾਂਦਾ ਵਾ, ਨਿਰੰਕਾਰ ਦੀ ਜੋਤ ਸੱਤਾ ਸ਼ਕਤੀ ਨਾਲ ਮਿਲ ਕੇ ਜਿਹੜੇ ਪੰਜ ਸੱਤ ਆ ਇਹਦੇ ਵਿੱਚ ਵਸ ਰਹੇ ਨੇ। ਇਹ ਸਰੀਰ ਕਹਿੰਦੇ ਫਿਰ ਸਫਲਾ ਕਿਵੇਂ ਹੋਵੇ? ਪਾਤਸ਼ਾਹ ਕਹਿੰਦੇ ਸਤਸੰਗ ਦੁਆਰੇ ਇਹ ਸਰੀਰ ਸਫਲਾ ਹੁੰਦਾ ਹੈ। ਕਹਿੰਦੇ ਸਤਸੰਗ ਕੈਸਾ ਪਾਤਸ਼ਾਹ ਕਹਿੰਦੇ ਹੁਕਮ ਸੰਜੋਗੀ ਗੜ੍ਹ ਦਾ ਸਵਾਰ ਪੰਜ ਵਰਸਾ ਮੇਰੇ ਜੋਤਾ ਪਾਰ ਕਹਿੰਦੇ ਜਿਹੜਾ ਸਤਸੰਗ ਰੂਪੀ ਗੜ੍ਹ ਕਿਲਾ ਆ ਇਹ ਦਸਾਂ ਦੀ ਪ੍ਰਾਪਤੀ ਹੈ। ਦਸ ਕਿਹੜੇ ਆ? ਸੱਤ ਸੰਤੋਖ ਧੀਰਜ ਧਰਮ ਅਤੇ ਵਿਚਾਰ ਅਤੇ ਪੰਜਾਂ ਤੱਤਾਂ ਦੀ ਜਿਹੜੀ ਰਹਿਣੀ ਹੈ ਅਸੰਗਤਾ ਸਮਤਾ ਪ੍ਰਕਾਸ਼ਤਾ ਕੀਤਲਤਾ ਸਿਮਾ ਇਹਨਾਂ ਦਸਾਂ ਦੀ ਪ੍ਰਾਪਤੀ ਜਿਹੜੀ ਪੰਜ ਫਿਰ ਜਿਹੜੇ ਕਾਮ ਕੁਲ ਲੰਬੋ ਓਂਕਾਰ ਆ ਪੰਜ ਵਿੱਚ ਇਹ ਸ਼ਬਦ ਸਪਰਸ਼ ਰੂਪ ਰਸ ਗੰਧ ਆ ਇਹ ਦੂਰ ਕਰਨੇ ਆ ਅਤੇ ਜਿਹੜੇ ਉੱਪਰ ਦਸ ਗੁਣ ਦੱਸੇ ਆ ਉਹ ਗ੍ਰਹਿਣ ਕਰਨੇ ਆ। ਜਿਹੜਾ ਇਹਨਾਂ ਦਸਾਂ ਔਗਣਾਂ ਨੂੰ ਤਿਆਗਦਾ ਦਸ ਗੁਣਾਂ ਨੂੰ ਗ੍ਰਹਿਣ ਕਰਦਾ ਉਹਦਾ ਨਾਂ ਖਾਲਸਾ ਆ। ਅਤੇ ਅੱਜ ਕੱਲ੍ਹ ਤਾਂ ਖਾਲਸ ਜਿਹੜਾ ਮਰਜ਼ੀ ਰੱਖੀ ਕਰਦਾ ਖਾਲਸਾ ਬਾਣੀ ਦੇ ਫਿਰ ਆ ਕਿ ਦਸੇ ਔਗਣ ਤਿਆਗੇ ਦਸ ਗੁਣ ਗ੍ਰਹਿਣ ਕਰੇ ਉਹਦਾ ਨਾਂ ਖਾਲਸਾ ਆ, ਉਹ ਸ਼ੁੱਧ ਆ ਪਵਿੱਤਰ ਆ। ਇਸ ਵਾਸਤੇ ਪਾਤਸ਼ਾਹ ਕਹਿੰਦੇ ਆ ਹੁਕਮ ਸੰਜੋਗੀ ਗੜ੍ਹ ਦਾ ਸਵਾਰ ਪੰਜ ਵਸਿਆ ਮੇਰੇ ਜੋਤ ਆ ਪਾ ਜਿਹੜਾ ਸਤਸੰਗ ਸਤਸੰਗਤ ਰੂਪੀ ਗੜ੍ਹ ਕਿਲਾ ਆ। ਕਿਉਂਕਿ ਸੰਗਤ ਵਿੱਚ ਰਹਿਣ ਨਾਲ ਬੰਦਾ ਮਾੜੇ ਪਾਸੋਂ ਬਚਿਆ ਰਿਹਾ, ਇਸ ਵਾਸਤੇ ਸਤਸੰਗਤ ਨੂੰ ਕਿਲਾ ਦੱਸਿਆ। ਇਹ ਜਿਹੜਾ ਕਿਲਾ ਦਸਾਂ ਦੀ ਪ੍ਰਾਪਤੀ ਅਤੇ ਦਸਾਂ ਦੀ ਨਿਵਰਤੀ ਭਾਵ ਕਿ ਦਸ ਗੁਣ ਗ੍ਰਹਿਣ ਕਰਨੇ ਦਸ ਔਗਣ ਤਿਆਗਣੇ ਇਹਦਾ ਦੁਆਰ ਮੈਨੇ ਦਰਵਾਜ਼ਾ ਆਇਆ ਇਹ ਸੰਗਤ ਚਾਹ ਕੇ ਸੋਝੀ ਮਿਲਦੀ। ਕਹਿੰਦੇ ਉਹ ਸੰਗਤ ਵਿੱਚ ਅਪਾਰ ਜਿਹੜਾ ਜਿਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ ਉਹ ਪਰਮਾਤਮਾ ਦੀ ਜੋਤ ਕਹਿੰਦੀ ਉਹਦੀ ਗਿਆਤ ਨਾਲ ਮਿਲ ਕੇ ਪੰਜ ਜਿਹੜੇ ਸ੍ਰੇਸ਼ਟ ਮਹਾਤਮਾ ਵਸਦੇ ਆ। ਕਹਿੰਦੇ ਉਹ ਮਹਾਤਮਾ ਕੈਸੇ ਹੈ? ਉਹਨਾਂ ਦੇ ਕੈਸੇ ਲੱਛਣ ਹੈ? ਹੁਕਮ ਸੰਜੋਗੀ ਕਹਿੰਦੇ ਉਹ ਤਾਂ ਪਰਮਾਤਮਾ ਦੇ ਹੁਕਮ ਦੇ ਸੰਜੋਗੀ ਆ, ਉਹਦੇ ਹੁਕਮ ਦੇ ਮਿਲਾਪ ਵਾਲੇ ਆ। ਇਹ ਕਹਿੰਦੇ ਜੀਵ ਨੂੰ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ? ਪਾਤਸ਼ਾਹ ਦੱਸਦੇ ਆ ਹੁਕਮ ਸੰਜੋਗੀ ਜਿਹੜੇ ਮਹਾਤਮਾ ਦੇ ਹੁਕਮ ਦੇ ਸੰਜੋਗੀ ਹੋ ਕੇ ਪਰਮਾਤਮਾ ਮਹਾਂਪੁਰਖਾਂ ਦੇ ਹੁਕਮ ਨੂੰ ਮੰਨਦੇ ਆ, ਜਿਹੜੇ ਗਿਆਨਵਾਨ ਪੁਰਸ਼ ਹੈ ਉਹਨਾਂ ਦੇ ਅਤੇ ਨੌ ਗੁਰ ਰੂਪੀ ਜਿਹੜੇ ਦੁਆਰਿਆਂ ਵਿੱਚ ਇਹ ਦਸ ਇੰਦਰੀਆਂ ਨੂੰ ਗੜ ਮੈਨੇ ਇਹਨਾਂ ਨੂੰ ਦਮਨ ਕਰੇ, ਇਹਨਾਂ ਨੂੰ ਖਤਮ ਕਰੇ, ਔਰ ਜਿਹੜੇ ਪੰਜ ਕਾਮ ਕ੍ਰੋਧ ਲੋਭ ਅਹੰਕਾਰ ਇਹਨਾਂ ਨੂੰ ਬਸ ਵਿੱਚ ਕਰ ਲੈ, ਫੇਰੇ ਬਸ ਵਿੱਚ ਹੁੰਦੇ ਆ। ਅਤੇ ਜਿਹੜੇ ਪੰਜ ਵਿਸ਼ਿਆਂ ਦੀ ਨਿਵਿਰਤੀ ਫੇਰ ਵਸਦੀ ਹੈ ਇਹਨਾਂ ਪੰਜਾਂ ਤੋਂ ਦੂਰ ਕਰ ਦੇ। ਪੰਜ ਜਿਹੜੇ ਸਤ ਸੰਤੋਖ ਆਦਿ ਸ਼ੁਭ ਗੁਣ ਇਹਨਾਂ ਨੂੰ ਗ੍ਰਹਿਣ ਕਰੇ, ਪੰਜਾਂ ਤੱਤਾਂ ਦੀ ਜਿਹੜੀ ਰਹਿਣੀ ਫੇਰ ਆ ਕੇ ਵਸਦੀ ਹੈ। ਹਾਂਜੀ, ਜਿਵੇਂ ਆਕਾਸ਼ ਹੈ, ਆਕਾਸ਼ ਅਸੰਗ ਰਹਿੰਦਾ ਅਤੇ ਹਵਾ ਜਿਹੜੀ ਹੈ ਉਹ ਸਮਦ੍ਰਿਸ਼ਟੀ 'ਚ ਰਹਿੰਦੀ ਹੈ, ਚਾਹੇ ਕੋਈ ਮਾੜਾ ਹੈ ਚੰਗਾ ਸਭ ਨੇ ਕੋਈ ਸਵਾਸ ਦੇ ਰਹੀ ਹੈ। ਇਸ ਤਰ੍ਹਾਂ ਜਿਹੜਾ ਅੱਗ ਹੈ ਉਹ ਤੋਂ ਪ੍ਰਕਾਸ਼ ਹੈ, ਅਤੇ ਜਿਹੜਾ ਪਾਣੀ ਹੈ ਉਹ ਤੋਂ ਠੰਡੀ ਹੈ, ਅਤੇ ਜਿਹੜਾ ਧਰਤੀ ਹੈ ਉਹ ਖਿਮਾ ਹੈ। ਇਹ ਪੰਜ ਗੁਣ ਗ੍ਰਹਿਣ ਕਰਦੇ ਫਿਰ ਇਹਦੇ ਜਿਹੜੇ ਆਪਣੇ ਪੰਜ ਤੱਤ ਸੰਤੋਖ ਹੋ ਗਏ, ਪੰਜ ਇਹ ਹੋ ਗਏ, ਪੰਜਾਂ ਤੱਤਾਂ ਦੀ ਰਹਿਣੀ ਆ ਕੇ ਵਸਦੀ। ਫਿਰ ਕਹਿੰਦੇ ਉਹ ਜਿਹੜਾ ਅਪਾਰ ਜਿਹਦਾ ਪਾਰਾਵਾਨ ਉਹ ਪਰਮਾਤਮਾ ਦੀ ਜੋਤ ਨਾਲ ਕਹਿੰਦੇ ਫਿਰ ਮਿਲਾਪ ਹੁੰਦਾ ਜਦੋਂ ਇਹ ਗੁਣ ਗ੍ਰਹਿਣ ਕਰੇ ਅਤੇ ਇਹ ਔਗਣ ਤਿਆਗੇ। ਕਹਿੰਦੇ ਜਿਹਦਾ ਫਿਰ ਉਸ ਪਰਮਾਤਮਾ ਦੀ ਗਿਆਤ ਨਾਲ ਮਿਲਾਪ ਹੋ ਗਿਆ, ਫਿਰ ਕਹਿੰਦੇ ਉਹ ਕੀ ਨਿਸ਼ਚਾ ਕਰਦਾ? ਪਾਤਸ਼ਾਹ ਦੱਸਦੇ ਹੁਕਮ ਸੰਜੋਗੀ ਗੜ੍ਹ ਦਾ ਸਵਾਰ ਕਹਿੰਦੇ ਜਿਹੜਾ ਹੁਕਮ ਕਰਨ ਵਾਲਾ ਕੌਣ ਨਿਰੰਕਾਰ ਹੈ, ਉਹ ਦਸਾਂ ਦੁਆਰਿਆਂ ਵਿੱਚ ਪਰਿਪੂਰਨ ਹੈ, ਉਹਦੀ ਸੱਤਾ ਨਾਲ ਚੱਲ ਰਿਹਾ ਸਾਰਾ। ਕਹਿੰਦੇ ਉਹਨੂੰ ਫਿਰ ਸੰਸਾਰ ਰੂਪੀ ਗੜ੍ਹ ਕਿਲੇ ਦਾ ਸੰਜੋਗੀ ਨਿਸ਼ਚੇ ਕਰਦਾ ਕਿ ਜਿੰਨਾ ਸੰਸਾਰ ਰੂਪੀ ਕਿਲਾ ਆ ਇਹਨੂੰ ਬਣਾਉਣ ਵਾਲਾ ਇਹਨੂੰ ਚਲਾਉਣ ਵਾਲਾ ਪਰਮੇਸ਼ਰ ਹੀ ਹੈ। ਹਾਂਜੀ, ਉਹ ਤੋਂ ਦਿਨਾਂ ਕੋਈ ਹੈ ਹੀ ਨਹੀਂ। ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ। ਪਾਤਸ਼ਾਹ ਕਹਿੰਦੇ ਕਿ ਉਹਦਾ ਨਿਸ਼ਚਾ ਇਸ ਤਰ੍ਹਾਂ ਕਰ ਲੈਂਦਾ ਕਿ ਉਹ ਪਰਮਾਤਮਾ ਆਪੇ ਤੁਲੇ ਤੋਲਣ ਵਾਲਾ ਆ ਅਤੇ ਆਪੇ ਗੁਰੂ ਰੂਪ ਆ, ਆਪੇ ਜਗਿਆਸੂ ਰੂਪ ਵਣਜਾਰਾ ਬਣਿਆ ਹੋਇਆ। ਸੱਚੇ ਪਾਤਸ਼ਾਹ ਕਹਿੰਦੇ ਉਹ ਆਪੇ ਨਾਮੀ ਜਿਹੜਾ ਪਰਮਾਤਮਾ ਸਾਰਿਆਂ ਦੇ ਜੀਵਨ ਨੂੰ ਸਵਾਰਨ ਵਾਲਾ ਹੈ। ਗੌੜੀ ਮਹੱਲਾ ਪਹਿਲਾ, ਜਾਤੋ ਜਾਏ ਕਹਾ ਤੇ ਆਵੈ, ਚਾਹੇ ਉਪਜੈ ਚਾਹੇ ਜਾਏ ਸਮਾਵੈ। ਸਤਿਗੁਰ ਸੱਚੇ ਪਾਤਸ਼ਾਹ ਕੋ ਕੋਈ ਪ੍ਰੇਮੀ ਚੱਲ ਕੇ ਆਇਆ, ਹੁਣ ਮਹਾਰਾਜ ਨੂੰ ਆ ਕੇ ਸੱਤ ਪ੍ਰਸ਼ਨ ਕੀਤੇ। ਪਹਿਲਾਂ ਚਾਰ ਪੰਕਤੀਆਂ 'ਚ ਪ੍ਰਸ਼ਨ ਸੱਤ ਹੈਗੇ, ਦੋ ਪੰਕਤੀਆਂ 'ਚ ਸੱਤਾਂ ਦਾ ਮਹਾਰਾਜ ਸਮੁੱਚਾ ਉੱਤਰ ਦੇਣਗੇ। ਅਤੇ ਮਹਾਰਾਜ ਜਗਿਆਸੂ ਦੇ ਕਹਿਣਗੇ, ਸਤਿਗੁਰੂ ਨੇ ਵੱਖਰੇ ਵੱਖਰੇ ਉੱਤਰ ਦਿੱਤੇ ਆ, ਪਰ ਹੁਣ ਪਹਿਲੇ ਜਗਿਆਸੂ ਪ੍ਰਸ਼ਨ ਕਰਦਾ ਅਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ। ਜਾਤੋ ਜਾਏ ਕਹਾ ਅਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। ਕਹਿੰਦੇ ਜਾਤੋ ਮੈਨੇ ਇਹ ਜਾਣਿਆ ਜਾਵੇ ਇਹ ਜੀਵ ਜਿਹੜਾ ਕਿਸ ਤਰ੍ਹਾਂ ਆਉਂਦਾ ਹੈ ਸੰਸਾਰ 'ਤੇ, ਚਾਹੇ ਉਪਜੈ ਚਾਹੇ ਜਾਏ ਸਮਾਵੈ, ਕਿਸ ਤਰ੍ਹਾਂ ਅਤੇ ਕਿਸ ਪ੍ਰਕਾਰ ਇਹ ਜਾਂਦਾ ਆ। ਦੂਜਾ ਹੋਇਆ ਇਹ ਜਗਤ ਚਾਹੇ ਉਪਜੈ ਕਿੱਥੋਂ ਪੈਦਾ ਹੁੰਦਾ, ਚਾਹੇ ਮਾਏ ਸਮਾਵੇ ਅਤੇ ਕਿਹਦੇ ਜਾ ਕੇ ਸਮਾ ਜਾਂਦਾ ਮਰਨ ਤੋਂ ਬਾਅਦ, ਇਹ ਚਾਰ ਹੋਵੇ, ਕਿਉਂ ਵਾਧੇ ਹੋ, ਕਿਉਂ ਮੁਕਤੀ ਪਾਵੇ, ਕਿਉਂ ਅਵਿਨਾਸ਼ੀ ਸਹਿਜ ਸਮਾਵੇ, ਇਹ ਜੀਵ ਫਿਰ ਕਿਹੜੇ ਤੌਰ ਤਰੀਕੇ ਨਾਲ ਵਾਧੇ ਬੰਨਿਆ ਜਾਂਦਾ ਔਰ ਕਿਹੜੇ ਢੰਗ ਦੇ ਨਾਲ ਇਹ ਮੁਕਤੀ ਪਾਉਂਦਾ, ਹਾਂਜੀ ਕਿਹੜੇ ਢੰਗ ਨਾਲ ਸਹਿਜੇ ਅਵਨਾਸੀ ਪਦਵੀ ਜਿਹੜੀ ਉਹਦੇ 'ਚ ਭੇਦ ਹੋ ਜਾਂਦਾ। ਜਿਹੜਾ ਨਾਸ ਤੋਂ ਰਹਿਤ ਸਹਿਜ ਪਦ ਆ ਉਹਦੇ ਵਿੱਚ ਕਿਸ ਤਰੀਕੇ ਨਾਲ ਸਮਾ ਜਾਂਦਾ। ਹੁਣ ਸਤਿਗੁਰ ਸੱਚੇ ਪਾਤਸ਼ਾਹ ਸੱਤਾਂ ਪ੍ਰਸ਼ਨਾਂ ਦਾ ਸਮੁੱਚਾ ਹੀ ਇਕੱਠਾ ਹੀ ਉੱਤਰ ਦੇ ਰਿਹਾ ਹੈ। ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਿਹਕਾਮ ਰਹਾਓ। ਕਹਿੰਦੇ ਜੇ ਹਿਰਦੇ 'ਚ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਧਾਰਨ ਕਰ ਲੈ ਅਤੇ ਆਪਣੇ ਮੂੰਹ ਤੋਂ ਵੀ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਉਚਾਰਨ ਕਰੇ, ਔਰ ਕਹਿੰਦੇ ਨਰ ਹਰ ਪਰਮਾਤਮਾ ਦਾ ਨਾਮ ਜਿਹੜਾ ਹਰ ਇੱਕ ਨਰ ਪੁਰਸ਼ ਨੂੰ ਨਿਕਾਮੇ ਨੇ ਕਾਮਨਾ ਤੋਂ ਰਹਿਤ ਕਰਨ ਵਾਲਾ ਹੈ। ਹੁਣ ਜਗਿਆਸੂ ਦੇ ਕਹਿਣ ਦੇ ਅਨੁਸਾਰ ਭਿੰਨ ਭਿੰਨ ਉੱਤਰ ਵੀ ਦੇ ਰਹੇ, ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮਾਏ ਸਮਾਏ। ਇਹ ਜੀਵ ਜਿਹੜਾ ਕਹਿੰਦੇ ਛੋਟੇ ਸਿੱਧੇ ਕਰਮਾਂ ਦੇ ਮੁਤਾਬਕ ਆਉਂਦਾ, ਕਿਉਂਕਿ ਕਰਮ ਜਿਹੜੇ ਆ ਉਹ ਜਨਮ ਮਰਨ ਦਾ ਕਾਰਨ ਹੈ, ਅਤੇ ਜਦੋਂ ਨਿਸ਼ਕਰਮ ਹੋ ਗਿਆ ਇਹਦਾ ਜੰਮਣਾ ਮਰਨਾ ਮੁੱਕ ਗਿਆ, ਚਾਹੇ ਪਾਪ ਰੂਪੀ ਕਰਮ ਹੈ ਚਾਹੇ ਪੁੰਨ ਰੂਪੀ ਹੈ। ਪੁੰਨ ਰੂਪੀ ਜਿਹੜੇ ਉਹ ਚੰਗੀਆਂ ਕੁਲਾਂ 'ਚ ਲੈ ਆਉਂਦੇ, ਜਿਹੜੇ ਪਾਪ ਰੂਪੀ ਨਰਕੀ ਦੁਨੀਆਂ 'ਚ ਲੈ ਜਾਂਦੇ ਆ। ਹੈਗੇ ਕਰਮ ਹੀ ਕਰਮ ਹੈ, ਕਰਮ ਹੀ ਬੀਜ ਹੈ, ਮਨ 'ਤੇ ਉਪਜਾ ਮਨ ਮਾਹੀ ਸਮਾਗ। ਕਹਿੰਦੇ ਫਿਰ ਤੁਤੇ ਕਰਮਾਂ ਦੇ ਅਨੁਸਾਰ ਹੀ ਜਾਂਦਾ, ਮਨ ਜਿਹੜਾ ਸ਼੍ਰੋਮਣੀ ਪਰਮਾਤਮਾ ਉਹ ਤੋਂ ਸੰਸਾਰ ਪੈਦਾ ਹੁੰਦਾ ਹੈ, ਔਰ ਮਨ ਮਾਹੀ ਜਿਹੜਾ ਸ਼੍ਰੋਮਣੀ ਪਰਮਾਤਮਾ ਉਹਦੇ ਸਮਾਇਮੇ ਨੇ ਉਹਦੇ 'ਚ ਲੀਨ ਹੋ ਜਾਂਦਾ। ਹਾਂਜੀ, ਕਿਉਂਕਿ ਉਹ ਤੋਂ ਪੈਦਾ ਹੋਇਆ, ਜਿਵੇਂ ਪਾਣੀ ਦੀਆਂ ਲਹਿਰਾਂ ਪਾਣੀ 'ਚੋਂ ਪੈਦਾ ਹੁੰਦੀਆਂ, ਪਾਣੀ 'ਚ ਲੀਨ ਹੋ ਜਾਂਦੀਆਂ। ਮਨ ਦੇ ਸੰਕਲਪ ਤੋਂ ਪੈਦਾ ਹੁੰਦਾ, ਮਨ ਦੇ ਸੰਕਲਪ ਜਦੋਂ ਨਾਸ਼ ਹੋ ਜਾਂਦੇ ਆ ਸਮਾਏ ਮੈਨੇ ਅਭਾਵ ਹੋ ਜਾਂਦਾ। ਗੁਰਮੁਖ ਤੋਂ ਬੰਧਨ ਪਾਏ ਸ਼ਬਦ ਵਿਚਾਰ ਚੁੱਕਿਆ ਹਰ ਨਾਏ। ਇਹ ਕਹਿੰਦੇ ਜਿਹੜਾ ਗੁਰਮੁਖ ਪ੍ਰੇਮੀ ਆ ਉਹ ਗੁਰਮੁਖਤਾ ਹੀ ਧਾਰਨ ਕਰਕੇ ਮੁਕਤੀ ਨੂੰ ਪ੍ਰਾਪਤ ਕਰਦਾ, ਜਿਹੜਾ ਮਨਮੁਖ ਆ ਮਨਮੁਖਤਾ ਕਰਕੇ ਬੰਧਨਾਂ ਨੂੰ ਪਾਉਂਦਾ। ਐਂ ਪਰਮਾਤਮਾ ਜਿਹੜਾ ਕਿਸੇ ਨੂੰ ਬੰਧਨ 'ਚ ਨਹੀਂ ਪਾਉਂਦਾ, ਇਹਦੇ ਜਿਹੜੇ ਆਪਣੇ ਕਰਮ ਆ ਉਹ ਹੀ ਇਹਨੂੰ ਬੰਧਨ ਬਣ ਜਾਂਦੇ ਆ। ਚੋਰੀ ਕਰਦਾ ਜਾਰੀ ਕਰਦਾ ਬਦਮਾਸ਼ੀ ਕਰਦਾ ਉਹ ਹੀ ਬੰਧਨ ਰੂਪ ਹੋ ਜਾਂਦੇ ਆ। ਸ਼ਬਦ ਵਿਚਾਰ ਛੁੱਟਿਆ ਹਰ ਨਾਏ, ਜਦੋਂ ਕਹਿੰਦੇ ਸ਼ਬਦ ਦੀ ਵਿਚਾਰ ਸਤਿਗੁਰਾਂ ਦੇ ਉਪਦੇਸ਼ ਨੂੰ ਇਸ ਵਿਚਾਰਦਾ ਆ, ਪਰਮਾਤਮਾ ਦੇ ਨਾਮ ਨੂੰ ਜਪਦਾ ਆ, ਫਿਰ ਜਿੰਨੇ ਵੀ ਸੰਸਾਰ ਦੇ ਬੰਧਨ ਆ ਉਹਨਾਂ ਤੋਂ ਛੁਟਕਾਰਾ ਪਾ ਕੇ ਤੇਰੇ ਹੈ ਅਵਨਾਸੀ ਜਿਹੜਾ ਨਾਸ ਤੋਰ ਹੈ ਸਹਿਜ ਪਦ ਆ ਉਹਦੇ ਵਿੱਚ ਸਮਾ ਜਾਂਦਾ ਹੈ। ਕਰਵਰ ਪੰਖੀ ਬਹੁਨਿਕ ਬਾਸ ਸੁੱਖ ਦੁਖੀਆ ਮਨ ਮੋਹ ਬਨਾਸ, ਜਿਵੇਂ ਕਹਿੰਦੇ ਬਹੁਤ ਤਰ੍ਹਾਂ ਦੇ ਪੰਛੀ ਹੁੰਦੇ ਆ, ਉਹ ਰਾਤ ਦੇ ਸਮੇਂ ਫਿਰ ਕਰਵਰਮੇ ਨੇ ਬ੍ਰਿਸ਼ 'ਤੇ ਆ ਕੇ ਨਿਵਾਸ ਕਰਦੇ, ਔਰ ਫਿਰ ਮਨ ਦੇ ਮੋਹ ਕਰਕੇ ਕੋਈ ਪੰਛੀ ਸੁੱਖ ਵਿੱਚ ਆ ਕੋਈ ਦੁੱਖ ਵਿੱਚ ਨਾਸ਼ ਹੋ ਜਾਂਦਾ, ਕਿਉਂਕਿ ਮਨ ਦਾ ਮੋਹ ਕਰਕੇ ਕੋਈ ਪੰਛੀ ਸੁੱਖ 'ਚ ਆ ਕੋਈ ਪੰਛੀ ਦੁੱਖ ਵਿੱਚ ਰਾਤ ਨੂੰ ਬਣਾ ਦਿੰਦੇ ਨੇ, ਉਹ ਸਾਰੀ ਰਾਤ ਬਤੀਤ ਕਰਦਾ ਆ। ਸਾਜ ਬਿਹਾਗ ਤੱਕ ਹੈ ਆਗਾਸ, ਦਹਿ ਦੇ ਸਾਵ ਹੈ ਕਰਮ ਰਿਖਿਆਸ, ਮੁੰਡੇ ਚਾਂਟ ਦਿੰਦੇ ਆ। ਸਾਜ ਬਿਹਾਗ ਜਿਹੜੇ ਕਹਿੰਦੇ ਰਾਤ ਬਿਹਾਗ ਮੈਨੇ ਬੀਤ ਜਾਂਦੀ ਹੈ, ਕਿ ਬਿਹਾਗ ਨਾਮ ਦਿਨ ਚੜ੍ਹ ਜਾਂਦਾ, ਫਿਰ ਉਹ ਜਿਹੜਾ ਪੰਛੀ ਆਕਾਸ਼ ਵੱਲ ਤੱਕਦੇ ਆ, ਔਰ ਲਿਖਿਆਸ ਕਰਮਾਂ ਦੇ ਲਿਖਣ ਨਾਲ ਕੋਈ ਦਸਾਂ ਦੇਸਾਂ ਮੈਂ ਦੌੜਦੇ ਆ ਚੋਗਾ ਚੁਗਣ ਵਾਸਤੇ, ਅੱਗੇ ਹੋਰ ਦਿਸ਼ਾਂ ਦੇ ਰਹੇ ਆ। ਕਰਵਰ ਪੰਖੀ ਬਹੁਨਿਕ ਵਾਸ ਸੁੱਖ ਦੁਖੀਆ ਮਨ ਮੋਹ ਬਨਾਸ, ਕਹਿੰਦੇ ਜਿਹੜੇ ਅਵਸਥਾ ਰੂਪੀ ਰਾਤ ਵਿੱਚ ਇਹ ਸੰਸਾਰ ਰੂਪੀ ਜਿਹੜਾ ਦਰਖਤ ਆ ਇਹਦੇ ਅੱਗ ਬਹੁਤ ਜੀਵਾਂ ਰੂਪੀ ਪੰਛੀ ਜਿਹੜੇ ਨਿਵਾਸ ਕਰਦੇ ਆ, ਔਰ ਮਨ ਦੇ ਮੋਹ ਕਰਕੇ ਕੋਈ ਸੁੱਖ ਵਿੱਚ ਆ ਕੋਈ ਦੁੱਖ 'ਚ ਆ, ਅਵਸਥਾ ਰੂਪੀ ਰਾਤ ਜਿਹੜੀ ਉਹ ਬਤੀਤ ਕਰਦੇ ਆ। ਸਾਜ ਬਿਹਾਗ ਤੱਕ ਹੈ ਆਗਾਸ, ਜੈਸੇ ਹਿਸਾਬ ਦਾ ਕਰਮ ਲਿਖਿਆ, ਜਿਸ ਵੇਲੇ ਕਹਿੰਦੇ ਅਵਸਥਾ ਰੂਪੀ ਜਿਹੜੀ ਸਾਂਝ ਇੰਨੀ ਸੰਧਿਆ ਕਹਿੰਦੇ ਜਾਂ ਸਾਂਝ ਕਹਿੰਦੇ ਉਹ ਰਾਤ ਦਾ ਇੰਨਾ ਉਹ ਬਤੀਤ ਹੋ ਜਾਂਦੀ ਹੈ। ਇਹ ਕਹਿੰਦੇ ਕਾਲ ਰੂਪੀ ਬਿਹਾਗ ਜਿਹੜਾ ਦਿਨ ਚੜ੍ਹ ਜਾਂਦਾ, ਇਹ ਕਹਿੰਦੇ ਜਿਹੜੇ ਜੀਵਾਂ ਰੂਪੀ ਪੰਛੀ ਹੈ ਕੋਈ ਨਰਕ ਵਿੱਚ ਆ ਕੋਈ ਸੁਰਗ 'ਚ ਆ, ਹੈ ਨਰਕ ਸੁਰਗ ਆਕਾਸ਼ ਨੂੰ ਇਹ ਦੇਖਦੇ ਆ ਤੱਕਦੇ ਆ, ਅਥਵਾ ਕਹਿੰਦੇ ਪੁੰਨੀ ਲੋਕ ਸਵਰਗ ਨੂੰ ਆ ਪਾਪੀ ਨਰਕਾਂ ਨੂੰ ਤੱਕਦੇ, ਆਪੋ ਆਪਣੇ ਕਰਮਾਂ ਦੇ ਮੁਤਾਬਕ ਕਹਿੰਦੇ ਦਸਾਂ ਦੇਸਾਂ ਵੱਲ ਧਾਵੇ ਮੈਨੇ ਦੌੜਦੇ ਆ। ਇਹ ਕਹਿੰਦੇ ਜੀਵ ਤਰਦਾ ਕਿਉਂ ਨਹੀਂ ਪਾਤਸ਼ਾਹ ਕਿਰਪਾ ਕਰਦੇ, ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੈ ਬੇਕਮਾਟ। ਕਹਿੰਦੇ ਜਿੰਨਾ ਵੀ ਪਰਪੰਚ ਆ ਸੰਸਾਰ ਹੈ ਗੋਇਲ ਥਾਟ ਆ, ਉਹ ਗਵਾਲੇ ਹੁੰਦੇ ਆ ਨਾ, ਕਈ ਕਈ ਪੱਕੇ ਰਹਿਣ ਲੱਗ ਪਏ, ਅੱਗੇ ਉਦੋਂ ਜੰਮੂ ਕਸ਼ਮੀਰ ਲਾਉਂਦੇ ਸੀ ਉਹ ਪਰਾਲੀ ਦੇ ਘਰ ਜਿਹਾ ਬਣਾ ਦਿੰਦੇ ਸੀ, ਉਹ ਗਵਾਲੇ ਰਹਿਣ ਕਰਕੇ ਉਹਨੂੰ ਗਵਾਲਿਆਂ ਦੇ ਘਰ ਗੋਇਲ ਥਾਟ ਕਹਿ ਦਿੰਦੇ ਸੀ। ਜੋ ਜਿੰਨਾਂ 'ਚ ਰਹਿੰਦੇ ਆ ਪ੍ਰੇਮਿਆਂ ਜਿਹੜੇ ਚੱਲ ਜਾਂਦੇ ਤੇ ਕਿਹੜਾ ਦੇਖਦਾ ਸੀ। ਇਸ ਤਰ੍ਹਾਂ ਕਹਿੰਦੇ ਆ ਜਿਹੜੇ ਗੁਰਮੁਖ ਆ ਉਹ ਤਾਂ ਫਿਰ ਉਹ ਗਵਾਲਿਆਂ ਦੇ ਥਾਟ ਅਸਥਾਨ ਵਾਂਗੂ ਜਿਹਨੂੰ ਮਿੱਥਿਆ ਝੂਠਿਆ ਜਾਣਦੇ ਆ, ਇਹਨਾਂ ਦਾ ਨਾਮ ਨਾ ਸੰਯੋਗ ਹੋਵੇ। ਕਾਮ ਕ੍ਰੋਧ ਝੂਠੇ ਵੇ ਕੁਮਾਰ, ਪਰ ਕਹਿੰਦੇ ਉਹ ਨਾਮ ਰੂਪ ਜਿਹੜਾ ਹੈ ਪ੍ਰਪੰਚ ਸੰਸਾਰ ਆ, ਕਿਉਂਕਿ ਪਰਮਾਤਮਾ ਸਤਚਿਤ ਆਨੰਦ ਸਰੂਪ ਆ, ਇਹ ਜਿਹੜਾ ਸੰਸਾਰ ਆ ਇਹ ਨਾਮ ਰੂਪ ਆ। ਅਤੇ ਜਿਸ ਵੇਲੇ ਕਹਿੰਦੇ ਇਹਦਾ ਸੰਯੋਗੀ ਹੋ ਰਿਹਾ, ਇਹ ਜਿਹੜੇ ਕਾਮ ਕ੍ਰੋਧ ਉਹ ਮਹੰਕਾਰ ਦੇਖਣਾ ਜਲਾ ਕੇ ਇਹ ਸੰਜੀਵ ਸਰੀਰ ਉੱਤੇ ਜਿਹੜਾ ਮਟਕਾ ਆ ਇਹ ਫੁੱਟ ਰਿਹਾ ਆ। ਦਿਨ ਬਖਰ ਸੁਨੂ ਘਰ ਹਾਟ, ਗੁਰਮਿਲ ਖੋਲੇ ਬਜਰ ਕਪਾਟ। ਕਹਿੰਦੇ ਜਿਹੜਾ ਨਾਮ ਰੂਪੀ ਬਖਰ ਸੌਦਾ ਹੈ, ਇਹਤੋਂ ਬਿਨਾ ਹੋਣ ਕਰਕੇ ਘਰ ਮੈਨੇ ਜਿਹੜਾ ਸਰੀਰ ਆ, ਅਥਵਾ ਹਿਰਦਾ ਰੂਪੀ ਹਾਟ ਜਿਹੜੇ ਇੰਦਰੀ ਹੈ, ਇਹ ਸੁਨੂ ਮੈਨੇ ਖਾਲੀ ਸੁਨੇ ਹੀ ਹੈ, ਇਸ ਵਾਸਤੇ ਜੀਵ ਤਰਦਾ ਨਹੀਂ। ਇਹ ਬੇਨਤੀ ਕੀ ਪਾਤਸ਼ਾਹ ਜੀਵ ਤਰ ਕੇ ਨਹੀਂ ਸਕਦਾ। ਪਾਤਸ਼ਾਹ ਕਹਿੰਦੇ ਆ ਜਿਹੜਾ ਪਰਮੇਸ਼ਰ ਦੇ ਨਾਮ ਦਾ ਸੰਯੋਗੀ ਹੋ ਗਿਆ। ਹੁਣ ਕਹਿੰਦੇ ਸੰਸਾਰ ਨੂੰ ਫਿਰ ਗੋਇਲ ਥਾਟ ਮੰਗ, ਇਹ ਗਵਾਲਿਆਂ ਦੇ ਧਰਮ ਉਹਨੂੰ ਦਿੱਤਾ ਜਾਂ ਜਾਣ ਲਿਆ ਕਿ ਕਹਿੰਦੇ ਝੂਠਾ ਹੀ ਆ ਸੰਸਾਰ, ਐਵੇਂ ਮੋਹ ਪਾ ਕੇ ਬੈਠੇ ਹਾਂ। ਕਹਿੰਦੇ ਫਿਰ ਉਹਦੇ ਜਿਹੜੇ ਕਾਮ ਕ੍ਰੋਧ ਆਦਿਕ ਮੱਟੇ ਆ, ਇਹ ਵਿਕਾਰਾਂ ਦੇ ਜਲ ਨਾਲ ਭਰੇ ਆ, ਉਹ ਫਿਰ ਫੁੱਟ ਗਿਆ। ਦੇਹ ਵਿਕਾਰਾਂ ਦਾ ਜਲ ਭਰਿਆ ਆ, ਉਹ ਫੁੱਟ ਗਿਆ। ਇਹ ਜਿਹੜੇ ਪਦਾਰਥਾਂ ਰੂਪੀ ਸੌਦੇ ਤੋਂ ਬਿਨਾਂ ਹੋਣ ਕਰਕੇ ਘਰ ਜਿਹੜਾ ਹਿਰਦਾ, ਇਹ ਹਾਰਟ ਨਾਮ ਜਿਹੜੇ ਇੰਦਰੀਏ ਆ, ਸੁਣੋ ਇਹ ਫਿਰ ਖਾਲੀ ਹੋ ਜਾਂਦੇ ਆ। ਕਿਉਂਕਿ ਜੇ ਹੁਣ ਵਿਕਾਰ ਹੋਊਗਾ ਤਾਂ ਇੰਦਰੀਏ ਜਿਹੜੇ ਆ ਕਰਿੰਦੇ ਬਣ ਕੇ ਗਾਂ ਦੌੜਦੇ ਆ, ਜਦੋਂ ਅੰਦਰੋਂ ਵਿਕਾਰ ਹੀ ਮੋਗਾ। ਨਾਮ ਜੁਗਣ ਦਾ ਮਤਲਬ ਕੀ ਹੈ? ਉਹ ਸੋਨਾ ਅਵਸਥਾ ਧਾਰਨੀ, ਉੱਪਰ ਅਵਸਥਾ ਸਾਰੇ ਉੱਪਰਨੇ ਜਿਹੜੇ ਮਰ ਗਏ ਅਤੇ ਵਿਕਾਰ ਆਪੇ ਹੀ ਮਰ ਗਏ। ਇਸ ਵਾਸਤੇ ਕਹਿੰਦੇ ਫਿਰ ਸਤਿਗੁਰਾਂ ਨੂੰ ਮਿਲ ਕੇ ਬਜਰ ਵਾਂਗੂ ਜਿਹੜੇ ਇਹਦੀ ਪੰਜਾਂ ਕੋਸ਼ਾਂ ਨੂੰ ਕਪਾਟ ਸਕਦੇ ਸੀ, ਉਹ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਖੋਲ੍ਹ ਦਿੱਤੇ। ਜਿਵੇਂ ਬਜਰ ਹੀਰਾ ਹੁੰਦਾ, ਉਹ ਦੇਖੋ ਘਣਾ ਨਾਲ ਵੀ ਟੁੱਟਦਾ ਨਹੀਂ, ਇਸ ਤਰ੍ਹਾਂ ਜਿਹੜੇ ਪੰਜਾਂ ਕੋਸ਼ਾਂ ਰੂਪੀ ਕਪਾਟ ਤਖਤੇ ਆ, ਇਹ ਵੀ ਬੜੇ ਬਜਰ ਮਜ਼ਬੂਤ ਆ, ਇਹ ਗੁਰੂ ਦੀ ਕਿਰਪਾ ਨਾਲ ਖੁੱਲ੍ਹਦੇ ਆ, ਉਹ ਖੋਲ੍ਹ ਦਿੱਤੇ ਆ। ਸਾਧ ਮਿਲੇ ਪੂਰਵ ਸੰਯੋਗ, ਸੱਚ ਰਹਿਸੇ ਪੂਰੇ ਹਰ ਲੋਕ। ਕਹਿੰਦੇ ਪੂਰਵਲੇ ਜੇ ਚੰਗੇ ਕਰਮ ਹੋਣ, ਉਹਨਾਂ ਦੇ ਸੰਯੋਗ ਕਰਕੇ ਪੂਰਨ ਸੰਤ ਮਿਲਦੇ ਆ, ਭਾਗਾਂ ਦੇ ਨਾਲ ਮਿਲਦੇ ਆ। ਕਹਿੰਦੇ ਪਰਮਾਤਮਾ ਦੇ ਪੂਰਨ ਮਹਾਤਮਾ ਜਿਹੜੇ ਆ, ਉਹ ਸੱਚੇ ਨਾਮ ਨੂੰ ਜਪ ਕੇ ਹਰ ਵੇਲੇ ਰਹਿਸੇ, ਉਹ ਫਿਰ ਰਹੱਸ ਆਨੰਦ ਵਿੱਚ ਹੀ ਰਹਿੰਦੇ, ਜਿੰਦੇ ਜੁੜੀ ਰਹਿੰਦੀ ਹੈ ਆਨੰਦ ਵਿੱਚ ਰਹਿੰਦੇ। ਮਨ ਤਨ ਦੇ ਲੈ ਸਹਿਜ ਸੁਭਾਏ, ਨਾਨਕ ਚਨ ਕਹਿ ਲਾਗੋ ਪਾਏ। ਪਾਤਸ਼ਾਹ ਕਹਿੰਦੇ ਜੇ ਐਸੇ ਸਤਿਗੁਰਾਂ ਨੂੰ ਆਪਣਾ ਤਨ ਵੀ ਦੇ ਦਿੱਤਾ, ਮਨ ਵੀ ਦੇ ਦਿੱਤਾ, ਕਹਿੰਦੇ ਸੁਭਾਵਿਕ ਸੁਤੇ ਸਿੱਧੇ, ਕਹਿੰਦੇ ਸ਼ਾਂਤੀ ਵਾਲਾ ਸੁਭਾਅ ਸਿੱਧੇ ਸੁਤੇ ਸਿੱਧੇ ਪ੍ਰਾਪਤ ਹੋ ਜਾਂਦਾ। ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਦੇ ਪਾਏ ਮੈਨੇ ਚਰਨੀ ਲੱਗਦੇ, ਉਹ ਧਨਤਾ ਯੋਗ ਆ ਜਿਹਨਾਂ ਨੂੰ ਐਸੀ ਅਵਸਥਾ ਮਹਾਰਾਜ ਨੇ ਦਿੱਤੀ ਆ। ਗੌੜੀ ਮਹੱਲਾ ਪਹਿਲਾ, ਕਾਮ ਕ੍ਰੋਧ ਮਾਇਆ ਮਹਿਚੀਤ, ਝੂਠ ਵਕਾਰ ਲੱਗ ਜਾਗੈ ਹਿਤ ਚੀਤ। ਕਹਿੰਦੇ ਜਿਹੜਾ ਪੁਰਸ਼ ਚਾਹੀਦਾ ਕਾਮ ਕ੍ਰੋਧ ਮਾਇਆ ਦੇ ਵਿੱਚ ਇੱਤ ਲੱਗ ਰਿਹਾ, ਹਰ ਵੇਲੇ ਉੱਧਰ ਹੀ ਸੁਰਤੀ ਵਿਰਤੀ ਦੌੜਦੀ ਹੈ। ਪਹਿਲਾਂ ਸਕੂਲਾਂ 'ਚ ਵਿਦਿਆ ਪੜ੍ਹੇ, ਡਿਗਰੀਆਂ ਡਿਪਲੋਮੇ ਲੈ ਲੈ, ਫਿਰ ਆਪਣੇ ਇਸੇ ਤਰ੍ਹਾਂ ਵਿਆਹ ਸ਼ਾਦੀਆਂ ਕਰਾ ਲਈਆਂ, ਫਿਰ ਮਾਇਆ ਪਦਾਰਥਾਂ ਵਾਸਤੇ ਕਿਸ ਤਰ੍ਹਾਂ ਚਿੱਤ ਲੱਗਾ ਹੋਇਆ, ਅਤੇ ਸਿਮਰ ਨਾਲ ਕੋਈ ਭਾਗਾਂ ਵਾਲੇ ਲੱਗਦੇ ਆ। ਝੂਠ ਵਿਕਾਰ ਜਾਗਿਆ ਹਿੱਤ ਜੀ, ਇਹ ਚਿੱਤ ਦੇ ਜਿਹੜੇ ਹਿੱਤ ਆ ਪ੍ਰੇਮ ਆ, ਉਹ ਝੂਠੇ ਵਿਕਾਰਾਂ ਵਿੱਚ ਜਾਗ ਰਹੇ ਆ, ਅਤੇ ਸਿਮਰਨ ਵੱਲੋਂ ਸੁੱਤੇ ਪਿਆ। ਜਿਹੜਾ ਵਿਕਾਰੀ ਪੁਰਖ ਆ ਉਹਦਾ ਚਿੱਤ ਝੂਠੇ ਹਿੱਤ ਵਿੱਚ ਜਾਗ ਰਿਹਾ। ਹਾਂਜੀ, ਰਾਤ ਨੂੰ ਅਕੈਡਮੀਆਂ 'ਚ ਜਾਗਦੇ ਆ, ਕਲੱਬਾਂ ਪੱਬਾਂ 'ਚ ਜਾਗਦੇ ਆ, ਸਿਮਰਨ ਥੋੜ੍ਹੀ ਜਾਗਦੇ, ਉੱਧਰ ਤਾਂ ਬਹੁਤ ਜਾਗਾ ਕਰਦੇ ਆ। ਜੇ ਭਜਨ ਸਿਮਲੇ ਜਾਗਣਾ ਪਵੇ ਤਾਂ ਉਹਦੀ ਤਕਲੀਫ ਬੜੀ ਮੰਨਦੇ ਆ। ਪੂੰਜੀ ਪਾਪ ਲੋਭ ਕੀ ਕੀਤ, ਤਰਤਾਰੀ ਮਨ ਨਾਮ ਸੁਚੀਤ। ਕਹਿੰਦੇ ਪਾਪ ਅਤੇ ਲੋਭ ਦੀ ਜਿਹੜੀ ਪੂੰਜੀ ਹੈ ਨਾ ਮਾਇਆ, ਇਹ ਇਕੱਠੀ ਕਰੀ ਜਾ ਰਿਹਾ, ਇਹ ਇਕੱਠੀ ਕੀਤੀ ਹੈ। ਔਰ ਤਰਤਾਰੀ ਮਨ ਨਾਮ ਸੁਚੀਤ, ਪਾਤਸ਼ਾਹ ਕਹਿੰਦੇ ਉਹ ਲੋਭ ਰੂਪ ਪੂੰਜੀ ਇਕੱਠੀ ਕਰੀ ਜਾਂਦਾ, ਲੋਭ ਦੇ ਵਿੱਚ ਦੌੜਾ ਫਿਰਦਾ, ਸੱਤਾਂ ਸਮੁੰਦਰਾਂ ਪਾਰ ਭੱਜਿਆ ਫਿਰਦਾ, ਉੱਥੇ ਹੋ ਉੱਥੇ ਹੋ ਸ਼ਾਂਤੀ ਵਾਸਤੇ ਬਹੁਤ ਕੁਝ ਕਰਦਾ। ਵਿਆਹ ਹੁਣ ਕਿਸੇ ਨੇ ਉਹ ਲੜਕੀ ਕਨੇਡੇ ਦਾ ਬਣਾਇਆ ਹੋਇਆ ਸੀ, ਅਤੇ ਐਕਸੀਡੈਂਟ ਹੋ ਗਿਆ, ਉਹ ਬੱਚੇ ਵਿਚਾਰਿਆਂ ਦੇ ਕਈ ਹੋਰ ਮਰ ਮੁਰ ਗਏ, ਅਤੇ ਇਸ ਤਰ੍ਹਾਂ ਹੀ ਉਹ ਮੰਨਦੀਆਂ ਮੰਨ ਕੇ ਫੇਰਾ ਜਾਂਦੀ। ਕਹਿੰਦੇ ਇਹ ਗੁਰਮ ਪਿਆਰੇ ਉਹ ਸੋਚੀ ਸ੍ਰੇਸ਼ਟ ਚਿੱਤ ਵਿੱਚ, ਕਹਿੰਦੇ ਨਾਮ ਮੰਨਣ ਕਰਨ ਰੂਪੀ ਤਾਰੀ, ਤਾਰੀ ਨਾਮ ਨੌਕਾ ਬੇੜੀ ਦਾ, ਇਹ ਲੈ ਕੇ ਕਹਿੰਦੇ ਇਹ ਜਿਹੜੀ ਆਸਾ ਤ੍ਰਿਸ਼ਨਾ ਰੂਪੀ ਨਦੀ ਹੈ, ਇਹਤੋਂ ਤਰ ਜਾਣਾ ਕਰੋ। ਵਾਹੋ ਆਹੋ ਸਾਚੇ ਮੈਂ ਤੇਰੀ ਟੇਕ, ਹੋ ਪਾਪੀ ਤੂੰ ਨਿਰਮਲ ਏਕ ਰਹੋ। ਕਹਿੰਦੇ ਇਹ ਸੱਚੇ ਪਾਤਸ਼ਾਹ ਬਾਹੋ ਆਪ ਧਨਤਾ ਯੋਗ ਹੋ, ਧਨਤਾ ਯੋਗ ਹੋ, ਧਨਤਾ ਯੋਗ ਹੋ। ਸਾਨੂੰ ਕਹਿੰਦੇ ਤੇਰੀ ਇਹ ਕੋਟ ਤੇਰਾ ਹੀ ਆਸਰਾ ਹੈ, ਇਹ ਸੱਚੇ ਪਾਤਸ਼ਾਹ ਅਸੀਂ ਪਾਪੀ ਹਾਂ, ਤੂੰ ਇੱਕ ਆਪ ਹੀ ਹਾਂਜੀ ਨਿਰਮਲ ਮੈਨੇ ਪਵਿੱਤਰ ਹੈ, ਔਰ ਤੂੰ ਆਪਣੇ ਦਾਸਾਂ ਨੂੰ ਸੇਵਕਾਂ ਨੂੰ ਪਵਿੱਤਰ ਕਰਨ ਵਾਲਾ ਹੈ। ਅਗਨ ਪਾਣੀ ਬੋਲੇ ਪੜਵਾਓ, ਜੇਵਾ ਇੰਦਰੀ ਏਕ ਸੁਆਓ। ਆਗਿਆ ਪਾਣੀ ਹੈ, ਇਹ ਪੰਜਾਂ ਤੱਤਾਂ ਦਾ ਰਚਿਆ ਜਿਹੜਾ ਸਰੀਰ ਹੈ। ਇਹਦੇ ਵਿੱਚ ਕਹਿੰਦੇ ਜਿਹੜਾ ਜੀਵ ਹੈ ਪੜਵਾਓ ਮੈਨੇ ਪੜ ਪੜ ਕਰਕੇ ਬੋਲ ਰਿਹਾ, ਜਿਵੇਂ ਅੱਗ ਭੱਕ ਭੱਕ ਕਰਦੀ ਹੈ ਨਾ, ਇਸੇ ਤਰ੍ਹਾਂ ਦਿਨ ਰਾਤ ਇਹ ਵੀ ਬਕੜਵਾਦ ਕਰ ਰਿਹਾ ਹਾਂਜੀ, ਸਿਮਰ ਨਾਲ ਨਹੀਂ, ਗੱਪ ਗੱਪੜੇ ਵਿੱਚ ਥੱਕਦਾ ਹੀ ਨਹੀਂ ਦਿਨ ਰਾਤ। ਬਾਓ ਮੈਨੇ ਇਹ ਜਿਹੜੀਆਂ ਬਾਕ ਇੰਦਰੀਆਂ ਇਹ ਵੀ ਪੜ ਪੜ ਕਰਕੇ ਬੋਲ ਰਹੀਆਂ, ਅੱਗ ਪਾਣੀ ਬਾਓ ਇਹ ਹਵਾ ਦੇ ਸਾਰੇ ਤੱਤ ਸਰੀਰ ਵਿੱਚ ਬੋਲ ਰਹੇ ਹੈ ਹਾਂਜੀ, ਔਰ ਇਹ ਭੱਠ ਦੇ ਸਮਾਨ ਦਿਨ ਰਾਤ ਤਪ ਰਿਹਾ, ਔਰ ਜੀਵ ਆਦਿਕ ਜਿਹੜੀਆਂ ਇੰਦਰੀਆਂ ਉਹ ਵੀ ਆਪੋ ਆਪਣੇ ਇੱਕ ਵਿਸ਼ੇ ਦਾ ਸਵਾਦ ਰਸ ਲੈ ਰਹੀਆਂ। ਇਹ ਜੀਵ ਜਿਹੜਾ ਜੀਵ ਹੈ ਜੀਵ ਦੇ ਇੰਦਰੀਆਂ ਦੁਆਰਾ ਇੱਕ ਵਿਸ਼ੇ ਦੇ ਸਵਾਦ ਨੂੰ ਲੈ ਰਿਹਾ ਆ, ਜੇਵਾ ਇੰਦਰੀ ਇੱਕ ਸਵਾਦ ਲੈ ਰਿਹਾ ਖਾਣ ਦਾ ਅਤੇ ਬੋਲਣ ਦਾ। ਦ੍ਰਿਸ਼ਟ ਵਿਕਾਰੀ ਨਾ ਹੀ ਭਾਉ ਭਾਓ ਆਪ ਮਾਰੇ ਤਾਂ ਪਾਏ ਨਾ ਹੋ, ਸੱਚੇ ਪਾਤਸ਼ਾਹ ਕਹਿੰਦੇ ਇਹਦੀ ਜਿਹੜੀ ਦ੍ਰਿਸ਼ਟੀ ਹੈ ਉਹ ਦਿਨ ਰਾਤ ਵਿਸ਼ੇ ਵਿਕਾਰਾਂ ਵੱਲ ਲੱਗੀ ਹੋਣ ਕਰਕੇ, ਇਹ ਵਿਕਾਰਾਂ ਵਾਲੀ ਜਿਹੜੀ ਭੈੜੀ ਮੰਦ ਦ੍ਰਿਸ਼ਟੀ ਹੋਣ ਕਰਕੇ ਪਰਮੇਸ਼ਰ ਦਾ ਭਾਉ ਇਹਦੇ ਮਨ 'ਚ ਨਾ ਡਰ ਆ ਨਾ ਭਾਉ ਪ੍ਰੇਮ ਨਹੀਂ ਹੈ। ਜੇ ਪਰਮੇਸ਼ਰ ਦਾ ਡਰ ਅਤੇ ਪ੍ਰੇਮ ਹੋ ਜਾਏ ਤਾਂ ਫਿਰ ਤਾਂ ਖਤਮ ਹੋ ਜਾਂਦੇ ਆ ਹਾਂਜੀ। ਪਰਮੇਸ਼ਰ ਦਾ ਡਰ ਅਤੇ ਪ੍ਰੇਮ ਹੋਣ ਕਰਕੇ ਵਿਕਾਰਾਂ ਵੱਲ ਨਿਗਾਹ ਨਹੀਂ ਹੁੰਦੀ, ਪਰ ਇਹਦਾ ਪਰਮਾਤਮਾ ਨੂੰ ਭੁੱਲਾ ਬੈਠਾ ਇੱਥੇ ਤੱਕ ਨਾਸਤਕ ਹੋਇਆ, ਕਹਿੰਦਾ ਰੱਬ ਤਾਂ ਹੈ ਹੀ ਨਹੀਂ। ਕਹਿੰਦੇ ਜਿਹੜੀ ਫਿਰ ਰਸਨਾ ਇੰਦਰੀ ਹੈ ਇਹਦੇ ਦੁਆਰਾ ਇੱਕ ਨਾਮ ਦੇ ਸਵਾਦ ਨੂੰ ਲੈਂਦਾ, ਜੇ ਨਾਮ ਦਾ ਸਵਾਦ ਲੈਣ ਲੱਗ ਪਏ ਫਿਰ ਕਹਿੰਦੇ ਜਿਹੜਾ ਆਪਾ ਆਪ ਹੰਕਾਰ ਨੂੰ ਮਾਰੇ ਅਤੇ ਫਿਰ ਪਰਮਾਤਮਾ ਦੇ ਨਾਂ ਨੂੰ ਇਹ ਪ੍ਰਾਪਤ ਕਰ ਲੈਂਦਾ। ਸ਼ਬਦ ਮਰਿਆ ਫਿਰ ਮਰਨ ਨਾ ਹੋਏ, ਦਿਨ ਮੂਹੇ ਤੋਂ ਪੂਰਾ ਹੋਏ। ਕਹਿੰਦੇ ਜੇ ਸਤਿਗੁਰ ਸੱਚੇ ਪਾਤਸ਼ਾਹ ਦੇ ਉਪਦੇਸ਼ ਤੋਂ ਇਹ ਜੀਵ ਭਾਵ ਹੰਕਾਰ ਵੱਲੋਂ ਮਰ ਗਿਆ ਫਿਰ ਮੁੜ ਕੇ ਇਹਦਾ ਮਰਨਾ ਹੀ ਨਹੀਂ ਹੁੰਦਾ, ਜਿਹਨੇ ਆਪਣੀ ਹੋਂਦ ਨੂੰ ਮਿਟਾ ਤਾ ਉਹਨੂੰ ਕੀ ਕੋਈ ਮਾਰੂਗਾ। ਕਹਿੰਦੇ ਜੀਵਤ ਭਾਵ ਦੇ ਮਰੇ ਤੋਂ ਬਿਨਾਂ ਪੂਰਾ ਗਿਆਨ ਇਹਨੂੰ ਕਿਵੇਂ ਪ੍ਰਾਪਤ ਹੋ ਸਕਦਾ, ਨਹੀਂ ਹੋ ਸਕਦਾ। ਪਰ ਪੰਚ ਵਿਆਪ ਰਹਿਆ ਮਨ ਦੋਏ ਫਿਰ ਨਾਰਾਇਣ ਕਰੇ ਸੋ ਹੋਏ। ਕਹਿੰਦੇ ਜਿੰਨਾ ਜਿਹੜੇ ਜਿਹੜਾ ਜੀਵ ਦਾ ਮਨ ਇਹ ਪਰਪੰਚ ਕੀ ਹੈ, ਜਿੰਨਾ ਵੀ ਸੰਸਾਰ ਆ ਹਾਂਜੀ ਇਹਦੇ ਬਲਾਂ ਛਲਾਂ ਦੇ ਵਿੱਚ ਲੱਗਾ ਹੋਇਆ, ਬਲ ਛਲ ਵਿਆਪ ਰਿਹਾ, ਕਿਸੇ ਨਾ ਛਲ ਕਰਦਾ, ਕਿਸੇ ਨਾ ਡਾਂਗਰਾਂ ਦੇ ਨਾਲ ਉਹਨੂੰ ਲੁੱਟਣਾ ਅਤੇ ਸੁੱਟਣਾ ਹਾਂਜੀ, ਹੇਰਾ ਫੇਰੀਆਂ 'ਚ ਲੱਗਾ ਆ। ਉਹਨਾਂ 'ਚ ਕਹਿੰਦੇ ਇਹਦੇ ਦੋ ਜਿਹੜੇ ਆ ਹਾਂਜੀ, ਜੰਮਣ ਅਤੇ ਮਰਨ, ਇਹ ਦੋਨੋਂ ਹੀ ਬਣੇ ਰਹਿੰਦੇ ਆ। ਫਿਰ ਨਾਰਾਇਣ ਕਰੇ ਤੁਰ। ਕਹਿੰਦੇ ਫਿਰ ਕਹਿੰਦੇ ਇਸ ਤਰੂਪ ਜਿਹੜਾ ਪਰਮਾਤਮਾ ਉਹੀ ਗੱਲ ਹੁੰਦੀ ਹੈ ਜੋ ਮਾਲਕ ਕਰਦਾ, ਉਹਦੇ ਹੁਕਮ ਤੋਂ ਬਿਨਾਂ ਕੁਝ ਨਹੀਂ। ਇਹ ਤਾਂ ਬਹੁਤ ਕੁਝ ਕਰਨਾ ਚਾਹੁੰਦਾ, ਜਿਹਦੇ ਵੱਸ ਹੋਵੇ ਇਹਦਾ ਅਗਲੇ ਦੇ ਮੂੰਹ 'ਚੋਂ ਬੁਰਕੀਆਂ ਵੀ ਕੱਢ ਲੈ, ਪਰ ਉਹ ਮਾਲਕ ਦੇ ਹੱਥ 'ਚ ਹੀ ਹੈ। ਬੋਹਿਤ ਚੜਾਓ ਜਾਂ ਆਵੇ ਵਾਰ, ਠਾਕੇ ਬੋਹਿਤ ਡਰ ਗਿਆ ਮਾਲ। ਕਹਿੰਦੇ ਗੁਰੂ ਪਿਆਰੋ ਜਿਹੜਾ ਮਨੁੱਖਾ ਸਰੀਰ ਆ, ਮਨੁੱਖ ਦੀ ਦੇਹ ਰੂਪੀ ਵਾਰ ਮੈਨੇ ਵਾਰ ਨਾਮ ਸਮੇਂਦਾ, ਇਹਦਾ ਹੱਥ ਆ ਜਾਏ ਇਹ ਨਾਮ ਗਿਆਨ ਰੂਪੀ ਜਹਾਜ ਉੱਤੇ ਜ਼ਰੂਰ ਚੜ੍ਹ ਜਾਏ, ਪਰ ਇਹ ਜਹਾਜ 'ਤੇ ਚੜ੍ਹਨ ਤੋਂ ਠਾਕੇ ਜੇ ਰੁਕੇ ਰਹੋਗੇ ਅਤੇ ਪਰਲੋਕ ਵਿੱਚ ਫਿਰ ਜਾ ਕੇ ਕੀ ਹੋਏਗਾ ਕਿ ਦਰਗਾਹ ਦੇ ਵਿੱਚ ਜਮ੍ਹਾਂ ਦੀ ਜਿਹੜੀ ਵਾਰ ਆ ਇਹਨੂੰ ਪਵੇਗੀ। ਸੱਚ ਸਾ ਲਾਹੀ ਤੁਹਾਨੂੰ ਗੁਰਦੁਆਰ ਨਾਨਕ ਦਰ ਘਰ ਏਕੰਕਾਰ। ਪਾਤਸ਼ਾਹ ਕਹਿੰਦੇ ਉਹ ਤਾਂ ਧੰਨ ਆ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਸਿੱਖਿਆ ਲੈ ਕੇ ਸੱਚ ਸਰੂਪ ਪਰਮਾਤਮਾ ਨੂੰ ਚਲਾਉਂਦੇ, ਔਰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਜਿਨ੍ਹਾਂ ਨੇ ਇੱਕ ਓਂਕਾਰ ਪਰਮਾਤਮਾ ਨੂੰ ਪਾ ਲਿਆ। ਕਿਉਂਕਿ ਸਤਿਗੁਰਾਂ ਦੁਆਰਾ ਜਿਹੜਾ ਧੰਨਤਾ ਯੋਗ ਸੱਚ ਹੈ ਪੂਰੀ ਉਸਤ ਕਰੇ। ਪਾਤਸ਼ਾਹ ਕਹਿੰਦੇ ਸਾਰਿਆਂ ਘਰਾਂ ਦੇ ਵਿੱਚ ਇੱਕ ਪਰਮਾਤਮਾ ਜਿਹੜਾ ਪਰਮੇਸ਼ਰ ਆ ਉਹਨੂੰ ਨਿਸ਼ਚੇ ਕਰੇ, ਉਹ ਤੋਂ ਬਿਨਾਂ ਹੋਰ ਤਾਂ ਕੋਈ ਹੈ ਹੀ ਨਹੀਂ, ਸਾਰਿਆਂ 'ਚ ਉਹਦੀ ਜੋਤ ਨੂੰ ਦੇਖਦੇ ਆ। ਗੌੜੀ ਮਹੱਲਾ ਪਹਿਲਾ, ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ ਦਾ ਸਵਾਰ। ਜਿਸ ਵਕਤ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਪ੍ਰਾਣਾਂ ਦੇ ਚਾੜਨ ਅਤੇ ਠਹਿਰਾਵਣ ਇਹਨੂੰ ਪੂਰਵ ਹੋ ਗਿਆ ਅਤੇ ਫਰਾਉਣਾ ਜਿਹੜਾ ਕੁੰਭਕ ਹੋ ਗਿਆ, ਉਤਾਰਨ ਦਾ ਜਦੋਂ ਵਿਚਾਰ ਕੀਤਾ ਹਾਂਜੀ ਰੇਚਕ ਉਹਨੂੰ ਕਹਿ ਦਿੰਦੇ ਆ, ਅਤੇ ਜਿਹੜਾ ਹਿਰਦਾ ਰੂਪੀ ਕਮਲ ਸੀ ਉਲਟਿਆ, ਅਤੇ ਫਿਰ ਕਹਿੰਦੇ ਜਿਹੜਾ ਗਗਨ ਕੀ ਇਹ ਦਸਵਾਂ ਦੁਆਰ ਸੀ, ਉਹਦੇ ਵਿੱਚ ਕਹਿੰਦੇ ਯੋਗਾਨੰਦ ਰੂਪੀ ਜਿਹੜੀ ਅੰਮ੍ਰਿਤ ਦੀ ਧਾਰਾ ਸੀ ਉਹ ਪ੍ਰਗਟ ਹੋ ਗਈ। ਜਦੋਂ ਕਹਿੰਦੇ ਉਸ ਬ੍ਰਹਮ ਦੀ ਵਿਚਾਰ ਪ੍ਰਾਪਤ ਹੋਣ ਦੇ ਨਾਲ ਜਿਸ ਵੇਲੇ ਸੰਸਾਰ ਵੱਲੋਂ ਹਿਰਦਾ ਕਮਲ ਉਲਟਿਆ, ਹੁਣ ਤਾਂ ਸੰਸਾਰ ਵੱਲ ਤਾਂ ਸਿੱਧਾ ਨਾ ਰੱਬ ਵੱਲੋਂ ਪੁੱਠਾ ਹੋਇਆ, ਜਦੋਂ ਕਿ ਸੰਸਾਰ ਵੱਲ ਮੂੰਹਦਾ ਹੋ ਗਿਆ ਅਤੇ ਰੱਬ ਵੱਲ ਸਿੱਧਾ ਹੋ ਗਿਆ, ਉਸ ਵੇਲੇ ਕਹਿੰਦੇ ਦਸਾਂ ਦੁਆਰਿਆਂ ਵਿੱਚ ਪੂਰਨ ਜੋ ਗਗਨ ਗਗਨ ਮੈਨੇ ਜਿਹੜਾ ਆਕਾਸ਼ ਜੀ ਨੇ ਚੇਤਨ ਦੇ ਵਿਆਪਕ ਰੂਪ ਆ ਉਹਦੀ ਕਹਿੰਦੇ ਜਿਹੜੀ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੀ ਧਾਰ ਆ ਉਹ ਜੋ ਆਈ ਉਹ ਫਿਰ ਨੰਬਰ ਦੀ ਧਾਰ ਜਿਹੜੀ ਹੈ ਪ੍ਰਵਾਹਿਤ ਹੋ ਜਾਂਦੀ। ਕਹਿੰਦੇ ਐਸਾ ਨਿਸ਼ਚਾ ਹੋ ਗਿਆ ਤਿਰਪਣ ਵੇਦਿਆ ਆਪ ਮਰਾਰ। ਉਹ ਜਿਹੜਾ ਮਨ ਰੂਪੀ ਦੈਂਤ ਨੂੰ ਮਾਰਨ ਵਾਲਾ ਪਰਮੇਸ਼ਰ ਆ ਉਹ ਤਿੰਨਾਂ ਲੋਕਾਂ 'ਚ ਵੇਦਿਆ ਮੈਨੇ, ਸਦਾਕਾਰ ਭਾਵ ਮਿਲ ਰਿਹਾ ਹੈ, ਉਤੋਂ ਭਿੰਨ ਤਾਂ ਸੱਤਾ ਕੋਈ ਹੈ ਹੀ ਨਹੀਂ। ਤੇਰੇ ਮਨ ਮੇਰੇ ਭਰਮ ਨਾ ਕੀਜੈ, ਮਨ ਮਨੇ ਅੰਮ੍ਰਿਤ ਰਸ ਕੀਜੈ ਰਹਾਓ। ਕਹਿੰਦੇ ਪਿਆਰਿਆ, ਜੇ ਤੂੰ ਆਪਣੇ ਮਨ ਵਿੱਚ ਕੋਈ ਭਰਮ ਨਾ ਕਰੇ, ਭਰਮ ਤੋਂ ਰਹਿਤ ਹੋ ਜਾਏ। ਇਹ ਸਤਿਗੁਰਾਂ ਦੇ ਮਨ ਮੈਂ ਮਨ ਨਾਮ ਇੱਥੇ ਮੰਤਰ ਦਾ, ਅਤੇ ਦੂਜਾ ਮਨ ਮੰਨ ਕੇ ਗੁਰੂ ਦੇ ਮੰਤਰ ਉਪਦੇਸ਼ ਨੂੰ ਮੰਨ ਕੇ, ਇਹ ਜਿਹੜਾ ਨਾਮ ਰੂਪੀ ਅੰਮ੍ਰਿਤ ਰਸ ਹੈ ਇਹਨੂੰ ਪੀਜਿਆ ਮੈਂ ਪੀਣਾ ਕਰੇ। ਜਨਮ ਜੀਤ ਮਰਨ ਮਨ ਮੰਨਿਆ, ਆਪ ਮੂਆ ਮਨ ਮੰਤੇ ਜਾਣਿਆ, ਪਹਿਲੇ ਮਨ ਉਂਕੜਿਆ ਦੂਜਾ ਮੁਕਤਾ। ਇਸ ਵਾਸਤੇ ਉਹਦਾ ਨਾਮ ਮੰਤਰ ਹੋਏਗਾ, ਜਿਹੜਾ ਔਂਕੜ ਵਾਲਾ ਮਨ ਆ ਉਹ ਮੰਤਰ ਹੈ। ਇਸ ਵਾਸਤੇ ਜਿਹਨਾਂ ਨੇ ਸਤਿਗੁਰਾਂ ਦੇ ਮਨ ਮੰਤਰ ਨੂੰ ਮੰਨਣਾ, ਜਿਹੜਾ ਔਂਕੜ ਵਾਲਾ ਇਹ ਸਮਝੋ ਅੱਧੇ ਹੋੜੇ ਦੀ ਆਵਾਜ਼ ਦਿੰਦਾ, ਮੰਤਰ ਨੂੰ ਮਨ ਵਿੱਚ ਕਹਿੰਦੇ ਜਾਣ ਲਿਆ। ਉਹਨਾਂ ਨੇ ਆਪਾ ਭਾਵ ਜਿਹੜਾ ਹੰਕਾਰ ਸੀ, ਹਾਂਜੀ, ਉਹ ਫਿਰ ਉਹਨਾਂ ਦਾ ਮਰ ਗਿਆ। ਅਤੇ ਜਦੋਂ ਜੀਵ ਭਾਵ ਹੰਕਾਰ ਵੱਲੋਂ ਮਰਦਾ, ਫਿਰ ਮਰਨ ਫਿਰ ਉਹਨਾਂ ਦਾ ਮਨ ਮੰਨ ਗਿਆ। ਕਹਿੰਦੇ ਉਹਨਾਂ ਨੇ ਮਨੁੱਖਜਨ ਨੂੰ ਉਸੇ ਜਿੱਤ ਲਿਆ, ਮਨੁੱਖਜਨ ਦੀ ਬਾਜੀ ਜਿਹੜੀ ਉਹਨਾਂ ਨੇ ਜਿੱਤ ਲਈ ਹੈ। ਆਪ ਮੂਆ ਮਨ ਮੰਨ ਤੇ ਮਰ ਜਾਂਦੇ ਹਨ, ਜਿਹੜੇ ਆਪਾ ਭਾਵ ਹੰਕਾਰ ਮਰ ਗਿਆ ਗੁਰੂ ਦੇ ਮੰਤਰ ਦੀ ਕਮਾਈ ਦੁਆਰਾ। ਅਤੇ ਫਿਰ ਕਹਿੰਦੇ ਕਿ ਉਹਨਾਂ ਨੇ ਉਹਨਾਂ ਦਾ ਮਨ ਫਿਰ ਮੰਨ ਗਿਆ ਗੁਰੂ ਦੇ ਉੱਤੇ। ਨਜ਼ਰ ਪਈ ਘਰ ਘਰ ਤੇ ਜਾਂਦੇ ਹਾਂ, ਜਿਹੜੇ ਸਾਧੂਆਂ ਨੇ ਨਜ਼ਰ ਮੈਨੇ ਮੇਹਰ ਦੀ ਦ੍ਰਿਸ਼ਟੀ ਹੋ ਗਈ ਘਰ ਮੈਨੇ ਹਿਰਦੇ ਵਿੱਚ। ਘਰ ਕੀ ਦੂਜੇ ਘਰ ਦਾ ਅਰਥ ਹੈਗਾ ਸਰੂਪ, ਆਪਣੇ ਸਰੂਪ ਰੂਪੀ ਘਰ ਨੂੰ ਜਾਣ ਲੈਣਾ ਕੀਤਾ। ਜਦ ਸਤ ਤੀਰਥ ਮੱਜਣ ਨਾਮ ਆਦਿਕ ਵਿਸਾਰ ਕਰੋ ਕਿਸ ਕੰਮ। ਕਹਿੰਦੇ ਜਾਤ ਆ ਸਾਤ ਆ, ਜਿਹੜੇ ਸਾਧਨ ਆ ਔਰ ਤੀਰਥਾਂ ਦੇ ਮੱਜਣ ਮੈਂ ਇਸ਼ਨਾਨ, ਜਿਹੜਾ ਰੋਜ਼ ਆਪਾਂ ਨਹਾਉਂਦੇ ਹਾਂ ਉਹ ਇਸ਼ਨਾਨ ਹੋ ਗਿਆ, ਜਿਹੜਾ ਤੀਰਥਾਂ ਨੂੰ ਮੱਜਣ ਕਹਿੰਦੇ। ਇਸ ਕਰਕੇ ਤੀਰਥਾਂ ਦੇ ਮੱਜਣ ਇਸ਼ਨਾਨ। ਕਹਿੰਦੇ ਨਾਮ ਜਪਣ ਨਾਲ ਇਹ ਸਾਰੀਆਂ ਚੀਜ਼ਾਂ ਸਫਲ ਹੁੰਦੀਆਂ, ਜੇ ਨਾਮ ਨਹੀਂ ਜਪਦੇ ਫਿਰ ਤਾਂ ਘੁੰਮ ਘੁਮਾਈਆ ਹੀ ਹੈ। ਕਹਿੰਦੇ ਪਰਮੇਸ਼ੁਰ ਦੇ ਨਾਮ ਤੋਂ ਆਦਿਕ ਮੈਂ ਬਹੁਤੇ ਕਰਮਾਂ ਦਾ ਵਿਸਾਰ ਕਰਨ ਦਾ ਕਿਹੜੇ ਕੰਮ ਹੈ, ਆਦਿਕ ਵਿਸਾਰ ਕਰੋ ਕਿਸ ਕੰਮ, ਬਹੁਤਾ ਵਿਸਾਰ ਕਰਨਾ, ਹਾਂਜੀ, ਉਹ ਫਿਰ ਕੰਮ ਕਿਹੜੇ ਕੰਮ ਹੈ, ਕੁਛ ਵੀ ਨਹੀਂ ਹੈ। ਜਿੰਨੇ ਖਿਲਾਰੇ ਪਾ ਕੇ ਬਹਿ ਜਾਓਗੇ ਉਨੀ ਮਨ ਦੀ ਬੁੱਧੀ ਖਿੰਡ ਜਾਂਦੀ ਹੈ, ਅਤੇ ਭਜਨ ਸਿਮਰਨ 'ਚ ਰੁਕਾਵਟ ਪੈਂਦੀ ਹੈ। ਅਤੇ ਜਿਹੜੇ ਗੁਰਮੁਖ ਪਿਆਰੇ ਆ ਉਹ ਤਾਂ ਫਿਰ ਇੱਧਰ ਤੁਰ ਪੈਂਦੇ ਆ। ਨਰ ਨਾਰਾਇਣ ਅੰਤਰ ਜਾਮ, ਉਹ ਕਹਿੰਦੇ ਜਿਹੜਾ ਨਰ ਨਰਾਂ ਦਾ ਆਇਣ ਹਿਰਦੇ ਰੂਪੀ ਘਰ 'ਚ ਪਰਮਾਤਮਾ ਰਹਿ ਰਿਹਾ ਮਨੁੱਖਾਂ ਦੇ ਹਿਰਦੇ, ਉਹ ਕਹਿੰਦੇ ਸਾਰਾ ਕੁਝ ਜਾਣਨ ਵਾਸਤੇ ਅੰਤਰ ਜਾਮ ਹੈ, ਅੰਤਰ ਜਾਮੀ ਹੈ, ਉਹ ਤੋਂ ਗੱਲ ਕੋਈ ਛੁੱਪ ਨਹੀਂ ਸਕਦੀ। ਅਤੇ ਆਪਾਂ ਧੋਖੇ ਨਾ ਕੋਈ ਹੇਰਾ ਫੇਰੀ ਨਾ ਕੋਈ ਕੰਮ ਕਰਾ ਦਾਂਗੇ। ਆਣ ਮਨੋ ਤੋਂ ਪੜ ਕਰ ਜਾਓ ਕਿਸ ਜਾਚੋ ਨਾ ਹੀ ਕੋ ਥਾਓ। ਕਹਿੰਦੇ ਉਹ ਪਰਮਾਤਮਾ ਤੋਂ ਆਣ ਮੈਨੇ, ਹਾਂਜੀ, ਹੋਰ ਕਿਸੇ ਨੂੰ ਮੰਨਦੇ ਹਾਂ। ਕਹਿੰਦੇ ਦਿਸ਼ਾ ਪੜ ਕਰ ਦੂਜੇ ਘਰ ਜਾਓ, ਪਰ ਉਹ ਤੋਂ ਬਿਨਾਂ ਹੋਰ ਕੋਈ ਥਾਂ ਹੀ ਹੈ ਨਹੀਂ ਕਿ ਉਹਨੂੰ ਛੱਡ ਕਿਸੇ ਪਾਸੋਂ ਜਾਚੋ ਮੰਗੀਏ, ਕਿਉਂਕਿ ਆਤਮਾ ਗਿਆਨ ਉਹ ਤੋਂ ਬਿਨਾਂ ਦੇਣ ਵਾਲਾ ਹੋਰ ਕੌਣ ਹੈ। ਦੇਵੀ ਦੇਵ ਅਤੇ ਮਾਇਆ ਪਦਾਰਥ ਦੇ ਦੇਣਗੇ ਆਤਮਾ ਗਿਆਨ। ਇਸ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਅਸੀਂ ਤਾਂ ਕਿਸੇ ਹੋਰ ਨੂੰ ਨਹੀਂ ਮੰਨਦੇ, ਹੋਈਏ ਤਾਂ ਪਰਾਏ ਘਰਾਂ 'ਚ ਜਾਈਏ। ਜਦੋਂ ਹੁਣ ਇੱਕ ਨੂੰ ਦਾਤਾ ਬਣਾ ਲਿਆ ਨਿਰੰਕਾਰ ਪਰਮੇਸ਼ਰ ਨੂੰ, ਕਿ ਪਰਾਏ ਹੋਰ ਦੇਵੀ ਦੇਵਤੇ ਜਿਹੜੇ ਉਹਨਾਂ ਘਰਾਂ 'ਚ ਕੀ ਜਾਣਾ। ਕਹਿੰਦੇ ਉਹਨੂੰ ਛੱਡ ਕੇ ਅਸੀਂ ਕਿਸੇ ਪਾਸੋਂ ਮੰਗੀਏ, ਕਿ ਉਦੋਂ ਬਿਨਾਂ ਸਾਡਾ ਕੋਈ ਥਾਂ ਹੈ ਹੀ ਨਹੀਂ, ਕਿਸ ਜਾਚੋਂ ਨਾ ਹੀ ਕੁਸਾਓ, ਇਹਦੇ ਕੋਲ ਜਾਚੋਂ ਮੰਗੀਏ, ਉਦੋਂ ਬਿਨਾਂ ਸਾਡਾ ਕੋਈ ਥਾਂ ਹੀ ਨਹੀਂ। ਨਾਨਕ ਗੁਰਮੁਖ ਸਹਿਜ ਸਮਾਓ। ਪਾਤਸ਼ਾਹ ਕਹਿੰਦੇ ਆ ਸਤਿਗੁਰੂ ਦੀ ਸਿੱਖਿਆ ਦੁਆਰਾ ਨਾਮ ਦੀ ਕਮਾਈ ਕਰਕੇ ਜਿਹੜਾ ਸਹਿਜ ਪਦ ਆ ਉਹਦੇ ਸਮਾਉਣਾ ਕਰੋ, ਜਿਹਨੂੰ ਗੁਰੀਆ ਪਦ ਵੀ ਕਹਿੰਦੇ ਆ। ਇਸ ਤਰ੍ਹਾਂ ਸੁਣ ਪਦ ਵੀ ਆਵਾਜ਼ ਪਦ ਬਹੁਤ ਸਾਰੇ ਨਾਂ ਰੱਖੇ ਹੋਏ ਆ। ਸੋ ਇਹ ਸਤਿਗੁਰ ਸੱਚੇ ਪਾਤਸ਼ਾਹ ਉਪਦੇਸ਼ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫੇਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਜੁਗ ਦੁਆਪਰ ਤ੍ਰੇਤੇ ਦੀ ਗੱਲ ਛੱਡੋ, ਸਤਜੁਗ ਦੁਆਪਰ ਤ੍ਰੇਤੇ ਦੀ ਗੱਲ ਛੱਡੋ, ਕਲ ਜੁਗ ਦੇ ਕਰੋ ਅਵਤਾਰ ਦੀ ਗੱਲ, ਪਹਿਲਾਂ ਗੁਜਰੀ ਤੋਂ ਗੁਜਰੀਆਂ ਲੱਖ ਮਾਵਾਂ, ਮਾਂ ਗੁਜਰੀ ਦੇ ਕਰੋ ਪਰਿਵਾਰ ਦੀ ਗੱਲ। ਚਿੱਟੇ ਦਿਨ ਅੰਧੇਰ ਗੁਬਾਰ ਹੋਇਆ, ਚਿੱਟੇ ਦਿਨ ਅੰਧੇਰ ਗੁਬਾਰ ਹੋਇਆ, ਚੱਲੀ ਤੇਗ ਉੱਤੇ ਤੇਗ ਦੇ ਵਾਰ ਦੀ ਗੱਲ, ਜੰਜੂ ਤਿਲਕ ਦੀ ਜਿਸਨੇ ਕਰੀ ਰਾਖੀ, ਕਰੋ ਗੁਜਰੀ ਦੇ ਸੋਹਣੇ ਸਰਦਾਰ ਦੀ ਗੱਲ। ਅਸੀਂ ਜਦੋਂ ਵੀ ਸਿੱਖ ਇਤਿਹਾਸ ਦਾ ਜ਼ਿਕਰ ਕਰ ਰਹੇ ਹੋਈਏ, ਜਿੰਨਾ ਚਿਰ ਤੱਕ ਮੁਗਲਾਂ ਦੇ ਅਤਿਆਚਾਰਾਂ ਦਾ ਵਰਣਨ ਨਾ ਕਰੀਏ, ਸਿੱਖ ਇਤਿਹਾਸ ਪੂਰਾ ਨਹੀਂ ਹੁੰਦਾ। ਉਸ ਸਮੇਂ ਦੀ ਗੱਲ ਕਰਨ ਲੱਗੇ ਹਾਂ ਜਿਸ ਵਕਤ ਹਿੰਦੁਸਤਾਨ ਵਿੱਚ ਖੂਨ ਦੀਆਂ ਦੋ ਨਦੀਆਂ ਵਹਿ ਰਹੀਆਂ ਸਨ, ਇੱਕ ਆਪਣਿਆਂ ਦੇ ਖੂਨ ਦੀ ਤੇ ਇੱਕ ਬੇਗਾਨਿਆਂ ਦੀ। ਮੁਗਲ ਹਕੂਮਤ ਦੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਵੱਡੇ ਤਿੰਨ ਭਰਾਵਾਂ ਨੂੰ ਮਰਵਾ ਕੇ ਰਾਜ ਗੱਦੀ ਸਾਂਭੀ ਤੇ ਗੱਦੀ ਤੇ ਬੈਠਦਿਆਂ ਸਾਰ ਹੀ ਉਸਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਵੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਵਿਚਾਰਾ 8 ਸਾਲ ਤੱਕ ਜੇਲ੍ਹ ਵਿੱਚ ਹੱਡ ਰਗੜਦਾ ਰਿਹਾ। ਈਦ ਵਾਲੇ ਦਿਨ ਔਰੰਗਜ਼ੇਬ ਨੇ ਆਪਣੇ ਵੱਡੇ ਭਰਾ ਦਾਰਾ ਸ਼ੋਹ ਦਾ ਸਿਰ ਵੱਢ ਕੇ ਆਪਣੇ ਪਿਤਾ ਸ਼ਾਹਜਹਾਂ ਨੂੰ ਤੋਹਫ਼ੇ ਵਜੋਂ ਭੇਟ ਕਰ ਦਿੱਤਾ, ਇੱਥੋਂ ਤੱਕ ਕਿ ਉਸਨੇ ਆਪਣੇ ਪੁੱਤਰਾਂ ਨੂੰ ਵੀ ਨਹੀਂ ਬਖਸ਼ਿਆ। ਆਪਣਿਆਂ ਵੱਲੋਂ ਵਿਹਲਾ ਹੋ ਕੇ ਬਾਦਸ਼ਾਹ ਔਰੰਗਜ਼ੇਬ ਨੇ ਸੋਚਿਆ ਕਿ ਹੁਣ ਮੁਗਲ ਸਮਾਜ ਵਿੱਚ ਆਪਣੀ ਇੱਜ਼ਤ ਕਿਸ ਤਰ੍ਹਾਂ ਬਣਾਈ ਜਾਵੇ। ਕਾਜ਼ੀਆਂ ਤੇ ਮੁਲਾਣਿਆਂ ਨੂੰ ਖੁਸ਼ ਕਰਨ ਵਾਸਤੇ ਉਸਨੇ ਹਿੰਦੂਆਂ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਜਜ਼ੀਆ ਟੈਕਸ ਫਿਰ ਦੁਬਾਰਾ ਲਗਾ ਦਿੱਤਾ ਗਿਆ, ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਣ ਲੱਗਾ, ਮੰਦਰਾਂ ਨੂੰ ਢਾਹ ਕੇ ਮਸੀਤਾਂ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ। ਬੰਗਾਲ ਤੇ ਕਸ਼ਮੀਰ ਦੇ ਹਾਕਮਾਂ ਨੇ ਤਾਂ ਹਾਜ਼ੀ ਕਰ ਦਿੱਤੀ। ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫਗਾਨ ਹਿੰਦੂਆਂ ਵਾਸਤੇ ਘਰ ਬਣ ਗਿਆ। ਔਰੰਗਜ਼ੇਬ ਦੇ ਹੁਕਮ ਅਨੁਸਾਰ ਰੋਜ਼ ਦੇ ਸਵਾ ਸਵਾ ਮਣ ਪੱਕੇ ਜਨੇਊ ਉਤਾਰੇ ਜਾਣ ਲੱਗੇ। ਪੰਡਿਤਾਂ ਨੇ ਆਪਣਾ ਧਰਮ ਖਤਰੇ ਵਿੱਚ ਦੇਖ ਕੇ ਮੰਦਰਾਂ ਵਿੱਚ ਜਾ ਕੇ ਤਲ ਖੜਕਾਏ, ਜੋਦੜੀਆਂ ਕੀਤੀਆਂ, ਪਰ ਕੋਈ ਚਾਰਾ ਨਾ ਚੱਲਿਆ। ਅਖੀਰ ਜਦੋਂ ਅਮਰਨਾਥ ਦੇ ਮੰਦਰ ਵਿੱਚ ਜਾ ਕੇ ਫਰਿਆਦ ਕੀਤੀ ਤਾਂ ਉੱਥੇ ਉਹਨਾਂ ਦੀ ਆਤਮਾ ਨੇ ਉਹਨਾਂ ਨੂੰ ਆਵਾਜ਼ ਦਿੱਤੀ ਕਿ ਸਾਡਾ ਓਟ ਆਸਰਾ ਤਾਂ ਹੁਣ ਕੇਵਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਜੀ ਹੀ ਹੋ ਸਕਦੇ ਨੇ। ਇਸ ਗੈਬੀ ਆਵਾਜ਼ ਨੂੰ ਮਹਿਸੂਸ ਕਰਕੇ ਕਸ਼ਮੀਰ ਦੇ ਹਿੰਦੂ ਵਿਦਵਾਨ ਪੰਡਤਾਂ ਨੇ ਆਪਣੀਆਂ ਵਹੀਰਾਂ ਅਨੰਦਪੁਰ ਸਾਹਿਬ ਵੱਲ ਨੂੰ ਕੱਢ ਦਿੱਤੀਆਂ ਅਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਬਾਰ ਵਿੱਚ ਪਹੁੰਚ ਕੇ ਰੋ ਰੋ ਕੇ ਰੋਂਗਟੇ ਖੜੇ ਕਰ ਦੇਣ ਵਾਲੀ ਆਪਣੀ ਵਿਥਿਆ ਹੈ ਕਿਉਂ

ਜਿੱਥੇ ਸੁਣ ਕੇ ਫਰਿਆਦੀ ਪੰਡਤਾਂ ਦੀ ਗੁਰੂ ਤੇਗ ਬਹਾਦਰ ਜੀ ਫਰਮਾਉਣ ਲੱਗੇ, ਤੁਸੀਂ ਆਏ ਹੋ ਨਾਨਕ ਦੀ ਓਟ ਲੈ ਕੇ ਇਸ ਘਰੋਂ ਮਾਯੂਸ ਨਹੀਂ ਜਾਣ ਲੱਗੇ। ਰੋਇਆ ਕੁਰਲਾਇਆ ਨਹੀਂ ਕਸ ਮਿੱਟਦੇ, ਸ਼ਕਤੀ ਨਾਲ ਮੂੰਹ ਫਿਰ ਸ਼ੈਤਾਨੀਆਂ ਦੇ, ਕੌਮਾਂ ਮਿਟਦੀਆਂ ਬਿਨਾਂ ਕੁਰਬਾਨੀਆਂ ਦੇ, ਕੌਮਾਂ ਜਿੱਤਦੀਆਂ ਨਾਲ ਕੁਰਬਾਨੀਆਂ ਦੇ। ਕਿਹਾ ਸਤਿਗੁਰਾਂ ਬਣੇਗੀ ਗੱਲ ਪਿੱਛੋਂ, ਕਿਹਾ ਸਤਿਗੁਰਾਂ ਬਣੇਗੀ ਗੱਲ ਪਿੱਛੋਂ, ਮਰਦ ਕੋਈ ਜੇ ਪਹਿਲਾਂ ਇਮਤਿਹਾਨ ਦੇਵੇ, ਧਰਮ ਰੱਖਿਆ ਵਾਸਤੇ ਲਾਜ਼ਮੀ ਏ ਮਹਾਂਪੁਰਖ ਜੇ ਕੋਈ ਬਲੀਦਾਨ ਦੇਵੇ। ਇਹ ਸੁਣ ਕੇ ਚਾਰੇ ਪਾਸੇ ਚੁੱਪ ਵਰਤ ਗਏ। ਗੁਰੂ ਤੇਗ ਬਹਾਦਰ ਜੀ ਮਹਾਰਾਜ ਕਿਸੇ ਡੂੰਘੀ ਸੋਚ ਵਿੱਚ ਬੈਠ ਗਏ। ਬਾਲਕ ਗੋਬਿੰਦ ਰਾਏ ਜੀ, ਜਿਨ੍ਹਾਂ ਦੀ ਉਮਰ ਉਸ ਵਕਤ ਕੇਵਲ 9 ਸਾਲ ਦੀ ਹੀ ਸੀ, ਅੱਜ ਦਰਬਾਰ ਵਿੱਚ ਹਾਜ਼ਰ ਸਨ। ਇਲਾਹੀ ਬਾਲਕ ਨੇ ਸਭਾ ਦਾ ਵਾਤਾਵਰਨ ਕੁਝ ਅਨੋਖਾ ਵੇਖਿਆ। ਕੁਝ ਅਜੀਬ ਕਿਸਮ ਦੇ ਲੋਕ ਵੇਖੇ, ਜਿਨ੍ਹਾਂ ਦੇ ਚਿਹਰੇ ਮੁਰਝਾਏ ਹੋਏ ਸਨ ਤੇ ਆਸ ਭਰੀਆਂ ਨਿਗਾਹਾਂ ਦੇ ਨਾਲ ਗੁਰੂ ਸਾਹਿਬ ਵੱਲ ਤੱਕ ਰਹੇ ਸਨ। ਬਾਲਕ ਗੋਬਿੰਦ ਰਾਏ ਜੀ ਕਦੇ ਸੰਗਤਾਂ ਵੱਲ ਦੇਖਦੇ, ਕਦੇ ਪਿਤਾ ਜੀ ਵੱਲ ਤੇ ਕਦੇ ਕਸ਼ਮੀਰੀ ਪੰਡਤਾਂ ਵੱਲ, ਜੋ ਡਾਢਿਆਂ ਦੇ ਸਾਏ ਤਾਂ ਹੀ ਰੋ ਰਹੇ ਸਨ। ਬਾਲਕ ਗੋਬਿੰਦ ਰਾਏ ਜੀ ਸਮਝ ਤਾਂ ਸਭ ਕੁਝ ਗਏ, ਪਰ ਫਿਰ ਵੀ ਬਾਲਕ ਦੀ ਨਿਆਣੀ ਆਪਣੇ ਪਿਤਾ ਜੀ ਦੇ ਗਲ ਵਿੱਚ ਬਾਹਾਂ ਪਾ ਕੇ ਬੜੇ ਪ੍ਰੇਮ ਵਿੱਚ ਆ ਕੇ ਪੁੱਛਿਆ, ਪਿਤਾ ਜੀ ਆਖਰ ਇਹ ਕੀ ਭੇਦ ਹੈ, ਆਪ ਕਿਸ ਡੂੰਘੀ ਸੋਚ ਵਿੱਚ ਬੈਠੇ ਹੋ? ਤਾਂ ਪਿਤਾ ਕਿਹਾ, ਚੰਨਾ ਮੈਂ ਕਈ ਨਿਰਦੋਸ਼ੀਆਂ ਦੀ ਅੱਜ ਤਕਦੀਰ ਮਿਟਾਉਣ ਦੀ ਸੋਚਦਾ ਹਾਂ, ਖਿੱਚੀ ਗਈ ਜੋ ਤਗੜਿਆਂ ਮਾੜਿਆਂ ਦੇ ਵਿੱਚ, ਉਹ ਲਕੀਰ ਮਿਟਾਉਣ ਦੀ ਸੋਚਦਾ ਹਾਂ, ਜਿਹਦੇ ਵਿੱਚ ਵੱਡਾ ਭਾਰਤ ਦੇਸ਼ ਮੇਰਾ ਉਹ ਜੰਜੀਰ ਮਿਟਾਉਣ ਦੀ ਸੋਚਦਾ ਹਾਂ, ਕੋਈ ਕਸ਼ਮੀਰ ਮਿਟਾਉਣ ਦੀ ਸੋਚਦਾ ਹੈ, ਮੈਂ ਤਕਦੀਰ ਮਿਟਾਉਣ ਦੀ ਸੋਚਦਾ ਹਾਂ। ਸਾਹਿਬਾਂ ਨੇ ਪੁੱਛਿਆ, ਪਿਤਾ ਜੀ ਆਖਰ ਇਹ ਕੀ ਬੁਝਾਰਤ ਹੈ? ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬਾਲਕ ਗੋਬਿੰਦ ਰਾਏ ਜੀ ਨੂੰ ਜੋ ਜਵਾਬ ਦਿੱਤਾ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਇਸ ਤਰ੍ਹਾਂ ਬਿਆਨ ਕਰ ਰਿਹਾ ਹੈ।

ਆਪਣੀ ਮਾਂ ਦੇ ਅੰਦਰ ਜਿਹੜੀ ਕਿਸੇ ਅਣਤਾਰੂ ਦੀ ਰੋਹਰੀਏ ਨਾ ਭਾਵੇਂ ਆਪਣਾ ਆਪ ਵੀ ਲੱਗ ਜਾਵੇ ਜਿਹਦੀ ਬਾਹ ਫੜੀਏ ਉਹਨੂੰ। ਬਾਲਕ ਪੁੱਤਰ ਨੂੰ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਦੇਖ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਨਾਨਕ ਦੀ ਗੁਰ ਗੱਦੀ ਬਾਲਕ ਗੋਬਿੰਦ ਰਾਏ ਜੀ ਨੂੰ ਸੰਭਾਲ ਕੇ ਆਪਣੇ ਪੰਜਾਂ ਪਿਆਰਿਆਂ ਦੇ ਨਾਲ ਮਜ਼ਲੂਮਾਂ ਦੀ ਰੱਖਿਆ ਵਾਸਤੇ ਦਿੱਲੀ ਦੇ ਚਾਂਦਨੀ ਚੌਂਕ ਵੱਲ ਨੂੰ ਆਪਣੇ ਤੀਰ ਦਾ ਬਲਿਦਾਨ ਦੇਣ ਵਾਸਤੇ ਹੈ ਕਿਉਂ

ਦਰਜੀ ਮਹਾਰਾਜ ਦੀ ਗ੍ਰਿਫਤਾਰੀ ਦੇ ਵਾਰੰਟ ਭੇਜ ਦਿੱਤੇ। ਜਦੋਂ ਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਤਾਂ ਸ਼ਾਹ ਆਲਮ ਨੇ ਸ਼ਾਹੀ ਤਖ਼ਤ ਤੋਂ ਉੱਠ ਕੇ ਗੁਰੂ ਪਾਤਸ਼ਾਹ ਦਾ ਬੜਾ ਸਨਮਾਨ ਕੀਤਾ। ਸਤਕਾਰ ਦੇ ਵਿੱਚ ਸਿਰ ਝੁਕਾਇਆ ਤੇ ਇੱਕ ਚਹਾਨਾ ਚੌਂਕੀ ਦੇ ਉੱਪਰ ਗੁਰੂ ਮਹਾਰਾਜ ਦੇ ਆਸਨ ਜਮਾਏ ਤੇ ਨਾਲ ਹੀ ਨਾਲ ਉਹਨੇ ਗੱਲ ਸ਼ੁਰੂ ਕੀਤੀ, ਐ ਪਾਤਸ਼ਾਹ, ਜੇਕਰ ਤੁਸੀਂ ਇਸਲਾਮ ਧਰਮ ਦੇ ਦਾਇਰੇ ਵਿੱਚ ਆ ਜਾਓ ਤਾਂ ਮੈਂ ਕਸਮ ਖਾ ਕੇ ਕਹਿਣਾ ਕਿ ਪੂਰਾ ਇਸਲਾਮਿਕ ਤਬਕਾ ਤੁਹਾਡੇ ਅੱਗੇ ਸਿਰ ਨਵਾਏਗਾ। ਔਰੰਗਜ਼ੇਬ ਜੋ ਹਿੰਦੁਸਤਾਨ ਦਾ ਕਹਿੰਦਾ ਕਹਾਉਂਦਾ ਬਾਦਸ਼ਾਹ, ਤੁਹਾਡੇ ਚਰਨ ਪਰਸ ਕੇ ਮਾਣ ਮਹਿਸੂਸ ਕਰੇਗਾ। ਬਸ ਇੱਕ ਵਾਰੀ ਕਹਿ ਦਿਓ ਕਿ ਮੈਂ ਮੁਸਲਮਾਨ ਹੋਣ ਲਈ ਤਿਆਰ ਹਾਂ। ਜੋ ਕਹੋਗੇ ਉਹੀ ਦਿੱਤਾ ਜਾਏਗਾ। ਮਹਿਲ, ਮਾੜੀਆਂ, ਨਵਾਬੀਆਂ, ਦੌਲਤਾਂ, ਅਹੁਦੇ, ਸਭ ਤੋਂ ਵੱਡਾ ਅਹੁਦਾ ਤੁਹਾਡੇ ਸਪੁਰਦ ਕਰੇਗਾ ਬਾਦਸ਼ਾਹ ਔਰੰਗਜ਼ੇਬ। ਵੱਡੇ ਵੱਡੇ ਕਾਜ਼ੀ ਮੁੱਲਾ ਆ ਕੇ ਤੁਹਾਡੇ ਦਰ ਤੇ ਨਮਸਕਾਰਾਂ ਕਰਨਗੇ। ਤੁਸੀਂ ਕੁੱਲ ਹਿੰਦੁਸਤਾਨ ਦੇ ਪੀਰ ਸਾਹਿਬ ਤੇ ਜਾਓਗੇ। ਤੁਹਾਡੇ ਸਾਹਿਬਜ਼ਾਦੇ ਦੀ ਸ਼ਹਾਨਾ ਅੰਦਾਜ਼ ਦੇ ਨਾਲ ਪਰਵਰਿਸ਼ ਕੀਤੀ ਜਾਏਗੀ। ਬਸ ਇੱਕ ਵਾਰ ਇਸਲਾਮ ਧਰਮ ਕਬੂਲ ਕਰਨ ਵਾਸਤੇ ਹਾਂ ਕਰ ਦਿਓ। ਗੁਰੂ ਮਹਾਰਾਜ ਨੇ ਫਰਮਾਇਆ, ਕਮਲਿਆ, ਕਿਹੜੇ ਦੀਨ ਦੀਆਂ ਗੱਲਾਂ ਕਰਦਾ ਹੈ? ਤੈਨੂੰ ਤਾਂ ਆਪ ਦੀਨ ਦੀ ਪਰਿਭਾਸ਼ਾ ਪਤਾ ਨਹੀਂ। ਤੂੰ ਮਜ਼ਲੂਮਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਉਹਨਾਂ ਉੱਤੇ ਜ਼ੁਲਮ ਕਰਕੇ ਆਪਣੇ ਆਪ ਨੂੰ ਧਰਮੀ ਸਮਝ ਰਿਹਾ ਹੈ? ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜਿਸ ਤਰ੍ਹਾਂ ਝੰਡੋੜਿਆ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੂ ਸ਼ਹਿਰ ਦੀਆਂ ਬੀਬੀਆਂ ਦਾ ਢਾਡੀ ਜੱਥਾ ਹੈ ਕਿਉਂ ਰੱਖਦਾ?

ਹਜ਼ੂਰ ਪਾਤਸ਼ਾਹ ਦੇ ਦ੍ਰਿੜ ਵਿਸ਼ਵਾਸ ਤੇ ਬਲੀਦਾਨ ਦੇ ਜਜ਼ਬੇ ਨੂੰ ਦੇਖ ਕੇ ਬਾਦਸ਼ਾਹ ਔਰੰਗਜ਼ੇਬ ਇੱਕ ਹੋਰ ਚਾਲ ਚੱਲਣ ਦੀ ਕੋਸ਼ਿਸ਼ ਕਰਨ ਲੱਗਾ। ਔਰੰਗਜ਼ੇਬ ਕਹਿੰਦਾ ਕਿ ਹੈਰਾਨ ਹਾਂ ਮੈਂ ਔਰੰਗਜ਼ੇਬ ਕਹਿੰਦਾ ਕਿ ਹੈਰਾਨ ਹਾਂ ਮੈਂ ਤੁਸੀਂ ਜੰਜੂ ਤੇ ਤਿਲਕ ਵੀ ਧਾਰਦੇ ਨਹੀਂ, ਜਾਨ ਦੇ ਰਹੇ ਹੋ ਜੰਜੂ ਤੇ ਤਿਲਕ ਬਦਲੇ, ਇੰਨੀ ਗੱਲ ਵੀ ਆਪ ਵਿਚਾਰਦੇ ਨਹੀਂ। ਤੁਸਾਂ ਕੀ ਲੈਣਾ ਹੈ ਉਹਨਾਂ ਕਾਫਰਾਂ ਤੋਂ, ਤੁਸਾਂ ਕੀ ਲੈਣਾ ਹੈ ਉਹਨਾਂ ਕਾਫਰਾਂ ਤੋਂ, ਕਰੋ ਬੰਦਗੀ ਛੱਡੋ ਸੰਸਾਰ ਦੀ ਗੱਲ, ਝਗੜੇ ਦੀਨ ਤੇ ਮਜ਼ਹਬ ਦੇ ਹੋਣ ਦੇ ਸ਼ੱਕ, ਆਪ ਕਰੋ ਆਪਣੇ ਰੱਬੀ ਪਿਆਰ ਦੀ ਗੱਲ। ਜੇਕਰ ਤੁਸੀਂ ਸ਼ਹੀਦ ਵੀ ਹੋ ਗਏ ਤਾਂ ਬਦਲ ਜਾਣੀ ਕੋਈ ਇੱਥੇ ਖੁਦਾਈ ਤਾਂ ਨਹੀਂ, ਕਿਸੇ ਵਾਸਤੇ ਆਪਣੀ ਜਾਨ ਦੇਣੀ, ਇਹਦੇ ਵਿੱਚ ਹਜ਼ੂਰ ਕੋਈ ਦਾਨਾਈ ਤਾਂ ਨਹੀਂ। ਗੁਰੂ ਸਾਹਿਬ ਬੜੇ ਹੀ ਧੀਰਜ ਨਾਲ ਜਵਾਬ ਦਿੰਦੇ ਨੇ। ਨੌਵੇਂ ਪਾਤਸ਼ਾਹ ਅੱਗੋਂ ਜਵਾਬ ਦਿੱਤਾ, ਨੌਵੇਂ ਪਾਤਸ਼ਾਹ ਅੱਗੋਂ ਜਵਾਬ ਦਿੱਤਾ, ਤੂੰ ਨਹੀਂ ਜਾਣਦਾ ਇੱਕ ਵੀ ਗੱਲ ਸ਼ਾਹ, ਜਿੰਨੀ ਦੇਰ ਕੁਰਬਾਨੀਆਂ ਹੁੰਦੀਆਂ ਨਹੀਂ ਮਸਲਾ ਧਰਮ ਦਾ ਹੁੰਦਾ ਨਹੀਂ, ਸਾਡਾ ਵੈਰ ਇਸਲਾਮ ਦੇ ਨਾਲ ਕੋਈ ਨਹੀਂ।

ਭਾਈ ਮਤੀਦਾਸ ਜੀ ਦਾ ਇਹ ਜਵਾਬ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਗੁੱਸੇ ਵਿੱਚ ਅੱਗ ਬਬੂਲਾ ਹੋ ਗਿਆ ਤੇ ਜਲਾਦਾਂ ਨੂੰ ਹੁਕਮ ਦੇ ਦਿੱਤਾ ਕਿ ਮਤੀਦਾਸ ਦੇ ਸਰੀਰ ਨੂੰ ਆਰੇ ਨਾਲ ਦੋ ਫਾੜ ਕਰ ਦਿੱਤਾ ਜਾਵੇ।

ਜਲਾਦਾਂ ਨੇ ਭਾਈ ਮਤੀ ਦਾਸ ਜੀ ਨੂੰ ਆਰੇ ਹੇਠ ਬਿਠਾ ਕੇ ਚੀਰਨਾ ਸ਼ੁਰੂ ਕਰ ਦਿੱਤਾ। ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਗੁਰੂ ਦਾ ਸਿੱਖ ਦੋ ਫਾੜੇ ਹੋ ਗਿਆ। ਉਸ ਤੋਂ ਬਾਅਦ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ ਤੇ ਫਿਰ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਆਖਿਰ ਹੁਣ ਵਾਰੀ ਵਾਰੀ ਆਈ ਹਿੰਦ ਦੀ ਚਾਦਰ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। 11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜ਼ਾਲਮਾਂ ਨੇ ਆਪਣੀ ਖੂਨੀ ਤਲਵਾਰ ਦੇ ਨਾਲ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ। ਉਸ ਵਕਤ ਹਰ ਇੱਕ ਦਿਲ ਹਰ ਇੱਕ ਜ਼ੁਬਾਨ ਰੋ ਰੋ ਕੇ ਪੁਕਾਰ ਪੁਕਾਰ ਕੇ ਇੰਝ ਕਹਿ

0: ਜੀ ਦੇ ਆਸਰੇ ਹਿੰਦੁਸਤਾਨ ਉਭਰਿਆ, ਉਹਦੇ ਸਿਰ ਤੇ ਚੁਰਾ ਉਭਾਰਿਆ ਗਿਆ। ਫਟ ਤੇਗ ਬਹਾਦਰ ਨੂੰ ਮਾਰਿਆ ਕੀ, ਫਟ ਰੱਬ ਦੇ ਕਾਲਜੇ ਮਾਰਿਆ ਗਿਆ। ਜੋ ਵੀ ਕੀਤਾ ਕ੍ਰੋਧ ਵਿੱਚ ਕਿਆ ਕੀਤਾ, ਨਾ ਕੁਝ ਸੋਚਿਆ ਗਿਆ ਨਾ ਵਿਚਾਰਿਆ ਗਿਆ। ਉੱਤਰ ਗਿਆ ਕਸ਼ਮੀਰ ਦਾ ਕੁਲ ਕਰਜ਼ਾ, ਜਦੋਂ ਗੁਰਾਂ ਦਾ ਸੀਸ ਉਤਾਰਿਆ ਗਿਆ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਹਿੰਦੂ ਧਰਮ ਦੀ ਬੇੜੀ ਦੇ ਇਲਾਹੀ ਮਲਾਹ ਬਣੇ ਤੇ ਦੁਨੀਆਂ ਦੇ ਵਿੱਚ ਬਲੀਦਾਨ ਦੀ ਇੱਕ ਵੱਖਰੀ ਮਿਸਾਲ ਸਾਲ ਕਾਇਮ ਕਰ ਦਿੱਤੀ। ਬਲੀਦਾਨ ਦਾ ਕਰੀਏ ਹਿਸਾਬ ਜੇਕਰ, ਜੱਗੋਂ ਵੱਖਰਾ ਹੈ ਬਲੀਦਾਨ ਤੇਰਾ। ਰੁੜਦੀ ਹਿੰਦ ਦਾ ਧਰਮ ਬਚਾਉਣ ਵਾਲੇ, ਰਿਣੀ ਰਹੇਗਾ ਹਿੰਦੁਸਤਾਨ ਤੇਰਾ, ਰਿਣੀ ਰਹੇਗਾ ਹਿੰਦੁਸਤਾਨ ਤੇਰਾ।
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਕਿਤੇ ਕੁੜਤੀ ਅੱਜ ਕਿਸੜਾ ਤਾਂ ਸ਼ੇਰ ਬਣਾਉਣੇ ਨੇ ਸਵਾ ਸਵਾ ਲੱਖ ਨਾਲ ਮੈਂ ਕੱਲੇ ਕੱਲੇ ਸਿੰਘ ਲੜਾਉਣੇ ਨੇ ਕਿਰਾ ਪੰਥ ਸਜਾ ਚਿੜੀਆ ਤਾਂ ਬਾਜ ਤੜਾਉਣੇ ਨੇ ਜ਼ੁਲਮ ਬਰਦ ਮੈਦਾਨੇ ਜੰਗ ਵਿੱਚ ਜਾ ਖੰਡੇ ਖੜਕਾਉਣੇ ਨੇ ਜ਼ੁਲਮ ਬਰਦ ਮੈਦਾਨੇ ਜੰਗ ਵਿੱਚ ਜਾ

ਨੂੰ ਹੱਥ ਪਾ ਲਿਆ, ਇੱਕ ਤੀਰ ਕੱਢ ਲਿਆ, ਆਉਣਾ ਕਰਕੇ ਨਿਸ਼ਾਨਾ ਹਰੀ ਚੰਦ ਦਾ, ਆਉਣਾ ਕਰਕੇ ਨਿਸ਼ਾਨਾ ਹਰੀ ਚੰਦ ਦਾ, ਉਹਦੀ ਦਿੱਤੀ ਹੋਸ਼ ਭਲਾ।

جتنی نظمِ بادشاہ جنگ جتنی نظمِ بادشاہ

ਪੰਜਾਬ ਦੀ ਧਰਤੀ ਤੇ ਉੱਗਣ ਵਾਲੀ ਹਰ ਸਰਗੀ ਹੁਣ ਮਲਕੀਅਤ ਦੀ ਆਵਾਜ਼ ਦੀ ਉਂਗਲੀ ਫੜ ਕੇ ਜਵਾਨੀ ਵੱਲ ਵਧਦੀ ਹੈ। ਮਲਕੀਅਤ ਦੀ ਗਾਇਕੀ ਪੰਜਾਬੀ ਗਾਇਕੀ ਦਾ ਅੱਜ ਹੈ। ਮਲਕੀਅਤ ਦੀ ਗਾਇਕੀ ਪੰਜਾਬੀ ਗਾਇਕੀ ਦਾ ਧੰਨ ਭਾਗ ਹੈ। ਮਲਕੀਅਤ ਦੀ ਗਾਇਕੀ ਪੰਜਾਬੀ ਗਾਇਕੀ ਦਾ ਅਸਲੀ ਮੁਹਾਂਦਰਾ ਹੈ। ਇਸ ਲਈ ਅੱਜ ਮਲਕੀਅਤ ਦੀ ਗਾਇਕੀ ਨੇ ਪੰਜਾਬੀ ਗਾਇਕੀ ਦੇ ਖੇਤਰ ਵਿਚ ਤੇ ਲੋਕਾਂ ਦੀਆਂ ਦਿਲਾਂ ਵਿਚ ਇਕ ਵੱਖਰੀ ਤੇ ਸੁਰੱਖਿਅਤ ਥਾਂ ਬਣਾ ਲਈ ਹੈ। ਅੱਜ ਦੁਨੀਆਂ ਦੇ ਹਰ ਮੁਲਕ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ ਜਿੱਥੇ ਕਿਤੇ ਪੰਜਾਬੀ ਵਸਦੇ ਨੇ ਉਹ ਮਲਕੀਅਤ ਨੂੰ ਹਰ ਰੋਜ਼ ਤੇ ਕਈ ਕਈ ਵਾਰ ਸੁਣਦੇ ਨੇ, ਕਿਉਂ ਜੋ ਅੱਜ ਮਲਕੀਅਤ ਦੀ ਗਾਇਕੀ ਪੰਜਾਬੀਆਂ ਦਾ ਸੁਭਾਅ ਬਣ ਚੁੱਕੀ ਹੈ। ਅੱਜ ਪੂਰੀ ਪੰਜਾਬੀ ਕੌਮ ਲਈ ਉਹ ਸੁਲੱਖਣੀ ਘੜੀ ਆ ਗਈ ਹੈ ਜਿਸ ਦੀ ਉਡੀਕ ਉਹ ਕਈ ਚਿਰਾਂ ਤੋਂ ਕਰ ਰਹੀ ਸੀ। ਅੱਜ ਮਲਕੀਅਤ ਆਪਣੀ ਸੁਰੀਲੀ ਤੇ ਰਸੀਲੀ ਆਵਾਜ਼ ਵਿਚ ਧਾਰਮਿਕ ਗੀਤ ਪੇਸ਼ ਕਰਕੇ ਪੰਜਾਬੀਆਂ ਦੇ ਦਿਲਾਂ ਵਿਚ ਸਿੱਧਕ ਕੁਰਬਾਨੀ ਤੇ ਸ਼ਰਧਾ ਦੇ ਜਜ਼ਬੇ ਨੂੰ ਜਗਾਉਣ ਅਤੇ ਪੰਜਾਬੀ ਗਾਇਕੀ ਦੀ ਆਤਮਾ ਨੂੰ ਹੋਰ ਸੁੱਚਾ ਕਰਨ ਲਈ ਕੈਸਟ ਪੇਸ਼ ਕਰਨ ਦਾ ਮਾਣ ਪ੍ਰਾਪਤ ਕਰਦਾ ਹੈ। ਅਸੀਂ UK ਦੇ ਗੋਲਡਨ ਸਟਾਰ ਗਰੁੱਪ ਦੇ ਦਿਲੋਂ ਧੰਨਵਾਦੀ ਹਾਂ ਜਿਸ ਸਦਕਾ ਮਲਕੀਅਤ ਦੀ ਗਾਇਕੀ ਦਾ ਬੂਟਾ ਹਰ ਪੰਜਾਬੀ ਵਿਹੜੇ ਵਿਚ ਸੰਗੀਤ ਨਾਲ ਟਿੱਕੀਆਂ ਛਾਵਾਂ ਵੰਡ ਰਿਹਾ ਹੈ। ਇਹਨਾਂ ਗੀਤਾਂ ਵਿਚ ਮਿਠਾਸ, ਰਸ ਤੇ ਦੋਸ਼ ਭਰਿਆ ਹੈ ਵੀਰ ਰਹੀਮ ਪੁਰੀ ਨੇ ਅਤੇ ਸੰਗੀਤ ਨਾਲ ਸਜਾਇਆ ਹੈ ਸੰਗੀਤਕਾਰ HM ਸਿੰਘ ਨੇ। ਤੇ ਲਓ ਪੇਸ਼ ਹੈ ਮਲਕੀਅਤ ਦੇ ਧਾਰਮਿਕ ਗੀਤਾਂ ਦਾ ਕੈਸਟ ਚੋਟ ਨਗਾਰੇ ਲਾਵੋ, ਚੋਟ ਨਗਾਰੇ ਲਾਵੋ, ਚੋਟ ਨਗਾਰੇ ਲਾਵੋ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: 500 ਜਦੋਂ ਇੰਨੀ ਗੱਲ ਸੀ ਨਾ ਤੇ ਸੇਠ ਕਹਿੰਦਾ ਕੋਈ ਗੱਲ ਹੀ ਨੀ, 500 ਦੀ ਕਿਹੜੀ ਗੱਲ ਹੈ, ਮੇਰੇ ਕੋਲ ਕੰਮ ਕਰਦੇ ਹੋ, ਮੈਨੂੰ ਭਰੋਸਾ ਤੁਹਾਡੇ ਤੇ। ਇੰਜ ਕਰੋ ਸਤਿਗੁਰਾਂ ਤੋਂ ਤੁਸੀਂ ਸਮਾਂ ਲੈ ਲਓ, ਚਰਨ ਪਾਉਣ ਦਾ ਸਮਾਂ ਮਹਾਰਾਜ ਤੋਂ ਲੈ ਲਓ। ਜਿੱਦਣ ਚਰਨ ਪਾਉਣ ਦਾ ਟਾਈਮ ਆਏਗਾ ਪੈਸੇ ਮੇਰੇ ਤੋਂ ਲੈ ਜਿਓ, ਮੈਂ ਤੁਹਾਡੇ ਪੈਸੇ ਵੱਖਰੇ ਕੱਢ ਕੇ ਰੱਖ ਦਿੰਦਾ। ਸੇਠ ਜੀ ਪੱਕਾ ਬਚਨ ਹੈ? ਕਹਿੰਦੇ ਹਾਂਜੀ ਪੱਕਾ ਬਚਨ ਹੈ, 500 ਤੁਹਾਡਾ ਵੱਖਰਾ ਕੱਢ ਕੇ ਰੱਖ ਦਿੰਦਾ, ਲੈ ਜਿਓ ਬਸ ਟਾਈਮ ਲੈ ਲਓ ਚਰਨ ਪਵਾਉਣ ਦਾ। ਚਾਹ ਚੜ ਗਿਆ, ਬਹੁਤ ਹੀ ਖੁਸ਼ ਹੋਏ, ਬਹੁਤ ਹੀ ਖੁਸ਼ੀ। ਕਿਉਂ? ਕਹਿੰਦੇ ਸਾਡੇ ਘਰ ਵੀ ਮਹਾਰਾਜ ਆਉਣਗੇ। ਪਰ ਇੱਕ ਹੋਰ ਫਿਕਰ ਪੈ ਗਿਆ, ਪਹਿਲਾਂ ਤੇ ਪੈਸਿਆਂ ਦਾ ਪ੍ਰਬੰਧ ਉਹਦਾ ਫਿਕਰ ਸੀ, ਉਹ ਤੇ ਹੋ ਗਿਆ। ਹੁਣ ਫਿਕਰ ਇਹ ਹੈ ਕਿ ਸਤਿਗੁਰੂ ਪਤਾ ਨਹੀਂ ਹਾਂ ਕਰਨਗੇ ਕਿ ਨਹੀਂ ਕਰਨਗੇ। ਅਸੀਂ ਬੜੇ ਗਰੀਬ ਹਾਂ, ਸਾਡੀ ਦਸ਼ਾ ਐਸੀ ਹੈ, ਸਭ ਵੇ

ਇੰਨੇ ਗਰੀਬ ਹੁੰਦੇ ਨੇ ਜਿਨ੍ਹਾਂ ਨੂੰ ਵੇਖ ਕੇ ਲੋਕ ਮਜ਼ਾਕ ਕਰਦੇ ਨੇ। ਕਈਆਂ ਦਾ ਸਰੀਰ ਇਹੋ ਜਿਹੀ ਬਣਤਰ ਬਣੀ ਹੁੰਦੀ ਹੈ ਜਿਹਨੂੰ ਵੇਖ ਕੇ ਦੂਜੇ ਹੱਸਦੇ ਨੇ, ਕਈਆਂ ਦਾ ਰੰਗ ਵੇਖ ਕੇ ਜੱਗ ਹੱਸਦਾ, ਕਈਆਂ ਦੀ ਗਰੀਬੀ ਵੇਖ ਕੇ ਹੱਸਦੇ ਨੇ। ਕਈ ਵਾਰੀ ਸਰੀਰ ਵਿੱਚ ਕੋਈ ਵੱਜ ਪਿਆ ਹੋਵੇ, ਤੁਰ ਨਾ ਸਕੇ, ਲੋਕ ਤਾਂ ਵੀ ਹੱਸਦੇ ਨੇ, ਤੇ ਜਿਹੜਾ ਗਰੀਬ ਕੱਪੜੇ ਚੱਜ ਦੇ ਨਾ ਪਾਏ ਹੋਣ, ਲੋਕ ਉਹਨੂੰ ਵੇਖ ਕੇ ਵੀ ਹੱਸਦੇ।

0: ਕਦੇ ਕੋਈ ਐਸਾ ਮਨੁੱਖ ਮਿਲੇ ਜਿਹਦੇ ਸਰੀਰ ਵਿੱਚ ਕੋਈ ਵੱਜ ਪਿਆ ਹੋਇਆ। ਕਦੇ ਵੀ ਕੋਈ ਗਰੀਬ ਕੱਪੜੇ ਨਹੀਂ ਚੰਗੇ, ਸਮਰੱਥਾ ਨਹੀਂ ਉਹਦੇ ਵਿੱਚ, ਉਹਦੀ ਗਰੀਬੀ ਵੱਲ ਵੇਖ ਕੇ, ਉਹਦੇ ਸਰੀਰ ਵੱਲ ਵੇਖ ਕੇ ਕਦੇ ਵੀ ਹਾਸੀ ਨਾ ਕਰੋ। ਕੋਈ ਪਤਾ ਨੀ ਕਦੋਂ ਸਾਡਾ ਉਹਦੇ ਵਾਲਾ ਹਾਲ ਹੋ ਜਾਣਾ। ਇੱਥੋਂ ਸਤਨਾਮ
1: ਵਾਹਿਗੁਰੂ।
0: ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਕਰਾਵੈ, ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ, ਬਾਲਾ ਸਿਆਣਾ ਨਾ ਬਣ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ। ਬਲਿਹਾਰ ਜਾਈਏ ਉਹਦੇ ਤੋਂ, ਉਹ ਇੱਕ ਭਿਖਾਰੀਆਂ ਨੂੰ ਰਾਜੇ ਬਣਾਉਣ ਲੱਗਿਆ ਵੀ ਉਹਨੇ ਮਿੰਟੀ ਲਾਉਣਾ ਤੇ ਰਾਜੇ ਭੀਖ ਮੰਗਣ ਵੀ ਲੱਗ ਜਾਂਦੇ ਨੇ। ਕੋਈ ਪਤਾ ਨੀ ਉਹਦੀਆਂ ਖੇਡਾਂ ਦਾ, ਕਦੇ ਕਿਸੇ ਨੂੰ ਮਜ਼ਾਕ ਨਾ ਕਰੋ, ਭੁੱਲ ਕੇ ਵੀ ਦਸ਼ਾ ਵੇਖ ਕੇ ਉਹਦੀ ਸਾਧ ਸੰਗਤ ਹਾਲਤ ਵੇਖ ਕੇ ਕਦੇ ਹੱਸਣਾ ਨਹੀਂ। ਕੋਈ ਪਤਾ ਨੀ ਉਹ ਕਿਹਦੇ ਚ ਵੱਸਦਾ, ਉਹ ਵੇਖ ਕੇ ਹੱਸਦੀ ਹੈ ਦੁਨੀਆ, ਕਹਿੰਦਾ ਹੁਣ ਪਤਾ ਨੀ ਚਰਨ ਪਾਉਣ ਵਾਸਤੇ ਟਾਈਮ ਦੇਣਗੇ ਕਿ ਨਾ। ਸਤਿਗੁਰਾਂ ਕੋਲ ਪਹੁੰਚ ਗਿਆ, ਦਰਬਾਰ ਸਜਿਆ ਹੋਇਆ, ਡਰਦਾ ਜਿਵੇਂ ਸੁਦਾਮਾ ਕਹਿੰਦਾ, ਚੱਲਦਾ ਗਿਣਦਾ ਗੱਟੀਆਂ ਕਿਉਂ ਪਰ ਜਾਈਏ, ਕੌਣ ਕੌਣ ਮਿਲਾਏਗਾ। ਇਹਨੂੰ ਵੀ ਫਿਕਰ ਹੈ, ਜਦੋਂ ਸਤਿਗੁਰਾਂ ਕੋਲ ਗਿਆ ਨਾ ਤੇ ਦਿਲ ਕੰਬਦਾ, ਤਾਂ ਗੱਲ ਕਿਵੇਂ ਕਰਾਂਗਾ, ਜਵਾਨ ਕੰਬਦੀ, ਹੱਥ ਕੰਬਦੇ ਨੇ, ਲੱਤਾਂ ਕੰਬਦੀਆਂ ਨੇ। ਗੁਰੂ ਅਰਜਨ ਦੇਵ ਮਰਦੇ ਸਾਹਮਣੇ ਕਿਹਦੀ ਹਿੰਮਤ ਸੀ ਗੱਲ ਕਰਨ ਦੀ, ਮਰਦੇ ਸਾਹਮਣੇ ਬੋਲਣਾ ਕਿਤੇ ਸੁਖਾ ਲਈ। ਜਦੋਂ ਮਹਾਰਾਜ ਜੀ ਦੇ ਕੋਲ ਗਿਆ ਨਾ, ਦੋਵੇਂ ਪਿਓ ਪੁੱਤਰ ਲੈਣ 'ਚ ਲੱਗ ਗਏ, ਸਾਰੇ ਮੱਥਾ ਟੇਕ ਟੇਕ ਜਾਈ ਜਾਂਦੇ ਨੇ, ਇਹਨਾਂ ਦੀ ਵਾਰੀ ਆ ਗਈ। ਸਤਿਗੁਰਾਂ ਨੇ ਆਪ ਹੀ ਹਾਲ ਪੁੱਛ ਲਿਆ, ਆਓ ਬਈ, ਕਿਵੇਂ ਆਏ ਹੋ। ਬਸ ਕੰਬਦੀ ਆਵਾਜ਼ ਵਿੱਚ ਅਰਜ ਕਰਤੀ, ਮਹਾਰਾਜ ਚਰਨ ਪਵਾਉਣ ਦੀ ਇੱਛਾ ਹੈ, ਪੂਰੀ ਕਰਦੇ। ਸਤਿਗੁਰੂ ਮੁਸਕਰਾਉਣ ਲੱਗ ਪਏ, ਕਹਿੰਦੇ ਸੇਵਾਦਾਰ ਨੂੰ, ਕਹਿੰਦੇ ਕੱਲ ਨੂੰ ਕਿੱਧਰ ਜਾਣਾ ਹੈ ਮਹਾਰਾਜ, ਫਲਾਣੇ ਘਰ, ਪਰਸੋਂ ਕਹਿੰਦੇ ਫਲਾਣੇ ਘਰ, ਉਸ ਤੋਂ ਅਗਲੇ ਦਿਨ ਫਲਾਣੇ ਥਾਂ ਤੇ ਜਾਣਾ ਹੈ। ਦੱਸਦਿਆਂ ਦੱਸਦਿਆਂ ਕਹਿੰਦੇ ਆਹ ਦਿਨ ਵਿਹਲਾ ਜੀ, ਕਹਿੰਦੇ ਇਹਨੂੰ ਦੇ ਦਿਓ, ਇਹਨੂੰ ਦੇ ਦਿਓ। ਲੈ ਬਈ ਨੋਟ ਕਰ ਲੈ, ਯਾਦ ਰੱਖੀ, ਇਹਨਾਂ ਮਹਾਰਾਜ ਭੁੱਲਦਾ ਹੀ ਨਹੀਂ, ਸਭ ਤਰੀਕਾ ਭੁੱਲ ਸਕਦਾ, ਇਹ ਨਹੀਂ ਭੁੱਲਣੀ ਜਿਹਨ ਤੁਸੀਂ ਆਉਣਾ।

ਦਿਲ ਦੀ ਡੈਰੀ ਤੇ ਲਿਖ ਲਈ ਹੈ ਖੁਸਫਨਾ। ਗੁਰਮੁਖੋ ਜਿਹਦੇ ਨਾਲ ਪ੍ਰੇਮ ਹੋਵੇ ਉਹਦਾ ਨੰਬਰ ਲਿਖਣ ਦੀ ਲੋੜ ਨਹੀਂ, ਯਾਦ ਹੀ ਹੁੰਦਾ। ਹੁਣ ਅਸੀਂ ਡੈਰੀਆਂ ਲਾਈਆਂ ਆਪਾਂ ਸਾਰਿਆਂ ਨੇ, ਮੈਂ ਵੀ ਲਾਈ ਹੋਈ ਹੈ, ਨੰਬਰ ਨੋਟ ਕੀਤੇ ਨੇ ਫਲਾਣੇ ਦਾ ਕਿੰਨਾ, ਫਲਾਣੇ ਦਾ ਕਿੰਨਾ, ਤੁਸੀਂ ਵੀ ਕੀਤੇ ਨੇ ਕਿਤੇ 10-20-50, ਕਿੰਨਾ ਦਾਇਰਾ ਹੈ ਉਹਨੇ ਕੁ ਨੰਬਰ ਨੋਟ ਕੀਤੇ। ਪਰ ਗੁਰਮੁਖੋ ਜਿਹਦੇ ਨਾਲ ਪ੍ਰੇਮ ਹੋਵੇ, ਰਿਸ਼ਤੇਦਾਰੀ ਜਾਂ ਕਿਸੇ ਮਿੱਤਰ ਦੋਸਤ ਦਾ ਜਿਹਦੇ ਨਾਲ ਪ੍ਰੇਮ ਹੈ ਨਾ, ਉਹ ਫਿਰ ਡੈਰੀ ਵੇਖਣ ਦੀ ਲੋੜ ਨਹੀਂ ਪੈਂਦੀ, ਉਹਦੀ ਨੰਬਰ ਡਾਇਲ ਕਰ ਲੈਂਦੇ ਹਾਂ ਜਿਹਦੇ ਨਾਲ ਪ੍ਰੇਮ, ਉਹਦਾ ਨੰਬਰ ਯਾਦ ਹੁੰਦਾ। ਨਹੀਂ ਤਾਂ ਡੈਰੀ ਚੱਕਣੀ ਪੈਂਦੀ, ਨਹੀਂ ਤਾਂ ਦਿਲ 'ਚ ਲਿਖੇ ਹੋਏ ਨੇ ਜਿਹਦੇ ਨਾਲ ਪ੍ਰੇਮ ਹੈ। ਮਾਲਾ ਚੱਕੀ ਤੇ ਹੀ ਯਾਦ ਨਾ ਆਵੇ, ਉਂਝ ਵੀ ਯਾਦ ਹੋਣਾ ਚਾਹੀਦਾ ਖੁਸਫਨਾ। ਉਹ ਤੇ ਉਂਝ ਹੀ ਚੱਲੇ ਅੰਦਰ ਮਾਲਾ, ਮਾਲਾ ਚੱਕ ਲਈ ਤਾਂ ਕੋਈ ਨੀ ਨਾ ਫੜੀ, ਉਹ ਮੇਰੀ ਸਿਮਰਨੀ। ਕਬੀਰ ਸਾਹਿਬ ਕਹਿੰਦੇ ਸਿਮਰਨੀ ਮਾਲਾ ਮਾਲਾ

0: जमीन मेरी सिमरनी रसना उपर
1: राम
0: माला फड़ के ही गल ना बने माला फड़ के याद ना आवे माला फेरो ये ना समझ गए भी हूं माला ही चुकनी फेरो माला तो बिना भी याद रवे जे प्रेम होएगा फिर याद ही रहेगा गुटका चुक के जपजी साहब नहीं उंज भी याद रहेगा श्री
1: वाहेगुरु
0: फिर ते हर समय आ जाईदा यात्रा ते पहला संगतां नाल जांदे रहे आ मैं जांदा रहा कई बारी ते फिर जदों तो आ हुण इस पासे मैं आप जथा साडा ते मैं लगभग जाना ही आ हर साल ते साध संगत जी गड्डी च जाईदा गल्लां मारदे जाओ जदों ऋषिकेश लंघ जाईदा अगले दिन सवेरे गल्लां मारदिया मारदे जदों पहाड़ी शुरू कहणगे बाबा जी चुप कर जाओ जी हुण चुप दा पाठ करो क्यों बई कहिंदे पहाड़ियां आ गईआं ते सतनाम
1: श्री वाहिगुरु
0: तुसीं वी जदों गड्डियां च जांदे हो बीबियां कहिंदे ना ना जाप करो बोलो ना सतनाम वाहिगुरु जपो फिर उच्ची उच्ची जपदे ने डरदे ही जपदे आ इंज नहीं सदा याद रवे डरदे ही जपिआ ते की जपिआ हर समय माला नूं वेखती रब याद आउंदा उंजी याद रवे चलो गल अगे लै गया मैं जिहदे नाल प्रेम होवे उहदा नंबर फील है अंदर डायरी ते नहीं अंदर याद है जे प्रेम है कहिंदा माला लिखण दी लोड़ ही नहीं जदों इन्नी तारीख नूं ऐस दिन आउणगे कहिंदा बस ਇਹ ਤੇ ਹੁਣ ਸਦਾ ਹੀ ਯਾਦ ਰਹੇਗੀ ਹੁਣ ਤੋਂ ਹੀ ਯਾਦ ਰਹਿਣਾ ਹੈ ਸਾਡੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਇਸ ਦਿਨ ਮਹਾਰਾਜ ਚਰਨ ਪਾਉਣ ਆਏ ਸੀ ਸਾਡੇ ਘਰ ਪੀੜ੍ਹੀਆਂ ਤੱਕ ਇਹ ਸਮਾਂ ਯਾਦ ਰਹੇਗਾ ਆਇਆ ਫਿਰ ਮਹਾਰਾਜ ਦੇ ਆਉਣ ਦਾ ਆਉਣ ਦੇ ਦਿਨ ਨੇੜੇ ਆ ਰਹੇ ਨੇ ਵਿਆਹ ਰੱਖ ਲਓ ਜਿਉਂ ਜਿਉਂ ਦਿਨ ਨੇੜੇ ਆਉਣਗੇ ਫਿਕਰ ਵੀ ਹੋਏਗਾ ਕਿਤੇ ਕੋਈ ਲੜਾਈ ਹੋਈ ਨਾ ਹੋ ਜਾਵੇ ਸੁੱਖ ਸਾਂਦ ਨਾਲ ਲੰਘ ਜਾਏ ਮਹਾਰਾਜ ਕਿਰਪਾ ਹੀ ਰੱਖਿਓ ਸੁੱਖ ਸਾਂਦ ਨਾਲ ਵਿਆਹ ਲੰਘੇ ਸਾਡਾ ਝਗੜਾ ਨਾ ਹੋਵੇ ਕਿਰਪਾ ਹੀ ਰੱਖਿਓ ਆਮ ਪਿੰਡਾਂ ਦੇ ਵਿੱਚ ਵਿਆਹ ਕੋਈ ਵੀ ਸੁੱਕਾ ਲੰਘਦਾ ਨਹੀਂ ਤੇ ਡਾਂਗ ਖੜਕਦੀ ਹੋਈ ਹੈ ਡਾਂਗ ਖੜਕਦੀ ਹੋਈ ਖੜਕਦੀ ਹੈ ਸ਼ਰਾਬਾਂ ਪੀਣੀਆਂ ਨੇ ਡਾਂਗਾਂ ਹੀ ਖੜਕਣਗੀਆਂ ਮੱਤ ਬਾਹਰ ਤੇ ਝਗੜਾ ਲੜਾਈ ਕੋਈ ਰਿਸ਼ਤੇਦਾਰ ਉੱਠ ਗਿਆ ਉਹਨੂੰ ਮਨਾਉਂਦੇ ਫਿਰੋ ਬਸ ਅਰਦਾਸਾਂ ਹੀ ਕਰਦੇ ਰਹੀ ਫਿਕਰ ਤੇ ਹੁੰਦਾ ਜਿਉਂ ਜਿਉਂ ਦਿਨ ਨੇੜੇ ਆ ਰਹੇ ਨੇ ਫਿਕਰ ਵੀ ਹੋ ਰਹੀ ਦਿਨ ਰਹਿ ਗਏ ਤਿੰਨ ਹਲਵਾਈ ਬਹਾਓ ਕਿਉਂਕਿ ਮਹਾਰਾਜ ਨੇ ਇਕੱਲਿਆਂ ਨੇ ਨਹੀਂ ਨਾ ਉਹਨਾਂ ਸੰਗਤ ਬਹੁਤ ਨਾਲ ਆ ਜਾਂਦੀ ਮਹਾਰਾਜ ਸੰਗਤ ਹੁਣ ਮੈਂ ਕਈ ਵਾਰੀ ਘਰਾਂ 'ਚ ਜਾਂਦਾ ਕਹਿਣਗੇ ਪਤਾ ਨਾ ਲੱਗ ਜੇ ਕਿਸੇ ਨੂੰ ਵੀ ਬਾਬੇ ਆਏ ਨੇ ਸਾਡੀ ਗੱਲ ਤੇ ਹੋਰ ਹੈ ਪਰ ਜਦੋਂ ਸਤਿਗੁਰੂ ਜਾਂਦੇ ਸੀ ਨਾ ਗੁਰਮੁਖੋ ਜਿੱਥੇ ਮਹਾਰਾਜ ਨੇ ਜਾਣਾ ਸਾਰੇ ਲਾਹੌਰ ਦੀ ਸੰਗਤ ਨਾਲ ਹੀ ਰਹਿੰਦੀ ਸੀ ਆਖੋ ਸਤਨਾਮ
1: ਸ੍ਰੀ ਵਾਹਿਗੁਰੂ
0: ਜਿੰਨੇ ਦਿਨ ਮਹਾਰਾਜ ਨੇ ਰਹਿਣਾ ਨਾ ਜਿੰਨੇ ਦਿਨ ਮਹਾਰਾਜ ਨੇ ਰਹਿਣਾ ਸੰਗਤ ਨਾਲ ਨਾਲ ਸਾਰੇ ਕੰਮ ਛੱਡ ਕੇ ਨਾਲ ਨਾਲ ਇੱਥੇ ਤੇ ਦੀਵਾਨ ਸੁਣਿਆ ਸਕੂਟਰ ਚੁੱਕਿਆ ਤੇ ਘਰ ਨੂੰ ਦਿਓ ਆ ਗਿਆ ਜੀ ਜੁੱਤੀ ਦਿਓ ਬਸ ਉਹ ਨਾਲ ਹੀ ਰਹਿੰਦੇ ਸੀ ਹਰ ਸਮੇਂ ਪ੍ਰੇਮ ਵਾਲੇ ਜਿਹੜੇ ਸਾਧ ਸੰਗਤ ਜੀ ਧਿਆਨ ਦਿਓ ਮਹਾਰਾਜ ਆਉਣ ਦਾ ਸਮਾਂ ਹੋ ਰਿਹਾ ਜਿਉਂ ਜਿਉਂ ਨੇੜੇ ਆ ਰਿਹਾ ਫਿਕਰ ਲੱਗਿਆ ਹਲਵਾਈ ਵਾ ਲਓ ਗਏ ਸੇਠ ਤੋਂ ਪੁੱਛੋ ਚੱਲ ਕੇ ਸੇਠ ਜੀ ਮਾਇਆ ਦੇ ਦਿਓ ਫਿਰ ਨੇੜੇ ਆ ਗਏ ਹਲਵਾਈ ਪਾਉਣਾ ਕੱਲ੍ਹ ਨੂੰ ਸੇਠ ਦਾ ਮਨ ਬਈ ਗਿਆ ਪਤਾ ਹੀ ਨਹੀਂ ਲੱਗਣਾ ਕਦੋਂ ਹੋ ਜਾਣਾ ਬੜਾ ਖੋਟਾ ਹੈ ਇੱਥੇ ਚੰਗੇ ਭਲੇ ਬੈਠੇ ਆ ਮਨ ਬੜਾ ਝੁਕਿਆ ਹੋਇਆ ਹੈ ਇੱਕ ਵਾਰੀ ਤੇ ਜੀ ਕਰਦਾ ਸਵੇਰ ਹੀ ਛੱਡ ਲਈ ਅੰਮ੍ਰਿਤ ਫਿਰ ਮਨ ਬਦਲ ਜਾਂਦਾ ਸੋਫੇ ਤੇ ਪੈ ਜਾਓ ਝੁੱਕ ਜਾਂਦਾ ਉੱਠੋ ਫਿਰ ਉਹੋ ਜਿਹੇ ਦਾ ਉਹੋ ਜਿਹਾ ਇਹ ਮਨ ਦਾ ਵੀ ਇਹੀ ਕੰਮ ਇੱਥੇ ਹੀ ਦੱਬਦਾ ਬਾਹਰ ਜਾ ਕੇ ਫਿਰ ਉਵੇਂ ਇੱਥੇ ਮਨ ਠੀਕ ਹੈ ਕੀ ਪਤਾ ਬਾਹਰ ਜਾ ਕੇ ਇਹਦੀ ਜੁੱਤੀ ਨੂੰ ਵੇਖ ਕੇ ਬੇਈਮਾਨ ਹੋ ਜੇ ਲੈ ਚਲੋ ਆ ਸਾਡੇ ਮੋਰਿੰਡੇ ਦੀਵਾਨ ਸੀ ਮੇਰਾ ਜੁੱਤਾ ਲੈ ਗਿਆ ਕੁਛ ਚੱਕ ਕੇ ਨੰਗੇ ਪੈਰੀ ਕਰਨ ਪਾਏ ਸਾਰੇ ਘਰ ਸੋ ਸਾਧ ਸੰਗਤ ਜੀ मन बेईमान हो गया, मन फुट हर तेरा नहीं विसार। तू महा इन्हे गरीब है, किथे मोड़ देंगे मेरे पैसे? इन्हां पल्ले है कि ये मेरी माया कितों मोड़ देंगे 500? मन बेईमान हो गया कहिंदा, ओ गल सुनो, होर किते कम भाल लो, मैं नहीं पैसे देने।
1: वाहिगुरु,
0: मैं नहीं पैसे देने। ध्यान दो, जरा ध्यान दो, मैं नहीं पैसे देने। जवाब देता सम्मन ने हाथ जोड़ ले, कहिंदे सेठ जी हां करके ना ना करो, तुहाडे कहण ते असीं सतगुरां तों टाइम लिया, हुण ते अनाउंस हो गया, सारे ढंडोरे पटवाए जांदे सी उदों कि फलानी तरीक नूं फलाने दिन महाराज सम्मण दे घर जा रहे ने, हर रोज घरां च जांदे ने, कल्ले कल्ले घर दस्सिया जा रहा वी फलाने दिन महाराज जाणगे उत्थे। पता लग गया सारी संगत नूं ते सारयां दे मन विच इह है वी फलाने दिन महाराज सम्मण घर जाणगे, असीं वी चलांगे, जल पाणी छकांगे। सेठ जी टाइम लिया, सारी संगत ने आ जाना है, इस तरह ना करो, हां करके ना ना करो। वो कहते नहीं, मैं पैसे नहीं देने, अपनी केड़ा कोई लिखत हुई है, नहीं देने, बस नहीं देने, जाओ मुड़ जाओ पीछे। गरीब कोल ते तरला ही होंदा है बस, होर कुछ जां ते कोई गरीब रो सकता है, जां तरला कर सकता है बस, होर ते कुछ है नहीं, जोर ओहदा कोई चलदा नहीं, पेश कोई चलदा नहीं, जां तरले करेगा। दो कम ने, तरले करता सम्मण भी, निका जा पुत्र मूसण भी। सेठ जी जवाब ना दियो, मैं कम करांगा, सारी जिंदगी वास्ते मेरे तो अंगूठा लवा लो, मैं सारी जिंदगी तुहाडा गुलाम बन के रहूंगा 500 रुपया दे। निका जा पुत्र कहिंदा, मैं जवान होना, सारी जिंदगी सेवा करूं तुहाडी, जो कहोगे करिया करांगा, कम तुहाडा ही लग्या रहूं, सारी जिंदगी का अंगूठा लवा लो मेरे तो, मूसण कहिंदा। पर सेठ जी कृपा करो, असी गुरु की सेवा तो खुज ना जाइए, सेठ मुकर गया, मन्नी ना उन्हें, सम्मण दी नहीं मन्नी, मूसण दी नहीं मन्नी, मूसण तरले करता रहा, ना मन्नी, जाओ भाजो इतों कोई पैसे नहीं मिलने, दौड़ो वापस। मुड़ गए दोवें प्यो पुत्र, सारियां खुशियां खत्म हो गई, जिन्ना चा सी पानी फिर गया, जान ते जान किथे, जिदे कोल कम करते सी जदों उसे जवाब देता, होर कौन फिर उठेगा, हुण किधर जान, घर आ गए वापस, मंजे ते पए ने। सम्मण ने रो रो के बुरा हाल कर लिया अपना, क्यों? कहिंदा सारे लोगों नूं पता लग गया हुण, ते महाराज ने आ जाना, 3 दिन रह गए विच, लोग मजाक करनगे, जे तेरी हैसियत नहीं सी ते फिर टाइम कातों लिया सी, गल्लां करनगे मैनू, ते महाराज ते आ जाणगे, मैनू ये भी भरोसा है, ध्यान दिओ, मैनू भरोसा है भी महाराज ते आ जाणगे, पर मैं महाराज नूं भुखे जांदिआं नूं बर्दाश्त नहीं कर सकता, संगता मेरे घरों भुखियां जाणगीआं, ये नहीं मैं चल सकता। सम्मण रो रहा, मूसण कहिंदा, पिता जी रोण नाल ते नहीं गल बन चली, सोच सोच के ते नहीं कोई कारज सवार सवर चलिया अपना, एक तरीका मेरे कोल है, जे मन लो सलाह देना मैं। पुत्र कहिंदा मूसण, सम्मण कहिंदा, पुत्रा दस। मूसण कहिंदा, पिता जी आपां नूं सारा ही भेत है ना सम्मण दे घर दा, क्योंकि बड़े चिर तो तुसी सम्मण सेठ दे घर दा आपां नूं पता सारा, बड़े चिर तो उत्थे नौकरी करदे हो, आपां नूं पता है तिजोरी कित्थे है, माया कित्थे रखदा, आपां चल सेठ दुकान नूं जिंदा ला गया होना, ਉੱਪਰ ਦੀ ਰਾਹ ਹੈਗਾ ਮੋਗਾ, ਉਹਦੇ ਵਿੱਚ ਦੀ ਮੈਂ ਥੱਲੇ ਉੱਤਰ ਜਾਂਦਾ। ਆਪਾਂ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਪੂਰਾ 500 ਰੁਪਈਆ ਲੈ ਲੈਂਦੇ ਹਾਂ। ਬਾਹਰ ਦਿਹਾੜੀਆਂ ਕਰ ਕਰਕੇ, ਦਿਹਾੜੀਆਂ ਕਰ ਕਰਕੇ ਵਿਆਜ ਸਮੇਤ ਸੇਠ ਦਾ ਮੋੜ ਦਿਆਂਗੇ, ਨਾਲੇ ਪੈਸੇ ਮੋੜ ਦਿਆਂਗੇ, ਨਾਲੇ ਸੰਗਤਾਂ ਭੁੱਖੀਆਂ ਨਹੀਂ ਜਾਣਗੀਆਂ। ਚੋਰ ਦੀ ਭਾਵਨਾ ਹੋਰ ਹੁੰਦੀ ਹੈ ਵੀ ਚੋਰੀ ਕਰਨੀ ਹੈ, ਮਾਇਆ ਚੋਰੀ ਕਰਨੀ ਹੈ, ਮੁੜ ਕੇ ਵਾਪਸ ਮੋੜਨ ਦੀ ਭਾਵਨਾ ਤੇ ਨਹੀਂ ਹੁੰਦੀ ਵੀ ਜੁੱਤਾ ਲੈ ਚਲੋ ਚੁੱਕ ਕੇ ਬਾਅਦ ਚ ਨਵਾਂ ਦੇ ਆਵਾਂਗੇ ਘਰ ਵਾਲੇ ਵਿੱਚ, ਘਰ ਜਾ ਕੇ ਮਿਲਿਆ ਵੀ ਨਵਾਂ ਲੈ ਲੈ, ਇਹ ਭਾਵਨਾ ਤੇ ਨਹੀਂ ਕਿਸੇ ਦੀ। ਉਹ ਕਹਿੰਦੇ ਆਪਾਂ ਵਿਆਜ ਸਮੇਤ ਪੈਸੇ ਮੋੜ ਦਿਆਂਗੇ ਵਿਆਜ। ਚਲੋ ਚਲੋ, ਸੰਮਣ ਕਹਿੰਦਾ ਠੀਕ ਹੈ, ਦੋਵੇਂ ਪਿਓ ਪੁੱਤਰ ਚੱਲ ਪਏ। ਇਹ ਚੋਰੀ ਨਹੀਂ ਸੀ, ਵਾਅਦਾ ਕੀਤਾ ਸੀ ਪਹਿਲਾਂ ਤੇ ਸੇਠ ਨੇ। ਬਾਕੀ ਇਹ ਵੀ ਮਨ ਚ ਭਾਵਨਾ ਕਿ ਅਸੀਂ ਮੋੜ ਦੇਣੇ ਨੇ, ਉਧਾਰ ਹੀ ਲੈ ਲੈਣੇ, ਵਾਪਸ ਕਰ ਦੋ, ਦੱਸਣਾ ਹੀ ਨਹੀਂ ਸੇਠ ਨੂੰ। ਕਹਿੰਦੇ ਦੱਸ ਦਿਆਂਗੇ ਬਾਅਦ ਚ, ਭਾਵੇਂ ਮਾਰ ਵੀ ਦੇਵੇ ਤਾਂ ਵੀ ਕੋਈ ਗੱਲ ਨਹੀਂ, ਜੇ ਸਾਨੂੰ ਫੜਾ ਦੇਗਾ ਨਾ, ਗ੍ਰਿਫਤਾਰ ਕਰਾ ਦੇਗਾ ਦੋਵੇਂ ਪਿਓ ਪੁੱਤਾਂ ਨੂੰ, ਬਾਅਦ ਵਿੱਚ ਕੋਈ ਗੱਲ ਨਹੀਂ, ਇੱਕ ਵਾਰੀ ਸਤਿਗੁਰੂ ਪ੍ਰਸ਼ਾਦਾ ਛਕ ਲੈਣ ਸਾਡੇ ਘਰ ਪਹੁੰਚ ਗਏ। ਹੁਣ ਲਾਈਟ ਦਾ ਪ੍ਰਬੰਧ, ਲਾਈਟਾਂ ਲੱਗੀਆਂ ਨੇ ਸਾਡੇ ਘਰਾਂ ਚ, ਉਹਨਾਂ ਵੇਲਿਆਂ ਚ ਲਾਈਟ ਨਹੀਂ ਸੀ ਹੁੰਦੀ, ਉੱਪਰ ਕੋਠੇ ਤੇ ਇੱਕ ਮੋਗਾ ਹੁੰਦਾ ਸੀ ਬਣਿਆ ਹੋਇਆ, ਮੋਗਾ ਉਹਦੇ ਉੱਤੋਂ ਪੱਥਰ ਰੱਖ ਦਿੰਦੇ ਸੀ, ਪੱਥਰ ਚੁੱਕ ਦੇਣਾ ਅੰਦਰ ਚਾਨਣ ਹੋ ਜਾਂਦੇ ਸੀ। ਪੁਰਾਣੇ ਕੱਚੇ ਘਰ ਪਹਿਲਾਂ ਹੁੰਦੇ ਸੀ, ਉੱਪਰ ਮੋਗਾ ਬਣਾ ਲੈਂਦੇ ਸੀ ਵੀ ਉਹਦਾ ਚਾਨਣ ਅੰਦਰ ਆਉਂਦਾ ਰਹੇ, ਪੱਥਰ ਚੁੱਕ ਦਿਓ ਰਾਤ ਨੂੰ ਰੱਖ ਲਓ। ਦੁਕਾਨ ਦੇ ਉੱਤੋਂ ਪੱਥਰ ਚੁੱਕਿਆ, ਮੋਗਾ ਹੋ ਗਿਆ, ਹੈ ਜੋ ਟਾਈ ਹੈ ਮੂਸਣ, ਸਰੀਰ ਦਾ ਪਤਲਾ ਹੈ ਬੱਚਾ ਹੈ ਜੇ ਸੰਮਣ ਤਕੜਾ। ਮੂਸਣ ਕਹਿੰਦਾ ਪਿਤਾ ਜੀ ਮੈਨੂੰ ਥੱਲੇ ਵਾੜ ਦਿਓ। ਮੂਸਣ ਥੱਲੇ ਗਿਆ, ਬੜਾ ਔਖਾ ਲੰਘਿਆ ਥੱਲੇ, ਥੱਲੇ ਤੇ ਚੱਲਿਆ ਗਿਆ ਕਿਉਂਕਿ ਭਾਰ ਥੱਲੇ ਨੂੰ ਸੀ, ਥੱਲੇ ਨੂੰ ਤੇ ਜ਼ੋਰ ਲੱਗ ਗਿਆ ਨਾ ਉਹਦਾ, ਬਾਹਾਂ ਉੱਪਰ ਨੇ, ਥੱਲੇ ਤੇ ਚੱਲਿਆ ਗਿਆ। 500 ਰੁਪਈਆ ਗਿਣ ਕੇ ਥੈਲੀ ਚ ਪਾ ਲਿਆ, ਪਿਤਾ ਨੂੰ ਫੜਾ ਦਿੱਤੀ ਥੈਲੀ, ਪਿਤਾ ਜੀ ਆ ਲਓ ਥੈਲੀ, ਪਿਤਾ ਨੂੰ ਫੜਾ ਦਿੱਤੀ ਤੇ ਸਾਧ ਸੰਗਤ। ਸੰਮਣ ਕਹਿੰਦਾ ਹੁਣ ਬਾਹਰ ਆਉਣ ਦੀ ਕੋਸ਼ਿਸ਼ ਕਰਦਾ, ਜਦੋਂ ਲੱਗਿਆ ਨਾ ਬਾਹਰ ਆਉਣ, ਥੱਲੇ ਤੇ ਚੱਲਿਆ ਗਿਆ ਭਾਰ ਥੱਲੇ ਨੂੰ ਸੀ, ਜ਼ੋਰ ਪਾ ਪੈ ਗਿਆ, ਪਰ ਜਦੋਂ ਬਾਹਰ ਲੱਗਿਆ ਨਿਕਲਣ, ਵਿਚਾਲੇ ਹੀ ਫਸ ਗਿਆ, ਮੋਢੇ ਫਸ ਗਏ, ਉੱਪਰ ਨੂੰ ਜ਼ੋਰ ਨਹੀਂ ਪੈਂਦਾ, ਥੱਲੇ ਤੇ ਚੱਲਿਆ ਗਿਆ। ਬੜਾ ਜ਼ੋਰ ਲਾਇਆ ਸੰਮਣ ਨੇ, ਖਿੱਚਦਾ ਰਿਹਾ, ਨਾ ਬਾਹਰ ਨਿਕਲਿਆ, ਨਾ ਹੁਣ ਥੱਲੇ ਨਾ ਉੱਪਰ, ਵਿਚਾਲੇ ਫਸ ਗਏ। ਸੰਮਣ ਕਹਿੰਦਾ ਪੁੱਤਰਾ ਹੁਣ ਮਾਰੇ ਗਏ, ਦਿਨ ਚੜ੍ਹਨ ਵਾਲਾ ਹੈ, ਸੇਠ ਨੇ ਆ ਜਾਣਾ, ਆਪਾਂ ਨੂੰ ਤੇ ਫੜਾ ਦੇਗਾ, ਕੋਈ ਗੱਲ ਨਹੀਂ, ਜੇ ਚੋਰੀ ਕਰਨ ਲੱਗੇ ਸੀ ਆਪਾਂ ਨੂੰ ਤੇ ਫੜਾ ਦੇਗਾ, ਪਰ ਗੁਰੂ ਦੀ ਬਦਨਾਮੀ ਬਹੁਤੀ ਹੋਏਗੀ, ਲੋਕ ਕਹਿਣਗੇ ਗੁਰੂ ਦੇ ਸਿੱਖ ਚੋਰ, ਚੋਰੀਆਂ ਕਰ ਕਰਕੇ ਪ੍ਰਸ਼ਾਦੇ ਛਕਾਉਂਦੇ ਨੇ। ਇੱਕ ਮੱਝ ਲਿਬੜੀ ਹੋਵੇ ਸਾਰਿਆਂ ਨੂੰ ਨਿਬੇੜ ਦਿੰਦੀ ਹੈ, ਲੋਕ ਕਹਿਣਗੇ ਸਾਰੇ ਹੀ ਚੋਰ ਨੇ ਜਿਹੜੇ ਰੋਟੀਆਂ ਕਮਾਉਂਦੇ ਨੇ ਘਰ ਸੱਦ ਸੱਦ ਕੇ, ਇਹ ਸਾਰੇ ਹੀ ਚੋਰ ਨੇ। ਸਾਡੀ ਬਦਨਾਮੀ ਘੱਟ ਤੇ ਸਤਿਗੁਰਾਂ ਦੀ ਬਦਨਾਮੀ ਉਦੋਂ ਵੱਧ ਹੋਏਗੀ, ਕੀ ਕਰੀਏ। ਮੂਸਣ ਕਹਿੰਦਾ ਚੋਰੀ ਦੀ ਸਲਾਹ ਵੀ ਮੈਂ ਹੀ ਦਿੱਤੀ ਸੀ, ਪਿਤਾ ਜੀ ਇੱਕ ਤਰੀਕਾ ਹੈ। ਕਹਿੰਦੇ ਕਿਹੜਾ? ਚੁੱਕੋ ਤਲਵਾਰ, ਮੇਰਾ ਸੀਸ ਧੜ ਤੋਂ ਜੁਦਾ ਕਰ ਦਿਓ, ਸੀਸ ਤੋਂ ਬਿਨਾਂ ਧੜ ਦੀ ਪਛਾਣ ਨਹੀਂ ਆਉਣੀ, ਸੀਸ ਘਰ ਲੈ ਜਾਓ, ਧੜ ਥੱਲੇ ਡਿੱਗ ਪਏਗਾ। ਸੰਮਣ ਕਹਿੰਦਾ ਉਹ ਮੁੰਡਿਆ ਇਹ ਗੱਲ ਹੋ ਸਕਦੀ ਕਿਤੇ? ਇੱਕੋ ਇੱਕ ਤੂੰ ਮੇਰਾ ਪੁੱਤਰ ਹੈ, ਤੇਰੇ ਤੇ ਤਲਵਾਰ ਨਹੀਂ ਮੈਂ ਚਲਾ ਸਕਦਾ, ਆਪਣੇ ਪੁੱਤਰ ਤੇ ਤਲਵਾਰ ਚਲਾਉਣੀ ਕਿਤੇ ਸੁਖਾਲੀ ਹੈ? ਇਹ ਨਹੀਂ ਹੋ ਸਕਦਾ ਪਿਤਾ ਜੀ, ਤੁਹਾਨੂੰ ਗੁਰੂ ਨਾਲੋਂ ਵੱਧ ਮੇਰਾ ਪਿਆਰ ਆਉਂਦਾ, ਤੁਹਾਨੂੰ ਪੁੱਤਰ ਆ ਗੁਰੂ ਤੋਂ ਵੱਧ ਪਿਆਰ ਹੈ। ਸੰਮਣ ਚੁੱਪ ਕਰ ਗਿਆ, ਮੈਨੂੰ ਮਾਰ ਦਿਓਗੇ ਤੁਹਾਨੂੰ ਦੁੱਖ ਝੱਲਣਾ ਪੈਣਾ, ਪਰ ਜੇ ਗੁਰੂ ਦੇ ਨਾਮ ਨੂੰ ਧੱਬਾ ਲੱਗ ਗਿਆ ਕਿੰਨੀਆਂ ਸੰਗਤਾਂ ਦੇ ਦਿਲ ਦੁਖੀ ਹੋਣੇ। ਜਿਉਂਦੇ ਤੇ ਆਪਾਂ ਫੇਰ ਵੀ ਨਹੀਂ ਰਹਿਣਾ, ਮਰਨ ਹੋ ਜਾਣਾ ਆਪਣਾ, ਮਰ ਜਾਣਾ ਹੀ ਪੈਂਦਾ। ਚੁੱਕੋ ਤਲਵਾਰ ਬੇਟਾ, ਮੋਹ ਹੈ ਬੜਾ ਔਖਾ ਹੈ ਛੱਡਣਾ, ਧੜ ਨਾਲੋ ਸਿਰ ਮੇਰਾ ਵੱਧ ਹੈ ਪਿਤਾ। ਮੇਰੀ ਬੇਨਤੀ ਮੰਨ ਲਓ, ਸਿੱਖੀ ਕਮਾਓ, ਧੜ ਨਾਲੋ

ਨਾਲੋਂ ਸਿਰ ਮੇਰਾ ਵੱਖ ਕਰ ਦੇ। ਜੇ ਤੂੰ ਮੇਰਾ ਹੈ ਪਿਤਾ, ਉਹ ਕੱਚੇ ਮੋਹ ਦੀਆਂ ਪਿਤਾ ਤੰਦਾਂ ਕੱਟਦੇ, ਇੰਨੇ ਰਹਿਣਾ ਨਹੀਂ। ਇੰਨੀ ਗੱਲ ਸੁਣੀ, ਬਸ ਗੱਲ ਸਿੱਖੀ ਕਮਾਉਣ ਦੀ ਹੈ। ਜੈਤੇ ਨੇ ਤਲਵਾਰ ਚਲਾਈ ਪਿਓ ਤੇ, ਪਿਤਾ ਨੇ ਪੁੱਤਰ ਤੇ ਤਲਵਾਰ ਚਲਾਈ, ਗੱਲ ਸਿੱਖੀ ਕਮਾਉਣ ਦੀ ਹੈ। ਬਸ ਚੁੱਕੀ ਤਲਵਾਰ, ਕੀਤਾ ਵਾਰ, ਸੀਸ ਧੜ ਤੋਂ ਜੁਦਾ ਕਰ, ਸੀਸ ਰਹਿ ਗਿਆ ਉੱਪਰ ਧੜ ਥੱਲੇ ਡਿੱਗ ਪਿਆ, ਘਰ ਤੁਰਿਆ ਹੁੰਦਾ ਆਪਣੇ ਪੁੱਤਰ ਦਾ ਸੀਸ ਬੁੱਕਲ ਵਿੱਚ ਚੱਕੀ ਲਿਆਉਂਦਾ, ਕਿਤੇ ਧੋਖਾ ਪਿਆ।

ਜਿਨ੍ਹਾਂ ਦੇ ਪੁੱਤਰ ਹੋਣ ਉਹਨਾਂ ਨੂੰ ਆਸ ਹੁੰਦੀ ਅੱਗੇ ਪੁੱਤਰ ਹੋਣਗੇ। ਜੇ ਪੁੱਤਰ ਨਾ ਹੋਵੇ ਕੱਲੀਆਂ ਧੀਆਂ ਹੀ ਹੋਣ ਤੇ ਕਹਿੰਦੇ ਤਾਂ ਵੀ ਕੋਈ ਨੀ ਅੱਗੇ ਦੋਤਰ ਹੋਣ। ਜੇ ਹੋਵੇ ਇੱਕ ਤੇ ਮਾਤਾ ਪਿਤਾ ਦੇ ਜਿਉਂਦਿਆਂ ਜਿਉਂਦਿਆਂ ਚਲਿਆ ਜਾਏ, ਇੱਕ ਨਾ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ, ਇੱਕ ਨਾ ਦੇ ਘਰ ਧੀਆਂ ਧੀਆਂ ਘਰ ਦੋਤਰੇ, ਇਤਨਾ ਦੇ ਘਰ ਇੱਕੋ ਪੀ ਜਾਏ ਮਰ ਵਜੀਦਾ, ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰੇ।

0: ਸੰਮਣ ਸੇਠ ਦੇ ਨਾਲ ਨਾਲ ਪਹੁੰਚਿਆ ਘਰ। ਉਹ ਲਾਸ਼ ਨੂੰ ਬੋਰੀ ਚ ਪਾਇਆ, ਉਸ ਤੋਂ ਮੂੰਹ ਬੰਦ ਕਰ ਲਿਆ। ਸ਼ੱਕ ਵੀ ਨਹੀਂ ਕੀਤਾ ਕਿਸੇ ਨੇ ਵੀ ਅੱਗੇ ਵੀ ਸਮਾਨ ਲੈ ਕੇ ਜਾਂਦਾ ਸੰਮਣ। ਲਾਸ਼ ਪਿੱਛੇ ਜਿਵੇਂ ਬੋਰੀ ਲਟਕਾ ਲਈ ਦੀ ਹੈ ਨਾ, ਬੋਰੀ ਪਿੱਛੇ ਲਮਕਾ ਲਈ ਮੋਢੇ ਦੇ ਉੱਪਰ ਦੀ, ਤੇ ਲਟਕਾ ਕੇ ਬੋਰੀ ਘਰ ਨੂੰ ਤੁਰਿਆ ਜਾਂਦਾ। ਸਾਧ ਸੰਗਤ ਮਨ ਦੀਆਂ ਰੀਝਾਂ ਮਨ ਵਿੱਚ ਹੀ ਰਹਿ ਗਈਆਂ। ਜਿੰਨਾ ਚਾਹ ਹੁੰਦਾ ਵੀ ਵਿਆਹ ਕਰਾਂਗੇ, ਸ਼ਾਦੀ ਕਰਾਂਗੇ, ਪੋਤੇ ਹੋਣਗੇ, ਇੱਕੋ ਹੀ ਪੁੱਤਰ, ਤੇ ਰੀਝਾਂ ਮਨ ਚ ਹੀ ਰਹਿ ਗਈਆਂ ਸਾਰੀਆਂ। ਬੜਾ ਔਖਾ ਸੀ ਉਹ ਦੁੱਖ ਝੱਲਣਾ। 20 ਸਾਲ ਹੋ ਗਏ ਹੁਣ ਨਾ ਪਿਓ ਨੂੰ ਗਏ ਨੂੰ ਦੁਨੀਆਂ ਚੋਂ। ਜਦੋਂ ਧੀ ਦਾ ਪੱਲਾ ਫੜਾਉਣ ਦੀ ਵਾਰੀ ਆਉਂਦੀ ਹੈ ਤੇ ਉਹਨੂੰ ਆਪਣਾ ਪਿਓ ਯਾਦ ਆਉਂਦਾ ਵੀ ਉਹ ਹੁੰਦਾ ਤੇ ਪੱਲਾ ਫੜਾਉਂਦਾ। ਕਿਸੇ ਦਾ ਭਰਾ ਚਲਿਆ ਗਿਆ ਹੋਵੇ, ਜਿਹਦਾ ਰੱਖੜੀ ਹੁੰਦੀ ਹੈ ਉਹਦਾ ਭਰਾ ਦੀ ਯਾਦ ਜ਼ਰੂਰ ਆਉਂਦੀ ਹੈ। ਕਿਸੇ ਦੀ ਭੈਣ ਚਲੀ ਗਈ ਹੋਵੇ, ਵਾਗਾਂ ਗੁੰਦਣ ਦੀ ਵਾਰੀ ਆਉਂਦੀ ਹੈ, ਭੈਣ ਦੀ ਯਾਦ ਆਏਗੀ। ਨਾ ਰੱਬ ਕਰੇ ਕਿਸੇ ਦੀ ਮਾਂ ਚਲੀ ਜਾਵੇ, ਪਾਣੀ ਮਾਰਨ ਵੇਲੇ ਮਾਂ ਦੀ ਥਾਂ ਤੇ ਚਾਚੀ ਜਾਂ ਵੱਡੀ ਭਰਜਾਈ ਖਲੋਤੀ ਹੋਵੇ ਤੇ ਆਪਣੀ ਮਾਂ ਦੀ ਜ਼ਰੂਰ ਯਾਦ ਆਉਂਦੀ। ਜਿਹੜਾ ਤੂੰ ਵਿਛੜ ਗਏ ਉਹ ਭੁੱਲਦਾ ਨਹੀਂ ਹੁੰਦਾ। 20-20 ਸਾਲ ਤੱਕ ਸਾਡੀ ਖੁਸ਼ੀ ਵਿੱਚ ਤੇ ਸਾਡੀ ਗਮੀ ਵਿੱਚ ਸਾਨੂੰ ਵਿਛੜਿਆ ਯਾਦ ਆਉਂਦਾ ਰਹੇਗਾ, ਕਦੇ ਨਹੀਂ ਭੁੱਲ ਸਕਦੇ। ਕਈ ਕਈ ਸਾਲ ਹੋ ਗਏ ਜਿਹੜੇ ਵਿਛੜ ਗਏ, ਦੁੱਖ ਸੁੱਖ ਦੇ ਵੇਲੇ ਉਹਨਾਂ ਦੀ ਯਾਦ ਸਾਨੂੰ ਜ਼ਰੂਰ ਆਏਗੀ। ਵਿਛੜਿਆ ਮੈਂਬਰ ਯਾਦ ਆਏਗਾ, ਨਹੀਂ ਭੁੱਲ ਸਕਦੇ ਕਦੇ। ਪਰ ਲਾਸ਼ ਘਰ 'ਚ ਪਈ ਹੋਵੇ, ਸੀਸ ਪਹਿਲਾਂ ਪਿਆ ਸੀ, ਧਾੜੋ ਦੇ ਨਾਲ ਜੋੜ ਕੇ ਰੱਖਤਾ, ਉੱਤੇ ਚਾਦਰ ਪਾ ਦਿੱਤੀ, ਚਿਹਰਾ ਹੈ ਜਿਵੇਂ ਹੋਇਆ ਹੀ ਕੁਛ ਨਹੀਂ ਹੈ, ਹੋਇਆ ਹੀ ਕੁਛ ਨਹੀਂ, ਜਿਵੇਂ ਚਿਹਰਾ ਹੈ ਪਤਾ ਹੀ ਨਹੀਂ। ਹਲਵਾਈ ਆ ਗਏ, ਸਰ ਦੀ ਲਾਸ਼ ਪਈ ਹੋਵੇ ਘਰ 'ਚ, ਮਠਿਆਈਆਂ ਪੱਕਦੀਆਂ ਨੇ।
1: ਇੱਕ ਗੁਰਸਿੱਖ ਦਾ ਜਿਗਰਾ ਹੈ,
0: ਲਾਸ਼ ਘਰ 'ਚ ਪਈ ਹੈ ਜਵਾਨ ਪੁੱਤਰ ਦੀ ਤੇ ਮਠਿਆਈਆਂ। ਸੰਮਣ ਭੱਜ ਭੱਜ ਕੇ ਹਲਵਾਈਆਂ ਨੂੰ ਸਮਾਨ ਲਿਆ ਲਿਆ ਦੇ ਰਿਹਾ, ਹੋਇਆ ਹੀ ਕੁਛ ਨਹੀਂ ਜਿਵੇਂ ਘਰ। ਮਹਾਰਾਜ ਦੇ ਆਉਣ ਦਾ ਸਮਾਂ ਹੋ ਗਿਆ, ਸਤਿਗੁਰ ਆ ਗਏ। ਜਦੋਂ ਗੁਰੂ ਅਰਜਨ ਸਾਹਿਬ ਆਏ ਨਾ, ਹੱਥ ਜੋੜੀ ਖੜਾ, ਬੜਾ ਚਾਅ, ਹਮ ਘਰ ਸਾਜਨੇ ਆਏ, ਸਾਚੇ ਮੇਲ ਬਣਾਏ, ਬਹੁਤ ਹੀ ਖੁਸ਼ੀ ਹੈ। ਭੱਜੇ ਹੀ ਫਿਰਦਾ ਧਰਤੀ ਤੇ, ਅੱਡੀ ਨਹੀਂ ਲੱਗਦੀ ਅੱਜ, ਮਹਾਰਾਜ ਮੇਰੇ ਘਰ ਆਏ। ਸਤਸੰਗ ਜੀ, ਅੱਜ ਬਹਾਰ ਆਈ ਹੈ ਘਰ, ਗਰਮੀ ਸਰਦੀ ਇਹ ਵੀ ਗਰੀਬ ਵਾਸਤੇ ਹੀ ਹੈ। ਪਤਝੜ ਤੇ ਬਸੰਤ ਉਹਦਾ ਵੀ ਉਹਨੂੰ ਕੋਈ ਪਤਾ ਨਹੀਂ ਲੱਗਦਾ। ਗਰਮੀ ਸਰਦੀ ਅਮੀਰ ਵਾਸਤੇ ਕਾਹਦੀ ਗਰਮੀ ਹੈ, ਏਅਰ ਕੰਡੀਸ਼ਨ ਲੱਗੇ ਨੇ। ਅਮੀਰ ਵਾਸਤੇ ਕਾਹਦੀ ਸਰਦੀ ਹੈ, ਹੱਥਾਂ ਤੇ ਦਸਤਾਨੇ, ਪੈਂਟ ਕੋਟ ਬੂਟ ਪਾਲੇ, ਵਧੀਆ ਕਈ ਕਈ ਰਜਾਈਆਂ। ਸਰਦੀ ਵੀ ਗਰੀਬ ਸੇ ਨਹੀਂ ਕਰਨਾ ਪੈਂਦਾ, ਅਮੀਰਾਂ ਵਾਸਤੇ ਹੁੰਦੀ ਹੈ ਬਸੰਤ ਵੀ, ਪਰ ਗਰੀਬ ਤੇ ਦਿਨ ਰਾਜ ਨੇ ਦਿਹਾੜੀ ਵੀ ਕਰਨੀ, ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਬਸੰਤ ਆਈ ਤੇ ਕਦੋਂ ਚਲੀ ਗਈ। ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਵਿਚਾਰੇ ਨੂੰ ਵੀ ਬਸੰਤ ਕਦੋਂ ਆਈ ਸੀ, ਕਦੋਂ ਪਤਝੜ ਆਈ ਸੀ, ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਦਿਨ ਰਾਤ ਜਿਹੜਾ ਮਿਹਨਤ ਕਰਨ ਵਾਲਾ। ਬਹਾਰਾਂ ਆ ਗਈਆਂ ਚੱਲ ਕੇ, ਅੱਜ ਹੀ ਖੁਸ਼ੀਆਂ ਆਈਆਂ ਮੇਰੇ ਵਾਸਤੇ ਤੇ ਬਸੰਤ ਵੀ ਅੱਜ ਹੀ ਆਈ। ਮਹਾਰਾਜ ਆ ਕੇ ਬਹਿ ਗਏ, ਕਰੋ ਕੀਰਤਨ, ਹੋਇਆ ਕੀਰਤਨ ਹੋਇਆ, ਅੰਮ੍ਰਿਤ ਵੇਲਾ, ਆਸਾ ਜੀ ਦੀ ਵਾਰ ਦਾ ਕੀਰਤਨ। ਉਧਰੋਂ ਸੂਰਜ ਚੜ ਗਿਆ, ਉਪਦੇਸ਼ ਕੀਤਾ ਮਹਾਰਾਜ ਨੇ, ਸੰਗਤਾਂ ਆਈਆਂ ਸਾਰੀਆਂ ਬਹਿ ਗਈਆਂ, ਲਓ ਹੁਣ ਲੰਗਰ ਦੀ ਵਾਰੀ, ਪਹਿਲਾਂ ਭੋਜਨ ਫਿਰ ਭਜਨ, ਪਹਿਲਾਂ ਭਜਨ ਫਿਰ ਭੋਜਨ, ਫਿਰ ਮਾਤਾ ਪਹਿਲਾਂ ਲੰਗਰ ਪ੍ਰਸ਼ਾਦਾ, ਪਹਿਲਾਂ ਭਜਨ ਹੋਇਆ ਭਾਵ ਕੀਰਤਨ ਹੋਇਆ, ਤਨ ਮਨ ਦੀ ਖੁਰਾਕ, ਫਿਰ ਤਨ ਦੀ ਖੁਰਾਕ ਲਿਆਓ ਪ੍ਰਸ਼ਾਦਾ। ਸੰਮਣ ਨੇ ਥਾਲ ਪਰੋਸਿਆ, ਪਹਿਲਾਂ ਮਾਰਨ ਨੂੰ ਭੋਗ ਲਵਾਈਏ, ਸਤਿਗੁਰਾਂ

0: ਨੂੰ ਭੋਗ ਲਵਾਈਏ ਪਹਿਲਾਂ, ਸਾਡਾ ਵੀ ਫਰਜ਼ ਹੈ। ਗੁਰੂ ਪਿਆਰਿਓ, ਜਦੋਂ ਵੀ ਖੰਡ ਪਾਟ ਹੋਣਾ, ਵਿਆਹ ਹੋਣੇ ਨੇ, ਜੋ ਵੀ ਹੈ, ਪਹਿਲਾਂ ਸਤਿਗੁਰਾਂ ਨੂੰ ਭੋਗ ਲਵਾਇਆ ਜਾਏ ਪ੍ਰਸ਼ਾਦੇ ਦਾ। ਲਵਾਓਗੇ ਕੀ, ਬਣੇ ਤੇ ਬੱਕਰੇ ਹੁੰਦੇ ਨੇ।
1: ਵਾਹਿਗੁਰੂ,
0: ਸ਼ਰਮ ਆਉਂਦੀ ਹੈ, ਥਾਲ ਭਰ ਕੇ ਲਜਾਵਾਂਗੇ ਕਿਵੇਂ, ਕਿਹੜੇ ਮੂੰਹ ਲੈ ਕੇ ਜਾਵਾਂਗੇ। ਹੈ ਤੇ ਬੱਕਰਾ ਰਹਿੰਦੇ ਆ ਉੱਥੇ, ਕਾਹਦਾ ਭੋਗ ਲਵਾਂਗੇ। ਲੈ ਕੇ ਪ੍ਰਸ਼ਾਦਾ ਪਰੋਸ ਕੇ ਥਾਲ ਵਿੱਚ ਸਤਿਗੁਰਾਂ ਦੇ ਸਨਮੁਖ ਖੜਾ ਹੋ ਗਿਆ ਆ ਕੇ। ਲਓ ਮਹਾਰਾਜ, ਛੱਟ ਲਓ, ਹੱਥ ਜੋੜੀ ਖੜਾ ਹੈ। ਸਤਿਗੁਰ ਕਹਿੰਦੇ ਸਾਹਮਣਾ ਪ੍ਰਸ਼ਾਦਾ ਲਿਆਇਆ, ਕਹਿੰਦਾ ਹਾਂ ਮਹਾਰਾਜ, ਭੋਗ ਲਾਓ ਫਿਰ ਸੰਗਤ ਨੂੰ ਵਰਤਾਈਏ। ਮਹਾਰਾਜ ਕਹਿੰਦੇ ਸਾਹਮਣਾ ਪ੍ਰਸ਼ਾਦਾ ਤੇ ਛੱਕ ਲੈਂਦੇ ਹਾਂ। ਜਿਦਨ ਤੂੰ ਟਾਈਮ ਲੈਣ ਗਿਆ ਸਾ, ਤੇਰਾ ਪੁੱਤਰ ਵੀ ਤੇਰੇ ਨਾਲ ਸੀ, ਅੱਜ ਕਿੱਥੇ ਹੈ? ਸੰਮਣ ਇੱਕਦਮ ਮਹਾਰਾਜ ਨੇ ਪੁੱਤਰ ਬਾਰੇ ਪੁੱਛ ਲਿਆ। ਕਹਿੰਦਾ ਸਤਿਗੁਰੂ, ਖੇਡਣ ਤੁਰ ਗਿਆ ਹੋਣਾ ਬਾਹਰ, ਛੱਕ ਲਓ, ਮੈਂ ਲੈ ਆਉਂਦਾ ਹੁਣੇ ਸਾਡੇ ਕੋਲ, ਪ੍ਰਸ਼ਾਦਾ ਛੱਕ ਲਓ ਪਹਿਲਾਂ ਗਰਮ ਗਰਮ। ਮਹਾਰਾਜ ਕਹਿੰਦੇ ਉਹ ਸੰਮਣ ਉਦਣ ਤੇ ਕਹਿੰਦੇ ਸੀ ਵੀ ਸੇਵਾ ਕਰਾਂਗੇ, ਤੇ ਬੜਾ ਵਾਰ ਵਾਰ ਬੇਨਤੀਆਂ ਮੈਨੂੰ ਕਰਦਾ ਸੀ ਤੇਰਾ ਪੁੱਤਰ, ਅੱਜ ਮੈਂ ਘਰ ਆਇਆ ਤੇ ਉਹ ਆਪ ਕਿੱਥੇ ਤੁਰ ਗਿਆ। ਲਿਆ ਉਹਨੂੰ ਸੱਦ ਕੇ ਸੰਗਤ ਦੀ ਸੇਵਾ ਕਰੇ ਆ ਕੇ। ਕਹਿੰਦਾ ਮਹਾਰਾਜ ਤੁਸੀਂ ਛੱਕ ਲਓ। ਕਹਿੰਦੇ ਨਹੀਂ ਨਹੀਂ, ਜੇ ਉਹ ਛਕਾਏਗਾ ਤੇ ਮੈਂ ਪ੍ਰਸ਼ਾਦਾ ਹੀ ਤਾਂ ਛਕਣਾ ਥੋੜਾ ਸੁਣਾ।
1: ਵਾਹਿਗੁਰੂ,
0: ਉਹ ਪੜਦੇ ਪਾਉਂਦਾ ਸੰਮਣ ਵੀ ਪਤਾ ਨਾ ਲੱਗਦੇ ਕਿਤੇ ਪੜਦੇ ਪਾ ਰਿਹਾ। ਬੜਾ ਵੱਡਾ ਦਿਲ ਤੇ ਪੱਥਰ ਰੱਖਿਆ ਪੁੱਤਰ, ਦੱਸੇ ਕਿਵੇਂ, ਹਿੰਮਤ ਨਹੀਂ ਪੈਂਦੀ, ਪਤਾ ਕਿਉਂ ਨਹੀਂ ਦੱਸਦਾ? ਜੇ ਮੈਂ ਦੱਸਦਾ ਮੇਰੀ ਸੇਵਾ ਚ ਭੰਗਣਾ ਪੈ ਜਾਣੀ ਹੈ, ਵਿਘਨ ਪੈ ਜਾਣਾ। ਮਹਾਰਾਜ ਉੱਠ ਕੇ ਚਲੇ ਜਾਣਗੇ, ਲੈ ਤੇਰੇ ਘਰ ਮੌਤ ਹੋਈ, ਅਸੀਂ ਪ੍ਰਸ਼ਾਦਾ ਛਕੀਏ? ਮਹਾਰਾਜ ਤੇ ਚਲੇ ਜਾਣਗੇ ਉੱਠ ਕੇ, ਤਾਂ ਕਰਕੇ ਡਰਦਾ ਨਹੀਂ ਦੱਸਦਾ। ਸੇਵਾ ਚ ਵਿਘਨ ਨਾ ਪੈ ਜਾਏ ਕਿਤੇ। ਸੇਵਾ ਇਹਨੂੰ ਕਹਿੰਦੇ ਨੇ ਸੇਵਾਦਾਰ, ਸੇਵਾਦਾਰ ਸਾਰੀ ਆਪਾਂ ਬਣੇ ਫਿਰਦੇ। ਸਤਿਗੁਰ ਕੀ ਸੇਵਾ ਸਫਲ ਹੈ, ਤਾਂ ਸੇਵਾ ਕੀਤੀ ਸਫਲ ਹੈ ਜਿਸ ਸਤਿਗੁਰ ਕਾ ਮਨ ਮੰਨੇ। ਮਨ ਮੰਨਿਆ ਮਹਾਰਾਜ ਦਾ ਸੇਵਾ ਤੇ ਸੰਮਣ ਦੀ ਸੇਵਾ। ਮਹਾਰਾਜ ਕਹਿੰਦੇ ਸੰਮਣਾ, ਤੇਰਾ ਪੁੱਤਰ ਛਕਾਏਗਾ, ਮੈਂ ਛਕਣਾ ਹੀ ਤਾਂ ਹੈ। ਸਾਰੀ ਸੰਗਤ ਕਹਿੰਦੀ ਸੰਮਣਾ ਸੱਦ ਲਿਆ, ਕਿੰਨਾ ਕੁ ਚਿਰ ਰੋਕ ਕੇ ਰੱਖਦਾ ਆਪਣੇ ਮਨ ਨੂੰ, ਕਿੰਨਾ ਕੁ ਚਿਰ ਧੀਰਜ ਦਿੰਦਾ, ਬਸ ਅੱਖਾਂ ਰਾਹੀਂ ਅੰਦਰਲਾ ਪਿਆਰ ਵਹਿ ਤੁਰਿਆ।
1: ਵਾਹਿਗੁਰੂ,
0: ਐ ਯਾਰ ਯਾਰ ਹੰਝੂ ਚੱਲਦੇ ਤੇ ਰੋ ਰਿਹਾ ਉੱਚੀ ਉੱਚੀ। ਸੰਗਤ ਵੇਖ ਕੇ ਸਨਾਟਾ ਛਾ ਗਿਆ, ਇੱਕਦਮ ਚੁੱਪ ਕਰ ਗਏ। ਕੀ ਹੋ ਗਿਆ ਸੰਮਣਾ, ਰੋਣਾ ਕਿਉਂ ਆ, ਦੱਸ ਖਾਂ, ਰੋ ਨਾ, ਗੱਲ ਕੀ ਹੈ ਦੱਸ। ਸੰਮਣ ਬੋਲ ਨਹੀਂ ਸਕਦਾ, ਗਲਾ ਰੁਕ ਗਿਆ। ਲਿਆ ਸੱਦ ਕੇ ਆਪਣੇ ਪੁੱਤਰ ਨੂੰ ਪ੍ਰਸ਼ਾਦਾ ਛਕਾਏ, ਕੋਠੇ ਤੇ ਚੜ੍ਹ ਕੇ ਆਵਾਜ਼ ਮਾਰ ਉੱਚੀ ਸਾਰੀ ਆ ਜਾਏਗਾ, ਫਿਰ ਛਕਣਾ। ਓਹੋ, ਐਡੀ ਵੱਡੀ ਫਰਕ, ਐਡਾ ਵੱਡਾ। ਬਸ ਫਿਰ ਕਹਿ ਹੀ ਦਿੱਤਾ ਕਹਿੰਦਾ ਮਹਾਰਾਜ, ਉੱਥੇ ਆਵਾਜ਼ ਨਾ ਗੁਰੂ ਜੀ ਮੇਰੀ ਜਾਵੇ। ਆਵਾਜ਼ ਮੇਰੀ ਜਾਂਦੀ ਨਹੀਂ ਮਹਾਰਾਜ, ਮੈਂ ਤੇ ਬੜੀਆਂ ਆਵਾਜ਼ਾਂ ਮਾਰੀਆਂ ਨੇ, ਬੋਲੀਆਂ ਹੀ ਨਹੀਂ।

ਆਜਾ ਮਹਾਰਾਜ ਸੱਜਦੇ ਆ ਆਜਾ ਸੀਸ ਜੁਦਾ ਸੀਖ ਧੜ ਜੁਦਾ ਸੀ ਆਵਾਜ਼ ਮਾਰਨ ਦੀ ਦੇ ਸੀ ਆਪਣੇ ਆਪ ਜੁੜ ਗਿਆ ਕੱਪੜਾ ਲਾ ਕੇ ਉੱਠ ਕੇ ਬਹਿ ਗਿਆ ਮੰਜੇ ਬਾਹਰ ਨੂੰ ਤੁਰਿਆ ਮੂਸਣ ਖੋਲਿਆ ਦਰਵਾਜ਼ਾ ਜਦੋਂ ਸੰਗਤ ਚ ਆਇਆ ਨਾ ਸੰਗਤ ਨੇ ਕਹਿੰਦੀ ਸੁੱਤਾ ਹੀ ਉੱਠ ਕੇ ਆਇਆ ਸੰਮਣ ਚਾਰ ਹਜ਼ਾਰ ਵੈਰਾਗ ਦਾ ਚੱਲ ਪੈ ਰਿਹਾ ਅੱਖਾਂ ਚ ਰੋਵੇ ਅੱਜ ਮਲਾ ਦਿੱਤੇ ਮਾਰਿਆ ਸੀ ਤਾਰਿਆ ਸੀ ਪਰਖ ਕੀਤੀ ਲਾ ਲਾ ਕਸਬਟੀਆਂ ਪਰਖਦਾ ਰੱਬ ਪਰਖਦਾ ਪਰਖਾਂ ਪਿਆਰ ਉਹ ਕਿਤੇ ਡੇਗਾਂ ਦੇ ਵਿੱਚ ਵਾਲ ਦਿੰਦਾ ਕਿਤੇ ਸਿਰਾਂ ਤੇ ਚਲਾਉਂਦਾ ਅੰਦਰ ਮਾਰਾ ਖੁਸ਼ ਹੋ ਗਏ ਸੇਵਾ ਕਰਦਾ ਸਾਹਮਣਾ ਮੰਗ ਕੁਛ ਕਹਿੰਦਾ ਮਹਾਰਾਜ ਅੱਗੇ ਤੋਂ ਇਹੋ ਜਿਹਾ ਪਰਚਾ ਹੋਰ ਨਾ ਕਿਸੇ ਨੂੰ ਪਾਇਓ ਸੁਣਾ ਕਰੜਾ ਇਮਤਿਹਾਨ ਬੜਾ ਵੱਡਾ ਪਰਚਾ ਪਾਇਆ ਤੇ ਪਾਸ ਹੋ ਗਿਆ ਅਸੀਂ ਖਾਂਦੇ ਪੀਂਦੇ ਵੀ ਮੁਨਕਰ ਹੋਏ ਫਿਰਦੇ ਹਾਂ ਸਭ ਕੁਝ ਰੱਬ ਨੇ ਦਿੱਤਾ ਹੈ ਪਰ ਪੁੱਤਰ ਵੀ ਨੇ ਬੱਚੇ ਵੀ ਨੇ ਸਭ ਕੁਝ ਹੈ ਜੇ ਕਹੀਏ ਸਿੱਖੀ ਹੈ ਨਹੀਂ ਉਹ ਨਹੀਂ ਸੀ ਅਜੇ ਅੰਮ੍ਰਿਤ ਛਕ ਲੈ ਸੋਚਾਂਗੇ ਕਹਿੰਦਾ ਮਹਾਰਾਜ ਚਰਨਾ ਅੰਮ੍ਰਿਤ ਦੇ ਕੇ ਸਿੱਖੀ ਦੀ ਦਾਤ ਬਖਸ਼ ਕੇ ਮੇਰੇ ਪਰਿਵਾਰ ਨੂੰ ਕਿਰਤਾਰ ਕਰੋ ਇਹ ਮੇਰੇ ਕਿੱਡੀ ਵੱਡੀ ਮੰਗ ਮੰਗੀ ਸੰਮਨ ਨੇ ਜੈਤੇ ਨੇ ਨੀ ਮੰਗਿਆ ਸੀ ਕੁਛ ਮਹਾਰਾਜ ਨੇ ਕਿਰਪਾ ਕੀਤੀ ਮੰਗਾਂ ਵੇਖੋ ਕਿੰਨੀਆਂ ਮੰਗਦੇ ਹਾਂ ਸੇਵਾ ਕੁਛ ਵੀ ਨਹੀਂ ਸਾਡੀ ਸਵਾਓ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਚਿਤ ਲਾ ਕੇ ਸੇਵਾ ਕਰਾਂਗੇ ਤਾਂ ਹੀ ਕੁਛ ਪ੍ਰਾਪਤ ਹੋਏਗਾ ਪ੍ਰਾਪ ਗਵਾਏ ਸੇਵਾ ਕਰੇ ਪੁੱਤਰ ਅੰਦਰ ਪਿਆ ਗਿਆ ਜਾਂ ਤੇਰੇ ਵਾਸਤੇ ਪੁੱਤਰ ਮਰਵਾਤਾ ਮੈਂ ਆਪਣਾ ਮੈਂ ਤੇਰੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਅਸੀਂ ਇਹ ਨਹੀਂ ਕਹਿਣਾ ਅਸੀਂ ਆਪ ਹੀ ਦਾਗ ਲਵਾਉਣ 'ਚ ਤੁਰੇ ਹੋਏ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Surat Mahalla Panjwa Maat Garb Dukh Sagru Pyari Tain Apna Naam Japaya Bahar Kaad Bikh Pasriya Pyari Maya Moh Vadaya ਜਿਸਨੂੰ ਕੀਤੋ ਕਰਮ ਆਪ ਪਿਆਰੀ।

ਥਲ ਹੁੰਦੀ ਵਸਤ ਨਾ ਜਾਤੀਆ ਪਿਆਰੀ ਕੂੜ ਨਾ ਚੱਲੀ ਨਾਲ ਸਤਿਗੁਰ ਜਿਨਾ ਮਲਾਉਣ ਪਿਆਰੀ ਸਾਚਾ ਨਾਮ ਸੰਭਾਲ ਸਤ ਸੰਤੋਖ ਗਿਆਨ ਧਿਆਨ ਪਿਆਰੀ ਜਿਸਨੂੰ ਨਦਰ ਕਰੇ ਅਨ ਦਿਨ ਕੀਰਤਨ ਗੁਣ ਰਵੈ ਪਿਆਰੀ ਅੰਮ੍ਰਿਤ ਪੂਰ ਭਰੇ ਦੁੱਖ ਸਾਗਰ ਤਿਨ ਲੰਘਿਆ ਪਿਆਰੀ ਭਵਜਲ ਪਾਰ ਪਰੀ ਜਿਸ ਭਾਵੈ ਤਿਸ ਮੇਲ ਲੈ ਪਿਆਰੀ ਸੇਹੀ ਸਦਾ ਖਰੀ ਸਮਰੱਥ ਪੁਰਖ ਦਇਆਲ ਦੇਉ ਪਿਆਰੀ ਭਗਤਾਂ ਤਿਸ ਕਾ ਤਾਣ ਤਿਸ ਸਰਨਾਈ ਢਹਿ ਪਏ ਪਿਆਰੀ ਜੇ ਅੰਤਰ ਜਾਮੀ ਜਾਣ ਹਲਟ ਪਲਟ ਸਵਾਰਿਆ ਪਿਆਰੀ ਮਸਤਕ ਸੱਚ ਨੀਚਾਣ ਸੋ ਪ੍ਰਭ ਕਦੇ ਨਾ ਵਿਸਰੈ ਪਿਆਰੀ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਦਿਕ ਹੰਬੁਦ ਬਾਧੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਬਿਵੇਕਾ ਰਹਾਉ ਮੋਨ ਪਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਸੱਤ ਤੀਰਥ ਸਭ ਧਰਤੀ ਭ੍ਰਮਿਓ ਦੁਗਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਈ ਮਨ ਕੀ ਮੈਲ ਨਾ ਉਤਰੈ ਇਹ ਬਿਧ

ਭੂਮ ਬਹੁ ਵਰਤੇ ਨਹਿ ਮਿਲੀਐ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੋ ਹੋਤਾ ਹਟ ਕਰਮਾ ਰਤ ਰਹਿਤਾ ਹਉ ਹਉ ਕਰਤ ਬੰਧਨ ਮਹਿ ਪਰਿਆ ਨਹਿ ਮਿਲੀਐ ਇਹ ਜੁਗਤਾ ਜੋਗ ਸਿੱਧ ਆਸਣ ਚੌਰਾਸੀ ਇਹ ਵੀ ਕਰ ਕਰ ਰਹਿਆ ਵੱਡੀ ਆਰ ਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਤੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆ।

ਸਵਾਰ ਸਿਰ ਧੰਦੈ ਲਾਏ ਦਾ ਇੱਕ ਨਾ ਭਗਤੀ ਲਾਏ ਇੱਕ ਆਪ ਖੁਆਏ ਦਾ ਇੱਕ ਨਾ ਮਾਰਗ ਪਾਏ ਇੱਕ ਉੱਜੜ ਪਾਏ ਦਾ ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏ ਦਾ ਸਲੋਕ ਮਹਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਕਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਏ ਬੰਧਨ ਤੋੜੈ ਮੁਕਤ ਹੋਏ ਸੱਚੇ ਰਹਿ ਸਮਾਏ ਇਸ ਜਗ ਮਹਿ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵੈ ਆਪਣਾ ਹਉ ਤਿਨ ਬਲਿਹਾਰੈ ਜਾਉ ਮਹੱਲਾ ਤੀਜਾ ਮਨਮੁਖ ਮਨ ਅਜਿੱਤ ਹੈ ਦੂਜੈ ਲੱਗੈ ਜਾਏ ਤਿਸ ਨੂੰ ਸੁਖ ਸੁਪਨੈ ਨਹੀਂ ਦੁਖੇ ਦੁਖ ਵਿਆਹਾਏ ਘਰ ਘਰ ਪੜ ਪੜ ਪੰਡਤ ਥੱਕੇ ਸਿੱਧ ਸਮਾਧ ਲਗਾਏ ਇਹੋ ਮਨ ਵਸ ਨਾ ਆਵੇ ਥੱਕੇ ਕਰਮ ਕਮਾਏ ਭੇਖ ਧਾਰੀ ਭੇਖ ਕਰ ਥੱਕੇ ਅੱਠ ਸੱਠ ਤੀਰਥ ਨਹਾਏ ਮਨ ਕੀ ਸਾਰ ਨਾ ਜਾਣਨੀ ਹਉ ਮੈਂ ਪਰਮ ਭੁਲਾਏ ਗੁਰ ਪ੍ਰਸਾਦੀ ਭਉ ਪਿਆ ਵਡਭਾਗ ਵਸਿਆ ਮਨ ਆਏ ਭੈ ਪੈ ਮਨ ਵਸ ਹੁਆ ਹਉ ਮੈਂ ਸ਼ਬਦ ਜਲਾਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਲਾਏ ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ।

ਚੱਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਸਲੋਕ ਮਹੱਲਾ ਤੀਜਾ ਸਤਿਗੁਰ ਤੇਜੋ

ਸੋਵੈ ਗੁਰਮੁਖ ਆਨੰਦੇ ਨੇ ਉਹ ਸਤ ਹੋਵੈ ਮਨਮੁਖ ਭਰਮੈ ਸਹਿਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ ਗਿਆਨੀ ਜਾਗ ਹੈ ਸਵੈ ਸੁਭਾਏ ਨਾਨਕ ਨਾਮ ਰਤਿਆਂ ਬਲ ਜਾਉ ਪੌੜੀ ਤੇ ਹਰ ਨਾਮ ਧਿਆਵਹਿ ਜੋ ਹਰ ਰਤਿਆ ਹਰ ਇੱਕ ਧਿਆਵਹਿ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵਹਿ ਤਿੰਨ ਦਰ ਸੱਟ ਘਤਿਆ ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ ਸਲੋਕ ਮਹੱਲਾ ਤੀਜਾ ਅੰਤਰ ਗਿਆਨ ਨਾ ਆਇਓ ਜਿਤ ਕਿਸ ਸੋਜੀ ਪਾਏ ਰਿਣ ਦਿੱਠਾ ਕਿਆ ਸਲਾਹੀਐ ਅੰਧਾ ਅੰਧ ਕਮਾਏ ਨਾਨਕ ਸ਼ਬਦ ਪਛਾਣੀਐ।

ਤੀਜਾ ਨਾਨਕ ਸਤਿਗੁਰ ਸੇਵ ਹੈ ਆਪਣਾ ਸੇ ਜਨ ਸੱਚੇ ਪਰਵਾਨ ਹਰ ਕਹਿ ਨਾਏ ਸਮਾਏ ਰਹੇ ਚੂਕਾਇਆ ਮਨ ਜਾਣ। ਪੌੜੀ ਧਨ ਸੰਪੈ ਮਾਇਆ ਸੰਚੀ ਹੈ ਅੰਤੇ ਦੁਖਦਾਈ ਘਰ ਮੰਦਰ ਮਹਿਲ ਸਵਾਰੀ ਹੈ ਕਿਸ ਸਾਥ ਨਾ ਜਾਈ ਹਰ ਰੰਗੀ ਤੁਰੇ ਨਿਤ ਪਾਲੀ ਹੈ ਕਿਤੇ ਕਾਮ ਨਾ ਆਈ ਜਨ ਲਾਭ ਹੋ ਚਿਤ ਹਰ ਨਾਮ ਸਿਉ ਅੰਤ ਹੋਏ ਸਿਖਾਈ।

ਆਏ। ਇੱਕ ਪਾਣੀ ਵਿੱਚ ਉਸੱਤੀ ਹੈ, ਇੱਕ ਭੀ ਫਿਰ ਹੱਥਨ ਪਾਹੇ। ਨਾਨਕ ਏਵ ਨਾ ਜਾਪਈ, ਕਿੱਥੇ ਜਾਏ ਸਮਾਹੇ। ਪੌੜੀ ਤਿਨਕਾ ਖਾਦਾ ਪੈਂਦਾ, ਮਾਇਆ ਸਭ ਪਵਿੱਤ ਹੈ। ਜੋ ਨਾਮ ਹਰ ਰਾਤੀ ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ। ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੀ। ਤਿਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ। ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੀ। ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ। ਜੋ ਬੋਲਹਿ ਹਰ ਹਰ ਰਾਮ ਨਾਮ ਹਰ ਸਾਤੀ। ਜਿਨਕੈ ਪੋਤੈ ਪੁੰਨ ਹੈ, ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੀ। ਸਲੋਕ ਮਹੱਲਾ ਤੀਜਾ। ਨਾਨਕ ਨਾਮ ਘੁੱਥਿਆ ਹਲਤ ਪਲਤ ਸਭ ਜਾਈ, ਜਪ ਤਪ ਸੰਜਮ ਸਭ ਹਿਰ।

ਹਾਂ ਪਾਰਸ ਪਰਸਿਆ ਪਾਰਸ ਹੋਵੇ ਸੱਚ ਰਹਿ ਲਿਵਲਾਈ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੈ ਪ੍ਰਭ ਆਈ ਨਾਨਕ ਗਣਤੈ ਸੇਵਕ ਨਾ ਮਿਲੈ

0: सुन कीर्तन हर गुण रवा, हर जस मन लिखा, हर नाम सलाही रंग सिउ, सब किल विख क्रिखा, तन तन सुहावा, सो शरीर थान है, जिथे मेरा गुर धरे विखा।
1: केरबू दी रंगीली धरती दे वसनीक स्रोतियो, तुसी ये प्रोग्राम FM रेडियो CIFK 94.3 तो सुन रहे हो। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha and Williams Lake. Any comments and suggestions, please call
4: 250-392-3874. ਜਿਹੜਾ ਬਾਪੂ ਨੂੰ ਬਾਪ ਨਾ ਕਵੇ, ਰੱਬ ਨੂੰ ਰੱਬ ਕਿੱਥੇ ਕਹੂਗਾ? ਜਾਂ ਤੂੰ ਮੇਰੀ ਮਾਂ ਨਹੀਂ ਹੈ, ਤੂੰ ਮੇਰਾ ਭਾਈ ਹੋ ਨਹੀਂ ਹੈ, ਰੱਬ ਨਹੀਂ। ਗੁਰਸਿੱਖ ਪਿਆਰਿਓ, ਸੱਤੇ ਸੱਤ ਬਣੀ ਹੈ, ਉਹ ਵਾਹਿਗੁਰੂ ਲੰਘ ਚੁੱਕੇ ਸਮੇਂ ਵਿੱਚ ਸੱਤ, ਵਰਤਮਾਨ ਸੱਤ, ਆਉਣ ਵਾਲੇ ਵਿੱਚ ਸੱਤ। ਪਰ ਇਹ ਭਣੀਏ ਕਹੀਏ ਬੋਲਣਾ, ਇਹ ਕੌਣ ਬੋਲੇਗਾ ਜਿਹੜੇ ਸੱਚੇ ਸਨ? ਝੂਠੇ ਕਦੋਂ ਕਹਿਣਗੇ ਰੱਬ ਪਿੱਛੇ ਸੀ? ਹੁਣ ਹੈਗਾ ਹਰਿਦੁਆਰ ਗੰਗਾ ਜੀ ਤੇ ਕੋਈ ਮਹਾਂਪੁਰਸ਼ ਇਸ਼ਨਾਨ ਕਰਨ, ਉਹ ਰਾਮ ਰਾਮ ਕਰਨ, ਹਰੇ ਕ੍ਰਿਸ਼ਨ ਕਰਨ, ਜਿਵੇਂ ਆਪਾਂ ਇਸ਼ਨਾਨ ਕਰਦੇ ਸਤਨਾਮ ਵਾਹਿਗੁਰੂ ਕਵਾਂਗੇ। ਆ ਗਏ ਮੇਰੇ ਵਰਗੇ ਤਿੰਨ ਚਾਰ, ਕਹਿੰਦੇ ਸਾਰਾ ਚੁੱਪ ਕਰਕੇ ਨੀ ਨਾ ਹੁੰਦਾ, ਕਿਸੇ ਰਾਮ ਰਾਮ ਲਾਈਏ, ਕਿਸੇ ਹਰੇ ਕ੍ਰਿਸ਼ਨ ਲਾਈਏ, ਅਸੀਂ ਵੀ ਤਾਂ ਨਾ ਹੋਣੀ ਚੁੱਪ ਕਰਕੇ ਨਾ ਲੈ। ਉਹ ਫੇਰ ਕਹੀ ਗਏ, ਉਹ ਕਹਿੰਦੇ ਤੂੰ ਹਟ ਜਾ ਕੇ ਨਹੀਂ, ਬਸ ਫੇਰ ਸਾਨੂੰ ਵੀ ਹੁਕਮ ਕੀਤਾ, ਕੱਲੀ ਮਾਲਾ ਨੀ ਫੇਰਨੀ, ਕੱਲੇ ਹਰੇ ਕ੍ਰਿਸ਼ਨ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਨੀ ਕਰਨਾ, ਹਲਾਲ ਅਸਤ ਮੁਰਦਨ ਬਾ ਸ਼ਮਸ਼ੀਰ ਦੱਸ। ਜਦੋਂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਤੋਂ ਕੰਮ ਹੱਥ ਬਣੇ ਤੋਂ ਕੰਮ ਹਟ ਜਾਵੇ, ਗਾਹ ਲੰਘ ਜਾਵੇ, ਬਾਜਾ ਵਾਲੇ ਕਹਿੰਦਾ ਮੇਰਾ ਖਾਲਸਿਆ, ਫਿਰ ਪਾਲੀ ਹੱਥ ਤੇਜ ਨੂੰ। ਉਹ ਹਲਾਲ ਅਸਤ ਮੁਰਦਨ ਧਰਮ ਹੈ ਤੇਰਾ, ਸੱਚ ਹੈ ਉਹ, ਨੀਤੀ ਵਿੱਚ ਹੈ। ਜਦੋਂ ਕੋਈ ਹੱਥ ਬੰਨੇ ਤੋਂ ਮੱਥਾ ਟੇਕੇ ਤੋਂ ਨਾ ਮੰਨੇ, ਬੈਠੀਆਂ ਬੀਬੀਆਂ ਸਕੂਲ ਨੂੰ ਭੇਜਦੀਆਂ ਨਿਆਣਿਆਂ ਨੂੰ, ਜਾਂ ਮੇਰਾ ਚੇਰ, ਜਾਂ ਮੇਰਾ ਚੰਨ, ਬਹੁਤ ਲੈਸ ਪੁੱਤ ਹੈ। ਮਾਂ ਤਾਂ ਸਾਰਾ ਗੱਲਾਂ ਕਹੂਗੀ, ਉਹ ਖੜੇ ਕਹਿੰਦਾ ਮੈਂ ਨਹੀਂ ਜਾਂਦਾ। ਸੌ ਸਵਾਲ ਜਵਾਬ ਇੱਕ, ਉਹ ਫੇਰ ਵਿਚਾਰੀ ਮਿੰਨਤਾਂ ਕਰੂ, ਤੈਨੂੰ ਬਰਫੀ ਦਊ, ਤੈਨੂੰ ਲੱਡੂ ਦਊ, ਤੈਨੂੰ ਕੱਛੂ ਲੈ ਕੇ ਦਊ, ਘੋੜਾ ਲੈ ਕੇ ਦਊ, ਤੈਨੂੰ ਕਾਰ ਲੈ ਕੇ ਦਊ, ਬੂਟ ਲੈ ਕੇ ਦਊ, ਜਲ ਮੈਂ ਕਹੇ ਤਾਂ ਮੈਂ ਨਹੀਂ ਜਾਂਦਾ। ਫੇਰ ਉਹੀ ਜਵਾਬ, ਫੇਰ ਕੀ ਕਰੇ ਮਾਂ? ਫਿਰ ਇੱਕ ਮਾਲ ਦੀ ਹੈ ਮੂੰਹ ਪਰ ਲਾਏ ਅੱਖਾਂ ਮਰੀ ਜਾਂਦਾ, ਨਾ ਸਕੂਲ ਨੂੰ ਤੁਰ ਪੈਂਦਾ। ਹਲਾਲ ਅਸਤਪੁਰਦਨ ਬਾ ਸ਼ਮਸ਼ੀਰ ਦਸਤ, ਜਦ ਸਾਰੇ ਹਿਰਿਆਂ ਤੋਂ ਕੰਮ ਸਿੰਘਾ ਲੱਗ ਜਾਵੇ, ਪਰ ਚੱਕ ਲਈ ਤਲਵਾਰ, ਇਹ ਨੀਤੀ ਹੈ। ਗੁਰਸਿੱਖ ਪਿਆਰਿਓ, ਉਹ ਸਾਧ ਨੂੰ ਕਹਿੰਦੇ ਦਿਖਾਓ ਤੇਰਾ ਰਾਮ ਕਿੱਥੇ। ਬਾਬੇ ਨੇ ਸਮਝ ਲਿਆ ਵੀ ਹੁਣ ਗੱਲਾਂ ਨਾਲ ਨਹੀਂ ਸਮਝ, ਚੱਕਿਆ ਇੱਕ ਪੰਜ ਸੇਰ ਜਿੱਡਾ ਪੱਥਰ ਗੰਗਾ ਚੋਂ, ਜਿਹੜਾ ਜ਼ਿਆਦੇ ਟੱਪਦਾ ਸੀ, ਮਾਰਿਆ ਫੁੜਫੁੜੀ ਚ, ਪੈ ਗਈ ਧੁਆਈ ਉਹ ਗਈ ਮੋਟੀ ਧਾਰ ਖੂਨ ਦੀ, ਮਾਰਤਾ ਹੋਏ ਬਚਾਓ, ਮਾਰਤਾ ਬਚਾਓ। ਬਾਬਾ ਜੀ ਕਹਿੰਦੇ

0: ਉਹਨਾਂ ਦੁਆਰਾ ਉਹ ਕੀ ਹੋ ਗਏ ਤ੍ਰਿਪਤ ਤੇ ਅਗਾਹੇ ਇਹਦੇ ਦੋ ਅਰਥ ਨੇ ਪਾਈ ਉਹ ਰੱਜ ਗਏ ਪਰ ਮੁੜ ਕੇ ਭੁੱਖ ਨਹੀਂ ਲੱਗੀ ਰੱਜੇ ਹੀ ਰਹੇ ਆਪਾਂ ਤਾਂ ਚਾਰ ਵਾਰ ਰੱਜਦੇ ਸਵੇਰੇ ਗੋਭੀ ਦੇ ਪਰੌਂਠੇ 8 ਵਜੇ ਖਾਧੇ 1 ਵਜੇ ਫੇਰ ਦੇਖਿਆ ਡੱਬਾ ਪਰਾਤ ਖੜਕੀ ਹੈ ਕਿ ਨਹੀਂ 4 ਵਜੇ ਫੇਰ ਚਾਹ ਦੇ ਨਾਲ ਬਿਸਕੁਟ ਖਾਧੇ ਸੀਰੀਅਲ ਖਾਧਾ ਲੱਡੂ ਖਾਧੇ 7:30 ਵਜੇ ਫੇਰ ਲੰਗਰ ਕਨੀ ਗਏ ਕਿ ਹੁਣ ਤੱਕ ਪਰਾਤ ਖੜਕੀ ਕਿਉਂ ਨਹੀਂ ਚਾਕੀ ਫੁੱਲ ਕਰਕੇ ਪਏ ਰਾਤ ਨੂੰ 11 ਵਜੇ 12 ਵਜੇ ਕਿਉਂਕਿ ਨੀਂਦ ਤਾਂ ਆਉਣੀ ਹੈ ਜੇ ਟੀਵੀ ਵੇਖਾਂਗੇ ਅੱਜ ਖੇਰਾ ਖੁਸ਼ ਨਹੀਂ ਨੀਂਦ ਨਹੀਂ ਆਉਣੀ 11 ਵਜੇ ਟਾਂਕੀ ਫੁੱਲ ਕੀਤੀ 7 ਵਜੇ ਫੇਰ ਕਹਿੰਦੇ ਬ੍ਰੇਕਫਾਸਟ ਬ੍ਰੇਕਫਾਸਟ ਤੁਸੀਂ ਅੰਗਰੇਜ਼ੀ ਮੈਂ ਇੰਨਾ ਜ਼ਿਆਦਾ ਪੜ੍ਹੇ ਹੋ ਬ੍ਰੇਕਫਾਸਟ ਦਾ ਅਰਥ ਹੁੰਦਾ ਵਰਤ ਤੋੜਨਾ ਬ੍ਰੇਕ ਕਹੀਏ ਤੋੜਨਾ ਫਾਸਟ ਕਹੀਏ ਵਰਤ ਤਾਂ ਹੀ ਆਪਣਾ ਤਾਂ ਹਾਜ਼ਰਾ ਸ਼ਬਦ ਹੈ ਨਾ ਬ੍ਰੇਕਫਾਸਟ ਹੁੰਦਾ ਵੀ ਮੈਂ ਰਾਤ ਦਾ ਵਰਤ ਰੱਖੀ ਪਏ ਛੇਤੀ ਤੋੜੋ ਅੰਗਰੇਜ਼ੀ ਹੈ ਤੁਹਾਡੀ ਬ੍ਰੇਕਫਾਸਟ ਵਰਤ ਤੋੜਨ ਤੇ ਮੈਨੂੰ ਅੱਠ ਕੁ ਘੰਟੇ ਲੱਗ ਗਏ ਵਰਤ ਤੋੜੋ ਹਾਂ ਤੂੰ ਫੇਰੂ ਮਾਨ 70 ਦਿਨ ਹੋ ਗਏ ਤੈਨੂੰ ਰੋਟੀ ਖਾਧੀ ਤੂੰ 12 ਵਜੇ ਦੁੱਧ 1.5 ਕਿਲੋ ਪੀ ਕੇ ਫਿਰ 6 ਵਜੇ ਕਹਿੰਦੇ ਮੇਰਾ ਵਰਤ ਤੋੜੋ ਨਹੀਂ ਨਹੀਂ ਗੁਰਸਿੱਖ ਪਿਆਰਿਓ ਉਹ ਵਰਤ ਵੀ ਤੋੜਨਿਆ ਫੇਰ ਨਾ ਰਜਿਆ ਤੂੰ ਪਰ ਜਿਨ੍ਹਾਂ ਨੇ ਰਚਨਾ ਦੁਆਰਾ ਰਸ ਲੈ ਰਿਹਾ ਵਾਹਿਗੁਰੂ ਦੇ ਨਾਮ ਦਾ ਉਹ ਐਸੇ ਰਜੇ ਤ੍ਰਿਪਤ ਰਹੇ ਮੁੜ ਕੇ ਭੁੱਖ ਲੱਗੀ ਹੋਈ ਤੱਕ ਖੰਨੇ ਖੰਨੇ ਰੋਟੀ ਤੇ ਬੀਬੀਆਂ ਨੇ ਗੁਜ਼ਾਰਾ ਕੀਤਾ ਨਾ ਮੀਰ ਮਨੋ ਦੇ ਭੋਰੇ ਬੱਚੇ ਦੁੱਧ ਚੁੰਘਣ ਸਵਾ ਮਣ ਪੀਸਣਾ ਇੱਕ ਪਾਣੀ ਦਾ ਗਲਾਸ ਉਹ ਕੀ ਸੀ ਆਸਣਾ ਜੇ ਰਸਨ ਚਾਖੇ ਹੋ ਜਿਨ੍ਹਾਂ ਨੇ ਅੰਮ੍ਰਿਤ ਨਾਮ ਰਸਨਾ ਦੁਆਰਾ ਮੀਰ ਮਨੂ ਦਾ ਭੋਰਾ ਕਿਤੇ ਤੁਹਾਨੂੰ ਬੇਨਤੀ ਕਰਾਂਗੇ ਕੱਲਾ ਬੰਦਾ ਦਿਨ ਵਿੱਚ ਨਹੀਂ ਵੜ ਸਕਦਾ ਉੱਥੇ ਜਾ ਕੇ ਵੇਖਿਓ ਮੈਂ ਸਭ ਕੁਝ ਦੇਖ ਕੇ ਆਇਆ ਵਿੱਚ ਜਾ ਕੇ ਕੱਲਾ ਬੰਦਾ ਦੁਪਹਿਰ ਨੂੰ ਵੀ ਨਹੀਂ ਵੜ ਸਕਦਾ ਇੰਨਾ ਭੈ ਦਾ ਮੂਹਰੇ ਚਰਖੜੀ ਕੜੀ ਹੈ ਮੂਹਰੇ ਉਹ ਥੜ ਹੈ ਜਿੱਥੇ ਬੱਚੇ ਵੱਢੇ ਨੇ ਟੁਕੜੇ ਕੀਤੇ ਨੇ ਉਹ ਜਗ੍ਹਾ ਬਣੀ ਹੋਈ ਹੈ ਹੁਣ ਤੱਕ ਕਾਹਦਾ ਆਸਰਾ ਸੀ ਉੱਥੇ ਉਹ ਕਿਉਂ ਰੱਜੀਆਂ ਰਹੀਆਂ ਭੁੱਖੀਆਂ ਕਿਉਂ ਸਭਾ ਮਨ ਪੀਸਣਾ ਪੀਸੇ ਉਹਨਾਂ ਦੀ ਰਚਨਾ ਤੇ ਵਾਹਿਗੁਰੂ ਦਾ ਨਾਮ ਇੰਨੀ ਕਠਿਨ ਕਾਲਣ ਇੰਨੀ ਕਠਿਨ ਕਮਾਈ ਐਸਾ ਵਿਰਸਾ ਤੁਹਾਡਾ ਗੁਰਸਿੱਖ ਪਿਆ ਜੇ ਰਸਨ ਚਾਖੇ ਉਹ ਤੇਜਨ ਤ੍ਰਿਪਤ ਅਗਾਏ ਦੂਜਾ ਅਰਥ ਜਿਨ੍ਹਾਂ ਨੇ ਅੰਮ੍ਰਿਤ ਨਾਮ ਰਸਨਾ ਦੁਆਰਾ ਚੱਖ ਲਿਆ ਉਹ ਇੱਥੇ ਵੀ ਰੱਜ ਗਏ ਇਸ ਲੋਕ ਦੀ ਵੀ ਕੋਈ ਭੁੱਖ ਨਹੀਂ ਲਈ ਤੇ ਉਹਨਾਂ ਨੂੰ ਪਰਲੋਕ ਦੇ ਸੁਰਗਾਂ ਦੀ ਵੀ ਭੁੱਖ ਨਹੀਂ ਰਹੀ ਤ੍ਰਿਪਤ ਅਗਾਏ ਉਹ ਦੋਹਾਂ ਲੋਕਾਂ ਵਿੱਚ ਸੰਤੋ ਜੇ ਇੱਥੇ ਤਾਂ ਰੱਜ ਗਏ ਇਹੀ ਇੱਛਾ ਲੱਗੀ ਰਹੀ ਮੈਨੂੰ ਬਕੁੰਠ ਮਿਲੇ ਮੈਨੂੰ ਸੁਰਗ ਮਿਲਣ ਤੋਂ ਰੱਜਿਆ ਕਾਹਦਾ ਭੁੱਖਾ ਤਾਂ ਜੇ ਸੁਤਰਿਆ ਕਰਦੇ ਪਰ ਵਾਹਿਗੁਰੂ ਦਾ ਨਾਮ ਐਸਾ ਉਹ ਨਾਮ ਜਪਣ ਵਾਲਾ ਕਹਿੰਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲ ਉਹ ਜਿਨ੍ਹਾਂ ਨੇ ਅੰਮ੍ਰਿਤ ਨਾਮ ਵਾਹਿਗੁਰੂ ਦਾ ਚੱਖੇ ਉਹ ਐਸੇ ਰੱਜ ਗਏ ਦੋਹਾਂ ਲੋਕਾਂ ਦੀਆਂ ਉਹਨਾਂ ਦੀਆਂ ਭੁੱਖਾਂ ਖਤਮ ਹੋ ਗਈਆਂ
1: ਜੇ ਠਾਕਰ ਸੋ ਪਰਸਨ ਪਇਓ ਸਤ ਸੰਗਤ ਤੇ ਪਿਆਰ
0: ਆਹ ਗੱਲ ਹੁਣ ਮੁਸ਼ਕਲ ਹੋ ਗਈ ਪ੍ਰੇਮੀਓ ਇਸ ਅਵਸਥਾ ਨੂੰ ਸੰਗਤ ਵਿੱਚ ਆ ਕੇ ਨਾਮ ਰਸ ਨੂੰ ਕੌਣ ਚੱਖਣਗੇ ਜੈ ਠਾਕਰ ਸੋ ਪਰਸਨ ਪਇਓ ਮਾਨ ਨਾ ਕਰਿਓ ਦੇਵਤਿਆ ਤੂੰ ਇੱਥੇ ਆ ਗਿਆ ਤੇ ਤੁਸੀਂ ਸੁਣਨ ਆ ਗਏ ਲਿਆਨੇ ਉਹਦੀ ਕਿਰਪਾ ਨਾ ਹੋਵੇ ਗੁਆਂਢੀ ਦੇ ਅਖੰਡ ਪਾਠ ਆਰੰਭ ਹੁੰਦਾ 3 ਦਿਨ ਜਾ ਕੇ ਤੁਸੀਂ ਮੱਥਾ ਨਹੀਂ ਟੇਕ ਉਹਦੀ ਕਿਰਪਾ ਨਾ ਹੋਵੇ ਤੁਹਾਡੇ ਗੇਟ ਦੇ ਸਾਹਮਣੇ ਗੁਰਦੁਆਰਾ ਹੋਵੇ ਤੁਸੀਂ ਮੱਥਾ ਨਹੀਂ ਟੇਕ ਜਿੱਦਣ ਉਹਦੀ ਕਿਰਪਾ ਹੋਗੀ ਫਿਰ ਇੰਗਲੈਂਡ ਤੋਂ ਟਿਕਟ ਲੈ ਲੇਗਾ ਹੇਮਕੁੰਟ ਜਾ ਕੇ ਆਉਣਾ ਉੱਥੋਂ ਪਿੰਡ ਦੇ ਗੁਰਦੁਆਰੇ ਮੱਥਾ ਨਹੀਂ ਟੇਕਦਾ ਹੁਣ ਵੀ ਸ਼ਹਿਰਾਂ ਚੱਕੀ ਫਿਰਦਾ ਹਜ਼ੂਰ ਸਾਹਿਬ ਨੂੰ ਅੱਗੇ ਬਿਲਕੁਲ ਬਣਾ ਦੋ ਮੈਂ ਹਜ਼ੂਰ ਸਾਹਿਬ ਜੈ ਠਾਕਰ ਸੋ ਪ੍ਰਸੰਨ ਭਇਓ

0: संगत तय प्या बस रब दी खुशी होके जिदन तेन अपने को रब बुला ले तो वड़ी खुशी हो रही प्रसन्नता जिन्हों उत्ते उहदी कृपा हुंदी है उन्हां नूं प्यार बन जांदा संगत विच आउण दा उस सत दी संगत नूं प्यार करदे ने नहीं तो फिर फिल्म लगी हुई है मेनू रास्ते च प्रधान दसदा सी कहिंदा जी कोई फिल्म लगी है उत्थे सिख कहिंदे उपमा करदे ने बड़ी सोहणी फिल्म है तुसीं वी वेखदे फिल्मां कोई उह नहीं वेखदा हुण पर फिल्मां वेखण वाले बीबी हो तुसीं वी हैगी हां उधर कड़छी फेर लेनी है दाल विच ते सामने टीवी च फिल्म चल रही है दाल बनाउंदिया ने भी वाहिगुरु नहीं कहना खेरा खुश रहना उदो भी कुछ सदीक दे कपड़े चल रहे वो दाल राजी करूंगी कि बीमार करूंगी जिदे विच जहर पई होगी वो सब्जी विटामिन पैदा करूंगी पॉइजन पैदा करूंगी पर इको वचन है तुहानू फिल्म देखदे हो देखे हो तुहानू 100% भरोसा है भी जो कुछ देख रहे हैं झूठ है ना तो कुड़ी होंदी है ना वो मुंडा होंदा ना उहदा बाप होंदा ना सहुरा होंदा ना वो तलवार होंदी है ना बंदूक होंदी है तुहानू पता ही है भी कच्चियां गोलियां ने ना वो खून चलदा है लाल रंगे डोले पाउंदे तुहानू सब नूं पता तुहानू 100% फेथ है भी जो सामने रील चल रही है झूठ है पर तुसी नाथ फर्क गए अखे खुश सदना तुसी नाल पता भी झूठ है कुड़ी मुंडा है ही नहीं एक किसी ने मारिया ही नहीं ना उन्हों का हसना सच ना उन्हों का रोना सच पर पता नहीं झूठ है सब कुछ स्टोरी पर देखते क्यों बाबे नानक को सुन लो कूड़ कूड़ा नहीं हो लगा दसवां श्लोक पढ़ो ये झूठिया गलों का प्यार क्यों है सानू झूठ बात का सच कर जानी क्यों पंजाब विचो आए हो उसे चढ़िया भैं बीबिया सवेरियों वेड़ा संभल दी है संभल दी मेरिया बीबिया संभल दी होनी है कि कूड़ा जेड़ा है तसले च टोकरे च पा लेनी है वेड़े का मैनु ए दसो जेड़ा कूड़े का तसला है वो कदे भैन अंदर नू ले जांदी देखी है भी तेनू पेटी च रखना जेड़ा कूड़े का टोकरा है वो साडी मां अंदर नू नहीं ले जांदी कि तेनू सेफ विच रखना है किते नू ले जांदी होंदी है जिथे कूड़े का ढेर लग्या हो उथे नू जांदा ना कूड़े का टोकरा वाह तीन मन गई भी कूड़ का टोकरा चक्की फिरदे हो ये भी उथे नू जांदा जिथे गां कूड़ का ढेर लग्या होवे कूड़े के टोकरे ने वो जाना किथे कूड़े का टोकरा कूड़े के ढेर पर कूड़ कूड़े ले लगा ते बचदे कौन ने इथे कौन आए ने जय प्रसन्न जय ठाकुर सो प्रसन्न जिन्हां उत्ते कृपालता हो जावेगी बिन भागा सतसंग न लभे जिन्हां उत्ते बहुत कृपा होवे अकाल पुरख वाहिगुरु दी उन्हां नूं तै सतसंगत नाल प्यार उन्हां नूं उत्साह पैदा हुंदा है संगत विच जाण दा ते गल भी औखी है ओ मंडी होवे खोतियां दी ते टोलदे फिरीए हाथी मंडी संसार झूठ दी ते लभना होवे सच नूं फिर औखा ही है अंधे आखो ये तो कूड़ दी मंडी विचो सच कौन लभूगा जय कृपाल जिन्हां उत्ते ठाकुर वाहिगुरु दी कृपा ओही इत्थे आ सकदे ने जे ठाकुर सो प्रसन्न भयो सत संगत तय प्यार उन्हां दा सच नाल प्यार उन्हां दा सच्ची संगत नाल प्यार ओ छड के सब कुछ जुड़ बैठदे ने सज्जन सच्चे पातशाह दे कोल
1: हर गुरु नानक जिन परसियो तिन सब कुल कियो उधार
0: लो पहले तो पहले छंद विच किया सी जन्म मरण तो रहिंदा ते हुण गुरु नानक दी वड्याई सतगुर अर्जन देव जी पट्टा नूं कहिंदे जिहड़े सतगुर नानक दे चरणां नाल जुड़ जाणगे ओ आपे नहीं जन्म मरण तो रहणगे कुल दा ही आधार कर दे एडी वड्डी पट्टा ते हुण शंका ना करियो ਤੇ ਕੁਲ ਦਾ ਆਧਾਰ ਕਿਵੇਂ ਹੋ ਹੁੰਦਾ ਹੈ ਇੱਥੇ ਵੀ ਹੁੰਦਾ ਹੈ ਇੱਕ ਚੀਫ ਮਿਨਿਸਟਰ ਬਣ ਜਾਵੇ ਕੁਲਾਂ ਨੂੰ ਉਤਾਰ ਜਾਂਦਾ ਹਰਦਾ ਕਿ ਨਹੀਂ ਚਾਚੇ ਤਾਏ ਮਾਮੇ ਫੁੱਫੀਆਂ ਮਾਸਟਰ ਸਾਰੇ ਨੌਕਰ ਸਾਰਿਆਂ ਨੂੰ ਪੋਸਟ ਸਾਰਿਆਂ ਨੂੰ ਪਰਮਿਟ ਗੱਡੀ ਜੇ ਸਾਰਿਆਂ ਦੇ ਪੈਟਰੋਲ ਪੰਪ ਸਾਰੇ ਲਾਗੇ ਐਸੇ ਝੋਬੜਾ ਤੇ ਠਾਣੇ ਦਾ ਇੱਕ ਬਣ ਗਿਆ ਉਲਟਾ ਹੁਣ ਦੂਜਾ ਪਾਸਾ ਵੀ ਲੈ ਲੋ ਜੇ ਇੱਕ ਕੋਈ ਗਲਤੀ ਕਰ ਦੇਵੇ ਬਾਪੇ ਲਾਲ ਪਗੜੀ ਵਾਲੇ ਨਾਨਕੇ ਵੀ ਪੁੱਜ ਜਾਂਦੇ ਕੋਈ ਵਿਆਹਿਆ ਵਾ ਕਿੱਥੇ ਉਹਨਾਂ ਨੂੰ ਵੀ ਲਿਆਓ ਪੜ ਕੇ ਇਹਦਾ ਮੁੰਡਾ ਕਿੱਥੇ ਵਿਆਹਿਆ ਵਾ ਚੜਾਓ ਗੱਡੀ ਉਹਨਾਂ ਨੂੰ ਵੀ ਜੇ ਇੱਕ ਮਾੜਾ ਕੰਮ ਕਰੂਗਾ ਸਾਰੇ ਰਿਸ਼ਤੇਦਾਰ ਵਿੱਚੇ ਗਈਆਂ ਕੋਲ ਕਲੰਕ ਵੀ ਸਾਰਿਆਂ ਨੂੰ ਉਹ ਇਹਨਾਂ ਦੇ ਬੰਦੇ ਨੇ ਆਹ ਕਰੇ ਜੇ ਇੱਕ ਚੰਗਾ ਕੰਮ ਕਰੂਗਾ ਕੁਲਾਂ ਦਾ ਜਿਨੀ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ ਨਾਨਕ ਕੁਲ ਉਧਾਰ ਹੈ ਆਪਣਾ ਦਰਗਹਿ ਪਾਪ ਜਿਨ੍ਹਾਂ ਦੇ ਸਤਿਗੁਰ ਨਾਨਕ ਨਾਲ ਜੁੜ ਜਾ ਇੱਕ ਕੁਲ ਦੀ ਕੀ ਪੰਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣ ਗਣ ਧਰਮ ਸਭਾ ਸੁਖਰਾਸੀ ਇੱਕ ਨਹੀਂ ਜਪਿਆ ਨਾ ਨਾਮ ਜਨਕ ਨੇ ਜਦ ਗਿਆ ਰਸਤੇ ਵਿੱਚ ਨਰਕ ਬਿਲ ਲਾਵਣ ਜੀ ਨਰਕ ਨਿਵਾਸੀ ਕੁਰਲਾਟ ਪਈ ਹੋਈ ਨਰਕਾਂ ਦੇ ਵਿੱਚ ਧਰਮਰਾਜ ਨੂੰ ਕਹਿੰਦਾ ਕੌਣ ਰੋਂਦਾ ਇੱਥੇ ਕਹਿੰਦੇ ਜੀ ਪਾਪੀ ਲੋਕ ਨਰਕਾਂ ਵਿੱਚ ਜਨਕ ਕਹਿੰਦਾ ਛੱਡ ਸਾਰਿਆਂ ਨੂੰ ਗਾਹ ਫੇਰ ਜਾਊਂਗਾ ਸਭਨਾਂ ਦੀ ਘਰ ਬੰਦ ਕਰਾ ਸੀ ਇਹਨਾਂ ਨੂੰ ਛੱਡ ਪਹਿਲਾਂ ਹਰਗੋਬਿੰਦ ਨਾਮ ਦਾ ਪਾਤਸ਼ਾਹ ਨੇ ਤਾਂ ਹੀ ਕਿਹਾ ਸੀ ਨਾ ਗਵਾਲੀਅਰ ਮੈਂ ਤਾਂ ਨਿਕਲੂੰਗਾ ਜੇ ਸਾਰਿਆਂ ਨੂੰ ਕੱਢੇ ਬ੍ਰਹਮ ਗਿਆਨੀ ਤੇ ਕਿਸ ਬੁਰਾ ਨਾ ਭਇਆ ਸਰਬ ਦਾ ਭਲਾ ਉਹੀ ਜਨ ਕਹਿੰਦਾ ਜਦ ਤੱਕ ਇਹਨਾਂ ਨੂੰ ਨਹੀਂ ਛੱਡਦਾ ਮੈਂ ਵੀ ਨਹੀਂ ਸੁਰਗ ਵਿੱਚ ਜਾਂਦਾ ਧਰਮਰਾਜ ਕਹਿੰਦਾ ਜੀ ਮੈਂ ਮਜਬੂਰ ਹੈ ਹਾਂ ਬੰਦਾ ਮੈਂ ਤਾਂ ਠਾਕਰ ਕਾਲ ਪੁਰਖ ਦੇ ਹੁਕਮ ਵਿੱਚ ਬੰਦ ਕਰੇ ਜੇ ਉਹਦਾ ਸੁਪਰਡੈਂਟ ਨਹੀਂ ਬੰਦ ਕਰਦਾ ਹੁੰਦਾ ਮੈਜਿਸਟ੍ਰੇਟ ਦੇ ਹੁਕਮ ਨਾਲ ਜੇ ਹੁੰਦੀ ਹੁੰਦੀ ਹੈ ਉਹ ਤਾਂ ਪਹਿਰੇਦਾਰ ਹੁੰਦਾ ਮੇਰੇ ਹੱਥ ਨਹੀਂ ਜੀ ਇਹਨਾਂ ਨੇ ਪਾਪ ਕਰੇ ਪਹਿਲੇ ਕੋਈ ਨੀ ਇਹਨਾਂ ਦੇ ਪਾਪਾਂ ਨੂੰ ਮੈਂ ਲੈਣਾ ਵਾਹਿਗੁਰੂ ਦਾ ਨਾਮ ਕਹਿੰਦੇ ਗੱਡ ਲੈ ਇੱਥੇ ਤੋਲਾ ਸਾਰੇ ਪਾਪ ਪਾ ਦੇ ਇੱਕ ਪਾਸੇ ਜਿੰਨੇ ਹਨ ਰਜਿਸਟਰ ਲੱਗਿਆ ਹੈ ਕਦੇ ਤੁਹਾਨੂੰ ਦੱਸਾਂਗੇ ਇੱਕ ਇੱਕ ਕਰਮ ਰਜਿਸਟਰਡ ਹੋ ਰਿਹਾ ਸਾਡਾ ਇੱਕ ਇੱਕ ਕਰਮ ਇੱਕ ਇੱਕ ਪਲ ਦਾ ਕਿਤੇ ਭੁਲੇਖਾ ਨਾ ਕਰੇ ਉਹ ਲੰਘ ਗਿਆ ਟਾਈਮ ਨਹੀਂ ਨਹੀਂ ਉਹ ਰਜਿਸਟਰ ਲੱਗੇ ਤੇ ਕਹਿੰਦਾ ਰੱਖ ਇੱਥੇ ਪਾਲਣ ਚ ਜਿੰਨੇ ਇਹਨਾਂ ਦੇ ਪਾਪ ਨੇ ਸਾਰੇ ਨਰਕਾਂ ਦੇ ਪਾਪ ਤੇ ਕਹਿੰਦਾ ਇਹਨਾਂ ਦੇ ਬਰਾਬਰ ਮੇਰਾ ਇੱਕ ਘੜੀ ਦਾ ਸਿਮਰਨ ਰੱਖ ਦੇ ਇੱਕ ਘੜੀ ਦੇ ਸਿਮਰਨ ਨੇ ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਬਵੇਕ ਇੱਕ ਘੜੀ ਕੇ ਸਿਮਰਨ ਨੇ ਪਾਪੀ ਤਰੇ ਨਰਕਾ ਕੋਈ ਛਡਾ ਤਾ ਵਾਹਿਗੁਰੂ ਦੇ ਸਿਮਰਨ ਨੇ ਕੁਲਾਂ ਦੀ ਕਿਹੜੀ ਗੱਲ ਹੈ ਉੱਥੇ ਕਿਹੜਾ ਉਹਦੀ ਇੱਕ ਹੀ ਕੁਲਾਈ ਸੀ ਕਿਤੇ ਸਤਿਗੁਰ ਨਾਨਕ ਦੇਵ ਜੀ ਦੀ ਸੰਗਤ ਸਤਿਗੁਰ ਨਾਨਕ ਦੇਵ ਜੀ ਦੀ ਬਾਣੀ ਉਹਨਾਂ ਦੇ ਦਰਸ਼ਨ ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਨੇ ਕੋਈ ਬੰਦਾ ਨਹੀਂ ਕਹਿ ਰਿਹਾ ਤਿੰਨ ਸਭ ਕੁਲ ਕੀ ਉਹਦਾ 21 ਦੀ 11 ਦੀ ਵੀ ਗਿਣਤੀ ਨਹੀਂ ਇੱਥੇ ਸਭ ਬਚਨ ਉਹਨਾਂ ਦੇ ਸਾਰੇ ਕੁਲਾਂ ਦੇ ਆਧਾਰ ਜੋ ਸਤਿਗੁਰ ਪਾਤਸ਼ਾਹ ਦੀ ਬਾਣੀ ਪੜ੍ਹਨ ਸੁਣਗੇ
1: ਸੱਚ ਸਵਾਦੀ ਬਾਣ ਸੱਚ ਸੱਚੇ ਪੈ ਧਰਿਓ
0: ਉਹ ਕਹਿੰਦੇ ਨੇ ਸਤਿਗੁਰ ਭਾਈ ਉਹਨਾਂ ਦੀ ਸਭਾ ਸੱਚੀ ਸਤ ਸੰਗਤ ਸਭਾ ਹੈ ਸਾਡੇ ਸਤਿਗੁਰਾਂ ਨੇ ਇਸ ਸਭਾ ਵਿੱਚ ਵਸ ਰਹੇ ਨੇ ਫਿਰ ਸੰਗਤ ਹਰ ਪ੍ਰਭ ਵਸਦਾ ਹੈ ਜੀ ਸਾਡੇ ਸਤਿਗੁਰਾਂ ਦੀ ਸਭਾ ਸੱਚੀ ਦੀਵਾਨ ਉਹਨਾਂ ਦਾ ਆਸਰਾ ਇੱਥੇ ਦੀਵਾਨ ਦਾ ਅਸਰ ਕਰਨਾ ਆਸਰਾ ਸਾਡੇ ਸਤਿਗੁਰਾਂ ਦਾ ਆਸਰਾ ਸੱਚਾ ਲੋਕ ਪ੍ਰਲੋਕ ਵਿੱਚ ਆਪਣੇ ਸਿੱਖ ਦੇ ਨਾਲ ਕਿੱਥੇ ਕਿੱਥੇ ਨੀ ਨਾਲ ਗਏ ਵਿਧੀ ਚੰਦ ਦਸਾਲੇ ਲੈ ਕੇ ਪੱਟੀ ਬੜ ਗਿਆ ਗੁਰਸਿੱਖ ਪਿਆਰੇ ਭੱਟੀ ਦੇ ਵਿੱਚ ਭੱਟੀ ਪਟਿਆਰੇ ਦੀ ਦਾਣੇ ਭੁੰਨਣ ਵਾਲੇ ਦੀ ਆਲੇ ਦੁਆਲੇ ਤੋਂ ਘੇਰਾ ਪੈ ਗਿਆ ਦਸਾਲੇ ਸੁੱਕੇ ਹੋਏ ਜੋ ਮਹਾਰਾਜ ਦੇ ਖੋਲੇ ਸੀ ਤੇ ਜਦ ਵੇਖਿਆ ਹੁਣ ਫੜਿਆ ਜਾਣੇ ਤੇ ਅਰਦਾਸ ਪਤਾ ਕੀ ਕੀਤੀ ਕਹਿੰਦਾ ਸਤਿਗੁਰ ਮਰ ਜਾਵਾਂ ਚੰਗਾ ਜੇ ਫੜਿਆ ਗਿਆ ਕਹਿਣਗੇ ਗੁਰੂ ਦਾ ਸਿੱਖ ਚੋਰ ਹੈ। ਤੁਹਾਡੇ ਚਰਨਾਂ ਚ ਇੱਕ ਨਿਮਰਤਾ ਸਹਿਤ ਬੇਨਤੀ ਹੈ, ਵਾਹਿਗੁਰੂ ਮੈਂ ਨੀ ਜਾਣਦਾ ਕੋਈ ਮਾੜਾ ਕੰਮ ਤੁਹਾਡੇ ਚੋਂ ਕਰੇ, ਪਰ ਜੇ ਕਿਤੇ ਸਮਾਂ ਆ ਜਾਵੇ ਆਪਣੇ ਆਪ ਨੂੰ ਯਾਦ ਨਾ ਰੱਖਿਓ। ਸਾਡੇ ਸਤਿਗੁਰ ਨੂੰ ਲੋਕ ਕੀ ਕਹਿਣ, ਧੀ ਪੁੱਤ ਗਲਤੀ ਕਰ ਜਾਵੇ ਧੀ ਪੁੱਤ ਦਾ ਵਿਗੜਨਾ ਕੁਝ ਨੀ, ਮਾਂ ਬਾਪ ਦਾ ਰਹਿਣਾ ਕੱਖ ਨਹੀਂ। ਰਾਮ ਆਪਣੇ ਮਾਂ ਬਾਪ ਨੂੰ ਹੁੰਦਾ, ਧੀ ਪੁੱਤ ਗਲਤੀ ਕਰ ਦੂਗਾ ਤੇ ਮਾਂ ਬਾਪ ਦੀ ਰੋਟੀ ਗਈ, ਮੂੰਹ ਦਿਖਾਉਣ ਤੋਂ ਗਿਆ। ਆਪਾਂ ਵੀ ਆਪਣੀ ਵੀ ਮਾਂ ਏ ਕੋਈ, ਸਹਿਬ ਖਾਣ ਸਹਿਬ, ਆਪਣਾ ਵੀ ਗੁਰੂ ਗੋਬਿੰਦ ਸਿੰਘ ਬਾਪ ਏ। ਜੇ ਕਿਤੇ ਗਲਤੀ ਕਰਾਂਗੇ ਕਿਹਨੂੰ ਅਲਾਂਭਾ ਜਾਊਗਾ, ਜਰਾ ਇਹ ਸੋਚ ਲਿਆ। ਭਾਈ ਵਿਧੀ ਚੰਦ ਕਹਿੰਦਾ ਜੇ ਮੈਂ ਪੜਿਆ ਗਿਆ ਮੈਨੂੰ ਤਾਂ ਕੋਈ ਨੀ, ਰੋਣਾ ਪੈ ਜਾਣਾ ਗੁਰੂ ਦਾ ਸਿੱਖ ਚੋਰ, ਇਹਦੇ ਨਾਲੋਂ ਮਰਨਾ ਚੰਗਾ, ਸਿੱਖੀ ਨੂੰ ਕਲੰਕ ਨਾ ਹੋਵੇ, ਗੁਰੂ ਦੇ ਉੱਤੇ ਅਲਾਂਭਾ ਨਾ ਜਾਵੇ। ਉਹ ਮੱਝਦੀ ਭੱਠੀ ਵਿੱਚ ਵੜ ਗਿਆ, ਜਦ ਵੜਿਆ ਉਧਰ ਛੇਵੇਂ ਪਾਤਸ਼ਾਹ ਉੱਠੇ ਸ੍ਰੀ ਅੰਮ੍ਰਿਤਸਰ ਦਾ, ਉੱਚੀ ਉੱਚੀ ਕਹਿਣ ਲੱਗੇ ਪਾਣੀ ਦੀਆਂ ਗਾਗਰਾਂ ਲਿਆਓ, ਪਾਣੀ ਦੀਆਂ ਗਾਗਰਾਂ ਲਿਆਓ, ਨਿੱਠੇ ਸਿੱਖ ਗਾਗਰਾਂ ਲਿਆ, ਕਹਿੰਦੇ ਸਾਡੇ ਉੱਤੇ ਪਾਓ ਬਸਤਰ ਪਾਏ ਹੋਏ ਛੇਵੇਂ ਪਾਤਸ਼ਾਹ। ਸਿੱਖ ਹੈਰਾਨ ਹੋ ਕੀ ਰਹੇ, ਉਹ ਗਾਗਰਾਂ ਜਲਦੀਆਂ ਛੇਵੇਂ ਪਾਤਸ਼ਾਹ, ਜਿਹੜੀ ਭੱਠੀ ਸੀ ਅੱਗ ਠੰਡੀ ਚਾਰ ਹੋ ਗਈ, ਕਿੱਥੇ ਹੋ ਤੇ ਕਿੱਥੇ, ਕਿੱਥੇ ਨੀ ਸਹਾਇਤਾ ਕਰਦਾ ਉਹ। ਜੇ ਅਸੀਂ ਪਾਤਰ ਬਣ ਜਾਈਏ, ਸਿੱਖ ਪੁੱਛਣ ਮਹਾਰਾਜ ਗੱਲ ਕੀ ਹੋ ਗਈ, ਕੋਈ ਗਰਮੀ ਦਾ ਮੌਸਮ ਨਹੀਂ ਹੈ, ਸਰੀਰ ਤੁਹਾਡਾ ਢਿੱਲਾ ਨਹੀਂ, ਕਹਿੰਦੇ ਟਿਕੋ ਤੇ ਸਹੀ ਆ ਜਾਣ ਹੈ, ਸਾਰੇ ਨਿਕੋ ਗਏ ਤੇ ਧਾਈ ਨੀ ਆ ਗਿਆ। ਫਿਰ ਮਹਾਰਾਜ ਇਤਿਹਾਸ ਵਿੱਚ ਇਹ ਵੀ ਲਿਖਿਆ ਕਿ ਸਤਿਗੁਰਾਂ ਦੇ ਸਰੀਰ ਤੇ ਛਾਲੇ ਹੋਏ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪਰ ਉੱਥੇ ਸੀ ਨੀ, ਉੱਥੇ ਆ ਕੇ ਨੀ ਲੱਗੀ। ਸਾਤੀ ਬੋਲ ਲੱਗ ਗਈ ਪਾਰ ਬ੍ਰਹਮ ਸ਼ਰਨ ਆਈ ਤੋ ਗਿਰਦ ਹਮਾਰੇ ਰਾਮ ਕਾ ਦੁੱਖ ਲੱਗੇ ਨਾ, ਬਣ ਜਾਈਏ ਉਹਦੇ ਮਾਂ ਬਾਪ ਬੈਠੇ ਹੋ ਤੁਸੀਂ, ਮਾਵਾਂ ਬੈਠੀਆਂ, ਪੁੱਤ ਦਾ ਦੁੱਖ ਸਹਾਰੋ, ਬੱਚੇ ਦਾ ਦੁੱਖ ਸਹਾਰ ਸਕਦੇ ਹੋ, ਰੱਬ ਅੱਗੇ ਅਰਦਾਸ ਕਰੂਗੀ ਮਾਂ ਸੱਚੇ ਪਾਤਸ਼ਾਹ ਇਹਦਾ ਦੁੱਖ ਮੈਨੂੰ ਦੇ ਦੇ, ਇਹਨੂੰ ਦੁਖੀ ਨਾ ਕਰ, ਬਣ ਜੋ ਉਹਦੇ ਪੁੱਤ, ਬਣ ਜੋ ਉਹਦੇ ਸੇਵਕ, ਉਹ ਵੀ ਸਾਡੇ ਦੁੱਖ ਆਪਣੇ ਤੇ ਸਹਾਰਨ ਨੂੰ ਪਿਆ। ਐਸੇ ਸਾਡੇ ਸਤਿਗੁਰ ਫਿਰ ਪੜੇ ਜੀ ਦੁੱਖ,
1: ਸੱਚ ਸਵਾ ਦੀਵਾਨ ਸਤ ਸੱਚੇ ਪੈ ਧਰਿਓ,
0: ਉਹਦੀ ਸਭਾ ਸਤ ਸੰਗਤ ਹੈ ਸੱਚੀ, ਉਹਦਾ ਦੀਵਾਨ ਆਸਰਾ ਸੱਚਾ ਹੈ, ਕਦੇ ਵੀ ਮੂੰਹ ਨੀ ਫੇਰੂ, ਲੱਖ ਵਾਰ ਆਸਰਾ ਮੰਗੋ, ਇੱਥੇ ਕੁੜਮ ਤੋਂ ਤੀਜੀ ਵਾਰ ਪੈਸੇ ਉਧਾਰ ਲੈਣ ਲਿਆ ਜੋ ਮੂੰਹ ਮੋੜ ਲੂਗਾ, ਮਿੱਤਰ ਮੂੰਹ ਮੋੜ ਲੂ, ਉਹਦਾ ਸੱਚਾ ਆਸਰਾ, ਲੱਖ ਵਾਰ ਮੰਗੋ ਤਾਂ ਵੀ ਹਾਜ਼ਰ ਹੈ, ਜਿੱਥੇ ਮੰਗੋ ਉੱਥੇ ਹੀ, ਪਰ ਉਹ ਧਰਦਾ ਕਿੱਥੇ ਹੈ ਆਸਰਾ, ਉਹ ਸਭਾ ਬਣਾਉਂਦਾ ਕਿੱਥੇ, ਸੱਤ ਸੱਚੇ ਪੈ ਧਰਿਓ, ਜਿੱਥੇ ਸੰਗੀ ਵੀ ਸੱਚੇ ਹੋਣਗੇ, ਉਹ ਆਪਣੇ ਆਪ ਨੂੰ ਧਰਿਓ ਉੱਥੇ ਰੱਖਦਾ, ਉੱਥੇ ਬਿਰਾਜਮਾਨ ਕਰਦਾ, ਉੱਥੇ ਪ੍ਰਗਟ ਕਰਦਾ ਜਿੱਥੇ ਸੱਚ, ਉਹ ਕਿਵੇਂ ਨੀ ਸੱਚ, ਅਰਦਾਸ ਕਰਨ ਲੱਗੇ ਤਾਂ ਆਪਾਂ ਵੀ ਸੱਚ ਬਣ ਜਾਂਦੇ, ਰੱਖ ਲੈ ਸੱਚੇ ਪਾਤਸ਼ਾਹ ਤੇਰੇ ਹੀ ਹੈ, ਤੇਰੇ ਬਿਨਾਂ ਹੈ ਹੀ ਨੀ ਕੋਈ, ਜੁੱਤੀਆਂ ਪਾਉਣ ਲੱਗੇ ਕੁਛ ਹੋ ਰਹੇ ਹੁੰਦੇ, ਫਿਰ ਸੱਚੀ ਕਿੱਥੇ ਗੱਲ ਹੋ ਗਈ, ਗੁਰਸਿੱਖ ਪਿਆਰ ਉੱਥੇ ਨੀ ਮੈਂ ਖੜਦਾ, ਉੱਥੇ ਤਾਂ ਮਿੱਤਰ ਨੀ ਤੁਹਾਡਾ ਖੜਦਾ, ਜੇ ਝੂਠ ਬੋਲਣ ਲੱਗ ਜਾਓ, ਕਹੋ ਕੁਝ ਹੋਰ ਤੇ ਕਮਾਵੋ, ਕੁਝ ਮਿੱਤਰ ਵੀ ਸਾਥ ਛੱਡ ਜੂ, ਤੇ ਰੱਬ ਕਿੱਥੇ ਖੜੂਗਾ, ਉਹ ਆਪਣਾ ਆਸਰਾ ਆਪਣੀ ਸਭਾ ਕਿੱਥੇ ਧਰਦਾ, ਜਿੱਥੇ ਸੇਵਕ ਵੀ ਸ਼ਰਧਾ ਵਾਲਾ ਸੱਚੇ ਹੋਣ, ਉਹਦਾ ਤਖਤ ਸੱਚਾ, ਉੱਥੇ ਸੱਚੇ ਹੀ ਸੱਚ ਨਿਬੜੇ, ਉਹਦਾ ਤਖਤ ਭਾਵ ਕਚਹਿਰੀ ਸੱਚੀ, ਤੇ ਤਪਾਵਸ ਦਾ ਅਰਥ ਹੈ ਨਿਆਂ ਇਨਸਾਫ਼, ਫੈਸਲਾ ਜਿੱਥੇ ਕਚਹਿਰੀ ਸੱਚੀ ਹੋਵੇਗੀ ਫੈਸਲਾ ਵੀ ਸੱਚਾ ਹੋਵੇ। ਜਦ ਜੱਜ ਸੱਚਾ ਹੈ ਤੇ ਝੂਠਾ ਫੈਸਲਾ ਕਿਵੇਂ ਕਰ ਦੂਗਾ? ਸਾਡੇ ਜੱਜ ਵੀ ਝੂਠੇ ਤੇ ਫੈਸਲੇ ਵੀ ਝੂਠੇ। ਉਹ ਸੱਚ ਸਭਾ ਦੀ ਬਾਣ, ਸੱਚ ਸੱਚੇ ਪੈ ਧਰੇ ਉਹ ਸੱਚੇ ਤਖ਼ਤ ਨਿਵਾਸ, ਉਹਦਾ ਤਖ਼ਤ ਉਹਦੀ ਬੈਠਣ ਵਾਲੀ ਜਗ੍ਹਾ ਕੀ ਸੱਚ ਹੈ। ਉੱਥੇ ਝੂਠ ਸਹੀ ਨੀ, ਪ੍ਰੇਮ ਹੈ ਨੀ, ਉੱਥੇ ਦੁਆਇਆ ਸਹੀ ਨੀ। ਤੇ ਸੱਚ ਸਭਾ ਦੀ ਬਾਣ ਸੱਚ, ਤੇ ਸੱਚਾਈ ਉਹਦਾ ਨਿਆਂ ਕਹਿ ਦਿੱਤਾ ਹੈ। ਉੱਥੇ ਸੱਚੇ ਹੀ ਸੱਚ ਨਿਬੜ ਚੁਣ ਵੱਸ ਕੱਢੇ ਜਜਮਾਲ, ਕਦੇ ਬੇਇਨਸਾਫੀ ਨੀ ਕਰਦਾ। ਭੁੱਲਿਆ ਨਾ ਕਰੋ, ਕਦੇ ਦੁੱਖ ਆ ਗਏ, ਕਮਜ਼ੋਰੀ ਆ ਗਈ, ਇਹ ਹੁਕਮ ਲਿਖ ਦੁੱਖ ਸੁੱਖ ਪਾਏ। ਉਹਦਾ ਹੁਕਮ ਹੈ ਧਰਮ ਰਾਜ ਨੂੰ ਕਿ ਜੋ ਕੁਝ ਇਹਦੇ ਤਕਦੀਰ ਵਿੱਚ ਇਹਨੇ ਕਰਮ ਲਿਖੇ ਹੈ ਉਹਦੇ ਮੁਤਾਬਕ ਇਹਨੂੰ ਦੁੱਖ ਸੁੱਖ ਦੇਣੇ ਹੈ, ਘੱਟ ਵੱਧ ਨਹੀਂ ਕਰਨਾ। ਨਾ ਉੱਥੇ ਸਿਫਾਰਿਸ਼ ਹੈ, ਨਾ ਉੱਥੇ ਰਿਸ਼ਵਤ ਹੈ।
1: ਸੱਚ ਸਿਰ ਜਿਉ ਸੰਸਾਰ ਆਪ ਅਪੁੱਲ ਨਾ ਭੁੱਲੋ।
0: ਉੱਥੇ ਸੱਚੇ ਵਾਹਿਗੁਰੂ ਨੇ ਸਿਰਜਿਓ ਬਣਾਇਆ, ਸਿਰਜਣਾ ਬਣਾਉਣਾ ਸੰਸਾਰ ਜਗਤ, ਪਰ ਉਹਦੀ ਇੱਕ ਵਡਿਆਈ ਕੀ ਹੈ ਸੱਚੇ ਦੀ? ਆਪ ਅਭੁੱਲ ਨਾ ਭੁੱਲ, ਸਮਝੋ ਜਰਾ ਸੁੱਖ ਨੂੰ। ਤੁਸੀਂ ਕੋਠੀ ਬਣਾਓ, ਪੰਜਾਬ ਵਿੱਚ ਨਕਸ਼ਾ ਬਣਾਓ, ਆਰਕੀਟੈਕਟ ਲਿਆਓ, ਇੰਜੀਨੀਅਰ ਲਿਆਓ, ਚੰਗੇ ਤੇ ਚੰਗਾ ਮਟੀਰੀਅਲ ਲਾਓ, ਚੰਗੇ ਤੇ ਚੰਗਾ ਕਾਰੀਗਰ ਬਣਨ ਤੋਂ ਬਾਅਦ 15 ਲੋਕ ਰਹਿ ਜਾਣੇ। ਇੱਕ ਚਿੰਨ ਇੱਧਰ ਨੂੰ ਬਣਾਉਣਾ ਸੀ, ਇਹ ਡਰਾਇੰਗ ਰੂਮ ਇੱਥੇ ਨਹੀਂ ਸੀ ਬਣਾਉਣਾ, ਇਹ ਰੰਗ ਇੱਥੇ ਹੋਰ ਲਾਉਣਾ ਸੀ। ਇੱਕ ਝੱਗਾ ਸਿਉਂਦਾ, ਕੋਟ ਸਿਉਂਦਾ, ਤੇ ਸਿਉਣ ਵਾਲਾ ਕਿੰਨਾ ਹੀ ਕਾਰੀਗਰ ਹੋਵੇ, ਕਦੇ ਫੇਰ ਸਿਉਣਾ ਦਾੜਦੇ ਦੀ ਜੇਬ ਜੀ ਉੱਪਰ ਨੂੰ ਲਾ ਪਾਈ, ਇਹਦੇ ਬਟਨ ਇੱਥੇ ਨਹੀਂ ਲੱਗੇ ਹੈਗੇ। ਜਿੰਨੀਆਂ ਚੀਜ਼ਾਂ ਦੁਨੀਆਂ ਵਿੱਚ ਬਣਦੀਆਂ ਸਾਰਿਆਂ ਵਿੱਚ ਨੁਕਸ ਪੈਂਦੇ ਨੇ, ਅਸੀਂ ਖੁਦ ਨੁਕਸ ਕੱਢਦੇ ਹਾਂ। ਇਹ ਗਲਤ ਬਣੀ ਹੈ ਪੂਰੀ ਸੀ, ਪਰ ਵੇਖੋ ਵਾਹਿਗੁਰੂ ਸੱਚਾ ਅਨੰਤ ਖੰਡ ਬ੍ਰੈਂਡ ਬਣਾ ਤੇ ਕਿਸੇ ਚੀਜ਼ ਵਿੱਚੋਂ ਭੁੱਲ ਨਿਕਲੀ ਉਹ ਨਹੀਂ। ਕੋਈ ਸਾਇੰਸਦਾਨ, ਕੋਈ ਇੰਜਨੀਅਰ ਜੰਮਿਆ ਹੀ ਨਹੀਂ। ਆਹ ਗੱਡੀਆਂ ਫੋਰਡ ਬਣੀਆਂ, ਤੁਹਾਡੇ ਮਰਸੀਡ ਬਣੀ, ਅਲਬਨ ਬਣੀ, ਟੋਇਟਾ ਬਣੀ, ਆ ਇਹ ਸਾਲ ਕਦੇ ਮੂਝਾ ਬਦਲ ਦਿੰਦੇ ਹੋ? ਕਦੇ ਲਾਈਟਾਂ ਬਦਲਦੀਆਂ, ਕਦੇ ਟਰੰਕ ਬਦਲਦਾ, ਕਦੇ ਟਾਇਰਾਂ ਦੇ ਹੋਰ ਤਰ੍ਹਾਂ ਬਣਾਤੇ, ਕਦੇ ਬ੍ਰੇਕਾਂ ਦੀ ਲਾਈਨ ਬਦਲਦੀ। ਆਏ ਸਾਲ ਡੀਮੋਡੂਲੇਸ਼ਨ ਹੁੰਦੀ ਹੈ ਨਾ, ਕਿਉਂਕਿ ਬਿਜਲੀਆਂ ਖਰਾਬ ਨਿਕਲਦੀਆਂ ਨੇ। ਚੰਗੀ ਤੇ ਚੰਗੀ ਕਾਢ ਸੁਣੋ, ਐਸਾ ਭੁੱਲ ਆਪਣੀ ਮਨੁੱਖ ਦੀ ਗੱਡੀ ਬਣਾਈ, ਅਰਬਾਂ ਖਰਬਾਂ ਸਾਲ ਹੋ ਗਏ, ਜਿੱਥੇ ਨੱਕ ਲਾ ਤਾਂ ਬਦਲਣਾ ਹੀ ਨੀ ਪਿਆ, ਜਿੱਥੇ ਜਿੱਥੇ ਕੰਨ ਲਾ ਤਾਂ ਬਦਲਣਾ ਹੀ ਨੀ ਪਏ। ਆਪ ਭੁੱਲ ਨਾ ਭੁੱਲੋ, ਸੱਚ ਸਿਰ ਜੀ ਸੰਸਾਰ, ਜਿੱਥੇ ਪਹਾੜ ਬਣਾ ਤੇ ਟੀਕੇ ਬਣਾ ਤੇ, ਜਿੱਥੇ ਨੂੰ ਦਰਿਆ ਵਾਸਤੇ ਟੀਕੇ ਬਣਾ ਤੇ, ਜਿੱਥੇ ਰੇਤਾ ਬਣਾ ਤਾ ਠੀਕ ਹੈ, ਜਿੱਥੇ ਅੱਖਾਂ ਲਾ ਕੇ ਕੋਈ ਮੈਡੀਕਲ ਸਪੈਸ਼ਲਿਸਟ ਆਈਦਾ, ਕਹੇ ਨੀ ਸਕਦਾ ਕਿ ਦੋ ਉਂਗਲ ਹੇਠ ਚਾਹੀਦੀਆਂ ਨੇ। ਮੱਥੇ ਦੇ ਉੱਪਰ ਨੂੰ ਕਿਸੇ ਪੁੱਛੋ ਡਾਕਟਰ ਨੂੰ, ਜੇ ਗੋਡਿਆਂ ਪਰ ਲਾ ਦਿੰਦਾ ਨਾ ਅੱਖਾਂ, ਬੱਪਟੀ ਬੰਨ ਕੇ ਰੱਖਣੀ ਪੈਂਦੀ। ਭੁੱਲ ਨਾ ਭੁੱਲੋ, ਉਹ ਕਿਉਂ ਨੀ ਭੁੱਲਿਆ? ਕਿਉਂਕਿ ਸੱਚਾ ਸੱਚ ਸਿਰ ਜੋ ਸੰਸਾਰ, ਐਡੀ ਵੱਡੀ ਚੀਜ਼ ਰਚਨਾ ਰਚਣੀ ਤੇ ਵਿੱਚੋਂ ਭੁੱਲ ਨਾ ਨਿਕਲ, ਕੋਈ ਥੋੜੀ ਕਾਰੀਗਰੀ। ਤਾਂ ਹੀ ਕਹਿ ਦਿੱਤਾ ਉਸ ਵਾਹਿਗੁਰੂ ਨੂੰ ਅਮੁੱਲ ਗੁਣ, ਜਪਜੀ ਸਾਹਿਬ ਨਾਲ ਜੁੜਿਆ ਕਰੋ ਕਦੇ, ਉਸ ਵਾਹਿਗੁਰੂ ਦੇ ਗੁਣ ਅਮੁੱਲ। ਇੱਥੇ ਜਿੰਨੇ ਵੀ ਗੁਣ ਆਪਾਂ ਸਿੱਖਦੇ ਹਾਂ, ਮੁੱਲ ਇੰਜਨੀਅਰ ਦੀ ਕਿੰਨੀ ਕੀਮਤ ਹੈ, ਮਾਸਟਰ ਦੀ ਕਿੰਨੀ ਤਨਖਾਹ ਹੈ, ਡਾਕਟਰ ਦੀ ਕਿੰਨੀ ਫੀਸ ਹੈ, ਰਾਜ ਦੀ ਕੀ ਦਿਹਾੜੀ ਹੈ, ਡਰਾਈਵਰ ਦੀ ਕੀ ਦਿਹਾੜੀ ਹੈ, 6 ਪੌਣ ਘੰਟੇ ਦੇ ਨੇ, 4 ਘੰਟੇ ਦੇ ਨੇ, ਸਾਰੀਆਂ ਜੋਬਜਾਂ ਦਾ ਸਾਰੀਆਂ ਮੁੱਲ ਪੈਂਦੇ ਨੇ ਨਾ। ਸਾਡਾ ਵੀ ਹੈਗਾ ਫਲਾਣਾ ਰਾਗੀ ਬੁਲਾਉਣਾ, ਕਿੰਨੇ ਪੌਂਡ ਦੇਣੇ, ਸਾਰਿਆਂ ਦੇ ਗੁਣਾਂ ਦਾ, ਘਟੀਆਂ ਦਾ, ਸਭ ਦੇ ਗੁਣਾਂ ਦਾ ਮੁੱਲ ਹੈ, ਪਰ ਇੱਕ ਵਾਹਿਗੁਰੂ ਦੇ ਗੁਣ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪਾ। ਉਹਦੇ ਗੁਣ ਅਮੁੱਲ, ਕੈਸੇ ਅਮੁੱਲ ਨੇ? ਇੰਨੇ ਖੰਡ ਬ੍ਰਹਮੰਡ ਸਾਜ ਤੇ ਭੁੱਲ ਨਿਕਲੀ ਉਹ ਨਹੀਂ, ਕਿਤੇ ਕੋਈ ਜੰਮਿਆ ਹੀ ਨਹੀਂ, ਕੈਸੇ ਤੂੰ ਭੁੱਲ ਕੀਤੀ ਹੈ।
1: ਰਤਨ ਨਾਮੋ ਪਾਰ ਕੀਮ ਪਵੈ ਅਮੁੱਲ।
0: ਲੋ ਜਿਹੜਾ ਬਹੁਤ ਗੁਣੀ ਹੋਵੇ ਨਾ, ਚੰਗਾ ਨੇਕ ਬੰਦਾ, ਸਤਿਪੁਰਸ਼ ਹੋਵੇ, ਉਹਦੇ ਨਾਮ ਦੀ ਤੁਹਾਨੂੰ ਕਦਰ ਹੋਵੇ, ਉਹਦੇ ਨਾਮ ਨੂੰ ਤੁਸੀਂ ਉੱਚਾ ਕਹੋ। ਧੰਨ ਹੈ ਇਹ ਨਾਮ, ਧੰਨ ਹੈ ਇਹਦੇ ਮਾਂ ਬਾਪ ਜਿਨ੍ਹਾਂ ਨੇ ਪੈਦਾ ਕੀਤਾ। ਜਿਸ ਵਾਹਿਗੁਰੂ ਦੇ ਇਤਨੇ ਗੁਣ, ਉਹਦਾ ਨਾਮ ਗੁਰੂ ਅਰਜਨ ਕਹਿੰਦੇ ਅਮੁੱਲ। ਉਹਦੇ ਗੁਣ ਵੀ ਅਮੁੱਲ, ਉਸ ਵਾਹਿਗੁਰੂ ਦਾ ਨਾਮ ਕਿੰਨਾ ਕੁ ਅਮੁੱਲ ਹੈ। ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਕੇ ਸਰਬ ਢੰਡੋਲ, ਉਸ ਨਾਈ ਕਰ ਕਰੇ ਨਾਨਕ ਨਾਮ ਅਮੁੱਲ। ਇੰਨਾ ਅਮੁੱਲ ਹੈ ਵਾਹਿਗੁਰੂ ਦਾ ਨਾਮ, ਕੰਚਨ ਸਿਉ ਪਾਈ ਹੈ ਨਹੀਂ ਤੋਲ। ਜੇ ਕੋਈ ਕਵੇ ਆ ਜਾ ਤੇਰੇ ਨਾਮ ਦੇ ਬਰਾਬਰ ਸਿਉ ਨਾ ਦੰਨੇ ਤਾਂ ਵੀ ਨਹੀਂ ਆਉਣਾ। ਸਾਈ ਨਾਮ ਅਮੋਲ, ਕੀਮ ਨਾ ਕੋਈ ਪਾਮ ਦੋ। ਅੱਜ ਤੱਕ ਉਹਦੇ ਨਾਮ ਦੀ ਕੀਮਤ ਪਾਏ ਨਹੀਂ ਸਕਿਆ ਕੋਈ। ਉਹ ਆਪ ਅਮੁੱਲਕ ਹੈ, ਉਹਦਾ ਨਾਮ ਅਮੁੱਲਕ ਹੈ।
1: ਜੇ ਕਿਰਪਾਲ ਹੋਇਓ ਗੋਬਿੰਦ, ਸਰਬ ਸੁਖ ਤਿਨਹੂ ਪਾਏ।
0: ਜਦੋਂ ਕਿਰਪਾਲ ਹੁੰਦਾ ਸ੍ਰਿਸ਼ਟੀ ਦਾ ਰੱਖਣ ਵਾਹਿਗੁਰੂ, ਫਿਰ ਉਦੋਂ ਨਾਮ ਦੀ ਦਾਤ ਬਖਸ਼ ਜੋੜ ਲੈਂਦਾ, ਆਪਣੇ ਨਾਲ ਆਪਣੀ ਸ਼ਰਨ ਵਿੱਚ ਬੁਲਾ ਲੈਂਦਾ। ਇਹ ਬੁਲਾਉਣ ਵਾਲਿਆਂ ਨੂੰ ਮਿਲਦਾ ਕੀ ਹੈ? ਸਰਬ ਸੁਖ ਪਾਏ। ਇਹਨੂੰ ਨੌਵੇਂ ਪਾਤਸ਼ਾਹ ਤੋਂ ਸੁਣ ਲੋ, ਜੋ ਸੁਖ ਕਹੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਜੇ ਸਦੀਵ ਦੋਆ ਲੋਕਾਂ ਵਿੱਚ ਸੁਖ, ਹਰ ਕੋ ਨਾਮ ਸਦਾ ਸੁਖਦਾਈ। ਉਤਾਰ ਤੇ ਤੁਸੀਂ ਓਵਰਕੋਟ ਹੁਣ ਬੜੇ ਚੰਗੇ ਲੱਗਦੇ ਸੀ ਪਿਛਲੇ ਮਹੀਨੇ, ਹੁਣ ਕੂਲਰ ਚੰਗੇ ਲੱਗਣੇ ਹੈ, ਪੱਖੇ ਚੰਗੇ ਲੱਗਣੇ ਹੈ। ਚਾਰ ਮਹੀਨੇ ਨੂੰ ਫੇਰ ਪੱਖੇ ਬੰਦ, ਫੇਰ ਰਜਾਈਆਂ ਕੱਢਣੀਆਂ ਪੈਣੀਆਂ। ਜਿਹੜੇ ਬਚਪਨ ਵਿੱਚ ਚੀਜ਼ਾਂ ਚੰਗੀਆਂ ਲੱਗੀਆਂ, ਜੋਬਨ ਨੂੰ ਚੰਗੀਆਂ ਨਹੀਂ ਲੱਗੀਆਂ। ਜਿਹੜੀਆਂ ਜੋਬਨ ਵਿੱਚ ਸੁੱਖ ਦਿੰਦੀਆਂ ਸੀ ਬਿਰਧ ਵਿੱਚ ਗਈਆਂ। ਪਰ ਇੱਕ ਵਾਹਿਗੁਰੂ ਦਾ ਨਾਮ ਹੈ, ਤਿੰਨੇ ਕਾਲ ਸੁਖ ਮਿਲਦਾ। ਕਿਨੋਂ ਨੂੰ ਜੇ ਕਿਰਪਾਲ, ਜਿਨ੍ਹਾਂ ਉੱਤੇ ਵਾਹਿਗੁਰੂ ਕਿਰਪਾ ਕਰਦੇ ਉਹ ਸਤਿਗੁਰ ਨਾਨਕ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਤੇ ਸਰਬ ਸੁਖ ਪਾਏ। ਇੰਨੇ ਸੁਖ ਮਿਲ ਜਾਣੇ, ਸੁਖ ਮੰਗਣ ਦੀ ਇੱਛਾ ਹੀ ਨਹੀਂ ਰਹਿਣੀ, ਸੁਖਾਂ ਵੱਲ ਧਿਆਨ ਹੀ ਨਹੀਂ ਰਹਿਣਾ, ਰੱਜ ਜਾਵੇਗਾ ਸੁਖਾਂ ਨਾਲ।
1: ਹਰ ਗੁਰੂ ਨਾਨਕ ਦਿਨ ਪਰਸੇ ਬਹੁਲ ਫਿਰ ਜੂਨ ਨਾ ਆਏ।
0: ਬਸ ਫਿਰ ਹੋਰ ਵੱਡੀ ਕੀ ਗੱਲ ਹੋਣੀ ਹੈ? 84 ਲੱਖ ਜੂਨੀ ਇੱਥੇ ਹੁਣ ਇੱਕ ਬਚਨ ਹੈ, ਬਹੁਲ ਫਿਰ ਜੂਨ। ਮਨੁੱਖ ਜਨਮ ਤਾਂ ਬਹੁਤ ਉੱਤਮ, ਇਹਦੇ ਵਿੱਚ ਆਉਣਾ ਚਾਹੀਦਾ। ਦੇਵੀ ਦੇਵਤੇ ਲੋਚਦੇ ਨੇ, ਪਰ ਸਤਿਗੁਰ ਨਾਨਕ ਦੀ ਸ਼ਰਨ ਇਹ ਤੋਂ ਵੀ ਖੇੜਾ ਛਡਾਉਂਦੀ। ਜੋਨ ਨਾ ਆਏ ਤੋਂ ਇੱਥੇ ਭਾਵ ਲੈਣੇ, ਵਾਹਿਗੁਰੂ ਨੇ ਆਪਣੇ ਵਿੱਚ ਹੀ ਨਿਵਾਸ ਦੇ ਦੇਣਾ ਤੇ ਐਸਾ ਨਿਵਾਸ ਦੇਣਾ, ਜਿਉ ਜਲ ਮੈਂ ਜਲ ਆਏ ਕਚਾਨਾ, ਜਿਉ ਜੋਤੀ ਸੰਘ ਜੋਤ ਸਮਾਨਾ, ਮਿਟ ਗਏ ਗਬਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਭ ਕੁਰਬਾਨ। ਜਿਨ੍ਹਾਂ ਉੱਤੇ ਕਿਰਪਾਲ ਹੁੰਦੇ ਨੇ ਸਤਿਗੁਰ ਨਾਨਕ ਦੇਵ, ਜੋੜ ਲੈਂਦੇ ਨੇ ਆਪਣੇ ਚਰਨਾਂ ਨਾਲ, ਉਹ ਚਰਨਾਂ ਨਾਲ ਜੁੜਿਆ ਨੂੰ ਫਿਰ ਜਨਮ ਮਰਨ ਤੋਂ ਰਹਿਤ ਆਪਣੇ ਵਿੱਚ ਹੀ ਮਿਲਾ ਦਿੰਦੇ ਨੇ। ਬਾਬਾ ਲਹਿਣਾ ਜੀ ਜੁੜ ਗਏ, ਲਹਿਣਾ ਨਹੀਂ ਰਿਹਾ, ਉਹਨੂੰ ਨਾਨਕੇ ਬਣਾ ਦਿੱਤਾ। ਉਹਨੂੰ ਲਹਿਣਾ ਥੋੜਾ ਛੱਡਿਆ, ਹੁਣ ਤੂੰ ਮੱਤੇ ਕੀ ਸਰਾਂ ਦਾ ਰਹਿਣ ਵਾਲਾ ਲਹਿਣਾ, ਤੂੰ ਬਾਬਾ ਫੇਰੂ ਮੱਲ ਜੀ ਦਾ ਪੁੱਤ ਲੈਣਾ, ਤੂੰ ਮਹਾਂ ਸਭਰਾਈ ਜੀ ਦਾ ਪੁੱਤ ਲੈਣਾ, ਨਾ ਤੂੰ ਮਾਤਾ ਖੀਬੀ ਜੀ ਦੇ ਘਰ ਵਾਲਾ ਲੈਣਾ। ਨਹੀਂ ਨਹੀਂ, ਗੁਰਸਿੱਖ ਪਿਆਰੇ ਬਸ ਆਪਣਾ ਹੀ ਰੂਪ ਆਪਣੇ ਵਿੱਚ ਹੀ ਸੰਭਾਲਿਆ। ਕੌਣ ਜਿਨ੍ਹਾਂ ਉੱਤੇ ਕਿਰਪਾਲ, ਜਿਵੇਂ ਸੰਗਤਾਂ ਉੱਤੇ ਕਿਰਪਾਲੂ ਹੁੰਦੇ ਨੇ ਮਹਾਰਾਜ, ਦਿਨ ਦੀ ਥਕਾਵਟ ਛੱਡ ਕੇ, ਰੁਝੇਵਿਆਂ ਨੂੰ ਛੱਡ ਕੇ, ਮਨ ਦੇ ਸੰਕਲਪਾਂ ਵਿਕਲਪਾਂ ਨੂੰ ਛੱਡ ਕੇ, ਮਾਇਆ ਦੇ ਚੱਕਰਾਂ ਨੂੰ ਛੱਡ ਕੇ ਉਦਮ ਬਖਸ਼ ਦਿੰਦੇ ਨੇ। ਸਤ ਸੰਗਤ ਤੈ ਪਿਆਰ, ਚੱਲੀਏ ਗੁਰੂ ਦੇ ਚਰਨਾਂ ਵਿੱਚ, ਚਰਨ ਛੋਹ ਪ੍ਰਾਪਤ ਕਰੀਏ, ਸੁਣੀਏ ਗੁਰੂ ਦੀ ਬਾਣੀ, ਜਿਹਦੇ ਖਾਤਰ ਆਇਓ ਆਇਓ ਸੁਣਨ ਪੜ੍ਹਨ ਤੋਂ ਬਾਣੀ। ਸੋ ਇਹ ਸੋਈਆ ਪੂਰਾ ਹੋ ਗਿਆ, ਇੱਥੋਂ ਹੀ ਗੁਰੂ ਮਹਾਰਾਜ ਤੇ ਤੁਹਾਡੀ ਸੰਗਤ ਦੀ ਕਿਰਪਾ ਨਾਲ ਕੱਲ ਨੂੰ ਵਿਚਾਰ ਆਰੰਭ ਕਰਾਂਗੇ। ਆਓ ਸਾਰੀ ਸੰਗਤ ਰਸਨਾ ਪਵਿੱਤਰ ਕਰੋ, ਹੌਲੀ ਹੌਲੀ ਤੁਹਾਨੂੰ ਲਾ ਲੈਣਾ ਬੋਲਣ, ਤੁਸੀਂ ਵੀ ਜਿੱਦ ਕਰ ਦਿਓ, ਮੈਂ ਵੀ। ਮੈਂ ਕਹਿੰਦਾ ਵੀ ਸ਼ਬਦ ਪੜ੍ਹਾਉਣਾ, ਤੁਸੀਂ ਅਜੇ ਅੜੇ ਵੇ ਵੀ ਪੜ੍ਹਨਾ ਨਹੀਂ, ਸੰਤ ਜੋ ਮਰਜ਼ੀ ਕਹੀ ਕੋਈ ਨੀ, ਮੰਨਣਾ ਹੀ ਪੈਣਾ ਤੁਹਾਨੂੰ। ਬੋਲਿਓ ਬੀਬੀਓ, ਤੁਸੀਂ ਵੀ

0: धन गुरु की संगत आप जी के चरणों में सेवा कर दया हुई भुलां तो खिमा बख्श देनी अगों लई शुभ सेवा करने का बल बख्शना सतगुर सच्चे पातशाह आप दे दर आई संगत वालों किरत कमाइया आप जी की बाणी का सत्कार हो संगत की माया सफली करनी सारिया संगत से मेह भर हाथ रख के आपस में प्रेम प्यार श्रद्धा भावना की दात बख्शनी वाहगुरु जी का खालसा वाहगुरु जी की फतेह।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, at Williams Lake. Any comments and suggestions, please call 250-392-3874.

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

అన్న ఇస్తారా జగత్ ప్రజాను హుకుమ హై కోయి భీ రామ దా నామ నహీ జపే ਬਸ ਮੇਰਾ ਹੀ ਨਾਮ ਜਪੋ ਸੰਸਾਰ ਦੇ ਵਿੱਚ ਵੇਖੋ ਐਸੇ ਐਸੇ ਮਨੁੱਖ ਆਏ ਨੇ ਜਿਹੜੇ ਆਖਦੇ ਸਨ ਕਿ ਸੰਸਾਰ ਨੂੰ ਅਸੀਂ ਚਲਾ ਰਹੇ ਹਾਂ ਕੋਈ ਰੱਬ ਨਹੀਂ ਹੈ ਕੋਈ ਪਰਮਾਤਮਾ ਨਹੀਂ ਪਰ ਵੇਖੋ ਅੱਜ ਹੈ ਨਾ ਉਹ ਮਨੁੱਖ ਰਾਵਣ ਵਰਗੇ ਵੀ ਸੰਸਾਰ ਤੇ ਆਏ ਪਰ ਚਲੇ ਗਏ ਨੇ ਨੇ ਕਾਲ ਨੂੰ ਵੀ ਆਪਣੇ ਪਲੰਗ ਨਾਲ ਬਣ ਲਿਆ ਸੀ ਉਹ ਵੀ ਸੰਸਾਰ ਤੇ ਨਹੀਂ ਰਹੇ ਕਹਿਣ ਦਾ ਭਾਵ ਸੰਸਾਰ ਵਿੱਚ ਐਸੇ ਐਸੇ ਮਨੁੱਖ ਆਏ ਬਾਬਾ ਫਰੀਦ ਸਾਹਿਬ ਪੁੱਛਦੇ ਨੇ ਜ਼ਮੀਨ ਤੇ ਆਸਮਾਨ ਨੂੰ ਬਾਬਾ ਜੀ ਕਹਿੰਦੇ ਨੇ ਜ਼ਮੀਨ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਜ਼ਮੀਨ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਐ ਜਮੀਨ ਐ ਅਸਮਾਨ ਉਹ ਮਨੁੱਖ ਕਿੱਥੇ ਗਏ ਨੇ ਖੇਵਟ ਕਹਿੰਦੇ ਨੇ ਚਲਾਉਣ ਵਾਲੇ ਨੂੰ ਬਾਬਾ ਜੀ ਪੁੱਛਦੇ ਨੇ ਐ ਜਮੀਨ ਐ ਅਸਮਾਨ ਮੈਂ ਪੁੱਛਦਾ ਉਹ ਮਨੁੱਖ ਕਿੱਥੇ ਗਏ ਨੇ ਜਿਹੜੇ ਆਖਦੇ ਸਨ ਕਿ ਸੰਸਾਰ ਨੂੰ ਅਸੀਂ ਚਲਾ ਰਹੇ ਹਾਂ ਕੋਈ ਰੱਬ ਨਹੀਂ ਕੋਈ ਪਰਮਾਤਮਾ ਨਹੀਂ ਤਾਂ ਆਵਾਜ਼ ਆਈ ਬਾਬਾ ਜੀ ਉਹਤੇ ਮੜੀਆਂ ਵੀ ਸਮਾ ਗਏ ਨੇ ਉਹਤੇ ਚਲੇ ਗਏ ਨੇ ਸੰਸਾਰ ਤੋਂ ਜਾਲਣ ਗੋਰਾ ਨਾਲ ਉਲਾਮੇ ਜੀ ਸਹੇ ਜਾਲਣ ਗੋਰਾ ਨਾਲ ਗੋਰਾ ਆਖਦੇ ਨੇ ਮੜੀਆਂ ਨੂੰ ਮਸਾਣਾ ਨੂੰ ਕਹਿੰਦੇ ਨੇ ਬਾਬਾ ਜੀ ਕਿ ਉਹਨਾਂ ਨੂੰ ਤੇ ਸ਼ਮਸ਼ਾਨ ਘਾਟ ਵਿੱਚ ਸਾੜ ਦਿੱਤਾ ਗਿਆ ਜਲਾ ਦਿੱਤਾ ਗਿਆ ਉਹ ਤੇ ਮੜਿਆਂ ਵਿੱਚ ਸਮਾ ਗਏ ਨੇ ਜਿਹੜੇ ਆਖਦੇ ਸਨ ਕਿ ਅਸੀਂ ਸੰਸਾਰ ਨੂੰ ਚਲਾ ਰਹੇ ਹਾਂ ਤਾਂ ਹਰਨਾ ਕਿਸਨੇ ਆਖਿਆ ਕੋਈ ਨਹੀਂ ਜਪੇਗਾ ਰਾਮ ਦਾ ਨਾਮ ਬਸ ਮੇਰਾ ਹੀ ਨਾਮ ਜਪੇ ਘਰ ਵਿੱਚ ਪ੍ਰਹਿਲਾਦ ਦਾ ਜਨਮ ਹੋਇਆ ਛੋਟਾ ਬੱਚਾ ਹੈ ਕੋਮਲ ਹਿਰਦਾ ਹੈ ਨਹੀਂ ਪਤਾ ਛੋਟੇ ਬੱਚੇ ਨੂੰ ਜੋ ਆਖੋ ਉਸੇ ਪਾਸੇ ਲੱਗ ਜਾਂਦੇ ਛੋਟਾ ਹੈ ਹੁਣ ਸਕੂਲੇ ਪਾਇਆ ਪੜ੍ਹਦਾ ਹੈ ਥੋੜਾ ਚਿਰ ਹੋਇਆ ਪੜ੍ਹਦਿਆਂ ਵਾਪਸ ਆ ਰਹੇ ਅਸੀਂ ਰਾਹ ਵਿੱਚ ਕੀ ਵੇਖਦਾ ਹੈ ਇੱਕ ਘੁਮਿਆਰ ਦਾ ਪਰਿਵਾਰ ਬਿਰਲਾਪ ਕਰ ਰਿਹਾ ਹੈ ਰਾਮ ਰਾਮ ਆਖ ਰਿਹਾ ਰਾਮ ਰਾਮ ਹੇ ਰਾਮ ਉਹਨਾਂ ਬੱਚਿਆਂ ਦੀ ਮਦਦ ਕਰਨਾ ਉਹਨਾਂ ਨੂੰ ਬਚਾਉਣਾ ਪ੍ਰਹਿਲਾਦ ਨੇ ਹੋਲੇ ਦੇ ਕੋਲ ਜਾ ਕੇ ਸੁਣਿਆ ਤੁਸੀਂ ਰਾਮ ਦਾ ਨਾਮ ਜਪ ਰਹੇ ਹੋ ਮੇਰੇ ਪਿਤਾ ਦਾ ਹੁਕਮ ਹੈ ਕੋਈ ਨਹੀਂ ਜਪੇਗਾ ਕਹਿਣ ਲੱਗੇ ਬੇਟਾ ਅਸੀਂ ਤਾਂ ਉਸ ਰਾਮ ਦੇ ਅੱਗੇ ਬੇਨਤੀ ਕਰ ਰਹੇ ਹਾਂ ਜੋ ਸਾਰਿਆਂ ਦਾ ਮਾਲਕ ਹੈ ਤੇਰਾ ਪਿਤਾ ਤੇ ਕੇਵਲ ਪ੍ਰਜਾ ਦਾ ਮਾਲਕ ਹੈ ਇਸ ਰਾਜ ਦਾ ਮਾਲਕ ਹੈ ਅਸੀਂ ਤਾਂ ਉਹਦੇ ਅੱਗੇ ਬੇਨਤੀ ਕਰ ਰਹੇ ਹਾਂ ਅਸਾਂ ਨੇ ਘੜੇ ਬਣਾਏ ਸਨ ਭਾਂਡੇ ਬਣਾਏ ਸਨ ਇੱਕ ਭਾਂਡੇ ਦੇ ਵਿੱਚ ਬਿੱਲੀ ਦੇ ਬੱਚੇ ਹਨ ਇੱਕ ਭਾਂਡੇ ਦੇ ਵਿੱਚ ਇੱਕ ਘੜੇ ਦੇ ਵਿੱਚ ਬਿੱਲੀ ਦੇ ਬੱਚੇ ਹਨ ਛੋਟੇ ਛੋਟੇ ਬੱਚੇ ਹਨ ਤੇ ਅਸਾਂ ਨੇ ਉਹਨਾਂ ਭਾਂਡਿਆਂ ਨੂੰ ਪਕਾਉਣ ਲਈ ਆਵੇ ਵਿੱਚ ਰੱਖ ਦਿੱਤਾ ਗਿਆ ਤੇ ਹੁਣ ਆਵੇ ਵਿੱਚ ਅੱਗ ਵੱਗੀ ਹੋਈ ਹੈ ਅੱਗ ਲੱਗੀ ਹੋਈ ਹੈ ਸਾਨੂੰ ਖਿਆਲ ਨਹੀਂ ਰਿਹਾ ਬੱਚਿਆਂ ਨੂੰ ਬਾਹਰ ਕੱਢਣਾ ਤੇ ਹੁਣ ਭਾਂਡੇ ਪੱਕੇ ਹੋਣਗੇ ਤਾਂ ਹੀ ਉਹ ਆਵਾ ਬੁਝਾਇਆ ਜਾਵੇਗਾ ਤਾਂ ਹੀ ਉਹ ਆਵੇ ਨੂੰ ਠੰਡਾ ਕੀਤਾ ਜਾਵੇਗਾ ਅਸੀਂ ਬੇਨਤੀ ਕਰ ਰਹੇ ਹਾਂ ਪਰਮਾਤਮਾ ਦੇ ਚਰਨਾਂ ਵਿੱਚ ਹੇ ਰਾਮ ਹੇ ਵਾਹਿਗੁਰੂ ਹੇ ਪਰਮਾਤਮਾ ਉਹਨਾਂ ਬੱਚਿਆਂ ਦੀ ਰੱਖਿਆ ਕਰਨਾ ਤਾਂ ਪ੍ਰਹਿਲਾਦ ਕੋਮਲ ਹਿਰਦਾ ਹੈ ਪੰਜ ਸਾਲ ਦੀ ਉਮਰ ਕੇਵਲ ਕਹਿਣ ਲੱਗਾ ਹੈ ਕਿਆ ਰਾਮ ਉਹਨਾਂ ਬੱਚਿਆਂ ਨੂੰ ਬਚਾ ਲੈਣਗੇ ਕਿਆ ਪਰਮਾਤਮਾ ਉਹਨਾਂ ਬੱਚਿਆਂ ਨੂੰ ਬਚਾ ਲੈਣਗੇ ਕਹਿਣ ਲੱਗੇ ਹਾਂ ਉਹ ਪਰਮਾਤਮਾ ਬੇਅੰਤ ਹੈ
ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁਪਾਂਤ ਬਚਾਵੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਿਕਰ ਕਰਦੇ ਨੇ ਕਿ ਉਹ ਪਰਮਾਤਮਾ ਚਾਹੇ ਤਾਂ ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ। ਸਤਰ ਅਨੇਕ ਚਲਾਵਤ ਘਾਵ ਤੋ ਤਨ ਏਕ ਨਾ ਲਾਗਨ ਪਾਵੇ। ਰਾਖਤ ਹੈ ਅਪਨੋ ਕਰ ਦੇ ਕਰ ਪਾਪ ਸਮੂਨਾ ਭੇਟਨ ਪਾਵੇ। ਹੋਰ ਕੀ ਬਾਤ ਕਹਾ ਕਹਿ ਤੋ ਸੋ ਬੇਟ ਹੀ ਕੇ ਪਟਬੀਚ ਬਚਾਵੇ। ਪ੍ਰਹਿਲਾਦ ਨੇ ਆਖਿਆ ਵੀ ਜਦੋਂ ਤੁਸੀਂ ਆਵਾ ਖੋਲੋਗੇ ਮੈਨੂੰ ਜ਼ਰੂਰ ਦੱਸਣਾ। ਠੀਕ ਹੈ ਬੇਟਾ, 5-10 ਦਿਨ ਲੱਗਣਗੇ। ਤੇ ਪ੍ਰਹਿਲਾਦ ਨੇ ਉਹ ਗੱਲ ਯਾਦ ਰੱਖੀ ਜਿਹੜਾ ਦਿਨ ਉਹਨਾਂ ਨੇ ਆਖੇ। ਬਲਕਿ ਪ੍ਰਹਿਲਾਦ ਰੋਜ਼ ਉਸੇ ਰਾਹ ਤੋਂ ਜਾਂਦੇ ਨੇ ਤੇ ਉਸੇ ਰਾਹ ਤੋਂ ਵਾਪਸ ਆਉਂਦੇ ਨੇ। ਇੱਕ ਦਿਨ ਆਵਾ ਖੋਲੇ, ਠੰਡਾ ਕੀਤਾ, ਖਿਆਲ ਤੇ ਸਾਰਿਆਂ ਦਾ ਬੱਚਿਆਂ ਵਾਲੀ ਸੀ। ਹੋਰ ਭਾਂਡਿਆਂ ਨੂੰ ਨਾ ਛੜਿਆ ਬਲਕਿ ਉਸੇ ਭਾਂਡੇ ਨੂੰ ਕੱਢਿਆ ਜਿਸ ਦੇ ਵਿੱਚ ਬੱਚੇ ਰੱਖੇ ਸਨ। ਸਾਧ ਸਮਝੋ, ਬੱਚੇ ਬੜੇ ਪਿਆਰ ਨਾਲ ਅੰਦਰ ਖੇਡ ਰਹੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਨੇ ਬੱਚੇ ਉਸ ਘੜੇ ਨੂੰ ਆਉਣ ਚ ਤੱਕ ਨਹੀਂ ਆਏ ਕਿਉਂਕਿ ਉਹ ਪਰਮਾਤਮਾ ਜਲ ਵੀ ਆਪ ਹੈ, ਅਗਨੀ ਵੀ ਆਪ ਹੀ ਹੈ, ਪੌਣ ਵੀ ਆਪ ਹੀ ਹੈ। ਕਹਿੰਦੇ ਨੇ ਉਸ ਘੜੇ ਨੂੰ ਆਉਣ ਚ ਤੱਕ ਨਹੀਂ ਆਈ ਤੇ ਬੱਚੇ ਉਸੇ ਤਰ੍ਹਾਂ ਖੇਡਦੇ ਪਏ ਨੇ। ਪ੍ਰਹਲਾਦ ਨੇ ਜਦੋਂ ਤੱਕਿਆ ਮਨ ਵਿੱਚ ਦ੍ਰਿੜ ਨਿਸ਼ਚਾ ਆ ਗਿਆ ਕਿ ਜੇ ਰਾਮ ਇਹਨਾਂ ਬੱਚਿਆਂ ਨੂੰ ਬਚਾ ਸਕਦਾ ਹੈ ਅੱਗ ਵਿੱਚੋਂ ਤਾਂ ਉਹ ਮੇਰੀ ਮਦਦ ਕਿਉਂ ਨਹੀਂ ਕਰੇਗਾ। ਉਸ ਦਿਨ ਤੋਂ ਦ੍ਰਿੜ ਨਿਸ਼ਚਾ ਹੋ ਗਏ ਕਿ ਅੱਜ ਤੋਂ ਬਾਅਦ ਮੈਂ ਵੀ ਰਾਮ ਦਾ ਹੀ ਨਾਮ ਜਪਾਂਗਾ, ਮੇਰੇ ਪਿਤਾ ਦਾ ਨਾਮ ਕੋਈ ਨਹੀਂ ਜਪਣਾ। ਮੈਂ ਵੀ ਅੱਜ ਤੋਂ ਬਾਅਦ ਮੇਰੇ ਪਿਤਾ ਦਾ ਨਾਮ ਨਹੀਂ ਜਪਾਂਗਾ, ਭਾਵੇਂ ਜੋ ਮਰਜ਼ੀ ਹੋ ਜਾਏ। ਇੱਥੋਂ ਲਿਵ ਲੱਗ ਗਈ। ਹੁਣ ਜਦੋਂ ਸਕੂਲੇ ਗਏ ਨੇ ਅਗਲੇ ਦਿਨ ਤੇ ਟੀਚਰ ਨੂੰ ਮਾਸਟਰ ਨੂੰ ਕੀ ਆਖ ਰਹੇ ਹਨ ਕਿ ਐ ਮਾਸਟਰ ਜੀ ਬਹੁਤ ਪੜ੍ਹ ਲਏ, ਹੁਣ ਇਹ ਪੜ੍ਹਾਈ ਨਹੀਂ ਪੜ੍ਹਨੀ। ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਂਡੇ ਨੂੰ ਆਖਿਆ ਸੀ ਹੁਣ ਨਹੀਂ ਪੜ੍ਹਨੀ ਤੇਰੀ ਪੜ੍ਹਾਈ, ਜੇ ਮੈਨੂੰ ਪੜ੍ਹਾਉਣਾ ਹੈ ਤਾਂ ਮੇਰੀ ਪੱਟੀ ਤੇ ਇੱਕ ਓਅੰਕਾਰ ਲਿਖ। ਇਸੇ ਤਰ੍ਹਾਂ ਪ੍ਰਹਲਾਦ ਨੇ ਆਖਿਆ ਹੁਣ ਨਹੀਂ ਪੜ੍ਹਨਾ, ਹੁਣ ਪੜ੍ਹਨਾ ਹੈ ਤਾਂ ਇਹ ਪੜ੍ਹਨਾ ਹੈ।

ਜਦੋਂ ਹਰਨਾਕਸ ਨੂੰ ਪਤਾ ਲੱਗੇ ਨਾ, ਬੜਾ ਗੁੱਸੇ ਵਿੱਚ ਕ੍ਰੋਧ ਵਿੱਚ ਆਇਆ ਕਿ ਮੇਰੇ ਘਰ ਵਿੱਚ ਇਹ ਕੁਝ ਹੋ ਰਿਹਾ, ਮੇਰਾ ਬੇਟਾ ਹੀ ਮੇਰੀ ਗੱਲ ਨੂੰ ਨਹੀਂ ਮੰਨ ਰਿਹਾ, ਮੇਰਾ ਹੁਕਮ ਨਹੀਂ ਮੰਨ ਰਿਹਾ, ਸਮਝਾਓ ਉਸਨੂੰ। ਮਾਸਟਰ ਦੀ ਵੀ ਸ਼ਿਕਾਇਤ ਆਈ, ਕਹਿਣਗੇ ਰਾਜਨ ਇਸਨੇ ਤੇ ਹੋਰ ਚਾਟੜੇ ਵੀ ਦੂਜੇ ਵਿਦਿਆਰਥੀ ਵੀ ਵਿਗਾੜ ਦਿੱਤੇ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਸ਼ਿਕਾਇਤ ਆਈ ਕਿ ਰਾਜੇ ਨੇ ਆਖਿਆ ਬੁਲਾਓ ਚੰਡੇ ਮਰਕੇ ਕਿਹੋ ਜਾਏ, ਪ੍ਰਹਿਲਾਦ ਬੁਲਾਏ ਬੇਗ ਧਾਏ। ਚੰਡੇ ਅਤੇ ਮਰਕੇ ਇਹ ਨੌਕਰ ਸਨ, ਦਰਬਾਰੀ ਸਨ, ਉਹਨਾਂ ਨੂੰ ਆਖਿਆ ਜਾਓ ਜਲਦੀ ਬੁਲਾ ਕੇ ਲਿਆਓ ਪ੍ਰਹਿਲਾਦ ਨੂੰ, ਸੱਦ ਕੇ ਲਿਆਓ ਦਰਬਾਰ ਵਿੱਚ। ਪ੍ਰਹਿਲਾਦ ਬੁਲਾਏ ਬੇਗ ਧਾਏ, ਜਲਦੀ ਨਾਲ ਬੁਲਾਓ। ਤਾਂ ਪ੍ਰਹਿਲਾਦ ਨੂੰ ਬੁਲਾਇਆ ਗਿਆ, ਪੁੱਛਿਆ ਗਿਆ ਸਾਰੀ ਗੱਲ, ਆਖਿਆ ਨਹੀਂ ਜੋ ਮਰਜ਼ੀ ਹੋ ਜਾਏ ਰਾਮ ਦਾ ਨਾਮ ਨਹੀਂ ਜਪਾਉਂਦਾ। ਬਹੁਤ ਸਮਝਾਇਆ, ਮਾਂ ਨੇ ਵੀ ਸਮਝਾਇਆ ਬੇਟਾ ਤੈਨੂੰ ਮਾਰ ਦੇਣਗੇ ਇਹ ਜ਼ਾਲਮ ਨੇ। ਤਾਂ ਪ੍ਰਹਿਲਾਦ ਨੇ ਆਖਿਆ ਮਾਂ ਤੂੰ ਚਿੰਤਾ ਨਾ ਕਰ, ਫਿਕਰ ਨਾ ਕਰ। ਤਾਂ ਇਹ ਪ੍ਰਹਿਲਾਦ ਜੀ ਜੋ ਸਵਾਲ ਜਵਾਬ ਹੋਏ, ਇਹ ਸਾਰੀ ਵਾਰਤਾ ਭਗਤ ਕਬੀਰ ਜੀ ਲਿਖ ਰਹੇ ਹਨ ਕਿ ਕਿਵੇਂ ਪ੍ਰਹਿਲਾਦ ਦੀ ਰੱਖਿਆ ਕੀਤੀ ਪ੍ਰਮਾਤਮਾ ਨੇ।

ਭਰੇ ਦੀਵਾਨ ਵਿੱਚ। ਕਹਿੰਦੇ ਨੇ ਮਿਆਨ ਵਿੱਚੋਂ ਤਲਵਾਰ ਕੱਢੀ, ਤਲਵਾਰ ਕੱਢ ਕੇ ਕੜਕ ਕੇ ਗੁੱਸੇ ਵਿੱਚ ਆ ਕੇ ਆਖਿਆ, ਹਰਨਾ ਕਿਸਨੇ ਹੁਣ ਦੱਸ ਨਾ ਤੇਰਾ ਕਿੱਥੇ ਹੈ ਪ੍ਰਮਾਤਮਾ, ਤੇਰਾ ਰਾਮ ਕਿੱਥੇ। ਕੜ ਖੜਗ ਕੋ ਪਿਓਰ ਸਾਏ, ਤੁਝ ਰਾਖ ਨ ਹਾਰੋ ਮੋਹੇ ਬਤਾਏ। ਤੇ ਤਲਾਦ ਨੂੰ ਥੰਮ ਦੇ ਨਾਲ ਬਣਿਆ ਹੋਇਆ ਹੈ, ਥੰਮ ਦੇ ਨਾਲ ਉਹ ਵੀ ਤਪਦਾ ਹੋਇਆ ਥੰਮ। ਤੇ ਪ੍ਰਮਾਤਮਾ ਨੇ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ ਕੀ ਕੀਤਾ, ਪ੍ਰਭ ਤਮ ਤੇ ਕੁਸੇ ਕੇ ਬਿਸਤਰ ਹਰਨਾ ਕੁਛ।

ਤੂੰ ਭਗਤਾਂ ਕੇਵਲ ਭਗਤਾਂ ਤਣ ਤੇਰਾ ਭਗਤਾਂ ਨੇ ਪੁਸ਼ਟ ਮਾਲਕ ਨੂੰ ਸਿਮਰ ਸਿਮਰ ਕੇ ਉਸਦਾ ਨਾਮ ਜਪ ਕੇ ਉਸਨੂੰ ਸਵਾਸ ਸਵਾਸ ਜਪੇ ਵਸ ਕਿਵੇਂ ਕੀਤਾ ਪ੍ਰੇਮ ਭਗਤਾਂ ਨੇ ਕੋਈ ਵੱਖਰੇ ਮੰਤਰ ਨਹੀਂ ਪੜ੍ਹੇ ਉਸਨੂੰ ਸਿਮਰੇ ਉਸਦਾ ਨਾਮ ਜਪੇ ਤੇ ਫਿਰ ਪਰਮਾਤਮਾ ਨੇ ਵੀ ਆਪਣੇ ਭਗਤਾਂ ਨੂੰ ਇਤਨਾ ਪਿਆਰ ਕੀਤਾ ਇਤਨਾ ਪਿਆਰ ਕੀਤਾ ਕਹਿਣ ਲੱਗੇ ਕਿ ਮੇਰੀ ਬਾਂਦੀ ਭਗਤ ਛੁਡਾਵੇ ਬਾਂਦੀ ਭਗਤ ਨਾ ਛੁੱਟੇ ਇੱਥੋਂ ਤੱਕ ਪਰਮਾਤਮਾ ਨੇ ਸਹਿਜ ਬਚਨ ਕਰਦੇ ਨੇ ਤੂੰ ਦਿਆਲ ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਅਸਲੀ ਸੰਤ ਕੌਣ ਹੋਏ ਨੇ ਦਰਅਸਲ ਸੱਚੇ ਸੰਤ ਕੌਣ ਨੇ ਸੱਚੇ ਸੰਤ ਤੇ ਉਹ ਨੇ ਪੰਦਰਾਂ ਭਗਤ ਪੰਦਰਾਂ ਭਗਤ ਗਿਆਰਾਂ ਭੱਟ ਤੇ ਹੋਰ ਗੁਰੂ ਕੇ ਪਿਆਰੇ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਉਹਨਾਂ ਤੋਂ ਵੱਡਾ ਸੰਤ ਹੋਰ ਕੌਣ ਹੋ ਸਕਦਾ ਹੈ ਜਿਨ੍ਹਾਂ ਨੇ ਨਾ ਡੇਰਾ ਬਣਾਇਆ ਤੇ ਨਾ ਗੱਡੀਆਂ ਖਰੀਦੀਆਂ ਕਾਰਾਂ ਖਰੀਦੀਆਂ ਕੋਠੀਆਂ ਬਣਾਈਆਂ ਐਫੜੀਆਂ ਕਰਵਾਈਆਂ ਉਹਨਾਂ ਤੋਂ ਵੱਡਾ ਸੰਤ ਕੌਣ ਹੋ ਸਕਦਾ ਹੈ ਝਾਤੀ ਮਾਰੀਏ ਭਗਤ ਰਵਿਦਾਸ ਜੀ ਵੱਲ ਜਿੱਥੇ ਸਵੇਰ ਸ਼ਾਮ ਸੰਗਤ ਜੁੜਦੇ ਨੇ ਕਥਾ ਕੀਰਤਨ ਹੁੰਦੇ ਉੱਥੇ ਆਪਣੀ ਕਿਰਤ ਵੀ ਕਰਦੇ ਨੇ ਕਿਰਤ ਜੁੱਤੀਆਂ ਗੰਢਣ ਦਾ ਕੰਮ ਕਰਦੇ ਨੇ ਕੋਈ ਪ੍ਰੇਮੀ ਆ ਗਏ ਕਿਸੇ ਨੇ ਮਾਇਆ ਦੇ ਦਿੱਤੀ ਤਾਂ ਵੀ ਠੀਕ ਹੈ ਕਿਸੇ ਨੇ ਨਹੀਂ ਦਿੱਤੀ ਤਾਂ ਵੀ ਠੀਕ ਹੈ ਭਗਤ ਤੇ ਉਹ ਨੇ ਆਖਿਆ ਭਗਤ ਦੀ ਮਾਇਆ ਕੋਈ ਨਹੀਂ ਕਹਿਣ ਲੱਗੇ ਗੱਲ ਹੀ ਕੋਈ ਨਹੀਂ ਭਾਈ ਪ੍ਰੇਮੀ ਫੇਰ ਸਹੀ ਕਹਿਣ ਦਾ ਭਾਵ ਕਿਰਤ ਨਹੀਂ ਛੱਡੇ ਝਾਤੀ ਮਾਰੀਏ ਸੰਤ ਕਬੀਰ ਜੀ ਵੱਲ ਖੱਦਰ ਬੁਣਨ ਦਾ ਕੰਮ ਕਰਦੇ ਨੇ ਖੱਦਰ ਬੁਣਦੇ ਨੇ ਇਲਾਕੇ ਦੇ ਵਿੱਚ ਬੜੀ ਚਰਚਾ ਹੋ ਗਈ ਭਗਤ ਕਬੀਰ ਜੀ ਭਗਤ ਕਬੀਰ ਜੀ ਤੇ ਚੇਲੇ ਕਹਿਣ ਲੱਗੇ ਮਹਾਰਾਜ ਹੁਣ ਇਹ ਕੰਮ ਛੱਡ ਦਿਓ ਤੁਹਾਡੀ ਬੜੀ ਸ਼ੋਭਾ ਹੋ ਰਹੀ ਹੈ ਹੁਣ ਜ਼ਰੂਰ ਖੱਦਰ ਬੁਣਨਾ ਜ਼ਰੂਰ ਖੱਦਰ ਵੇਚਣਾ ਤਾਂ ਭਗਤ ਕਬੀਰ ਜੀ ਕਹਿਣ ਲੱਗੇ ਉਹ ਭਲਿਓ ਇਹ ਮੇਰੀ ਕਿਰਤ ਹੈ ਕਿਰਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਦੋਵੇਂ ਵਕਤ ਧਰਮਸਥਾਲ ਵੀ ਜੁੜਦੇ ਨੇ ਆਪਣੀ ਖੇਤੀ ਵੀ ਕਰਦੇ ਨੇ ਕਰਤਾਰਪੁਰ ਹਲ ਵੀ ਵਾਹੁੰਦੇ ਨੇ ਸਮੇਂ ਸਿਰ ਕਿਰਤ ਵੀ ਕਰਦੇ ਨੇ ਉਹਨਾਂ ਨੇ ਕਿਉਂ ਨਹੀਂ ਛੱਡੀ ਕਿਰਤ ਕਿਉਂ ਨਹੀਂ ਛੱਡੀ ਕਿਰਤ ਇਸ ਕਰਕੇ ਇਹ ਸਾਨੂੰ ਸਮਝਾਉਣਾ ਸੀ ਵਿਹਲੇ ਰਹਿ ਕੇ ਨਹੀਂ ਖਾਣਾ ਵਿਹਲੇ ਰਹਿ ਕੇ ਨਹੀਂ ਖਾਣਾ ਕਿਰਤ ਕਰਨੀ ਹੈ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਅੱਜ ਬਹੁਤ ਸਾਰੇ ਮਨੁੱਖ ਜੋ ਆਪਣੇ ਆਪ ਨੂੰ ਸੰਤ ਵੀ ਅਖਵਾਉਂਦੇ ਨੇ ਮੱਥੇ ਵੀ ਟਿਕਾਉਂਦੇ ਸਾਨੂੰ ਕੋਈ ਹੱਕ ਨਹੀਂ ਹੈ ਮੱਥੇ ਟਿਕਾਉਣ ਦਾ ਸੱਚ ਜਾਣੋ ਉਹ ਸਿਰ ਨਹੀਂ ਜਿਹੜਾ ਹਰ ਇੱਕ ਦੇ ਅੱਗੇ ਝੁਕ ਜਾਵੇ ਸਿਰ ਝੁਕੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਸਿਰ ਝੁਕੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਰ ਕਿਸੇ ਦੇ ਅੱਗੇ ਮੱਥਾ ਨਾ ਟੇਕਿਆ ਕਰੋ ਆ ਪਿਛਲੇ ਦਿਨੀ ਦਾਸ ਬੇਨਤੀ ਕਰਦੇ ਭਾਈ ਕਿਸੇ ਨੂੰ ਬੁਰਾ ਨਾ ਲੱਗੇ
ਜਿਹੜੇ ਸੰਤ ਅਖਵਾਉਂਦੇ ਨੇ ਕੇਵਲ ਮਾਇਆ ਦਾ ਵਪਾਰ ਹੈ, ਮਾਇਆ ਦਾ ਵਪਾਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਿ ਸਾਧੂ ਦੀ ਨਿਸ਼ਾਨੀ ਕੀ ਹੈ, ਸੰਤ ਦੀ ਨਿਸ਼ਾਨੀ ਕੀ ਹੈ। ਇਹ ਨਿਸ਼ਾਨੀ ਸਾਧ ਕੀ ਜਿਸ ਭੇਟਤ ਧਰੀਏ, ਕਿ ਜਿਹੜਾ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ਼ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਹੇਲੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾੜਨਾ ਭਰੇ ਲਫ਼ਜ਼ਾਂ ਵਿੱਚ ਆਖਦੇ ਨੇ ਕਿ ਇਹ ਭਾਈ ਜੇ ਤੂੰ ਭੇਖ ਧਾਰਨ ਕਰਕੇ ਨਾ ਲੋਕਾਂ ਨੂੰ ਵੀ ਠੱਗਦਾ ਰਹੇ, ਲੋਕਾਂ ਨੂੰ ਠੱਗਦਾ ਰਹੇ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ। ਸਾਹਿਬ ਕਹਿੰਦੇ ਨੇ ਇੱਕ ਗੱਲ ਸੁਣ ਲੈ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਹੇਲੀ, ਤੈਨੂੰ ਵਾਸਾ ਨਰਕਾਂ ਵਿੱਚ ਮਿਲੇਗਾ ਜੇ ਤੂੰ ਲੋਕਾਂ ਨੂੰ ਵੀ ਠੱਗਦਾ ਰਹੇ, ਅਸਲੀ ਰਾਹੇ ਨਹੀਂ ਪਾਇਆ ਤਾਂ ਤੇਰਾ ਇਹ ਹਾਲ ਹੋਣਾ ਹੈ। ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਹੇਲੀ। ਸੁਣਾਈ ਆਈਏ ਕਿ ਅੱਜ ਬਹੁਤ ਸਾਰੇ ਐਸੇ ਸਾਧ ਤੁਹਾਨੂੰ ਮਿਲਣਗੇ ਜਿਹੜੇ ਪੋਥੀ ਦਾ ਪ੍ਰਕਾਸ਼ ਕਰਕੇ ਹੀ ਆਖਦੇ ਨੇ ਸਾਡੇ ਕੋਲ ਪੋਥੀ ਦਾ ਪ੍ਰਕਾਸ਼ ਹੈ। ਆਓ ਸਤਸੰਗ ਜੀ, ਪ੍ਰਕਾਸ਼ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੀ ਹੈ। ਮੱਥਾ ਟੇਕਣਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਹੋਰ ਕਿਸੇ ਨੂੰ। ਐਸੇ ਸੰਤਾਂ ਤੋਂ ਸਾਵਧਾਨ ਰਹੋ, ਖਬਰਦਾਰ ਰਹੋ ਜਿਹੜੇ ਠੱਗ ਰਹੇ ਹਨ। ਕੇਵਲ ਇਹ ਮਾਇਆ ਦਾ ਵਪਾਰ ਹੈ, ਮਾਇਆ ਦਾ ਵਪਾਰ। ਸਤਿਗੁਰ ਬਖਸ਼ਿਸ਼ ਕਰ ਰਹੇ ਹਨ ਕਿ ਉਹ ਪਰਮਾਤਮਾ ਭਗਤਾਂ ਦੇ ਅਧੀਨ ਹੈ, ਇਹ ਗੱਲ ਮੰਨਣੀ ਪਵੇਗੀ, ਕਿਉਂਕਿ ਭਗਤਾਂ ਦੇ ਕਾਰਜ ਉਹ ਕਰਦਾ ਰਿਹਾ। ਕਦੇ ਧੰਨਾ ਭਗਤ ਧੰਨਾ ਜੀ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਮੇਰਾ ਇਹ ਕਾਰਜ ਵੀ ਕਰੋ, ਉਹ ਵੀ ਕਰੋ। ਕਦੇ ਸੰਤ ਕਬੀਰ ਜੀ ਬੇਨਤੀ ਕਰਦੇ ਨੇ, ਕਦੇ ਨਾਮਦੇਵ ਜੀ। ਸੱਚ ਜਾਣੋ ਪਰਮਾਤਮਾ ਨੂੰ ਕੋਈ ਨਾ ਕੋਈ ਰੂਪ ਧਾਰਨ ਕਰਕੇ ਆਉਣਾ ਪਿਆ। ਇੱਕ ਵਾਰ ਸੰਤ ਕਬੀਰ ਜੀ ਖੱਦਰ ਦਾ ਥਾਨ ਮੋਢੇ ਤੇ ਰੱਖੇ ਤੇ ਵੇਚਣ ਵਾਸਤੇ ਨਿਕਲ ਗਏ ਨੇ। ਆਵਾਜ਼ਾਂ ਦਿੱਤਾ, ਭਾਈ ਕੱਪੜਾ ਲੈ ਲਓ, ਕੱਪੜਾ ਲੈ ਲਓ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਮੀਟਰ ਵੀ ਕੱਪੜਾ ਨਹੀਂ ਵਿਖਿਆ। ਵਾਪਸ ਘਰ ਨੂੰ ਮੁੜ ਰਹੇ ਸਨ, ਪਰਮਾਤਮਾ ਨੇ ਆਪਣੇ ਭਗਤ ਦੀ ਪ੍ਰੀਖਿਆ ਕਰਨ ਵਾਸਤੇ ਇੱਕ ਭੇਖਾਰੀ ਦਾ ਰੂਪ ਧਾਰਨ ਕੀਤਾ ਤੇ ਰਾਹ ਵਿੱਚ ਬੈਠ ਗਏ।

ਆਵਾਜ਼ਾਂ ਦਿੱਤਾ ਕੱਪੜਾ ਲੈ ਲਓ ਤੇ ਖਾਰੀ। ਕਹਿੰਦਾ ਕਬੀਰ ਜੀ ਕੁਝ ਕੱਪੜਾ ਮੈਨੂੰ ਵੀ ਚਾਹੀਦਾ। ਕੋਲ ਗਏ, ਭਾਈ ਕਿੰਨਾ ਕੁਝ ਚਾਹੀਦਾ ਦੱਸ। ਕਹਿਣ ਲੱਗਿਆ ਜੀ ਮੇਰੇ ਕੋਲ ਮਾਇਆ ਤੇ ਹੈ ਨਹੀਂ, ਆ ਸਾਰਾ ਹੀ ਦੇ ਦਿਓ ਤਾਂ ਬੜੀ ਚੰਗੀ ਗੱਲ ਹੈ। ਭਗਤ ਜੀ ਨੇ ਦੇਰ ਨਹੀਂ ਲਾਈ, ਮੋਢੇ ਤੋਂ ਥਾਨ ਲਾਇਆ, ਲਹ ਕੇ ਉਸ ਭਿਕਾਰੀ ਨੂੰ ਦੇ ਦਿੱਤਾ। ਆਖੋ ਸਤਨਾਮ ਸ਼੍ਰੀ। ਦੇਰ ਨਹੀਂ ਕੀਤੀ, ਭਿਖਾਰੀ ਨੇ ਆਖਿਆ ਜੇ ਸਾਰਾ ਹੀ ਮਿਲ ਜਾਏ ਤਾਂ ਬੜੀ ਚੰਗੀ ਗੱਲ ਹੈ। ਸਾਰਾ ਥਾਨ ਦੇ ਕੇ ਉਸ ਭਿਖਾਰੀ ਨੂੰ ਤੇ ਘਰ ਆ ਗਏ। ਅੱਗੇ ਮਾਏ ਲੋਹੇ ਨੇ ਆਖਿਆ ਕਿੰਨਾ ਕੁ ਧਨ ਖਟਕੇ ਲਾਇਆ ਹੋ, ਕਿਤਨੀ ਕੁ ਵਿਕਰੀ ਹੋਈ ਹੈ। ਕਹਿਣ ਲੱਗੇ ਅੱਜ ਤੇ ਬਹੁਤ ਸਾਰੀ ਵਿਕਰੀ ਹੋਈ ਹੈ, ਬੜਾ ਲਾਹ ਖਟਿਆ। ਹਾਂਜੀ, ਕਿਤਨਾ ਕੁ ਧਨ ਲਿਆ, ਬੜਾ ਚੰਗਾ ਹੋਇਆ। ਲੜਕੀ ਦੀ ਸ਼ਾਦੀ ਵੀ ਨਜ਼ਦੀਕ ਹੈ, ਇਹ ਤੁਸਾਂ ਨੇ ਬੜਾ ਚੰਗਾ ਕੀਤਾ। ਕਿਤਨੀ ਕੁ ਮਾਇਆ ਲਾਏ, ਕਿਤਨਾ ਕੁ ਧਨ ਲਿਆ। ਸਾਰੀ ਗੱਲ ਸੁਣਾਈ ਤੇ ਮਾਏ ਲੋਈ ਚਿੰਤਾ ਵਿੱਚ ਡੁੱਬ ਗਏ। ਇਹ ਕੀ ਕੀਤਾ, ਸ਼ਾਦੀ ਦਾ ਦਿਨ ਵੀ ਨਿਯਤ ਕੀਤਾ ਗਿਆ ਹੈ, ਫਲਾਣੇ ਦਿਨ ਬਰਾਤ ਨੇ ਆਉਣਾ ਹੈ, ਘਰ ਵਿੱਚ ਕੋਈ ਤਿਆਰੀ ਨਹੀਂ। ਤੇ ਭਗਤ ਕਬੀਰ ਜੀ ਕਹਿਣ ਲੱਗੇ ਘਬਰਾਉਣ ਦੀ ਲੋੜ ਨਹੀਂ, ਉਹ ਪਰਮੇਸ਼ਰ ਆਪ ਹੀ ਕਾਰਜ ਕਰੇਗਾ। ਘਬਰਾਉਣ ਦੀ ਲੋੜ ਨਹੀਂ, ਪਰ ਇਸ ਦੇ ਵਿੱਚ ਚਿੰਤਾ ਦੀ ਵੀ ਗੱਲ ਹੈ। ਉਹ ਦਿਨ ਨਜ਼ਦੀਕ ਆ ਗਏ ਤੇ ਭਗਤ ਕਬੀਰ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਨਾਲ ਲਏ ਤੇ ਬਾਹਰ ਜਾ ਕੇ ਇੱਕ ਟਿੱਬੀ ਤੇ ਬੈਠ ਗਏ। ਕਹਿਣ ਲੱਗੇ ਆਲੋ ਮਾਲਾ ਤੇ ਪਰਮੇਸ਼ਰ ਦਾ ਨਾਮ ਲਿਖੋ, ਸਵਾਸ ਸਵਾਸ ਸਿਮਰਨ ਕਰੋ, ਉਹਦੇ ਅੱਗੇ ਬੇਨਤੀ ਕਰੋ, ਅਰਜਾਈ ਕਰੋ। ਉਹ ਭਗਤਾਂ ਦੇ ਕਾਰਜ ਕਰਦਾ, ਆਪਣੇ ਸੇਵਕਾਂ ਦੇ ਕਾਰਜ ਕਰਦਾ, ਸੰਤਾਂ ਦੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਐਵੇਂ ਨਹੀਂ ਆਖੀ, ਕਹਿੰਦੇ ਨੇ ਘਰ ਬਰਾਤ ਨੇ ਆਉਣਾ ਹੈ ਅਗਲੇ ਦਿਨ, ਤੇ ਰਾਤ ਨੂੰ ਸਾਰਾ ਪਰਿਵਾਰ ਬੇਨਤੀ ਕਰ ਰਿਹਾ, ਜੋਦਰੀ ਕਰ ਰਿਹਾ, ਅਗਲੇ ਦਿਨ ਬਰਾਤ ਆ ਗਈ। ਹੁਣ ਪਰਮੇਸ਼ਰ ਨੂੰ ਮਜਬੂਰ ਹੋਣਾ ਪਿਆ। ਪਰਮਾਤਮਾ ਨੇ ਭਗਤ ਕਬੀਰ ਜੀ ਦਾ ਰੂਪ ਧਾਰਨ ਕੀਤਾ ਤੇ ਘਰ ਪਹੁੰਚ ਕੇ 36 ਪ੍ਰਕਾਰ ਦੇ ਭੋਜਨ ਤਿਆਰ ਹੋ ਰਹੇ ਹਨ ਤੇ ਸਾਰੇ ਪਿੰਡ ਨੂੰ ਨੋਤਿਆ ਭੇਜ ਦਿੱਤਾ, ਸੱਦਾ ਭੇਜ ਦਿੱਤਾ ਵੀ ਸਾਰੇ ਆ ਕੇ ਲੰਗਰ ਕਬੀਰ ਜੀ ਦੇ ਘਰੇ ਛਕੋ। ਪੰਡਿਤ ਬੜੇ ਹੈਰਾਨ ਹੋਏ, ਹੈ ਇਹ ਤੇ ਬਹੁਤ ਗਰੀਬ ਸੀ, ਸਾਰੇ ਪਿੰਡ ਨੂੰ ਨਿਯੋਤਾ ਭੇਜੇ, ਅੱਜ ਵੇਖਾਂਗੇ ਕਿੱਥੋਂ ਇਹ ਪ੍ਰਸ਼ਾਦਾ ਛਕਾਵੇਗਾ। ਬਹੁਤ ਭਗਤ ਬਣਿਆ ਫਿਰਦਾ ਹੈ ਤੇ ਇਹ ਨਹੀਂ ਪਤਾ ਕਿ ਪਰਮੇਸ਼ਰ ਆਪ ਆ ਗਏ। ਜਿੱਥੇ ਪਰਮੇਸ਼ਰ ਆਪ ਆ ਗਏ ਉੱਥੇ ਕੋਈ ਕਮੀ ਨਹੀਂ ਰਹਿੰਦੀ। ਬੜੇ ਪਿਆਰ ਨਾਲ ਬਰਾਤ ਦਾ ਸਵਾਗਤ ਕੀਤਾ, ਸਾਰਿਆਂ ਨੂੰ ਲੰਗਰ ਛਕਾਇਆ ਔਰ ਚਾਂਦੀਆਂ ਦੀਆਂ ਥਾਲੀਆਂ ਨੇ ਨਾਲ ਭੇਟਾਂ ਕਰ ਰਹੇ ਹਨ, ਸੋਨੇ ਦੀਆਂ ਮੋਹਰਾਂ ਇੱਕ ਇੱਕ ਮੋਹਰ ਵੀ ਨਾਲ ਦੇ ਰਹੇ ਹਨ ਤੇ ਆਖ ਰਹੇ ਹਨ ਇਹ ਥਾਲੀਆਂ ਵੀ ਨਾਲ ਹੀ ਲੈ ਜਾਓ, ਪਿੰਡ ਵਾਲਿਆਂ ਨੂੰ ਕਹਿ ਰਹੇ ਹਨ। ਬੜੇ ਪਿਆਰ ਨਾਲ ਭਗਤ ਕਬੀਰ ਜੀ ਦੀ ਲੜਕੀ ਦੀ ਸ਼ਾਦੀ ਕੀਤੀ, ਡੋਲੀ ਵਿਦਾ ਹੋਈ ਤੇ ਪਿੰਡ ਵਾਲੇ ਹੁਣ ਧੰਨ ਧੰਨ ਆਖ ਰਹੇ ਹਨ, ਧੰਨ ਕਬੀਰ ਜੀ, ਧੰਨ ਕਬੀਰ ਜੀ, ਧੰਨ ਕਬੀਰ ਜੀ, ਧੰਨ ਧੰਨ ਹੋ ਰਹੀ ਚਾਰੇ ਪਾਸੇ ਤੇ ਇਹ ਆਵਾਜ਼ ਭਗਤ ਕਬੀਰ ਜੀ ਤੱਕ ਪਹੁੰਚੀ। ਜਦੋਂ ਇਹ ਗੱਲ ਸੁਣੀ ਨਾ ਹੱਥ ਜੁੜ ਗਏ ਪਰਮੇਸ਼ਰ ਦੇ ਚਰਨਾਂ ਵਿੱਚ, ਕਹਿਣ ਲੱਗੇ ਹੇ ਵਾਹਿਗੁਰੂ ਇਹ ਮੇਰੀ ਜੈ ਜੈਕਾਰ ਨਹੀਂ ਹੋ ਰਹੀ, ਇਹ ਤੇ ਤੇਰੀ ਜੈ ਜੈਕਾਰ ਹੋ ਰਹੀ ਹੈ। ਸਮਝ ਗਏ ਕਿ ਜ਼ਰੂਰ ਪਰਮੇਸ਼ਰ ਨੇ ਕੋਈ ਕੋਤਕ ਰਚਾਇਆ ਹੈ। ਆਪ ਪਰਮੇਸ਼ਰ ਕਬੀਰ ਜੀ ਦਾ ਰੂਪ ਧਾਰਨ ਕਰਕੇ ਆ ਗਏ ਤੇ ਕਾਰਜ ਕੀਤਾ। ਜਦੋਂ ਕਬੀਰ ਜੀ ਨੇ ਇਹ ਗੱਲ ਸੁਣੀ ਕਿ ਮੇਰੀ ਧੰਨ ਧੰਨ ਹੋ ਰਹੀ ਹੈ ਤਾਂ ਸਲੋਕ ਉਚਾਰਨ ਕਰਦੇ ਨੇ, ਕਹਿਣ ਲੱਗੇ ਕਬੀਰ

ਕੀਤਾ ਹੈ ਉਹ ਤੂੰ ਕੀਤਾ ਹੈ। ਤਾਂ ਉਹਨਾਂ ਤੋਂ ਵੱਡਾ ਸੰਤ ਕੌਣ ਹੋ ਸਕਦਾ ਹੈ? ਸੰਤ ਉਹ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਵੱਡਾ ਸੰਤ ਕੌਣ ਹੋ ਸਕਦਾ ਹੈ? ਕੋਈ ਨਹੀਂ ਹੋ ਸਕਦਾ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਖੁਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਨਾਨ ਹੁੰਦਿਆ ਗਣਤਨਾਂਤ ਬੰਧਨ ਬੰਦ ਪਾਏ ਸੋ ਪੈ ਕਿਸ ਨੱਚੇ ਸਭ ਕੋ ਨੱਚ ਹੱਸੇ ਚਲੇ ਚਰ ਉੱਠਣਾ ਜਾਹੀ ਸਿੱਧ ਨਾ ਹੋ ਨੱਚਣ।

ਪੌਣਾਂ ਸੱਚ ਧਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ ਕੋ ਵੇਕ ਨਦਰੀ ਹੇ ਖਿੱਚਦਾ ਆਪੇ ਦੀ ਵਡਿਆਈਆਂ ਆਪੇ ਹੀ ਕਰਮ ਕਰਾਏ ਦਾ ਵੱਡੋ ਵੱਡਾ ਵੱਡ ਮੇ

ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣਗੇ ਹਰ ਰੰਗੀ ਹਰ ਮੁਸਵਾਰਿਆ ਕੋਠੇ ਮੰਦ ਮਾੜੀਆਂ ਲਾਏ ਬੈਠੇ ਕਰ ਪਾ ਸਾਰਿਆ ਚੀਕ।

ਸੁਨਾਏ ਪੌੜ ਸਤਿਗੁਰ ਵੱਡਾ ਘਰ ਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ਮਿਲ ਕਨਦਰੀਆਂ ਜਦ ਭਾੜਾ ਕਮਾਨੂ ਵਸਾਈਆਂ ਕਰ ਹੁਕਮਤ ਹੱਥ ਧਰ ਜਿਸ ਮਾਰ ਕੱਢੀਆਂ ਬੁਰਿਆਈਆਂ ਸ਼ੈ ਪੁੱਠੇ ਨੌਂਦ ਪਾਈਆਂ ਨੌਂਦ ਪਾਈਆਂ ਨੌਂਦ ਪਾ

ਸਦਾ ਸਲਾਹੀਏ ਪਾਗਾਰ ਤੀ ਚਾਰ ਨਾਨਕ ਤੇ ਮੁਕਜਵੇ ਸਿੱਖ ਸੱਚੇ ਦਰਬਾਰ ਪੌੜੀ ਸਭ ਆਖੇ ਆਪਣਾ।

0: ਪਹਿਲੇ ਅਰਦਾਸ।
1: ਪੌੜੀ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਪਹਾਏ, ਹੁਰਮਤ ਕਿਸਨੂੰ ਅਗਲੇ ਉਹ ਵਜੋ ਭੇਜੂਣਾ ਖਾਏ, ਖਸਮੇ ਕਰੇ ਬਰਾਬਰੀ ਫਿਰ ਪੈਰ ਕੇ ਅੰਦਰ ਪਾਏ, ਵਜੋ ਪਾਏ ਅਗਲੇ।

ਆਪੇ ਆਪ ਪੌੜੀ ਵੱਡੇ ਕਿਹਾ ਵਡਿਆਈਆਂ ਕਿਛ ਕਹਿਣਾ ਕਹਿਣਾ ਚਾਹੇ ਸੁਕਰਤਾ ਕਦਰ ਕਰੀ ਬੇਜੀਆਂ ਰਿਸ਼ ਸੰਭਾਏ ਸਾਈ ਕਾਰ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੌੜੀ ਸੁਖਮਣੀ ਮਹਿਲਾ ਪੰਜਵਾਂ, ਸਲੋਕ 1 ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤਿਗੁਰੇ ਨਮਹ, ਸ੍ਰੀ ਗੁਰਦੇਵ ਨਮਹ, ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਭਰ ਏਕੈ, ਨਾਮ ਜਪਤ ਅਗਣਤ ਅਨੇਕੈ, ਬੇਬ ਪੁਰਾਣ ਸਿਮਰਤ ਸੁਧਾਕਰ, ਕਿਨੇ ਰਾਮ ਨਾਮ ਇਕ ਆਖਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੈ, ਕਾਂਖੀ ਏਕੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਬਿਸਰਾਮ, ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਨ ਜਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਚਾਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰਹਿ ਜਿਨੇ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਦੀਤਾ, ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ

ਸਿਮਰਨ ਕਬਹੁਣਾ ਚੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਣੀ, ਪ੍ਰਭ ਕੈ ਸਿਮਰਨ ਨਿਹਚਲ ਆਸਣ, ਪ੍ਰਭ ਕੈ ਸਿਮਰਨ ਕਮਲ ਵਿਗਾਸਣ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰ ਹੈ ਸੇ ਜਨ ਜਿਨ ਕੋ ਪ੍ਰਭ ਮਯਾ, ਨਾਨਕ ਤਿਨ ਜਨ ਸ਼ਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਭੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਠ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਖਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤੇਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ। ਜੇ ਮਾਰਗ ਇਹ ਜਾਤ ਅਕੇਲਾ, ਤਹ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹ ਪਾਰ ਪਰਾਹੀ। ਅਨਕ ਵਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ। ਹਉ ਮੈਲਾ ਮਲਕਬ ਹੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ। ਜੇ ਮਾਰਗ ਕੈ ਗਨੇ ਜਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਹ ਪੈਂਡੇ ਮਹਾ ਅੰਤ ਗੁਬਾਰਾ, ਹਰ ਕਾ ਨਾਮ ਸੰਗ ਉਦਿਆਰਾ। ਜਹਾਂ ਪੰਥ ਤੇਰਾ ਕੋ ਨਾ ਸੁਝਾਨੂ, ਹਰ ਕਾ ਨਾਮ ਤਹ ਨਾਲ ਪਛਾਨੂ। ਜਹ ਮਹਾ ਭਿਆਨ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ ਤੁਮ ਉਪਰ ਛਾਮ। ਜਹਾਂ ਤ੍ਰਿਖਾ ਮਨ ਤੁਝ ਆ ਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਿਨਾ ਕੀ ਬਰਤਨ ਨਾਮ, ਸੰਤ ਜਿਨਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਦਾਤ, ਹਰ ਹਰ ਔਖਦ ਸਾਧ ਕਮਾਤ। ਹਰ ਜਨ ਕਹਿ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੂ ਦਾਨ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕਹਿ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪਰੈ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੇ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋਵਾ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਨੀ, ਹਰ ਪ੍ਰਤਾਪ ਜਨ ਅਵਰ ਨਾ ਜਾਨੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਭੁਗਤ ਬਹੁ ਕਰੇ, ਨਾਨਕ ਜਨ ਸੰਕੇਤ ਤੇ ਤਰੇ। ਪਾਰ ਜਾਤ ਇਹ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਦਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਵਡਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ। ਨਾਮ ਤੁਲ ਕਛ ਅਮਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ। ਨਾਨਕ ਨਾਮ ਅਮੋਲ, ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਣ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਣ ਮਧੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੈ ਬਹੁ ਰਤਨਾ। ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਂਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ। ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀ ਸਥੀ ਵੈ। ਅਗਨ ਮਾਹੀ ਹੋਮਤ ਪ੍ਰਾਣ, ਕਣਕ ਅਸਵ ਹੈਵਰ ਭੂਮ ਦਾਨ। ਨਿਯਲੀ ਕਰਮ ਕਰੈ ਬਹੁ ਆਸਣ, ਜੈਨ ਮਾਰਗ ਸੰਜਮ ਅਤ ਸਾਧਨ। ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਪੀ ਹੋ ਮੈਂ ਮੈਲ ਨਾ ਜਾਵੈ। ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ। ਸੋਚ ਕਰੈ ਦਿਨ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਵਿਖਿਆ ਤਰੈ। ਜਲ ਧੋਵੈ ਬਹੁ ਦੇਹ ਅਨੀਤ, ਸ਼ੁੱਧ ਕਾਹਾਂ ਹੋਏ ਕਾਚੀ ਪੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਤ ਬਹੁਮੂਚ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ। ਏਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗੈ ਨਹੀਂ ਸਿਜੈ। ਛੂਟਸ ਨਾਹੀ ਊਪ ਪਿਆਲ, ਮੂਹੇ ਵਿਆਹ ਪਹਿਮਾਇਆ ਜਾਲ। ਅਵਰ ਕਰਤੂਤ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ।
ਹਰ ਕਾ ਨਾਮ ਜਪਤ ਤੁਖ ਜਾਏ, ਨਾਨਕ ਬੋਲੇ ਸਹਿਬ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ, ਸਾਧਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ। ਜੇ ਕੋ ਆਪਣੀ ਸੋਭਾ ਲੋੜੈ, ਸਾਧ ਸੰਗ ਇਹ ਹਉਮੈ ਛੋੜੈ। ਜੇ ਕੋ ਜਨਮ ਮਰਨ ਤੇ ਡਰੈ, ਸਾਧਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੈ ਅਭਿਮਾਨ। ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਜਾਂ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘੱਟ ਘੱਟ ਕੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਵੇਖੈ ਸਗਲ ਸ੍ਰਿਸ਼ਟ ਸਾਜਨਾ। ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇਂ ਕੋ ਨਾਉ ਤੇਰਾ ਥਾਉ। ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾਂ ਕੋ ਦੇਵ ਹੁਦਾਨ। ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾਂ ਕੇ ਅੰਤਰ ਜਾਮੀ। ਆਪਣੀ ਗਤਮਿਤ ਜਾਨੂ ਆਪੇ, ਆਪਣ ਸੰਗ ਆਪ ਪ੍ਰਭ ਰਾਤੇ। ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਗੁਰਮਤ ਮਲ ਹਿਰਿਆ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਦਸਨ ਬਖਾਣੀ। ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜੇ ਘਟ ਵਸੈ ਹਰ ਨਾਮ। ਸਲੋਕ ਨਿਰਗੁਣਿਆਰ ਇਆਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤੇ ਸੀਤ ਰੱਖ, ਨਾਨਕ ਨਿਭੀ ਨਾਲ ਅਸ਼ਟਪਦੀ। ਰਮਈਆ ਕੇ ਗੁਣਚੇਤ ਪ੍ਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਜਿਨ ਤੂੰ ਸਾਰ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ। ਬਾਰ ਵਿਵਸਥਾ ਤੁਜੈ ਪਿਆਰੈ ਦੂਧ, ਭਰ ਜੋ ਬਣ ਭੋਜਨ ਸੁਖ ਸੂਧ। ਬਿਰਧ ਪਿਆ ਉਪਰ ਸਾਖ ਸੈਣ, ਮੁਖ ਪਿਆਓ ਬੈਠ ਕੋ ਦੈਣ। ਇਹ ਨਿਰਗੁਣ ਗੁਣ ਕੁਛੂ ਨਾ ਬੁਝੈ, ਬਖਸ਼ ਲਿਹੋ ਤੋਂ ਨਾਨਕ ਸੀਜ ਹੈ। ਜੇ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਪ੍ਰਾਤ ਮੀਤ ਬਣਤਾ ਸੰਗ ਹਸੈ। ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ। ਦੀਨੇ ਹਸ ਪਾਵ ਕਰਨ ਨੇ ਤਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਭਾਪੇ। ਆਦੰਤ ਜੋ ਰੱਖਣ ਹਾਰ, ਤੇ ਸਿਉਂ ਪ੍ਰੀਤ ਨ ਕਰੈ ਗਵਾਰ। ਜਾਂ ਕੀ ਸੇਵਾ ਨਾ ਨਿਧ ਪਾਵੈ, ਤਾਂ ਸਿਉਂ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਰਸਦਾ ਹਜੂਰੇ, ਤਾਂ ਕੋ ਅੰਧਾ ਜਾਨ ਦੂਰੇ। ਜਾਂ ਕੀ ਟਹਿਲ ਪਾਵੈ ਦਰ ਗਹਿਮਾਨ, ਤਿਸੈ ਵਿਸਾਰੈ ਮੁਗਧ ਉਜਾਨ। ਜਾਂ ਕੀ ਟਹਿਲ ਪਾਵੈ ਦਰ ਗਹਿਮਾਨ, ਤਿਸੈ ਵਿਸਾਰੈ ਮੁਗਧ ਅਜਾਨ। ਸਦਾ ਸਦਾ ਇਹ ਭੂਲਣ ਹਾਰ, ਨਾਨਕ ਰਾਖਣ ਹਾਰ ਅਪਾਰ। ਰਤਨ ਤਿਆਗ ਤੋਡੀ ਸੰਗ ਰਚੈ, ਸਾ ਛੋੜ ਛੂਟ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਣ ਸੋ ਦੂਰ ਪਰਾਨੈ। ਛੋੜ ਜਾਏ ਤਿਸ ਦਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਗਰਧ ਪ੍ਰੀਤ ਪਸੰਮ ਸੰਗ ਹੋਏ। ਅੰਧਕੂਪ ਮੈਂ ਪਤ ਵਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਨ ਮਾਇਆ, ਛਪ ਸੁਨਾਹੇ ਕਛ ਕਰੈ ਛੁਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਣ। ਅੰਤਰ ਅਗਨ ਬਾਹਰ ਤਨ ਸਵਾਹਾ, ਜਲ ਪਾਥਰ ਕੈਸੇ ਤਰੈ ਅਥਾਹਾ। ਜਾਂ ਕੈ ਅੰਤਰ ਬਸੈ ਪ੍ਰਾਵਿਆਪ, ਨਾਨਕ ਦੇ ਜਨ ਸਹਿਜ ਸਮਾਤ। ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲੇਹੋ ਓੜ ਨਿਭਾਵੈ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਪੋਰਾ। ਕਹਾਂ ਵਿਸ਼ਨ ਪਦ ਗਾਵੈ ਗੁੰਗ, ਜਤਨ ਕਰੈ ਤੋ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਉਹਾਂ ਉਸ ਗਵਨ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਏ ਤਾਂ ਸਿਉਂ ਪ੍ਰੀਤ। ਬਲਵਾ ਕੇ ਗ੍ਰਹਿ ਭੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋਹ। ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲੇਹੋ ਆਪਣ ਕਰ ਕਰਮ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ।

ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧਿਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ। ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਯੋਗ। ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਚਾਕਤ ਅਵਰ ਲੁਭਾਵੈ। ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਂ ਕਾਜਸ ਗਾ ਬੀਜੈ। ਜੇ ਪ੍ਰਸਾਦ ਤੁਧ ਸਭ ਕੋ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਰੱਬ ਜੀ ਜਪਤ ਦਰ ਗੈ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ। ਜੇ ਪ੍ਰਸਾਦ ਆਰੋਹ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ। ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਂ ਕਹਿ। ਜੇ ਪ੍ਰਸਾਦ ਤੁਝਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸਵ ਹਸ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਲਕ ਧਣਾ ਰਾਜ ਪ੍ਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਤ ਸਹਿ ਧਿਆਈ। ਤਿਸੈ ਧਿਆਏ ਜੋ ਏਕ ਅਲਖ ਹੈ ਇਹਾਂ ਊਹਾਂ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੈ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ

ਕੋ ਮੂਲ ਨਾ ਮਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂਰ ਤੂੰ ਤਾਂ ਕੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਣ ਮਨ ਸਦਾ ਹਜ਼ੂਰੇ, ਜੇ ਪ੍ਰਸਾਦ ਤੂੰ ਪਾਵੇਂ ਸਾਚ, ਰੇ ਮਨ ਮੇਰੇ ਤੂੰ ਤਾਂ ਸਿਉਰਾਚ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋਨਾਉ, ਆਪ ਗਵਾਏ ਸੋ ਹਰ ਗੁਣ ਗਾਉ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ, ਸਰਮ ਜਹਾਨ ਪ੍ਰਭ ਤੇਰੀ ਮਯਾ, ਆਪਹੁ ਕਛੂ ਨਾ ਕਿਨਹੂ ਲਿਆ, ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਇਨ ਕਹਿ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ, ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੇ ਸੰਗ ਮਿਟੈ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੁਗਿਆਨ, ਸਾਧ ਕੇ ਸੰਗ ਬੁਝੈ ਪ੍ਰਮਨੇਰਾ, ਸਾਧ ਸੰਗ ਸਭ ਹੋਤ ਨਿਬੇਰਾ, ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਏਕ ਉਪਰ ਜਤਨ, ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਮਾ ਹੈ ਸਮਾਨੀ, ਸਾਧ ਕੇ ਸੰਗ ਗੋਚਰ ਮਿਲੈ, ਸਾਧ ਕੇ ਸੰਗ ਸਦਾ ਪ੍ਰਫੁੱਲੈ, ਸਾਧ ਕੇ ਸੰਗ ਆਵੈ ਬਸਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਣ, ਸਾਧ ਕੇ ਸੰਗ ਮਨੋਹਰ ਬੈਣ, ਸਾਧ ਕੇ ਸੰਗ ਨ ਕਥੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧ ਕੇ ਸੰਗ ਮਾਇਆ ਪੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੇ ਸੰਗ ਨਾ ਬੀਗਾ ਪੈਰ, ਸਾਧ ਕੇ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੈ ਸੰਗ ਨਾ ਹੀ ਹੋ ਤਾਪ, ਸਾਧ ਕੈ ਸੰਗ ਤਜੈ ਸਭ ਆਪ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣਿਆਈ, ਸਾਧ ਕੈ ਸੰਗ ਨਾ ਕਬ ਹੂਤਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਹੈ, ਸਾਧੂ ਕੇ ਸੰਗ ਅਜਰ ਸਹੈ, ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੇ ਸੰਗ ਮਹਿਲ ਪਹੁੰਚੈ, ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਰ ਕੁਟੁੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਪਲਾਇਣ, ਸਾਧ ਸੰਗ ਅੰਮ੍ਰਿਤ ਗੁਣ ਗਾਇਣ, ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਚਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਛਰਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਮਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਧਰੈ ਸਾਧ ਸੁਨ ਦਸੈ, ਸਾਧ ਕੈ ਸੰਗ ਸੁਨੋ ਹਰਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧ ਕੈ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕੈ ਸੰਗ ਲਗੈ ਪ੍ਰਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ, ਸਾਧ ਕੇ ਸੰਗ ਮਿਟੈ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਉੱਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ।

ਪੁਨ ਤਬ ਕਹਤੇ ਹੋਤਾ। ਜਬ ਧਾਰੀ ਆਪਣ ਸੁਨ ਸਮਾਦ, ਤਬ ਬੈਰ ਵਿਰੋਧ ਕੇ ਸੰਕਮਾਤ। ਜਬ ਇਸਕਾ ਵਰਨ ਚਿਹਨਾ ਜਾਪਤ, ਤਬ ਹਰਕ ਸੋਕ ਕਹੋ ਕਿਸੈ ਵਿਆਪਤ। ਜਬ ਆਪਣੇ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕੇ ਸੋਵਤ ਭਰਮ। ਆਪਣ ਖੇਲ ਆ ਵਰਤੀਜਾ, ਨਾਨਕ ਕਰਨੈ ਹਾਰ ਨਾ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੋ ਕਿਸ ਕੋ ਗਣੀ। ਜਬ ਏਕੈ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸ਼ਿਵ ਸ਼ਕਤ ਕਹੋ ਕਿਤ ਖਾਏ। ਜਬ ਆਪਹਿ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ। ਆਪਣ ਚਲਤ ਆਪ ਕਰਨੈ ਹਾਰ, ਨਾਨਕ ਠਾਕੁਰ ਅਗਮ ਅਪਾਰ। ਅਵਨਾਸੀ ਸੁਖ ਆਪਣੇ ਆਸਣ, ਤੈ ਜਨਮ ਮਰਨ ਕਹੋ ਕਹਾਂ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੂੰ ਕਿਸ ਹੋਏ। ਜਬ ਅਵਗਿਤ ਅਗੋਚਰ ਪ੍ਰਭ ਏਕਾ, ਤਬ ਚਿਤ੍ਰਗੁਪਤ ਕਿਸ ਪੁਛਤ ਲੇਖਾ। ਜਬ ਨਾਸ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਛੁਟੇ ਕੌਣ ਬੰਧਨ ਬੰਧੇ। ਆਪਣ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ। ਜਹ ਨਿਰਮਲ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੂੰ ਕਿਆ ਧੋਤਾ। ਜਹ ਨਿਰੰਜਨ ਨਿਰੰਕਾਰ ਨਿਰਵਾਣ, ਤਹ ਕੌਣ ਕੋ ਮਾਨ ਕੌਣ ਅਭਿਮਾਨ। ਜਹ ਸਰੂਪ ਕੇਵਲ ਜਗਦੀਸ਼, ਤਹ ਛਲ ਛਿਦਰ ਰਗਤ ਕਹੋ ਕੀਸ। ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹ ਕਿਸੈ ਭੂ ਕਵਨ ਤ੍ਰਿਪਤਾਵੈ। ਕਰਨ ਕਰਾਵਣ ਕਰਨੈ ਹਾਰ, ਨਾਨਕ ਕਰਤੇ ਕਾ ਨਾਹੀ ਸੁਮਾਰ। ਜਬ ਆਪਣੀ ਸੁਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ। ਜਹ ਸਰਬ ਕਲਾ ਆਪਹਿ ਪ੍ਰਵੀਨ, ਤਹ ਬੇਦ ਕਤੇਬ ਕਹਾਂ ਕੋ ਚੀਨ। ਜਬ ਆਪਣ ਆਪ ਉਰਤਾਰੈ, ਤੋ ਸ਼ਗਨ ਅਪਸ਼ਗਨ ਕਹਾਂ ਵਿਚਾਰੈ। ਜਹ ਆਪਣ ਊਚ ਆਪਣ ਆਪ ਦੇਰਾ, ਤਹ ਕੌਣ ਠਾਕੁਰ ਕੌਣ ਕਹੀਐ ਚੇਰਾ। ਬਿਸਮਣ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣੂ ਆਪ। ਜਹ ਅਛਲ ਅਛੇਦ ਅਭੇਦ ਸਮਾਇਆ, ਊਹਾਂ ਕਿਸੈ ਵਿਆਪਤ ਮਾਇਆ। ਆਪਸ ਕੋ ਆਪੈ ਆਦੇਸ਼, ਤੇ ਗੁਣ ਕਾ ਨਾਹੀ ਪ੍ਰਵੇਸ਼। ਜਹ ਏਕੈ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜਹ ਆਪਣ ਆਪ ਪਤਿਆਰਾ, ਤਹ ਕੌਣ ਕਥੈ ਕੌਣ ਸੁਣੈ ਹਾਰਾ। ਬਹੁ ਬੇਅੰਤ ਊਚ ਤੇ ਊਚਾ, ਨਾਨਕ ਆਪਸ ਕੋ ਆਪੈ ਪਹੁੰਚਾ। ਜਹ ਆਪ ਰਚਿਓ ਪ੍ਰਪੰਚ ਆਕਾਰ, ਤੇ ਗੁਣਮੈ ਕੀਨੋ ਵਿਸਥਾਰ। ਪਾਪ ਪੁਨ ਤਹ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ। ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਪੈ ਭਾਰ। ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀਓ ਬਖਿਆਨ। ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ। ਜਹ ਅਵਗਤ ਭਗਤ ਤਹ ਆਪ, ਜਹ ਪਸਰੇ ਪਾਸਾਰ ਸੰਤ ਪ੍ਰਤਾਪ। ਦੂਹ ਪਾਕਾ ਆਪੈ ਧਨੀ, ਉਨਕੀ ਸੋਭਾ ਉਨਹੂ ਬਣੀ। ਆਪੇ ਕੌਤਕ ਕਰੈ ਆਨੰਦ ਚੋਜ, ਆਪੇ ਰਸ ਭੋਗਨ ਨਿਰਜੋਗ। ਜਿਸ ਭਾਵੈ ਤਿਸ ਆਪਣ ਨਾਇ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਬੇਸ਼ੁਮਾਰ ਅਥਾਹ ਅਗਣਤ ਅਤੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲ।

0: हार अष्टपदी। आप कथै आप सुनने हार, आपे एक आप विस्थार, जाते भावे ता श्रिष्ट उपाए, अपने भाने लै समाए, तुम ते भिन्न नहीं किछ होए, आपन सूत सब जग परोए, जाको प्रभ जीव आप बुझाए, सच नाम सोई जन पाए, सोसम दर्शी तत का बेता, नानक सगल श्रिष्ट का जेता, जी जंत्र सब ता कह हाथ, दीन दयाल अनाथ को नाथ, जिस राख तिस कोई न मारे, सो मुआ जिस मनो बिसार है, तिस तज अवर कहां को जाए, सब सिर एक निरंजन राय, जी की जुगत जाके सब हाथ, अंतर बाहर जानू साथ, गुण निधान बेअंत अपार, नानक दास सदा बलिहार, पूरन पूर रहे दयाल, सब ऊपर होवत कृपाल, अपने कर्तव्य जाने आप, अंतर जामी रहो बेआप, प्रत पालै जीवन बहु भांत, जो जो रचियो तो तिसै त्यात, जिस भावे तिसलै मिलाए, भगत करै हर के गुण गाए, मन अंतर विश्वास कर मानिया, करण हार नानक इक जानिया, जान लागा हर एक कहनाए, तिसकी आस न बिरथी जाए, सेवक को सेवा बनियाई, हुक्म बूझ परम पद पाई, इसे ऊपर नहीं विचार, जाके मन बसया निंकार, बंधन तोल भय निर्वैर, अनदिन पूजह गुर के पैर, ए लोक सुखी ए परलोक सुहेले, नानक हर प्रभ आप हमेले, साथ संग मिलकर हो आनंद, गुण गाव हो प्रापर मानंद, राम नाम तत करो विचार, दुर्लभ देह का करो उधार, अमृत वचन हर के गुण गाओ, प्राण तरण का यह सुआओ, आठ पहर प्रापे खुह मेरा, मिठा ज्ञान बिनसै अंधेरा, सुन उपदेश हृदय बसावो, मन इच्छे नानक फल पावो, हल्त पल्त दोले हो सवार, राम नाम अंतर उतार, पूरे गुर की पूरी दिखया, जिस मन बसै तिस्ता परिख्या, मन तन नाम जपो लिवलाए, दुख दर्द मन ते पहु जाए, सचवा पार करो वा पारी, दरगह निभह खेप तुम्हारी, एका टेक रखो मन माहे, नानक बहुर ना आवह जाहे, तिस्ते दूर कहाँ को जाए, उबरै राखन हार ते आए, निरपौ जपै सगल पौ मिटै, प्रभ कृपा ते प्राणी छुटै, जिस प्रभ राखै तिस नाही दुख, नाम जपत मन होवत सुख, चिंता जाए मिटै अहंकार, तिस जन को कोई ना पहुंचन हार, सिर ऊपर ठांडा गुरसूरा, नानक ताके कार्ज पूरा, मत पूरी अमृत जाके दृष्ट, दर्शन पेखत उदरत श्रिष्ट, चरण कमल जाके आनूप, सफल दर्शन सुंदर अहर रूप, तन सेवा सेवक प्रवान, अंतर जामी पुरख प्रधान, जिस मन बसै सो होत निहाल, ताके निकट न आवत काल, अमर भय अमरा पद पाया, साध संग नानक हर त्याया, श्लोक ज्ञान अंजन गुर दिया, अज्ञान अंधेर विनाश, हर कृपा ते संत पेतिया, नानक मन प्रगास अष्टपदी। संत संग अंतर प्रवडीठा, नाम प्रभु का लागा मीठा, सगल समग्री एक स्काट माहे, अनक रंग नाना दृष्टा है, नौनिद अमृत प्रभ का नाम, देही मैं इसका विश्राम, सुन समाद अनहत तहनाद, कहना जाई अचर जिस समाद, तिन देखा जिस साफ दिखाए, नानक तिस जन सो जी पाए, सो अंतर सो बाहर अनंत, घट घट व्याप रहा भगवंत, तरण माहे आकाश पयाल, सर्वलोक पूर्ण प्रतपाल, बन तिन पर्वत है पार ब्रह्म, जैसी आज्ञा तैसा कर्म, पौन पानी बै संतर माहे, चार कुंत दह दिसे समाहे, तिसे भिन्न नहीं कोठाओ, गुर प्रसाद नानक सुख पाओ, वेद प्राण सिमृत मह देख, सत्यर सूर नक्षत्र मह एक, बाणी प्रभ की सब को बोले, आप अडोल न कब हूं डोले, सर्व कला करखे लै खेल, मोल ना पाइया गुण है अमोल, सर्व ज्योत मह जा की ज्योत, तार रहो स्वामी ओत पोत, गुर प्रसाद परम का नाश, नानक तिनमय एह विश्वास, संत जना का पेखन सब ब्रह्म, संत जना के हृदय सब धर्म, संत जना सुनह शुभ वचन, सर्व व्यापी राम संग रचन, जिन जाता तिसकी एह रैत, सत वचन साधु सब कैत, जो जो होए सोए सुख माने, करण करावन हार प्रभ जाने, अंतर बसे बाहर पियो ही, नानक दर्शन देख सा मोहि, आप सत किया सब सत, तिस प्रभते सगली उत्पत, तिस भावैता करे विस्तार, तिस भावैता एकंकार, अनक कला लखी नह जाए, जिस भावै तिस लय मिलाए, कवन निकट कवन कहिया दूर, आपे आप भरपूर, अंतरगत जिस साब जनाए, नानक तिस जन आप बुझाए, सर्वभूतया वरतारा, सर्व नयन आप वेखणहारा, सगल समग्री जा कातना, आपन जस आप ही सुना, आवन जान एक खेल बनाया, आज्ञाकारी कीनी माया, सब के मद अलिप तो रह, जो किछ कहना सो आपे कह, ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਭਾਵੈ ਤਾਂ ਲੈ ਸਮਾਏ। ਇੱਥੇ ਹੋਏ ਸੁਣਾ ਹੀ ਬੁਰਾ, ਉਰੇ ਕਹੋ ਕਿਨੈ ਕਛ ਕਰਾ। ਆਪ ਭਲਾ ਕਰਤੂਤ ਆਪਣੀ ਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਣ ਸੰਗਰਾਚ। ਤਾਂ ਕਿ ਗਦਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ। ਤਿਸਕਾ ਕੀਆ ਸਭ ਪ੍ਰਮਾਣ, ਗੁਰਪ੍ਰਸਾਦ ਨਾਨਕ ਇਹ ਜਾਣ। ਜੋ ਜਾਣੇ ਤਿਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਣ ਕਾ ਇਹ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ। ਅਸ਼ਟਪਦੀ ਪੂਰੇ ਗੁਰਖਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਕ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਸ ਅਨਿਤ ਤਿਆਗ ਹੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਆਪ ਛੋਟ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਹਰ ਧਨ ਕੇ ਭਰਲੇ ਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਹੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸਤੀਓ। ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾਂ ਕੇ ਰੰਗ ਅਨੇਕ। ਗੋਪਾਲ ਦਾਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ। ਸੁਣਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਾਰ। ਸਫਲ ਜੀਵਨ ਸਫਲਤਾ ਕਾ ਸੰਗ, ਜਾਂ ਕੈ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ। ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਧਰੇ ਤਿਨ ਕੈ ਸਾਥੇ। ਸ਼ਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਮਿਟ ਗਏ ਬੈਰ ਭਏ ਸਭ ਰੇਣ, ਅੰਮ੍ਰਿਤ ਨਾਮ ਸਾਧ ਸੰਗ ਲੈਣ। ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕੀ ਸੇਵ। ਆਲ ਜੰਜਾਲ ਵਿਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ। ਕਰ ਪ੍ਰਸਾਦ ਦਿਆ ਪ੍ਰਭ ਧਾਰੀ, ਨਾਨਕ ਨਿਭ ਹੀ ਖੇਪ ਹਮਾਰੀ। ਪ੍ਰਭ ਕੀ ਉਸਤਤ ਕਰੋ ਸੰਤਮੀਤ, ਸਾਵਧਾਨ ਏਕਾਗਰਜੀਤ। ਸੁਖਮਣੀ ਸਹਿਤ ਗੋਬਿੰਦ ਗੁਰਨਾਮ, ਜਿਸ ਮਨ ਵਸੈ ਸੋ ਹੋਤ ਨਿਧਾਨ। ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਊਚ ਪਾਏ ਅਸਥਾਨ, ਬਹੁਰ ਨਾ ਹੋਵੇ ਆਉਣ ਜਾਣ। ਹਰ ਧਨ ਖਾਰ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਖੇਮ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤਹਿ ਸਿੱਧ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮੱਧ ਸਗਲ ਤੇ ਉਦਾਸ। ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੇ ਮੁਖ ਪਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਇਹ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਂ ਕੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸਨਾਮ। ਕੋਟ ਅਪਰਾਧ ਸਾਧ ਸੰਗ ਮਿਠੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਜਾਂ ਕੈ ਮਸਤਕ ਕਰਮ ਪ੍ਰਾਪਾਏ, ਸਾਧ ਸ਼ਰਨ ਨਾਨਕ ਤੇ ਆਏ। ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਨਮ ਮਰਨ ਤਾਂ ਕਾ ਦੁਖ ਨਿਵਾਰੈ, ਦੁਲਭ ਦੇਹੇ ਤਤਕਾਲ ਉਧਾਰੈ। ਨਿਰਮਲ ਸੁਭਾ ਅੰਮ੍ਰਿਤ ਤਾਂ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ। ਦੁਖ ਰੋਗ ਬਿਨ ਸੇ ਭੈ ਭਰਮ, ਸਾਧ ਨਾਮ ਨਿਰਮਲ ਤਾਂ ਕੇ ਕਰਮ। ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ। ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, ਸਿੰਘ ਸਭਾ 2@gmail.com। एक बार फिर नोट करो जी, singsabha2@gmail.com.
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਅੰਮ੍ਰਿਤ ਬਚਨਾਂ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਦਾ ਸਦਕਾ ਰਾਮਕਲੀ ਕੀ ਵਾਰ ਦੀ ਛੇਵੀਂ ਪੌੜੀ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ। ਆਓ ਇਸ ਪੌੜੀ ਵਿੱਚ ਦਿੱਤੇ ਹੋਏ ਪਾਵਨ ਪਵਿੱਤਰ ਉਪਦੇਸ਼ ਨੂੰ ਗੁਰੂ ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਆਪਾਂ ਵਿਚਾਰ ਸਕੀਏ। ਬਖਸ਼ੋ ਅਸੀਸ, ਅੰਦਰ ਦੀ ਇਕਾਗਰਤਾ ਬਖਸ਼ਦੇ ਹੋਏ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਇਸ ਪਾਵਨ ਪਵਿੱਤਰ ਪੌੜੀ ਦੇ ਅੰਦਰ ਬਾਬਾ ਸੱਤਾ ਜੀ ਨੇ ਧੰਨ ਗੁਰੂ ਅਮਰਦਾਸ ਮੇਹਰਾਂ ਦੇ ਦਾਤੇ ਉਹਨਾਂ ਦੀ ਘਾਲਣਾ ਤੋਂ ਬਾਅਦ ਗੁਰੂ ਦਰ ਤੇ ਪ੍ਰਵਾਨ ਹੋਣਾ, ਪ੍ਰਵਾਨ ਹੋ ਕੇ ਗੁਰਤਾ ਗੱਦੀ ਦੇ ਉੱਪਰ ਵਿਰਾਜਮਾਨ ਹੋ ਜਾਣਾ ਤੇ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਜੀ ਦਾਨ ਦੇਣਾ, ਇਸ ਪੌੜੀ ਵਿੱਚ ਬਾਬਾ ਸੱਤਾ ਜੀ ਨੇ ਇਹ ਸਾਰੀਆਂ ਗੱਲਾਂ ਨੂੰ ਨਿਰੂਪਣ ਕੀਤਾ ਹੈ। ਧੰਨ ਗੁਰੂ ਅਮਰਦਾਸ ਕਿਰਪਾਲੂ ਦਾਤਾਰ ਜੀ ਦੇ ਸੰਬੰਧੀ ਇਸ ਪੌੜੀ ਦੀ ਆਰੰਭਤਾ ਇਸ ਪਵਿੱਤਰ ਬਚਨ ਤੋਂ ਕੀਤੀ ਗਈ। ਸੋ ਟਿੱਕਾ, ਟਿੱਕੇ ਦਾ ਅਖਰੀ ਅਰਥ ਹੈ ਮਸਤਕ ਦਾ ਨੂਰ। ਸੋ ਬਹਿਣਾ, ਬਹਿਣੇ ਦਾ ਭਾਵ ਹੈ ਤਖਤ। ਸੋਈ ਦੀਬਾਨ, ਦੀਬਾਨ ਦਾ ਅਖਰੀ ਅਰਥ ਹੈ ਦਰਬਾਰ, ਕਿ ਬਾਬਾ ਅਮਰਦਾਸ ਜੀ ਦੇ ਮਸਤਕ ਤੇ ਉਹ ਹੀ ਨੂਰ ਹੈ। ਸੋ ਦਾ ਅਰਥ ਕਰਾਂਗੇ ਉਹ, ਤੇ ਉਹ ਸ਼ਬਦ ਜਿਹੜਾ ਹੈ ਇਹ ਸਾਨੂੰ ਇਸ ਗੱਲ ਦੀ ਵਿਆਖਿਆ ਮੰਗੇਗਾ ਵੀ ਉਹ ਕਿਹੜਾ ਸ਼ਬਦ ਕਿ ਜਿਹਦੇ ਵਰਗਾ ਇਹ ਨੂਰ ਹੈ। ਸੋ ਟਿੱਕਾ, ਉਹ ਹੀ ਮਸਤਕ ਦਾ ਨੂਰ ਹੈ। ਸੋ ਬਹਿਣਾ, ਤਖਤ ਵੀ ਉਹ ਹੈ। ਸੋਈ ਦੀਬਾਨ, ਦਰਬਾਰ ਵੀ ਉਹੀ ਹੈ। ਤੇ ਮਹਾਰਾਜ ਕਿਹੜਾ? ਕਹਿਣ ਲੱਗੇ ਪਿਓ ਦਾਦੇ ਜੇ ਵਿਹਾਰ ਓਤਾ ਪਰਵਾਹ। ਪਿਓ ਦਾ ਅਖਰੀ ਅਰਥ ਹੈ ਧੰਨ ਗੁਰੂ ਅੰਗਦ ਸਾਹਿਬ ਜੀ, ਤੇ ਦਾਦੇ ਦਾ ਅਖਰੀ ਅਰਥ ਹੈ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ। ਹਜ਼ੂਰ ਗੁਰੂ ਅਮਰਦਾਸ ਦੇ ਮਸਤਕ ਦਾ ਨੂਰ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਸਾਹਿਬ ਵਾਲਾ ਹੈ। ਉਹਨਾਂ ਦਾ ਪਵਿੱਤਰ ਤਖਤ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਸਾਹਿਬ ਜੀ ਵਾਲਾ ਹੈ। ਉਹਨਾਂ ਦੇ ਦਰਬਾਰ ਦੀ ਰੂਹਾਨੀਅਤ ਜੋ ਰੌਣਕ ਹੈ ਉਹ ਵੀ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਸਾਹਿਬ ਵਾਲੀ ਹੈ। ਕਿੰਨੇ ਜਿਵੇਂ ਪਿਓ ਗੁਰੂ ਅੰਗਦ ਸਾਹਿਬ ਤੇ ਦਾਦਾ ਗੁਰੂ ਨਾਨਕ ਸਾਹਿਬ ਮੇਰਾ ਦੇ ਦਾਤੇ ਨੇ, ਇਸੇ ਤਰ੍ਹਾਂ ਪੋਤਾ ਬਾਬਾ ਗੁਰੂ ਅਮਰਦਾਸ ਵੀ ਪ੍ਰਵਾਨ ਹੋ ਗਿਆ ਹੈ।
ਇਸ ਨੂੰ ਆਰੰਭਤਾ ਚ ਕਰਨ ਲੱਗੇ। ਦੇਖੋ ਜਦੋਂ ਸਾਡੇ ਸਾਹਮਣੇ ਇਹ ਤਿੰਨ ਸ਼ਬਦ ਆਏ ਨੇ, ਪਿਓ, ਦਾਦਾ ਤੇ ਪੋਤੜਾ, ਤਿੰਨ ਪੀੜੀਆਂ ਨੇ, ਪਰ ਜਦੋਂ ਜੀ ਇਹਦੇ ਅਰਥ ਕਰਾਂਗੇ ਤੇ ਸਾਨੂੰ ਇੱਕ ਗੱਲ ਇਹਦੇ ਅਰਥ ਕਰਦਿਆਂ ਸਪਸ਼ਟ ਹੋਵੇਗੀ ਕਿ ਇਸ ਰਿਸ਼ਤੇ ਨੂੰ ਤੁਸੀਂ ਖੂਨ ਦਾ ਰਿਸ਼ਤਾ ਨਾ ਸਮਝਿਓ, ਇਹ ਰਿਸ਼ਤਾ ਸਿੱਖ ਤੇ ਗੁਰੂ ਦਾ ਸ਼ਬਦ ਤੇ ਸੁਰਤ ਦਾ ਰਿਸ਼ਤਾ ਹੈ। ਜੇ ਅਸੀਂ ਖੂਨ ਦੇ ਰਿਸ਼ਤੇ ਵਾਲੇ ਪਾਸੇ ਚੱਲਾਂਗੇ ਤੇ ਹੋ ਸਕਦਾ ਹੈ ਕਿ ਕੋਈ ਤਰਕ ਕਰਕੇ ਸਾਡੀ ਕੀਤੀ ਹੋਈ ਗੱਲ ਨੂੰ ਕੱਟ ਕਰ ਜਾਏ। ਆਪਾਂ ਗੁਰੂ ਅਮਰਦਾਸ ਜੀ ਦਾ ਜੀਵਨ ਵਾਚਨਾ ਹੈ ਤੇ ਆਰੰਭਤਾ ਵਿੱਚ ਸ਼ਬਦ ਅਰਥ ਕਰਨੇ ਚਾਹੁੰਦ। ਹੁਣ ਆਪਾਂ ਸੰਸਾਰ ਵਿੱਚ ਰਹਿੰਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਨੇ ਹਾਂ ਕਿ ਪਿਓ ਉਮਰ ਕਰਕੇ ਵੱਡਾ ਹੁੰਦਾ ਹੈ ਤੇ ਪੁੱਤਰ ਪਿਓ ਤੋਂ ਛੋਟਾ ਹੈ। ਕਦੀ ਨਹੀਂ ਅਸੀਂ ਇਹ ਪੜ੍ਹਿਆ ਕਿ ਪੁੱਤਰ ਜਿਹੜਾ ਉਹ ਉਮਰ ਕਰਕੇ ਪਹਿਲਾਂ ਪੈਦਾ ਹੋਵੇ ਤੇ ਪਿਓ ਦਾ ਜਨਮ ਬਾਅਦ ਵਿੱਚ ਹੋਵੇ। ਪਿਓ ਬਾਅਦ ਵਿੱਚ ਹੈ, ਵਾਹਿਗੁਰੂ ਪਿਓ ਪਹਿਲਾਂ ਹੈ, ਪੁੱਤਰ ਬਾਅਦ ਵਿੱਚ ਹੈ। ਕਦੀ ਨਹੀਂ ਇਹ ਸੁਣਿਆ ਕਿ ਪਿਓ ਪਿਤਾ ਬਾਅਦ ਵਿੱਚ ਹੋਵੇ ਤੇ ਪੁੱਤਰ ਜਿਹੜਾ ਉਹ ਪਹਿਲਾਂ ਜਨਮ ਲੈ ਜਾਏ। ਦੇਖੋ ਹੁਣ ਮੈਂ ਤਿੰਨ ਆਪ ਜੀ ਦੇ ਸੰਬੰਧ ਸਾਹਮਣੇ ਉਹ ਤਰੀਖਾਂ ਰੱਖਣੀਆਂ ਚਾਹੁੰਦਾ, ਉਹ ਸੰਨ ਰੱਖਣੇ ਚਾਹੁੰਦਾ ਹਾਂ ਜਦੋਂ ਇਹ ਤਿੰਨ ਗੁਰੂ ਸਾਹਿਬਾਨ ਇਸ ਸੰਸਾਰ ਦੇ ਉੱਪਰ ਰਹਿਮਤਾ ਵਰਸਾਉਣ ਆਏ। ਦਾਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੀ ਆਮਦ 1469 ਨੂੰ ਹੈ। ਚੇਤੇ ਰੱਖਿਓ ਪੁੱਤਰ ਨੇ ਕਿ ਗੁਰੂ ਨਾਨਕ ਸਾਹਿਬ ਦੇ ਪੁੱਤਰ ਗੁਰੂ ਅਮਰਦਾਸ ਦੇ ਪਿਤਾ ਉਹਨੇ ਗੁਰੂ ਅੰਗਦ ਸਾਹਿਬ ਜੀ। ਜੇ ਅਸੀਂ ਖੂਨ ਦਾ ਰਿਸ਼ਤਾ ਦੇਖੀਏ ਤੇ ਬਾਬਾ ਅਮਰਦਾਸ ਕੁੜਮ ਲੱਗਦੇ ਨੇ ਗੁਰੂ ਅੰਗਦ ਸਾਹਿਬ ਦੇ, ਪਰ ਨਹੀਂ ਪਿਆਰਿਓ ਇੱਥੇ ਸਾਡੀਆਂ ਤਰਕ ਵਾਲੀਆਂ ਗੱਲਾਂ ਬਿਲਕੁਲ ਖਤਮ ਹੋ ਜਾਣਗੀਆਂ। ਜੋ ਰੂਹਾਨੀਅਤ ਦੇ ਰਿਸ਼ਤੇ ਨੇ ਉਹ ਸੰਸਾਰ ਦੇ ਰਿਸ਼ਤੇ ਤੇ ਸੰਸਾਰ ਦੀਆਂ ਉਮਰਾਂ ਉਹਦੇ ਸੰਬੰਧੀ ਉਹਦੇ ਸਾਹਮਣੇ ਕੋਈ ਵੀ ਕੀਮਤ ਨਹੀਂ ਰੱਖਦੀ। ਹੁਣ ਗੁਰੂ ਨਾਨਕ ਸਾਹਿਬ 1469 ਨੂੰ ਆਉਂਦੇ ਪਏ ਨੇ। ਧੰਨ ਗੁਰੂ ਅੰਗਦ ਸਾਹਿਬ 1504 ਨੂੰ ਅਵਤਰਨ ਹੈ। ਗੁਰੂ ਨਾਨਕ ਸਾਹਿਬ ਤੋਂ 35 ਸਾਲ ਛੋਟੇ ਨੇ ਬਾਬਾ ਲਹਿਣਾ ਜੀ, ਤੇ ਜਿਹੜਾ ਪੋਤਾ ਹੈ ਆਪਣੇ ਪਿਓ ਤੋਂ ਪੁੱਤਰ ਸਰੀਰਕ ਤੌਰ ਤੇ ਦੇਖੋ 1469 ਨੂੰ ਪਹਿਲੇ ਪਾਤਸ਼ਾਹ, 1504 ਨੂੰ ਦੂਜੇ ਪਾਤਸ਼ਾਹ ਤੇ 1479 ਨੂੰ 1479 ਨੂੰ ਬਾਬਾ ਅਮਰਦਾਸ ਆਉਂਦੇ ਪਏ ਨੇ, ਜਿਹਨੂੰ ਪੁੱਤਰ ਕਿਹਾ ਜਾਂਦਾ ਉਹ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਨੇ। ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਨੇ ਤੇ ਆਪਾਂ ਸੋਚਾਂਗੇ ਜੇ ਅਸੀਂ ਪੜ੍ਹਿਆ ਲਿਖਿਆ ਦੀ ਤਲ ਤੇ ਵਾਚੀਏ ਇਹ ਕਹੀਏ ਵੀ ਇਹ ਕਿਵੇਂ ਹੋ ਗਿਆ ਕਿ 25 ਸਾਲ ਜਿਹੜਾ ਪਹਿਲਾਂ ਜਨਮ ਲੈ ਰਿਹਾ, 25 ਸਾਲ ਜਿਹੜੇ ਪਹਿਲਾਂ ਪੈਦਾ ਹੋਏ ਉਹ ਤਾਂ ਬਣ ਗਿਆ ਪੁੱਤਰ, ਤੇ ਜਿਹੜਾ 25 ਸਾਲ ਬਾਅਦ ਵਿੱਚ ਸੰਸਾਰ ਤੇ ਆਉਂਦਾ ਬਣ ਪਿਆ ਉਹ ਬਣ ਗਿਆ ਬਾਪੂ। ਇਹ ਕਿਹੋ ਜਿਹੀ ਅਚਰਜ ਖੇਡ ਹੈ ਤੇ ਇੱਥੇ ਸਾਨੂੰ ਇਹ ਗੱਲ ਇਸ ਤੋਕ ਰਾਹੀਂ ਸਾਨੂੰ ਸੰਤੁਸ਼ਟੀ ਹੋਵੇਗੀ ਕਿ ਸਤਿਗੁਰ ਕਹਿ ਜਨਮੈ ਗਮਨ ਮਿਟਾਇਆ। ਪਿਆਰਿਓ ਗੁਰੂ ਦੇ ਘਰ ਜਨਮ ਉਦੋਂ ਹੁੰਦਾ ਹੈ ਜਦੋਂ ਗੁਰੂ ਦੇ ਸ਼ਬਦ ਨੂੰ ਕਮਾਇਆ ਜਾਂਦਾ। ਉੱਥੇ ਸੰਸਾਰ ਦੀ ਕੇਵਲ ਉਮਰ ਨਹੀਂ, ਉੱਥੇ ਤਾਂ ਕੇਵਲ ਗੁਰੂ ਦਰ ਤੇ ਉਪਦੇਸ਼ ਕਮਾਉਣ ਵਾਲੇ ਦਿਨ ਗਿਣੇ ਜਾਂਦੇ। ਹੁਣ ਗੁਰੂ ਨਾਨਕ ਸਾਹਿਬ ਦਾਦਾ ਨੇ, ਧੰਨ ਗੁਰੂ ਅੰਗਦ ਸਾਹਿਬ ਪਿਤਾ ਨੇ ਤੇ ਬਾਬਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਬਦ ਉਹਨਾਂ ਨੇ ਪੋਤਰਾ ਵਰਤਿਆ ਹੈ। ਬਾਬਾ ਅਮਰਦਾਸ ਦੇ ਜੀਵਨ ਨੂੰ ਜਦੋਂ ਆਪਾਂ ਪੜ੍ਹਨੇ, ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ ਬੜੇ ਰਹਿਮਤ ਭਰੇ ਬਚਨ ਕਹੇ ਨੇ। ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚ ਬਚਨ ਹੈ ਕਿ ਅਸੀਂ ਸ਼ਬਦ ਰੋਜ਼ ਸੁਣਦੇ ਹਾਂ ਪਰ ਸੁਣ ਕੇ ਬਹੁਤਾਤ ਵਿੱਚ ਸਾਡਾ ਮਨ ਉਸ ਚਿਕਨੇ ਘੜੇ ਦੀ ਤਰ੍ਹਾਂ ਹੈ ਜਿਹੜਾ ਪਹਿਲੀ ਗੱਲ ਉਪਰੋਂ ਚਿਕਣਾ ਹੈ, ਹੰਧਿਆਈ ਉਹਦੇ ਤੇ ਦੂਜੀ ਵੱਧ ਕਿਸਮਤੀ ਇਹ ਵੀ ਚਿਕਣਾ ਵੀ ਹੁੰਦਾ ਸਰ ਜਾਂਦਾ ਪਰ ਜੇ ਮੂੰਹ ਸਿੱਧਾ ਹੁੰਦਾ ਪਿਆ ਵੀ ਪੁੱਠਾ ਹੈ। ਇੱਕ ਭਾਂਡਾ ਠਿੰਦਾ ਹੈ, ਠੰਡਿਆਈ ਵਿੱਚ ਚਿਕਣਾ ਹੈ ਤੇ ਦੂਸਰਾ ਪੁੱਠਾ ਪਿਆ ਹੈ, ਤੇ ਠਿੰਦੇ ਬਰਤਨ ਦੇ ਉੱਤੇ ਚਿਕਣੇ ਭਾਂਡੇ ਤੇ ਜਿੰਨੀਆਂ ਮਰਜ਼ੀ ਕਣੀਆਂ ਪਈ ਜਾਣ ਉੱਥੇ ਕੋਈ ਨਹੀਂ ਚਿਕਣੀ, ਉਹਦੀ ਠੰਡਿਆਈ ਉਸ ਬੂੰਦ ਪਾਣੀ ਦੀ ਨੂੰ ਆਪਣੇ ਉੱਤੇ ਚਿਕਣ ਹੀ ਨਹੀਂ ਦਿੰਦੀ। ਪਿਆਰਿਓ ਇੱਕ ਹੰਕਾਰ ਕਰਕੇ ਭਾਂਡੇ ਮੂਧੇ ਪਏ ਨੇ, ਦੂਜੀ ਗੱਲ ਆਪਣੀਆਂ ਆ ਜਿਹੜੀਆਂ ਸੰਸਾਰ ਦੇ ਵਿਕਾਰਾਂ ਦੀ ਚਿਕਨਾਹਟ ਸਾਨੂੰ ਚੰਬੜੀਏ
ਜਦੋਂ ਸ਼ਬਦ ਸਾਡੇ ਤੇ ਰੋਜ਼ ਪੈਂਦਾ ਤੇ ਸਦੀਆਂ ਤੋਂ ਪੈ ਰਿਹਾ ਹੈ, ਖਿਮਾ ਕਰਿਓ ਉਹ ਚੀਕਣੇ ਭਾਂਡੇ ਤੇ ਪੁੱਠੇ ਪਏ ਹੋਏ ਜਿਹੜੇ ਬਰਤਨ ਨੇ ਉਹਨਾਂ ਉੱਤੇ ਸ਼ਬਦ ਦਾ ਅਸਰ ਬਰਤਨ ਕਬੂਲ ਨਹੀਂ ਪਿਆ। ਬਾਬਾ ਅਮਰਦਾਸ ਜੀ ਦੇ ਜੀਵਨ ਨੂੰ ਜਦੋਂ ਮੈਂ ਪੜ੍ਹਨਾ, ਪਿੰਡ ਬਾਸਰ ਕੇ ਬਾਬਾ ਤੇਜ ਭਾਨ ਜੀ ਦੇ ਘਰ ਅੰਦਰ ਜਨਮ ਹੋਇਆ ਹੈ। ਇਹਨਾਂ ਲਈ ਇਹਨਾਂ ਨੇ ਪਿਤਾ ਦੇ ਗੁਣਾਂ ਨੂੰ ਗ੍ਰਹਿਣ ਕੀਤਾ ਹੈ। ਚਾਰ ਭਰਾ ਨੇ ਬਾਬਾ ਅਮਰਦਾਸ ਜੀ ਹੋਣੀ। ਪਿਤਾ ਤੇਜ ਭਾਨ ਜਿਹੜੇ ਨੇ ਉਹ ਬੜੇ ਧਾਰਮਿਕ ਰੁਚੀ ਵਾਲੇ ਨੇ ਤੇ ਉਸ ਵੇਲੇ ਦਾ ਜਿਹੜਾ ਉਹ ਧਰਮ ਸੀ ਜਿਹਨੂੰ ਤੀਰਥ ਇਸ਼ਨਾਨ ਕਹਿ ਲਓ, ਦਾਨ ਪੁੰਨ ਕਹਿ ਲਓ, ਉਸ ਨੂੰ ਉਹ ਦਿਨ ਰਾਤ ਵਾਚਦੇ ਪਏ ਸਨ। ਉਸ ਧਰਮ ਨੂੰ, ਸ਼ਾਸਤਰਾਂ ਦੇ ਧਰਮ ਨੂੰ ਕਮਾਉਂਦੇ ਪਏ ਨੇ। ਸਮਾਂ ਆਇਆ, ਬਾਬਾ ਤੇਜ ਭਾਨ ਜੀ ਅਕਾਲ ਚਲਾਣਾ ਕਰ ਗਏ। ਬਾਬਾ ਅਮਰਦਾਸ ਜੀ ਨੇ ਆਪਣੇ ਪਿਤਾ ਦਾ ਅਸਥਾਨ ਜਿਹੜਾ ਭਰਾਵਾਂ ਦੀ ਅਗਵਾਈ ਕੀਤੀ, ਪਿਤਾ ਵਾਲੇ ਕਰਮ ਜਿਹੜੇ ਨੇ ਉਹ ਕਰਨੇ ਸ਼ੁਰੂ ਕਰ ਦਿੱਤੇ। ਮੈਂ ਅਰਜ਼ ਕਰਨੀ ਹੈ ਕਿ ਇੱਕ ਸ਼ਬਦ ਸੁਣ ਕੇ ਮਨ ਭਿੱਜ ਗਿਆ ਬਾਬਾ ਅਮਰਦਾਸ ਜੀ ਦਾ। ਹਜ਼ੂਰ, ਬਾਬਾ ਅਮਰਦਾਸ ਜੀ ਆਪਣੇ ਪਿੰਡ ਦੇ ਵਿੱਚ ਹੱਟੀ ਵੀ ਕਰਦੇ ਨੇ, ਥੋੜਾ ਬਹੁਤ ਵਪਾਰ ਵੀ ਹੈ, ਖੇਤੀ ਦਾ ਕੰਮ ਵੀ ਕਰਦੇ ਪਏ। ਮਨ ਵਿੱਚ ਇੱਕ ਤੜਪ ਪੈਦਾ ਹੋਈ ਮਨਾ ਕਿ ਆਖਿਰ ਇਸ ਸਰੀਰ ਦਾ ਕੋਈ ਅਰਥ ਹੈ, ਇਸ ਸੰਸਾਰ ਤੇ ਆਏ ਹਾਂ ਤੇ ਕੁਝ ਨਾ ਕੁਝ ਕਮਾਣ ਆਏ ਹਾਂ, ਐਵੇਂ ਜਨਮ ਲਿਆ ਤੇ ਜਨਮ ਤੋਂ ਬਾਅਦ ਮੌਤ ਹੋ ਜਾਏ, ਅਸਲ ਵਿੱਚ ਇਹ ਕੋਈ ਜ਼ਿੰਦਗੀ ਤੇ ਨਹੀਂ। ਕਿਉਂਕਿ ਆਮ ਤੌਰ ਤੇ ਅਸੀਂ ਸਮਝਦੇ ਹਾਂ ਜਨਮ ਹੋਇਆ, ਸੁੱਖ ਭੋਗੇ ਨੇ, ਪਰਤ ਕੇ ਮੌਤ ਹੋ ਗਈ, ਪੁੱਤਰ ਧੀਆਂ ਹੋਏ, ਕਬੀਲਾ ਵੱਧ ਗਿਆ, ਕਾਰੋਬਾਰ ਵੱਧ ਗਿਆ, ਪੁੱਤਰਾਂ ਧੀਆਂ ਨੇ ਪਰਤ ਕੇ ਘਰ ਦੇ ਵਿੱਚ ਤਸਵੀਰ ਟੰਗ ਦਿੱਤੀ, ਇਹ ਬਜ਼ੁਰਗ ਸਾਡੇ ਹੋਏ ਨੇ, ਅਸੀਂ ਕਹਾਂਗੇ ਇਹ ਜ਼ਿੰਦਗੀ ਹੈ। ਇੰਨਾ ਕੁ ਕੰਮ ਤੇ ਪਸ਼ੂ ਵੀ ਸੰਸਾਰ ਤੇ ਪੈਦਾ ਹੋ ਕੇ ਕਰ ਜਾਂਦਾ ਹੈ। ਜਨਮ ਹੋਇਆ, ਉਹਨੇ ਵੀ ਸੰਤਾਨ ਨੂੰ ਜਨਮ ਦਿੱਤਾ, ਉਹਨੇ ਵੀ ਆਪਣੇ ਬੱਚਿਆਂ ਦੀ ਸੰਭਾਲ ਦਾ ਯਤਨ ਕੀਤਾ। ਪਿਆਰਿਓ, ਜੇ ਅਸੀਂ ਵੀ ਜਨਮ ਲੈ ਕੇ ਕੇਵਲ ਮੌਤ ਤੱਕ ਦੇ ਦਿਨ ਬਤੀਤ ਕਰਕੇ ਕਹਿ ਜਾਈਏ ਵੀ ਜ਼ਿੰਦਗੀ ਬਤੀਤ ਕਰ ਗਿਆ, ਨਹੀਂ ਅਸਲ ਵਿੱਚ ਇਹ ਜੀਵਨ ਨਹੀਂ, ਗੁਰੂ ਦੇ ਦਰਬਾਰ ਵਿੱਚ ਜ਼ਿੰਦਗੀ ਇਹਵੇਂ ਤੂੰ ਜਨਮ ਲੈ ਕੇ ਰੱਬ ਵਾਲੇ ਪਾਸੇ ਕਿੰਨਾ ਕੁ ਤੁਰਿਆ ਹੈ। ਬਾਬਾ ਅਮਰਦਾਸ ਜੀ ਦੇ ਮਨ ਵਿੱਚ ਆਇਆ ਮਨਾ ਕਿ ਆਖਿਰ ਜ਼ਿੰਦਗੀ ਦਾ ਕੋਈ ਮਕਸਦ ਹੈ, ਜੀਵਨ ਦਾ ਕੋਈ ਮਨੋਰਥ ਹੈ, ਤੇ ਉਸ ਵੇਲੇ ਦਾ ਜਿਹੜਾ ਧਰਮ ਕਰਮ ਸੀ, ਤੀਰਥ ਇਸ਼ਨਾਨ ਕਰਨੇ ਸ਼ੁਰੂ ਕਰ ਦਿੱਤੇ। ਹਰ ਸਾਲ ਤੀਰਥਾਂ ਤੇ ਜਾਂਦੇ ਨੇ, ਤਕਰੀਬਨ 19 ਵਾਰ ਸਿੱਖ ਵਿਦਵਾਨ ਕਹਿੰਦੇ ਨੇ ਬਾਬਾ ਅਮਰਦਾਸ ਤੀਰਥਾਂ ਤੇ ਗਏ। ਤੇ ਇਹ ਗੱਲ ਅਸੀਂ ਸਾਰੇ ਚੰਗੀ ਤਰ੍ਹਾਂ ਸਮਝੀਏ ਕਿ ਭਾਵੇਂ ਕੋਈ ਤੀਰਥਾਂ ਤੇ ਜਾ ਰਿਹਾ ਸੀ, ਭਾਵੇਂ ਕੋਈ ਦੇਵੀ ਤੇ ਜਾ ਰਿਹਾ ਸੀ, ਭਾਵੇਂ ਕੋਈ ਕੰਦਰਾਂ ਵੱਲ ਜਾ ਰਿਹਾ ਸੀ, ਇਹ ਜਿਤਨੇ ਵੀ ਜਾ ਰਹੇ ਨੇ ਇਹਨਾਂ ਦੇ ਅੰਦਰ ਧਰਮ ਕਮਾਉਣ ਦੀ ਜਗਿਆਸਾ ਜ਼ਰੂਰ ਹੈ, ਅੰਦਰ ਤੜਪ ਦਾ ਹੈ ਕਿ ਕਿਤੇ ਧਰਮ ਕਰਮ ਕਰਦਿਆਂ ਕਿਤੋਂ ਨਾ ਕਿਤੋਂ ਅੰਦਰ ਨੂੰ ਸ਼ਾਂਤੀ ਮਿਲ ਜਾਏ। ਤਕਰੀਬਨ 19 ਵਾਰ ਗਏ ਨੇ, ਅੱਜ 20 ਵਾਰ ਦਾ ਜ਼ਿਕਰ ਵੀ ਵਿਦਵਾਨ ਕਰਦੇ ਨੇ। ਵਾਪਸ ਜਦੋਂ ਤੁਰੇ ਆਉਂਦੇ ਨੇ ਤੇ ਇੱਕ ਵੈਸ਼ਨੋ ਬ੍ਰਹਮਚਾਰੀ ਮਿਲਿਆ ਸੀ, ਆਪਸ ਵਿੱਚ ਗੱਲਬਾਤ ਵੀ ਕੀਤੀ, ਆਪਸ ਵਿੱਚ ਰਸਤੇ ਵਿੱਚ ਕਈ ਦਿਨ ਇਕੱਠੇ ਵੀ ਰਹੇ। ਤੇ ਜਦੋਂ ਬਾਬਾ ਅਮਰਦਾਸ ਜੀ ਦੇ ਘਰ ਆਇਆ ਤੇ ਉਸ ਬ੍ਰਹਮਚਾਰੀ ਨੇ ਸਿਰਫ ਇਹੀ ਸ਼ਬਦ ਪੁੱਛੇ ਸਨ ਕਿ ਤੁਸੀਂ ਇਤਨੀਆਂ ਬਾਤਾਂ ਅੱਛੀਆਂ ਕੀਤੀਆਂ, ਪਰਮਾਰਥ ਦੀ ਗੱਲ ਕੀਤੀ, ਤੁਹਾਡੇ ਅੰਦਰ ਜਗਿਆਸਾ ਹੈ, ਪਰ ਸਾਨੂੰ ਇੱਕ ਗੱਲ ਦੱਸੋ ਖਾਂ ਕਿ ਤੁਹਾਡੇ ਗੁਰੂ ਦਾ ਨਾਮ ਕੀ ਹੈ, ਕੌਣ ਹੈ ਤੁਹਾਡਾ ਗੁਰੂ? ਪਿਆਰਿਓ, ਜਦੋਂ ਇੰਨੇ ਸ਼ਬਦ ਕਹੇ ਤੇ ਇਸ 59 ਸਾਲ ਦੇ ਬਜ਼ੁਰਗ ਦੇ ਪੈਰਾਂ ਦੇ ਥੱਲੇ ਜ਼ਮੀਰ ਖਿਸਕੀ, ਕਹਿਣ ਲੱਗੇ ਤੀਰਥ ਇਸ਼ਨਾਨ ਕਰਨਾ, ਦਾਨ ਪੁੰਨ ਕਰਨਾ, ਬਾਕੀ ਸਾਰੇ ਕਰਮ ਕਰਨਾ, ਪਰ ਅਜੇ ਤੱਕ ਗੁਰੂ ਕੋਈ ਨਹੀਂ। ਉਸ ਨੇ ਜਾਂਦਿਆਂ ਇੱਕੋ ਗੱਲ ਕਹਿ ਗਿਆ ਕਿ ਆਪਣੇ ਕੇਸਾਂ ਵੱਲ ਝਾਤੀ ਮਾਰੋ, ਕਾਲਿਆਂ ਤੋਂ ਚਿੱਟੇ ਹੋ ਗਏ ਨੇ, ਫਸਲ ਪੱਕਦੀ ਪਈ ਏ, ਚਿੱਟੇ ਕੇਸ ਤਾਂ ਮੌਤ ਦਾ ਚਿੱਠੀ, ਮੌਤ ਦਾ ਸੁਨੇਹਾ ਲੈ ਕੇ ਆਏ ਨੇ, ਕੀ ਪਤਾ ਕਿੱਦਣ ਕੂਚ ਕਰ ਦੇਣਾ, ਇੰਨੀ ਉਮਰ ਲੰਘੀ ਅਜੇ ਤੱਕ ਗੁਰੂ ਵੀ ਧਾਰਨ ਨਹੀਂ ਕੀਤਾ। ਗੁਰੂ ਤੋਂ ਬਿਨਾਂ ਰੂਹਾਨੀਅਤ ਦੀ ਮੰਜ਼ਿਲ ਕਿਵੇਂ ਤਉ ਕਰੋਗੇ? ਗੁਰੂ ਤੋਂ ਬਿਨਾਂ ਸਾਈਂ ਦੇ ਨਾਲ ਤੁਸੀਂ ਕਿਵੇਂ ਜੁੜੋਗੇ? ਉਸ ਵੇਲੇ ਬਾਬੇ ਅਮਰਦਾਸ ਨੂੰ ਇੰਨੀ ਗੱਲ ਕਹਿ ਕੇ ਨਾਲ ਉਹ ਸ਼ਬਦ ਕਹਿ ਗਿਆ ਕਿ ਅਫਸੋਸ, ਕਿਤਨੇ ਦਿਨ ਮੈਂ ਨਗੂਰੇ ਦੀ ਸੰਗਤ ਵਿੱਚ ਰਿਹਾ। ਤੇ ਜਦੋਂ ਬਾਬਾ ਅਮਰਦਾਸ ਗੁਰੂ ਬਣਦੇ ਨੇ ਨਾ, ਤੇ ਆਸਾ ਰਾਗ ਵਿੱਚ ਪੱਟੀ ਲਿਖਦੇ ਨੇ, ਦੇਖੋ ਵਾਰ ਵਾਰ ਜ਼ੋਰ ਦਿੰਦੇ ਨੇ, ਕਹਿੰਦੇ ਨੇ ਸਤਿਗੁਰ ਬਾਜੋਂ ਗੁਰ ਨਹੀਂ ਕੋਈ। ਬਾਬਾ ਗੁਰੂ ਅਮਰਦਾਸ, ਨਗੂਰੇ ਕਾ ਹੈ ਨਾ ਬੁਰਾ,
ਜਦੋਂ ਗੁਰੂ ਬਣਦੇ ਨੇ ਤੇ ਉੱਚੀ ਆਵਾਜ਼ ਵਿੱਚ ਕਹਿੰਦੇ ਨੇ ਕਿ ਪਿਆਰਿਓ ਕਿ ਗੁਰੂ ਤੋਂ ਬਿਨਾ ਅੰਦਰ ਦੀ ਮੁਕਤੀ ਨਹੀਂ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਪਰ ਕਦੋਂ ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਜਦੋਂ ਗੁਰੂ ਬਣਦੇ ਨੇ ਉਦੋਂ ਸ਼ਬਦ ਕਹਿ ਰਹੇ ਨੇ, ਸਤਿਗੁਰ ਤੇ ਜੋ ਮੂੰਹ ਫੇਰੇ ਉਹ ਭਰਮ ਦੇ ਨਾ ਟਿਕਨ, ਧਰਮ ਧਰਤ ਅਸਮਾਨ ਨਾ ਝਲੀ ਵਿੱਚ ਨਿਸ਼ਠਾ ਪਏ ਪਚੰਨ। ਗੁਰੂ ਬਣ ਕੇ ਕਹਿੰਦੇ ਨੇ ਪਿਆਰੇ ਕਿ ਚੇਤੇ ਰੱਖ ਕਿ ਗੁਰੂ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ। ਇੰਨਾ ਕੁ ਸ਼ਬਦ ਕਹਿ ਗਿਆ ਬਾਬਾ ਕਿ ਜਵਾਨੀ ਦੇ ਦਿਨ ਚਲੇ ਗਏ, ਬੁਢੇਪਾ ਸਿਰ ਤੇ ਆ ਗਿਆ, ਮੌਤ ਕੂਕਦੀ ਪਈ ਏ ਤੇ ਅਜੇ ਤੱਕ ਇਹੀ ਲੱਭੀ ਜਾਂਦਾ ਕਿ ਮੇਰਾ ਗੁਰੂ ਕੋਈ ਨੀ, ਮੈਂ ਗੁਰੂ ਦੀ ਭਾਲ ਵਿੱਚ ਹਾਂ। ਤੇ ਪਿਆਰਿਓ ਇਸ ਗੱਲ ਨੂੰ ਕੱਲੀ ਸਾਖੀ ਨਾ ਸੁਣੀਏ, ਆਪਾਂ ਜਿਤਨੇ ਬੈਠੇ ਹਾਂ ਨਾ, ਕਥਾ ਦਾ ਮਤਲਬ ਇਹ ਨਹੀਂ ਕਿ ਕਲਾਕਾਰੀ ਕਰਕੇ ਸ਼ਬਦ ਚਿਕਨੇ ਚੋਪੜੇ ਕਹਿ ਕੇ ਅੱਖਾਂ ਵਿੱਚ ਨੀਰ ਪੈਦਾ ਕਰ ਦੇਣਾ। ਕਥਾ ਦਾ ਮਤਲਬ ਹੈ ਕਰਨ ਵਾਲੇ ਦਾ ਅੰਦਰ ਵੀ ਚੱਲੇ ਤੇ ਸੁਣਨ ਵਾਲੇ ਦਾ ਅੰਦਰ ਵੀ ਚੱਲੇ। ਜੇ ਆਪਾਂ ਗੁਰੂ ਬਾਬੇ ਅਮਰਦਾਸ ਨੂੰ ਅਚੇਤੇ ਤਾਂ ਕਰਨੇ ਹਾਂ, ਜਵਾਨੀ ਨਿਕਲ ਗਈ ਏ, ਬੁਢੇਪਾ ਆ ਗਿਆ ਹੈ ਤੇ ਆਹ ਜਿਹੜੇ ਘਰਾਂ ਵਿੱਚ ਅਸੀਂ ਰਹਿੰਦੇ ਹਾਂ, ਗੱਡੀਆਂ ਜਿਹੜੀਆਂ ਝੂਟਨੇ ਆ ਦਿਨ ਰਾਤ, ਲੋਕੀ ਸਾਨੂੰ ਵਾਹਵਾ ਵਾਹਵਾ ਕਰਦੇ ਨੇ, ਚੇਤੇ ਰੱਖਿਓ ਪਿਆਰਿਓ ਮੌਤ ਤੋਂ ਬਾਅਦ ਇਸ ਘਰ ਵਿੱਚ ਕਿਸੇ ਨੇ ਵਰਨ ਵੀ ਨਹੀਂ ਦੇਣਾ। ਇੱਥੇ ਤੱਕ ਹਸਪਤਾਲੋਂ ਚੁੱਕ ਕੇ ਲੈ ਜਾਂਦੇ ਨੇ, ਸਿੱਧਾ ਘਰ ਵਿੱਚ ਕਿੰਨੇ ਆਉਣ ਦੇਣੇ। ਇਹਦਾ ਮਤਲਬ ਕਿ ਘਰ ਤੋਂ ਅੱਗੇ ਕਿਤੇ ਹੋਰ ਥਾਂ ਜਾਣਾ ਤੇ ਜਿਸ ਚਮੜੀ ਨੂੰ ਦਿਨ ਰਾਤ ਸ਼ਿੰਗਾਰਨੇ ਪਿਆ, ਇਹਨੇ ਅਖੀਰ ਤੇ ਚਿੱਟੇ ਕੱਪੜੇ ਵਿੱਚ ਨਿੱਕੇ ਜਾਂ ਟੁਕੜੇ ਬਣ ਕੇ ਆ ਜਾਣਾ। ਉਹ ਵੀ ਜੇ ਘਰ ਦੇ ਚਾਹਣ ਦੇ ਚੌਖੀ ਹੀਰ ਦਿੱਤੇ ਤੇ ਨਾਲ ਹੀ ਕੋਲੇ ਬਣ ਕੇ ਪਾਣੀ ਦੀ ਧਾਰ ਮਾਰ ਕੇ ਸਾਫ਼ ਕਰਦੇ ਨੇ। ਬੰਦਾ ਹੈ ਕੀ ਦੇਖ ਤੇਰੇ ਕੇਸ ਚਿੱਟੇ ਹੋ ਗਏ ਮਨਾ। ਬਾਬੇ ਕਬੀਰ ਨੂੰ ਇਹ ਸ਼ਬਦ ਕਹਿਣੇ ਪਏ, ਕਹਿਣ ਲੱਗੇ ਰਹਿਣ ਗਈ ਮਤ ਦਿਲ ਪੀ ਜਾਏ, ਰਹਿਣ ਹੁੰਦੀ ਏ ਕਾਲੀ, ਜਵਾਨੀ ਦੇ ਕੇਸ ਹੁੰਦੇ ਨੇ ਕਾਲੇ, ਰਹਿਣ ਗਈ ਮਤ ਦਿਲ ਪੀ ਜਾਏ, ਭਵਰ ਗਏ ਬਸ ਬੈਠਿਆ ਹੈ। ਕਹਿਣ ਲੱਗੇ ਪਿਆਰਿਆ ਰਾਤ ਚਲੀ ਗਈ ਜੇ ਕੇਸ ਚਿੱਟੇ ਹੋ ਗਏ, ਦੇਖ ਜੇ ਤੇਰੀ ਰਾਤ ਚਲੀ ਗਈ ਘੱਟੋ ਘੱਟ ਬੁਢੇਪੇ ਦੇ ਦੇਹੀ ਸਾਂਭ ਲੈ, ਹੁਣੀ ਤੂੰ ਰੱਬ ਵਾਲੇ ਪਾਸੇ ਤੁਰ ਪੈ। ਇਹਨੇ ਸ਼ਬਦ ਕਹਿ ਕੇ ਚਲਾ ਗਿਆ ਬਾਬਾ ਕਿ ਦੇਖ ਅਜੇ ਤੱਕ ਤੂੰ ਗੁਰੂ ਵਾਲਾ ਨੀ ਬਣਿਆ, ਉਹਨੇ ਪਾਣੀ ਨੀ ਹੱਥ ਤੋਂ ਪੀਤਾ। ਜਦੋਂ ਵਿਆਹ ਚਲਾਂ ਤੇ ਬਾਬੇ ਅਮਰਦਾਸ ਨੂੰ ਰਾਤ ਨੀਂਦ ਕਿੱਥੇ, ਕੰਨਾਂ ਵਿੱਚ ਆਵਾਜ਼ ਹੁੰਦੇ ਤੇ ਜਿਹੜੇ ਗੁਰੂ ਕੇ ਪਿਆਰੇ ਅਭਿਆਸ ਕਰਨ ਵਾਲੇ ਨੇ। ਦੇਖਿਓ ਜਦੋਂ ਕਿਤੇ ਗੁਰੂ ਕੋਈ ਨਵੀਂ ਕ੍ਰਾਂਤੀ ਲਿਆਉਣੀ ਚਾਹੁੰਦਾ ਹੈ ਨਾ ਜੀਵਨ ਵਿੱਚ, ਕਿਸੇ ਨੂੰ ਦੱਸੀਏ ਨਾ, ਪਰ ਰਾਤ ਨੂੰ ਕਈ ਵਾਰੀ ਆਵਾਜ਼ ਪੈਂਦੀ ਹੈ, ਬੰਦਾ ਆਪਣੇ ਪਲਕ ਤੇ ਉੱਠਦਾ, ਬੈਠਦਾ, ਸੋਚਦਾ ਮੇਰੇ ਨਾਲ ਵਾਪਰ ਕੀ ਲੱਗਾ ਹੈ। ਅਸਲ ਵਿੱਚ ਜਿਉਂ ਜਿਉਂ ਸਮਾਂ ਨੇੜੇ ਆਉਂਦਾ ਤਿਉਂ ਤਿਉਂ ਪਰਮਾਤਮਾ ਅੰਦਰ ਦਾ ਜੀਵਨ ਵੀ ਉਹ ਜਿਹਾ ਬਣਾ ਦਿੰਦਾ। ਹੁਣ ਰਾਤ ਅੱਜ ਪਏ ਨੇ, ਆਵਾਜ਼ ਫਿਰ ਆਵੇ, ਹੁਣ ਤਾਂ ਬੁਢੇਪਾ ਆ ਗਿਆ, ਮੌਤ ਦਾ ਕੋਈ ਭਰੋਸਾ ਹੈ? ਅਜੇ ਤਾਂ ਗੁਰੂ ਵਾਲੇ ਨੇ ਕਹਿੰਦੇ ਸਾਰੀ ਰਾਤ ਪਾਸੇ ਮਾਰਦਿਆਂ ਬਤੀਤ ਕੀਤੀ, ਸਵੇਰੇ ਦਿਨ ਚੜਿਆ ਹੈ ਤੇ ਅੰਮ੍ਰਿਤ ਵੇਲੇ ਧਿੰਨੀ ਰਹਿਣਗੇ। ਗੁਰੂ ਅੰਗਦ ਸਾਹਿਬ ਜੀ ਦੀ ਬੱਚੀ ਹੈ ਬੀਬੀ ਅਮਰੋ, ਬਾਬੇ ਅਮਰਦਾਸ ਜੀ ਦੇ ਭਤੀਜੇ ਨਾਲ ਹੈ ਵਿਆਹੀ। ਉਸ ਨੂੰ ਇੱਕ ਗੱਲ ਮਾਂ ਨੇ ਸਮਝਾ ਕੇ ਚੱਲੀ ਸੀ, ਬੇਟਾ ਸਹੁਰੇ ਘਰ ਚੱਲੀ ਹੈ, ਰੱਬ ਮੇਹਰ ਕਰੇ ਤੂੰ ਗੁਰੂ ਨਾਨਕ ਸਾਹਿਬ ਦੇ ਸ਼ਬਦ ਕਮਾਣ ਵਾਲੇ ਪਿਤਾ ਦੀ ਧੀ ਹੈ, ਹਾਂ ਤੇਰੇ ਮੁੱਖ ਤੋਂ ਸ਼ਬਦ ਨਿਕਲੇ ਤੇ ਤੇਰਾ ਸਹੁਰਾ ਘਰ ਵੀ ਇੱਕ ਦਿਨ ਗੁਰੂ ਕਾ ਘਰ ਬਣ ਜਾ। ਅੰਮ੍ਰਿਤ ਵੇਲੇ ਬੀਬੀ ਅਮਰੋ ਉੱਠੀ, ਇਸ਼ਨਾਨ ਕੀਤਾ, ਦੁੱਧ ਵਾਲੀ ਚਾਟੀ ਵਿੱਚ ਮਧਾਣੀ ਪਾਈ, ਨੇਤਰੇ ਨੂੰ ਹੱਥ ਵਿੱਚ ਪਕੜ ਕੇ ਇੱਟੀਆਂ ਨੂੰ ਦੁੱਧ ਰਿੜਕੀ ਰਿੜਕਣ ਲੱਗੀ। ਉਧਰ ਮਧਾਣੀ ਦੀ ਲੈ, ਇਧਰ ਬੀਬੀ ਦੀ ਸੁਰੀਲੀ ਗਲਾ, ਸੁਰੀਲੀ ਆਵਾਜ਼ ਤੇ ਇਹਦੇ ਵਿੱਚੋਂ ਸ਼ਬਦ ਨਿਕਲਿਆ, ਮਾਰੂ ਮਹੱਲਾ ਪਹਿਲਾ, ਕਰਨੀ ਕਾਗਜ਼ ਮਨ ਮਸਵਾਣੀ, ਬੁਰਾ ਭਲਾ ਦੁਰਲੇਖ ਪਏ, ਜਿਉਂ ਜਿਉਂ ਕਿਰਤ ਚਲਾਈਏ ਦਿਉ ਚਲੀਏ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤ ਸ਼ਕੀਨੀ ਬਾਵਰਿਆ, ਹਰ ਵਿਸਰਤ ਤੇਰੇ ਗੁਣ ਗਲਿਆ, ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਸਾਈ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਂਸ ਹੈ, ਛੂਟ ਸਮੂੜੇ ਕਵਨ ਗੁਣੀ। ਕਹਿਣ ਲੱਗੇ ਕਾਇਆ ਆਰਨ ਮਨ ਵਿੱਚ ਲੋਹਾ, ਚੇਤੇ ਰੱਖਿਓ
ਥੋੜਾ ਜਿਹਾ ਵਿਸ਼ਰਾਮ ਕਾਇਆ ਆਰਨ ਮਨ ਵਿੱਚ ਲੋਹਾ ਜੇ ਮਨ ਵਿੱਚ ਲੋਹਾ ਪਾਠ ਕਰਾਂਗੇ ਤੇ ਅਰਥ ਬਣੇਗਾ ਮਨ ਵਿੱਚ ਲੋਹਾ ਮਨ ਦੇ ਵਿੱਚ ਲੋਹਾ ਕਾਇਆ ਆਰਨ ਮਨ ਵਿੱਚ ਲੋਹਾ ਮੈਂ ਜੇ ਅਰਥ ਕਰਨਾ ਗੇ ਪੰਚ ਅਗਮ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਪਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਖਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਖ ਇੱਕ ਸ਼ਬਦ ਸੁਣਿਆ ਪਿਆਰਿਓ ਇੱਥੇ ਮੈਂ ਜਿਹੜੀ ਅਰਧ ਆਰੰਭ ਵਿੱਚ ਕਰਨੀ ਚਾਹੁੰਦਾ ਸਾਂ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਨੇ ਇੱਕ ਬਚਨ ਕਿਹਾ ਹੈ ਕਹਿੰਦੇ ਨੇ ਜਦੋਂ ਕਿਸੇ ਦਾ ਅੰਦਰ ਭਾਵਨਾ ਨਾਲ ਗੁਰੂ ਦਾ ਸ਼ਬਦ ਸੁਣੇ ਤੇ ਉਸ ਦਾ ਅੰਦਰ ਉਸੇ ਵੇਲੇ ਭਿੱਜ ਜਾਂਦਾ ਹੈ ਉਹਨਾਂ ਦਾ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ ਘੋਲ ਘੁਮਾਈ ਲਾਦਨਾ ਗੁਰ ਮਨ ਦੀਨਾ ਸੁਣ ਸ਼ਬਦ ਤੁਮਾਰਾ ਮੇਰਾ ਮਨ ਧੀਨਾ ਇਹ ਮਨ ਧੀਨਾ ਜਿਉਂ ਜਲ ਨੀਨਾ ਲਾਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸਵਾਮੀ ਬਿਨੋ ਸੁਣੋ ਇੱਕ ਦੀਨਾ ਦੇਹੋ ਦਰਸ਼ ਨਾਨਕ ਬਲਿਹਾਰੀ ਜੀਅੜਾ ਬਲ ਬਲ ਕੀਨਾ ਇਹ ਸ਼ਬਦ ਦੀ ਸਰੋਤ ਤੋਂ ਬਾਅਦ ਕਦੀ ਜੀਵਨ ਉਪਜਿਆ ਹੈ ਬੜੀ ਵਾਰੀ ਇਹ ਕੀਰਤਨ ਸੁਣਿਆ ਮੈਂ ਸ਼ਬਦ ਪੜਿਆ ਤੁਹਾਨੂੰ ਚੇਤੇ ਹੈ ਇਹਦੇ ਅਰਥਾਂ ਵੱਲ ਕਦੀ ਧਿਆਨ ਦੇਈਏ ਘੋਲ ਘੁਮਾਈ ਲਾਲਣਾ ਹੇ ਮੇਰੇ ਲਾਲਣ ਪ੍ਰਭੂ ਜੀ ਮੈਂ ਤੇਰੇ ਤੋਂ ਘੋਲ ਜਾਵਾਂ ਕੁਰਬਾਨ ਜਾਵਾਂ ਵਾਰੇ ਜਾਵਾਂ ਘੋਲ ਘੁਮਾਈ ਲਾਲਣਾ ਗੁਰ ਮਨ ਦੀਨਾ ਗੁਰੂ ਨੂੰ ਮੈਂ ਆਪਣਾ ਮਨ ਦੇ ਦਿੱਤਾ ਤੇ ਸਮਝ ਪਈ ਤੇਰੇ ਤੋਂ ਮੈਂ ਦਵਾਰ ਨੇ ਜਾਣਾ ਘੋਲ ਘੁਮਾਈ ਲਾਲਣਾ ਗੁਰਮਨ ਦੀਨਾ ਸੁਣ ਸ਼ਬਦ ਤੁਮਾਰਾ ਮੇਰਾ ਮਨ ਦੀਨਾ ਸ਼ਬਦ ਸੁਣਿਆ ਤੇ ਮੇਰਾ ਮਨ ਭਿੱਜ ਗਿਆ ਤੇ ਅਗਲੀ ਤੁਕ ਜੀ ਭਿੱਜਿਆ ਕਿਵੇਂ ਕੱਪੜੇ ਕਿਵੇਂ ਭਿੱਜੇ ਇਸ ਤਰ੍ਹਾਂ ਭਿੱਜ ਗਿਆ ਨਹੀਂ ਕੱਪੜੇ ਭਿੱਜਦੇ ਨੇ ਹਵਾ ਚੱਲੇ ਤੇ ਸੁੱਕ ਜਾਂਦੇ ਨੇ ਸ਼ਬਦ ਵਿੱਚ ਅਸੀਂ ਵੀ ਭਿੱਜਣੇ ਆ ਪਰ ਖਿਮਾ ਕਰਿਓ ਕੱਪੜਿਆਂ ਦੀ ਤਰ੍ਹਾਂ ਭਿੱਜਣੇ ਆ ਥੋੜੀ ਜਿਹੀ ਸੜਕ ਤੇ ਹਵਾ ਚੱਲਦੀ ਹੈ ਵਿਕਾਰਾਂ ਦੀ ਉਸੇ ਵਕਤ ਪਰਤ ਕੇ ਫਿਰ ਸੁੱਕੇ ਦੇ ਸੁੱਕੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸ਼ਬਦ ਸੁਣੇ ਤੇ ਭਿੱਜੇ ਤੇ ਭਿੱਜ ਇਸ ਤਰ੍ਹਾਂ ਜਾ ਜਿਵੇਂ ਮੱਛੀ ਪਾਣੀ ਵਿੱਚ ਭਿੱਜ ਗਈ ਹੈ ਇੱਕ ਛਿਣ ਪਾਣੀ ਤੋਂ ਬਾਹਰ ਨਿਕਲੇ ਤੇ ਉਹਦੀ ਮੌਤ ਹੈ ਤੂੰ ਸ਼ਬਦ ਵਿੱਚ ਇੰਨਾ ਕੁ ਭਿੱਜ ਜਾ ਸ਼ਬਦ ਨੂੰ ਵਿਸਾਰਿਆ ਤੇਰਾ ਅੰਦਰ ਮੱਛੀ ਦੀ ਤਰ੍ਹਾਂ ਤੜਪੇ ਕੱਪੜੇ ਦੀ ਤਰ੍ਹਾਂ ਨਾ ਭਿੱਜੀ ਸ਼ਬਦ ਵਰਤੇ ਨੇ ਘੋਲ ਘੁਮਾਈ ਲਾਲਣਾ ਗੁਰਮਨ ਦੀਨਾ ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ ਇਹ ਮਨ ਭੀਨਾ ਜਿਉਂ ਜਲ ਮੀਨਾ ਲਾਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰਾ ਮੇਰੇ ਪਿਆਰੇ ਸਗਲ ਗੁਣਾ ਕੇ ਦਾਤੇ ਸਵਾਮੀ ਬਿਨੋ ਸੁਣੋ ਇੱਕ ਦੀਨਾ ਗਰੀਬ ਦੀ ਬੇਨਤੀ ਸੁਣੋ ਦਿਓ ਦਰਸ਼ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਜਦੋਂ ਇਹ ਸ਼ਬਦ ਇੱਕ ਸੁਣਿਆ ਬਾਬੇ ਅਮਰਦਾਸ ਨੇ ਅੰਦਰ ਦੀ ਧੂਹ ਪਈ ਤੇ ਮੈਂ ਕਈ ਵਾਰੀ ਅਰਥ ਕਰਨਾ ਹੁੰਦਾ ਕਿ ਦੇਖੋ ਗੁਰੂ ਦੀ ਖੇਡ ਕੈਸੀ ਹੈ ਕੱਲ ਵੀ ਗੁਰੂ ਰਾਮਦਾਸ ਜੀ ਦਾ ਪਵਿੱਤਰ ਜੀਵਨ ਚੱਲਣਾ ਹੈ ਤੁਸੀਂ ਚਾਰ ਪਾਤਸ਼ਾਹੀਆਂ ਦੇ ਜੀਵਨ ਨੂੰ ਦੇਖੋ ਅਚਰਜ ਖੇਡ ਹੈ ਜਦੋਂ 1532 ਨੂੰ ਧੰਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਬਾਬਾ ਲਹਿਣਾ ਜੀ ਆਏ ਨੇ ਦੋ ਸਾਲ ਉਹਨਾਂ ਦੇ ਘਾਲਣਾ ਘਾਲੀਏ 1534 ਨੂੰ ਲਾਹੌਰ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਦਾ ਅਵਤਰਨ ਹੋ ਗਿਆ ਹੈ ਦੋ ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਤੇ ਬਾਬਾ ਲਹਿਣਾ ਜੀ ਕਰਤਾਰਪੁਰ ਬੈਠੇ ਨੇ ਤੇ ਜਿਹਨੇ ਤੀਜੇ ਪਾਤਸ਼ਾਹ ਬਣਨਾ ਉਹ ਬਸ ਉਰਲੇ ਪਾਸੇ ਆ ਪਿੰਡ ਬਾਸਲ ਕੇ ਬੈਠੇ ਜੀ ਤੇ ਜਿਹਨੇ ਚੌਥਾ ਪਾਤਸ਼ਾਹ ਬਣਨਾ 1534 ਨੂੰ ਲਾਹੌਰ ਚੂਨਾ ਮੰਡੀ ਉਹ ਪ੍ਰਗਟ ਹੋ ਗਏ ਨੇ ਕਿਉਂ ਜੀ ਸਵਾਦਲੀ ਘਟਨਾ ਕਿ ਚਾਰੇ ਪਾਤਸ਼ਾਹੀਆਂ ਬਿਲਕੁਲ ਨੇੜੇ ਨੇੜੇ ਪਰ ਸਮੇਂ ਤੋਂ ਪਹਿਲਾਂ ਅੰਦਰ ਨੇ ਜਾਗਣਾ ਨਹੀਂ ਸੀ ਸਮਾਂ ਆਉਣ ਦੇ ਨਾਲ ਇਹ ਖੇਡਾਂ ਵਾਪਰਨੀਆਂ ਬਾਬੇ ਅਮਰਦਾਸ ਨੇ ਕੇਵਲ ਇੱਕ ਸ਼ਬਦ ਸੁਣਿਆ ਤੇ ਸ਼ਬਦ ਸੁਣਨ ਤੋਂ ਬਾਅਦ ਬੀਬੀ ਅਮਰੋ ਦੇ ਕੋਲ ਚਲੇ ਗਏ ਭਾਵੇਂ ਬੀਬੀ ਅਦਬ ਨਾਲ ਸਹੁਰੇ ਦੇ ਵੱਡੇ ਭਰਾ ਸਨ ਉੱਠ ਖਲੋਤੀ ਤੇ ਉੱਥੇ ਬਾਬਾ ਜੀ ਦੇ ਸ਼ਬਦ ਸਨ ਬੇਟਾ ਕਿ ਅੱਜ ਮੇਰੇ ਅੰਦਰ ਨੂੰ ਵੱਜੀ ਹੋਈ ਸੱਤ ਨੂੰ ਤੂੰ ਮਲਮ ਅੰਦਰ ਦੇ ਜ਼ਖਮ ਤੇ ਲਾਈ ਹੈ ਮੈਨੂੰ ਉਹ ਸ਼ਬਦ ਪਰਤ ਕੇ ਫਿਰ ਆ ਬਚਨ ਸੁਣਾ ਜੋ ਤੂੰ ਆਪਣੀ ਰਸਨਾ ਤੋਂ ਗਾ ਰਹੀ ਹੈ ਤੇ ਹੈ ਕੀ ਤੇ ਵਾਹਿਗੁਰੂ ਮੇਰਾ ਮੇਰ ਕਰੇ ਮੈਂ ਇੱਕ ਬੇਨਤੀ ਕਰਾਂ ਕਿ ਇੱਕ ਔਰਤ ਐਸੀ ਹੈ ਜੇ ਇੱਕ ਬੱਚੀ ਦੇ ਵਿੱਚ ਗੁਰਮਤ ਚਲੀ ਗਈ ਨਾ ਤੇ ਚੇਤੇ ਰੱਖਿਓ ਕਈ ਪੀੜੀਆਂ ਘਰ ਬੈਠੀ ਬੈਠੀ ਉਹ ਗੁਰਮਤ ਨਾਲ ਜੋੜ ਸਕਦੀ ਹੈ ਜਿਸ ਦਿਨ ਉਹ ਵਿਆਹ ਕੇ ਸੁਹਾਗਣ ਬਣ ਕੇ ਜਾਂਦੀ ਹੈ ਉਸ ਦਿਨ ਪਤੀ ਨੂੰ ਪਰਤ ਸਕਦੀ ਹੈ
ਜਿਸ ਦਿਨ ਉਹਦੇ ਘਰ ਪੁੱਤਰ ਧੀਆਂ ਜਨਮ ਲੈਂਦੇ ਨੇ ਉਦੋਂ ਸੰਤਾਨ ਨੂੰ ਪਲਟ ਸਕਦੀ ਹੈ, ਜਿਸ ਦਿਨ ਉਹਦੇ ਘਰ ਨੂੰਹਾਂ ਪੁੱਤਰ ਵਿਆਹ ਕੇ ਆਉਂਦੇ ਨੇ ਉਹਨਾਂ ਨੂੰ ਪਲਟ ਸਕਦੀ ਹੈ, ਜਿਸ ਦਿਨ ਉਹਦੇ ਘਰ ਪੋਤੇ ਪੋਤੀਆਂ ਆਉਂਦੇ ਨੇ ਸੱਚ ਜਾਣਿਓ ਉਹ ਅਗਲੀ ਪੀੜ੍ਹੀ ਨੂੰ ਵੀ ਪਲਟ ਸਕਦੀ ਹੈ। ਕਿਉਂਕਿ ਘਰ ਬੈਠੀ ਗੁਰੂ ਅਮਰਦਾਸ ਕਿਰਪਾਲੂ ਜੀ ਦੀ ਬੱਚੀ ਬੀਬੀ ਭਾਨੀ ਉਹਦੇ ਜੀਵਨ ਨੂੰ ਜਦੋਂ ਅਸੀਂ ਪੜ੍ਹਨੇ ਹਾਂ ਤੇ ਦੇਖੋ ਉਹਨੇ ਕਿਵੇਂ ਆਪਣੇ ਘਰ ਦੀ ਕਈ ਪੀੜ੍ਹੀਆਂ ਨੂੰ ਪਲਟ ਕੇ ਰੱਖ ਦਿੱਤਾ। ਖੈਰ ਬੀਬੀ ਅਮਰੋ ਤੋਂ ਸ਼ਬਦ ਸੁਣ ਕੇ ਕਹਿਣ ਲੱਗੇ, ਬੇਟਾ ਇਹ ਸ਼ਬਦ ਸੁਣਾ ਤੇ ਇਹ ਹੈ ਕੀ? ਤੇ ਬੀਬੀ ਦਾ ਉੱਤਰ ਸੀ, ਪਿਤਾ ਜੀ ਇਹ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਦੇ ਬਚਨ ਨੇ। ਕਹਿਣ ਲੱਗੇ, ਬਚਨ ਗੁਰੂ ਨਾਨਕ ਸਾਹਿਬ ਦੇ ਨੇ ਪਰ ਇਸ ਸ਼ਬਦ ਵਿੱਚੋਂ ਮੈਨੂੰ ਆਪਣਿਆਂ ਦੀ ਆਵਾਜ਼ ਸੁਣਾਈ ਪੀ ਦਿੰਦੀ ਹੈ। ਇੰਜ ਮਨ ਕਹਿੰਦਾ ਸ਼ਬਦ ਮੈਨੂੰ ਆਵਾਜ਼ਾਂ ਪਿਆ ਮਾਰਦਾ। ਤੇ ਭਾਈ ਗੁਰਦਾਸ ਜੀ ਨੇ ਬਚਨ ਕਿਹਾ, ਕਹਿਣ ਲੱਗੇ ਕਾਮਣੀ ਕੋਇਲ ਦੇ ਬੱਚਿਆਂ ਨੂੰ ਜਨਮ ਦਿੰਦੀ, ਕੋਇਲ ਦੇ ਬੱਚੇ ਪਿੱਛੇ ਪਿੱਛੇ ਤੁਰਦੇ ਰਹਿੰਦੇ ਨੇ ਕਾਮਣੀ ਦੇ, ਪਰ ਜਦੋਂ ਕੋਇਲ ਆ ਕੇ ਉੱਚੀ ਸਾਰੀ ਕੂਕ ਮਾਰਦੀ ਹੈ ਉਹਦੇ ਅੰਦਰ ਦਾ ਸੋਚ ਉਹਦੇ ਗਲੇ ਦੀ ਸੁਰੀਲਾਪਣ ਬਾਹਰ ਨਿਕਲਦਾ। ਉਸੇ ਵਰਗੇ ਉਸੇ ਵੇਲੇ ਕੋਇਲ ਦਾ ਬੱਚਾ ਕਾਮਣੀ ਨੂੰ ਛੱਡ ਕੇ ਕੋਇਲ ਪਿੱਛੇ ਚਲਾ ਜਾਂਦਾ ਹੈ। ਬਾਬੇ ਅਮਰਦਾਸ ਜੀ ਤੁਹਾਡੀ ਜ਼ਿੰਦਗੀ ਦੇ 60 ਸਾਲ ਦੇ ਕਰੀਬ ਬਤੀਤ ਹੋ ਚੁੱਕੇ ਨੇ, ਪਰ ਅੱਜ ਗੁਰੂ ਕੋਇਲ ਨੇ ਆਵਾਜ਼ ਮਾਰੀ ਹੈ, ਬੇਟਾ ਮੇਰੀ ਆਵਾਜ਼ ਨੂੰ ਸੁਣ ਤੇ ਸੰਸਾਰ ਦੀ ਕਾਵਾਂ ਰੌਲੀ ਨੂੰ ਛੱਡ ਕੇ ਬਾਬੇ ਨਾਨਕ ਦੇ ਸ਼ਬਦ ਨੂੰ ਸੁਣ ਕੇ ਉਹਦੇ ਪਿੱਛੇ ਜਾਣ। ਕੋਇਲ ਦੀ ਆਵਾਜ਼ ਸੁਣ ਕੇ ਕਾਮਣੀ ਨੂੰ ਕੋਇਲ ਦੇ ਬੱਚੇ ਛੱਡ ਦਿੰਦੇ ਨੇ। ਕਹਿਣ ਲੱਗੇ, ਬੇਟਾ ਇਸ ਸ਼ਬਦ ਵਿੱਚੋਂ ਮੈਨੂੰ ਆਪਣਿਆਂ ਦੀ ਆਵਾਜ਼ ਪਈ ਆਉਂਦੀ ਹੈ, ਇਹਦੇ ਅਰਥ ਕਰ। ਤੇ ਉਸ ਵੇਲੇ ਬੀਬੀ ਨੇ ਜਿਹੜੇ ਅਰਥ ਕੀਤੇ, ਸ਼ਬਦ ਏਸਨ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ, ਜਿਉ ਜਿਉ ਕਿਰਤ ਚਲਾਏ ਤਿਉ ਚਲੀਏ ਤਉ ਗੁਣ ਨਾਹੀ ਅੰਤ ਹਰੇ। ਕਰਨੀ ਕਾਗਦ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਸਾਡਾ ਆਚਰਣ ਕਾਗਦ ਹੈ, ਮਨ ਮਸਵਾਣੀ ਮਨ ਸਾਡੀ ਸ਼ਾਇਦ ਦੀ ਦਿਵਾਤ ਹੈ, ਬੁਰਾ ਭਲਾ ਦੋ ਲੇਖ ਪਏ, ਮਨ ਦੀ ਸ਼ਾਈ ਨਾਲ ਆਚਰਨ ਦੇ ਕਾਗਜ਼ ਉੱਤੇ ਚੰਗੇ ਤੇ ਮੰਦੇ ਅਸੀਂ ਲੇਖ ਪੈ ਲਿਖਨੇ। ਜਿਵੇਂ ਰੱਬ ਨੇ ਕਿਰਤ ਚਲਾਈ ਤੇ ਉਹ ਚਲੀ ਜਾਂਦੇ ਨੇ। ਤੇ ਅੱਗੇ ਸਾਹਿਬ ਨੇ ਰਾਓ ਵਿੱਚ ਕਿਹਾ, ਚਿਤ ਚੇਤ ਚ ਕੀ ਨੀ ਬਾਵਰਿਆ ਉਹ ਝੱਲਿਆ ਮੂਰਖ ਮਣਾ, ਤੂੰ ਕਿਉਂ ਨੀ ਚੇਤੇ ਕਰਦਾ ਸਾਈ ਨੂੰ, ਹਰ ਬਿਸਰਤ ਤੇਰੇ ਗੁਣ ਗਲਿਆ, ਰੱਬ ਨੂੰ ਭੁੱਲ ਕੇ ਤੇਰੇ ਗੁਣ ਗਲ ਗਏ ਨੇ, ਗਲਨ ਦਰ ਤੇ ਘੱਟ ਗਏ ਨੇ। ਜਦੋਂ ਇਹ ਸ਼ਬਦ ਸੁਣਾਇਆ ਤੇ ਅੱਗੋਂ ਜਦੋਂ ਆਰੰਭ ਹੋਇਆ ਕਾਇਆ ਆਰਨ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਲੋਕ ਸਰੀਰ ਦੀਆਂ ਭੱਠੀਆਂ ਚੁੱਕ ਕੇ ਤੁਰੇ ਫਿਰਦੇ ਨੇ, ਤੇ ਭੱਠੀਆਂ ਹੀ ਨੇ, ਥਾਂ ਥਾਂ ਤੇ ਭੱਠੀ ਬਲਦੀ ਪਈ ਹੈ, ਮਨ ਵਿੱਚ ਲੋਹਾ, ਇਸ ਭੱਠੀ ਦੇ ਵਿੱਚ ਮਨ ਲੋਹਿਆ ਪਿਆ ਹੈ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਚਿਤ ਲਾਗ ਰਹੀ, ਪੰਜਾਂ ਵਿਕਾਰਾਂ ਦੀ ਅੱਗ ਲੱਗੀ ਏ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਪਈ। ਸੰਨੀ ਦਾ ਅਰਥ ਤੁਸੀਂ ਸਮਝਦੇ ਕਿ ਲੋਹੇ ਦਾ ਉਹ ਸੰਦ ਉਹ ਔਜਾਰ ਜਿਹਦੇ ਨਾਲ ਸੜ ਚੁੱਕੇ ਲੋਹੇ ਨੂੰ ਪਕੜ ਕੇ ਜਿਹੜਾ ਪਾਸਾ ਨਹੀਂ ਸੀ ਸਕਦਾ ਉਹਨੂੰ ਪਲਟ ਕੇ ਬਲਦੀ ਹੋਈ ਅੱਗ ਉੱਤੇ ਰੱਖ ਦਿੱਤਾ। ਚਿੰਤਾ ਦੀ ਸੰਨੀ ਹੈ, ਪਾਪਾਂ ਦੇ ਕੋਲੇ ਨੇ, ਵਿਕਾਰਾਂ ਦੀ ਅੱਗ ਹੈ, ਸਰੀਰ ਦੀ ਭੱਠੀ ਹੈ, ਮਨ ਵਿੱਚ ਲੋਹਿਆ ਪਿਆ ਤੇ ਕਈ ਜਨਮਾਂ ਦਾ ਪਿਆਰ ਉਹ ਭੱਠੀਆਂ ਬਦਲਦਾ ਆਇਆ, ਪਰ ਅੱਗ ਉਸੇ ਤਰੀਕੇ ਨੂੰ ਫੂਕਦੀ ਰਹੀ। ਇੱਕ ਭੱਠੀ ਖਤਮ ਹੋਈ, ਦੂਜੀ ਤਿਆਰ ਹੋ ਗਈ। ਕਹਿਣ ਲੱਗੇ ਪਿਆਰੇ ਕਿ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਪਈ, ਭਇਆ ਮਨੂਰ। ਮਨੂਰ ਦਾ ਅਖਰੀ ਅਰਥ ਹੁੰਦਾ ਨਿਕੰਮਾ, ਸੜ ਚੁੱਕਾ ਲੋਹਿਆ। ਕਹਿਣ ਲੱਗੇ ਅੱਜ ਇਹ ਮਨ ਸੜ ਕੇ ਮਨੂਰ ਹੋ ਗਿਆ ਹੈ। ਤੇ ਉਸ 60 ਸਾਲ ਦੇ ਬਾਬੇ ਦੇ ਨੇਤਰ ਛਲਕ ਆਏ, ਪੁੱਤਰ ਅਸਲ ਵਿੱਚ ਇਹ ਸ਼ਬਦ ਤੂੰ ਪੜ੍ਹ ਨਹੀਂ ਪਈ ਹੈ, ਪਰ ਜੀਵਨ ਮੇਰੇ ਦੀ ਗੱਲ ਪਿਆ ਕਰਦਾ ਹੈ। ਸੱਚ ਜਾਣੀ ਧੀਏ ਅੰਦਰ ਸੜ ਚੁੱਕਾ ਕਿ ਮਨੂਰ ਹੋ ਗਿਆ ਹੈ, ਭਇਆ ਮਨੂਰ। ਜਦੋਂ ਵਿੱਚੋਂ ਸ਼ਬਦ ਕਹਿ ਧੀਏ ਮੇਰਾ ਅੰਦਰ ਮਨੂਰ ਹੋ ਗਿਆ ਹੈ, ਤੇ ਅੱਗੋਂ ਬੀਬੀ ਨੇ ਬਹੁਤ ਸੋਹਣਾ ਉੱਤਰ ਦਿੱਤਾ, ਪਿਤਾ ਜੀ ਕਿ ਗੁਰੂ ਨਾਨਕ ਸਾਹਿਬ ਦੇ ਘਰ ਇਕੱਲੇ ਰੋਗ ਨਹੀਂ ਦੱਸੇ ਜਾਂਦੇ, ਰੋਗੀਆਂ ਦਾ ਇਲਾਜ ਵੀ ਕੀਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਇਕੱਲੀ ਸਮੱਸਿਆ ਨਹੀਂ ਖੜੀ ਕੀਤੀ ਜਾਂਦੀ, ਉਹਦਾ ਸਮਾਧਾਨ ਵੀ ਹੈ। ਬਾਬੇ ਦੇ ਘਰ ਵਿੱਚ ਇਕੱਲੇ ਪ੍ਰਸ਼ਨ ਨਹੀਂ ਕੀਤੇ ਜਾਂਦੇ, ਪ੍ਰਸ਼ਨਾਂ ਦੇ ਉੱਤਰ ਵੀ ਨੇ। ਜਿਹੜਾ ਮਨ ਸੜ ਚੁੱਕਾ ਹੈ, ਮਨੂਰ ਲੋਹੇ ਨੂੰ ਕੋਈ ਘਰ ਰੱਖਣ ਲਈ ਤਿਆਰ ਨਹੀਂ, ਜਿਹੜਾ ਸੜ ਕੇ ਮਨ ਮਨੂਰ ਹੋ ਗਿਆ, ਜੇ ਪੂਰਾ ਗੁਰੂ ਮਿਲੇ ਤੇ ਅੰਮ੍ਰਿਤ ਦੀ ਦਾਤ ਦੇ ਤੇ ਮਨ ਸੜੇ ਹੋਏ ਵੀ ਕੰਚਨ ਬਣ ਜਾਂਦੇ ਨੇ। ਤੇ ਅੱਗੋਂ ਕਹਿਣ ਲੱਗੇ, ਬੱਚੀਏ ਇਸੇ ਗੱਲ ਨੇ ਤਾਂ ਮੈਨੂੰ ਠੋਕਰ ਮਾਰੀ ਹੈ, ਗੁਰੂ ਲੱਭਦਾ ਕੋਈ। ਸ਼ਬਦ ਜਦੋਂ ਕਹਿ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰੂ ਮਿਲੇ ਤਨੇਖਾ
एक नाम अमृत ओ देवै तो नानक त्रिश्त देखा। पूर्वला जागया, कह लगे बच्चे मेनू गुरु नानक साहब दे घर विच लै जा। ते अगो उत्तर मिलिया, पिता जी बजुर्गो के गुरु नानक साहब प्रापुर प्याना कर गए, उन्हां दी थां ते कल जरा सी वाचा वाचिया सी कि फेर विछाया फेरू आन सतगुरु खाजूर। साडे पिता उन्हां दे पावन पवित्र तखत ते विराजमान ने। हुण देखो जदों क्या पिता विराजमान ने, कहन लगे बच्चे चल अज ही मेरे नाल एक वारी मेनू गुरु नानक साहब दे घर तक छड्या, हो सकता है इस मनूर उत्ते भी किते नजर हो जाए, तेनू थां मिल जाए। गुरमुखो एक शब्द सुनिया इस बापू ने, असी बापू शब्द वरतने पर गुरु नानक साहब दे पोते ने। एक शब्द सुनिया, बीबी अमरो नू नाल लिया, कुड़माचारी का नाता सी, धन गुरु अंगद साहब कृपालू जी खडूर अपने घर बैठे ने। बीबी अमरो बाबा अमरदास जी नू बाहर रोक के आप अंदर चली गई। जदों अंदर जा पहुंची, पिता गुरु नू जा के नमस्कार कीती। पिता गुरु ने सीस ते हाथ रखिया, कहन लगे बेटा इकली आई है? कहन लगे नहीं, बजुर्ग नाल आए ने। ते अगो बहुत ही गंभीरता विच क्या, बेटा हुण उन्हां नू बाहर ना बिठा, ओदा अंदर ता उन्हां दा अंदर ता कई दिनां दा लुट चलिया। गुरु अंगद साहब आप उठ के गए, प्यारे हो बड़े सिखाए होने ने, पर जिदे अंदर गुरु जोत वर्तनी है ओनू गुरु दे मिल दा तरीके कुछ निराला। कहन लगे बेटा बाहर ना बिठा, ओनू अंदर आउण दे। आप उठ के गए। कवि संतोख सिंह कहिंदे ने उस दिन गुरु अंगद साहब ने अपने तन दे उत्ते इक चादर लई सी, महीन जी बरीक जी चादर अपने तन दे उत्ते लई। ते गुरु अंगद साहब गए ते बाबा अमरदास दरवाजे विच बैठे सन। प्यारियो जदों सिखी कमान तुरे ते कवि इस घर विच आए सन अपने भतीजे नू सेहरा बन के ढुकण वास्ते, अज सिखी कमान वास्ते गुरु दे बूहे अगे बैठे खड़े। बीबी कुड़माचारी वाली पांडे इक पासे रखी। गुरु अंगद साहब जदों गए, बाबा अमरदास जी ने आहट सुनी चरणा दी, उठ के खड़े होए। ते उस वेले इतिहासकार कहिंदे ने गुरु अंगद साहब ने अपनी चादर विचों दोनों हाथ बाहर कढे, कुड़माचारी दा नाता सी अपने गले ना लान लगे, ते बाबा अमरदास जी गले विच नहीं इको दम चरण पकड़ के कह लगे, दाता मैं तेरे दर ते कुड़माचारी वाली पंड ला के आया, एक नगुरा वा, कृपा कर मेनू अपने चरणा नु जोड़ के इस मनूर नु धो दे। नगुरे पुणे दी जूठ उतार दे। जब चरणा विच बह इथे कवि संतोख सिंह ने शब्द कहे ने, लख संसार संबंध को ए सतगुर ठाजे। गुरु अंगद साहब उठ के खड़े हो गए। लख संसार संबंध को पे सतगुर ठाजे, घर मिलदे को त्यार पै पत ते कर काढे, चरण गए श्री अमर तब बंधन को ठानी, घर मिलदे को उचित नहीं लियो दास पछानी। गले नल नहीं अपने चरणा विच थां दियो। प्यारे हो इथे बाबा अमरदास जी नू घर लै गए, लंगर भी जा के प्रसाद पानी छकिया है। खैर मैं अगे अर्ज करांगा, क्योंकि असीं अपनी जीव दा रस पूरा करन दे लई कहने उत्थे आ कुछ बनिया आ कुछ ना बनिया। और गुरु के प्यारे सिखो के झगड़े विच पै के अपनी जिंदगी दे कीमती दिन कीरिया वर्गे तबाह करने आ। सत्ता बलवंत उत्थे खलोते ने, ਉਹ ਲੰਗਰ ਵਿਚ ਖਲੋਤੇ ਕਹੀ ਜਾਂਦੇ ਨੇ ਕਿ ਮੇਰੀ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਉਹ ਕਹਿੰਦੇ ਨੇ ਲੰਗਰ ਚੱਲਾ ਗੁਰ ਸ਼ਬਦ ਹਾਰ, ਜਾਂ ਕਹਿੰਦੇ ਨੇ ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਘਿਆਲੀ। ਜਿਹੜੇ ਇੱਕ ਇੱਕ ਗੱਲ ਦੀ ਜ਼ਿਕਰ ਕਰਦੇ ਉਹਨਾਂ ਇਹ ਲਿਖਿਆ ਬੁਲਾਣੀ ਦਾ ਤੇ ਬੱਕਰਾ ਝਟਕਾ ਕੇ ਬਾਬੇ ਉੱਤੇ ਲਿਨਿਆ ਸੀ। ਅਸੀਂ ਇੱਕ ਪਾਸੇ ਕਹੀ ਜਾਂਦੇ ਹਾਂ ਇਤਿਹਾਸ ਹੋਵੇ ਜਿਹਦੇ ਤੇ ਗੁਰੂ ਸ਼ਬਦ ਮੋਹਰ ਲਾਏ, ਤੇ ਦੂਜੇ ਪਾਸੇ ਜਿੱਥੇ ਸਾਡੇ ਆਪਣੀ ਜੀਵ ਦਾ ਸਵਾਦ ਹੋ ਜਾਵੇ ਉੱਥੇ ਅਰਥ ਵੀ ਚੇਂਜ ਕਰ ਜਾਂਦੇ। ਖਿਮਾ ਕਰਿਓ ਮੈਨੂੰ ਬਖਸ਼ ਦਿਆ ਜੇ। ਹਜ਼ੂਰ ਕਿਰਪਾਲੂ ਜੀ ਗਏ ਨੇ ਅੰਦਰ, ਗੁਰੂ ਅੰਗਦ ਸਾਹਿਬ ਦੇ ਕੋਲ ਬਾਬਾ ਅਮਰਦਾਸ ਜਾ ਚੁੱਕੇ ਨੇ। ਮਨ ਵਿਚ ਆਇਆ ਕੀਰਤਨ ਸੁਣਿਆ, ਅੰਦਰ ਨੂੰ ਠੰਡ ਪਈ, ਅੰਦਰ ਨੂੰ ਸ਼ਾਂਤੀ ਮਿਲੀ। ਦੇਖਿਆ ਭਾਈ ਜੋਧ ਰਸੋਈਆ ਸੇਵਾ ਪਿਆ ਕਰਦਾ, ਦੇਖਿਆ ਭਾਈ ਕਦਾਰੂ ਸੇਵਾ ਕਿਆ ਕਰਦਾ, ਦੇਖਿਆ ਸ਼ੀਆਂ ਉੱਪਰ ਗੁਰੂ ਦੇ ਚਰਨਾਂ ਵੀ ਜੁੜਿਆ, ਦੇਖਿਆ ਇੱਕ ਬਿਰਧ ਬਾਬਾ ਜਿਹਦੀ ਉਮਰ ਭਾਵੇਂ ਜਵਾਨੀ ਵਾਲੀ ਸੀ, ਬਿਰਧ ਭਾਈ ਬਾਬਾ ਬੁੱਢਾ ਜੀ ਉਸ ਦਰਬਾਰ ਤੇ ਬੈਠੇ ਨੇ।
ਮਨ ਚ ਪੁਰਨਾ ਆਇਆ ਮਨਾ ਕੀਰਤਨ ਸੁਣਿਆ ਦੋ ਕੁ ਦਿਨ ਟਿਕਾ ਮਿਲਿਆ ਆਨੰਦ ਤਾਂ ਹੈ ਕੋਈ ਹੱਥੀ ਸੇਵਾ ਕਰ ਭਾਵੇਂ ਸਰੀਰ ਤੇਰਾ ਬੁਢੇਪੇ ਵਿਚ ਹੈ ਕੋਈ ਗੁਰੂ ਕੀ ਸੇਵਾ ਕਰ ਤੇ ਸਵਾਦ ਤਾਖ ਹੈ ਲੰਗਰ ਵਿਚ ਮਾਤਾ ਖੀਵੀ ਜੀ ਦੇ ਕੋਲ ਚਲੇ ਗਏ ਜਾ ਕੇ ਬੇਨਤੀ ਕੀਤੀ ਮਾਂ ਇੱਕ ਕਿਰਪਾ ਕਰੋ ਮੈਨੂੰ ਦੋ ਸੇਵਾ ਬਖਸ਼ ਦਿਓ ਕਿਹੜੀਆਂ ਇੱਕ ਤਾਂ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਦੀ ਸੇਵਾ ਮੈਨੂੰ ਬਖਸ਼ੋ ਤੇ ਦੂਜੀ ਕਿਰਪਾ ਕਰੋ ਸਤਿਗੁਰੂ ਦੇ ਕੱਪੜੇ ਧੋਣ ਦੀ ਸੇਵਾ ਮੈਨੂੰ ਬਖਸ਼ ਦਿਓ ਪਿਆਰਿਓ ਛੇ ਦਹਾਕੇ ਜ਼ਿੰਦਗੀ ਦੇ ਨਿਕਲ ਚੁੱਕੇ ਨੇ ਇੱਕ ਲੰਗਰ ਵਿੱਚੋਂ ਗਾਗਰ ਮੋਢੇ ਤੇ ਰੱਖੀਏ ਤੇ ਦੂਜੀ ਇਸ ਬਾਬੇ ਅਮਰਦਾਸ ਕਿਰਪਾਲੂ ਜੀ ਨੇ ਕੱਪੜਿਆਂ ਦੀ ਸੇਵਾ ਲੈ ਲਈ ਦੋ ਸੇਵਾ ਤਾਂ ਮੇਨ ਕਰਨੀਆਂ ਨੇ ਮਨ ਵਿਚ ਆਇਆ ਹੁਣ ਸੇਵਾ ਕਿਵੇਂ ਸ਼ੁਰੂ ਕੀਤੀ ਜਾਏ ਘਾਲਣਾ ਕਿਵੇਂ ਘਾਲੀ ਜਾਏ ਗੁਰੂ ਕੇ ਸਿੱਖੋ ਸਾਰਾ ਦਿਨ ਗੁਰੂ ਕੇ ਲੰਗਰ ਦੀ ਸੇਵਾ ਕਰਨੀ ਕੀਰਤਨ ਸੁਣਨਾ ਥੱਪੜ ਝਾੜਨੇ ਝਾੜੂ ਲਾਣੇ ਸ਼ਾਮ ਹੋਣੀ ਗੁਰੂ ਅੰਗਦ ਸਾਹਿਬ ਜੀ ਨੂੰ ਉਹਨਾਂ ਦੇ ਆਸਣ ਤੇ ਬਿਠਾ ਕੇ ਆਪ ਮੋਢੇ ਤੇ ਗਾਗਰ ਚੁੱਕ ਕੇ ਬਿਆਸ ਨੂੰ ਚਲੇ ਜਾਣ ਕਿਉਂਕਿ ਸਾਨੂੰ ਉਹ ਥਾਂ ਅੱਜ ਵੀ ਗਵਾਹੀ ਦੇ ਰਹੇ ਨੇ ਖਡੂਰ ਸਾਹਿਬ ਤੋਂ ਜਦੋਂ ਬਿਆਸ ਨੂੰ ਜਾਂਦੇ ਨੇ ਤੇ ਰਸਤੇ ਵਿਚ ਦਮਦਮਾ ਅਸਥਾਨ ਹੈ ਉੱਥੇ ਹਜ਼ੂਰ ਕਿਰਪਾਲੂ ਇੰਨਾ ਅਦਬ ਕਰਦੇ ਸਨ ਕਿ ਜਪ ਜ਼ਰੂਰ ਕਰਨਾ ਤੇ ਪਿੱਛਲ ਪੈਰ ਤੁਰਨਾ ਗੁਰੂ ਵੱਲ ਪੇਚਣਾ ਹੋਵੇ ਜਿੱਥੇ ਦਮਦਮਾ ਸਾਹਿਬ ਇੱਥੇ ਕਰਕੇ ਅਰਦਾਸ ਖਡੂਰ ਨੂੰ ਮੱਥਾ ਟੇਕ ਕੇ ਖਡੂਰ ਸਾਹਿਬ ਵਾਲੇ ਪਾਸੇ ਤੇ ਪਰਤ ਕੇ ਬਿਆਸ ਵਾਲੇ ਪਾਸੇ ਮੁੱਖ ਕਰ ਲੈ ਗਾਗਰ ਚੁੱਕ ਕੇ ਲਿਆਉਣੀ ਤੇ ਪਰਤ ਕੇ ਜਦੋਂ ਦਮਦਮਾ ਸਾਹਿਬ ਵਾਲੀ ਥਾਂ ਤੇ ਆਉਣਾ ਜਿੱਥੇ ਅੱਜ ਦਮਦਮਾ ਸਾਹਿਬ ਹੈ ਇੱਥੇ ਰੁਕ ਕੇ ਦਮ ਲੈਣਾ ਟਿਕਣਾ ਤੇ ਅਸੀਂ ਕਹਾਂਗੇ ਕਿ ਏਡੀ ਦੂਰੋਂ ਪਾਣੀ ਕਿਵੇਂ ਲੈਣ ਚਲੇ ਗਏ ਇੰਨੀ ਰਾਤ ਨੂੰ ਕਿਵੇਂ ਚਲੇ ਗਏ ਇਹ ਗੱਲ ਚੇਤੇ ਰੱਖਿਓ ਦੁਨੀਆਂਦਾਰ ਬੰਦਾ ਜਿਹੜਾ ਆਲਸ ਦੀ ਪੰਡ ਚੁੱਕੀ ਬੈਠਾ ਉਹਦੇ ਵਾਸਤੇ ਰਾਤ ਨੂੰ ਉੱਠ ਕੇ ਬਾਥਰੂਮ ਜਾਣਾ ਵੀ ਦਰਿਆ ਲੰਘਣਾ ਹੈ ਪਰ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ ਨਹੁੰ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ ਬਦਲੋ ਉਰੇ ਮੁਕਾਮ ਨਾ ਕੋਈ ਸੋਚਾਲ ਪੈ ਨਿਤ ਰਹਿੰਦੇ ਜਿਨ੍ਹੇ ਮੁਰੀਦ ਬਣ ਕੇ ਘਾਲਣਾ ਘਾਲਣੀਏ ਉਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਮੁਰਦਾ ਹੋਏ ਮੁਰੀਦ ਨਾ ਗੱਲੀ ਖੋਵਣਾ ਸਬਰ ਸਿੱਧ ਸ਼ਹੀਦ ਭਰਮ ਭੋ ਖੋਵਣਾ ਗੋਲਾ ਮੁੱਲ ਖਰੀਦ ਕਾਰੇ ਜੋਵਣਾ ਪਿਆਰਿਓ ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੌਣਾ ਜਿਨ੍ਹੇ ਮੁਰੀਦ ਪੂਰਾ ਕਮਾਣਾ ਹੈ ਉਸ ਬਜ਼ੁਰਗ ਨੇ ਚੁੱਕੀ ਗਾਗਰ ਪਾਣੀ ਧੋਣਾ ਸ਼ੁਰੂ ਕਰ ਦਿੱਤਾ ਰੋਜ਼ ਹੱਥੀ ਇਸ਼ਨਾਨ ਕਰਾਉਣਾ ਤੇ ਦਾਤਾ ਜੀ ਦੇ ਜਿਹੜੇ ਬਸਤਰ ਉਤਰਨੇ ਉਹਨਾਂ ਨੂੰ ਹੱਥੀ ਧੋਣਾ ਤੇ ਧੋਣ ਤੋਂ ਬਾਅਦ ਉਹਨਾਂ ਨੂੰ ਸੁਕਾਉਣਾ ਜਦੋਂ ਇੱਥੇ ਵਿਦਵਾਨ ਕਹਿੰਦੇ ਨੇ ਓਨੀ ਦੇਰ ਤੱਕ ਬਸਤਰਾਂ ਦੇ ਕੋਲ ਖਲੋਤੇ ਰਹਿਣਾ ਜਿੰਨੀ ਦੇਰ ਤੱਕ ਬਸਤਰ ਸੁੱਕ ਨਾ ਜਾ ਠੱਪ ਕੇ ਬਸਤਰ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਲਿਜਾਣੇ ਹੁਣ ਇੱਕ ਕਰਦੇ ਸਨ ਹੱਥੀ ਸੇਵਾ ਤੇ ਦੂਜਾ ਰਸਨਾ ਤੇ ਬਹਿ ਗਿਆ ਫਿਰ ਗੁਰੂ ਅੰਦਰ ਨਾਮ ਚੱਲਣਾ ਸ਼ੁਰੂ ਹੋ ਗਿਆ ਅੰਦਰ ਗੁਰੂ ਗੁਰੂ ਚੱਲਣ ਲੱਗ ਪਿਆ ਤੇ ਇੱਥੋਂ ਤੱਕ ਭੱਟਾਂ ਨੇ ਇੱਕ ਬਚਨ ਕਿਹਾ ਉਹਨਾਂ ਦਾ ਸਵਈਆ ਹੈ ਕਿ ਗੁਰੂ ਅਮਰਦਾਸ ਜੀ ਦੀ ਪੂਰੀ ਜ਼ਿੰਦਗੀ ਹੀ ਇੱਕ ਰੱਬ ਬਣ ਗਈ ਸੀ ਇੰਨਾ ਸਿਮਰਨ ਕੀਤਾ ਸੇਵਾ ਕਰਦਿਆਂ ਰੱਬ ਮੇਰ ਕਰੇ ਆਪਾਂ ਸੇਵਾ ਤਾਂ ਕੀ ਕਰਨੇ ਹਾਂ ਸਾਡੀ ਸੇਵਾ ਅਜਾਈ ਕਿਉਂ ਜਾਂਦੀ ਹੈ ਤੁਸੀਂ ਦੇਖਦੇ ਹੋ ਕਿੰਨਾ ਫਲਾਣਾ ਬੰਦਾ ਇੰਨੀ ਸੇਵਾ ਕੀਤੀ ਯਾਰ ਇਹਦੇ ਨਾਲ ਹੋ ਕੀ ਗਿਆ ਕੁਝ ਗੱਲਾਂ ਚੇਤੇ ਰੱਖੀਏ ਸੇਵਾ ਕਰਕੇ ਦਾਅਵੇਦਾਰ ਨਾ ਬਣ ਜੀ ਅਸੀਂ ਬਹੁਤ ਵੱਡੇ ਸਿੱਖ ਹਾਂ ਸੇਵਾ ਕਰਕੇ ਚੁੱਕੀਏ ਤੇ ਚੇਤੇ ਰੱਖੋ ਸੇਵਾ ਕਰਨ ਤੋਂ ਬਾਅਦ ਦੋ ਘੰਟੇ ਸੇਵਾ ਕਰਕੇ ਭਾਂਡੇ ਮਾਂਜੇ ਤੇ ਤਿੰਨ ਘੰਟੇ ਨਿੰਦਿਆ ਕਰਕੇ ਲੋਕਾਂ ਦੇ ਅੰਦਰ ਮਾਂਜੇ ਕੰਮ ਬਰਾਬਰ ਹੋ ਜਾਣਾ ਹੈ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਕਿਹਾ ਤੈ ਨਰ ਕਿਆ ਪੁਰਾਣ ਸੁਣ ਕੋਈ ਨਾ ਅੰਨ ਪਾਵਨੀ ਭਗਤ ਨਾ ਉਪਜੀ ਭੁੱਖੇ ਦਾਨ ਨਾ ਦੀਨਾ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੂਟਿਓ ਦੇਵਾ ਪਰ ਨਿੰਦਾ ਮੁਕਤੇ ਦੀ ਛੂਟੀ ਨੇਪਲ ਭਈ ਸਭ ਸੇਵਾ ਕਿਉਂਕਿ ਭਾਂਡੇ ਮਾਂਜੇ ਨਾ ਲੋਕਾਂ ਦੇ ਅੰਦਰ ਮਾਂਜੇ ਭਾਂਡੇ ਹੱਥ ਨਾਲ ਮਾਂਜੇ ਅੰਦਰ ਲੋਕਾਂ ਦੇ ਜੀਵ ਨਾਲ ਮਾਂਜੇ ਕੰਮ ਬਰਾਬਰ ਹੋ ਗਿਆ ਉਹਨ ਭਾਂਡੇ ਮਾਂਜ ਕੇ ਮੈਲ ਬਾਹਰ ਸੱਟੀ ਲੋਕਾਂ ਦੇ ਅੰਦਰ ਮਾਂਜ ਕੇ ਮੈਲ ਆਪਣੇ ਅੰਦਰ ਸੱਤ ਲਈ ਸੇਵਾ ਨਿਭਲ ਚਲੇ ਗਈ ਨਹੀਂ ਬਾਬੇ ਗੁਰੂ ਅਮਰਦਾਸ ਜੀ ਤੋਂ ਸਿੱਖੀ ਇਹ ਸੇਵਾ ਗਾਗਰ ਚੁੱਕੀ ਕੱਪੜੇ ਧੋਣੇ ਸ਼ੁਰੂ ਕਰ ਦਿੱਤੇ ਨਾਲ ਉਹਨਾਂ ਦੇ ਸਿਮਰਨ ਸ਼ੁਰੂ ਹੋਇਆ ਉੱਥੇ ਫਿਰ ਉਹਨਾਂ ਨੇ ਗੁਰਮਤ ਦੀ ਪੜ੍ਹਾਈ ਸ਼ੁਰੂ ਕੀਤੀ ਪਿਤਾ ਗੁਰੂ ਗੁਰੂ ਅੰਗਦ ਸਾਹਿਬ ਕੋਲ ਬੈਠੇ ਤੇ ਮੈਂ ਸ਼ਬਦ ਪਿਤਾ ਵਰਤ ਰਿਹਾ ਭਾਵਾਂ 25 ਸਾਲ ਵੱਡੇ ਨੇ ਬੈਠ ਕੇ ਕਿਹਾ ਪਿਤਾ ਜੀ ਹੱਥੀ ਸੇਵਾ ਕਰਨੇ ਆ ਅੰਦਰ ਦੀ ਦਾਤ ਅੱਜ ਜਦੋਂ ਕਿਤੇ ਸੇਵਾ ਕਰਾਉਂਦੇ ਆ ਇਸ਼ਨਾਨ ਕਰਾਉਂਦੇ ਨੇ ਤੇ ਨਾਲ ਹੱਸ ਕੇ ਕਹਿੰਦੇ ਨੇ ਪੁਰਖਾ ਇੱਕ ਤੋਂ ਬਿਨਾਂ ਸਭ ਕੂੜ ਹੈ
ਇੱਕ ਦਾ ਹੀ ਪਸਾਰਾ ਹੈ, ਇੱਕ ਦੀ ਸਾਰੀ ਖੇਡ ਹੈ। ਬਸ ਪੁਰਖਾ ਜੇ ਕੁਝ ਖੱਟਣਾ ਤੇ ਇੱਕ ਤੋਂ ਬਿਨਾਂ ਦੂਜੇ ਪਾਸੇ ਮਨ ਨਾ ਲਜਾਈ, ਬਸ ਇੰਨੇ ਕੁ ਬਚਨ ਸੁਣਦੀ ਦੇਰ ਸੀ ਤੇ ਇੰਨੀ ਕਮਾਈ ਕੀਤੀ। ਪੱਟ ਕਹਿੰਦੇ ਤੈ ਪੜਿਓ ਇੱਕ, ਇਹ 12 ਸਾਲ ਦੀ ਪੜ੍ਹਾਈ ਸੀ ਗੁਰੂ ਅਮਰਦਾਸ ਜੀ ਦੀ। ਤੇ ਗੁਰਮੁਖੋ ਇਹ ਤਾਂ ਅੰਤਲੇ ਸਮੇਂ ਤੱਕ ਚੱਲਦੀ ਰਹਿਣੀ ਹੈ। ਸਿੱਖ ਜਿਹੜਾ ਹੈ ਦੇਖੋ ਸਾਡੇ ਤੇ ਬਚਨ ਦਾ ਰਾਹ ਹੀ ਬਾਬਾ ਜੀ ਨੇ ਬੜਾ ਛੱਡਿਆ ਪਿਆਰਿਓ। ਅਸੀਂ ਸਿੱਖ ਸ਼ਬਦ ਵਰਤਨੇ ਆ ਨਾ, ਕਥਾ ਕਰੋ, ਕੀਰਤਨ ਕਰੋ, ਪ੍ਰਬੰਧ ਕਰੋ, ਸੇਵਾ ਕਰੋ। ਜੇ ਭੁੱਲੋ ਜੇ ਤੇ ਗੁਰੂ ਕਹਿੰਦੇ ਤੂੰ ਕਦੀ ਦੋਸ਼ੀ ਨਹੀਂ ਠਹਿਰਾਇਆ ਜਾਏਗਾ, ਕਿਉਂਕਿ ਤੈਨੂੰ ਮੈਂ ਨਾਮ ਸਿੱਖ ਦਿੱਤਾ ਤੇ ਸਿੱਖ ਦਾ ਮਤਲਬ ਇਹ ਹੈ ਜਿਹੜਾ ਮਰਦੇ ਦਮ ਤੱਕ ਵੀ ਕੋਈ ਸਿੱਖੀ ਜਾਏ। ਸਿੱਖ ਸ਼ਬਦ ਦਿੱਤਾ ਹੈ। ਆ ਜਦੋਂ ਉਸਤਾਦ ਬਣਦੇ ਉਦੋਂ ਹੀ ਪਲਟੀ ਪੁੱਠੀ ਪੈਂਦੀ ਹੈ, ਸਿੱਖ ਬਣ ਕੇ ਰਹੀਏ। ਹਜ਼ੂਰ ਕਿਰਪਾਲੂ ਜੀ ਨੇ ਮੇਰ ਕੀਤੀ, ਕਹਿਣ ਲੱਗੇ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋ ਇੱਕ ਇੱਕ ਦੋ ਛਾਏ ਨਾ ਜਾਣਿਓ ਸੁਪਨ ਇੱਕ ਪਰਤੱਖ ਇੱਕ ਇੱਕ ਸਮੈ ਲੀਣੋ ਤੀਸ ਇੱਕ ਅਰ ਪੰਚ ਸਿੱਧ ਤੈ ਤੀਸ ਨਾ ਖੀਣੋ ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰੂ ਅਮਰਦਾਸ ਜਾਲਬ ਭਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ। ਹੁਣ ਇੱਕ ਹੀ ਜੀਵਨ ਬਣ ਗਿਆ, ਤੈ ਪੜਿਓ ਇੱਕ ਸੇਵਾ ਕਰਦੇ ਨੂੰ ਗੁਰੂ ਨੇ ਇੱਕੋ ਗੱਲ ਸਮਝਾਈ ਕਿ ਇੱਕ ਓਅੰਕਾਰ ਇੱਕ ਤੋਂ ਬਿਨਾਂ ਹੋਰ ਕੁਛ ਸੱਚ ਨਹੀਂ। ਗੁਰੂ ਨੇ ਪੜਾ ਦਿੱਤਾ ਕਿ ਨਾ ਸੂਰ ਸੱਤ ਮੰਡਲੋ ਨਾ ਸੱਤ ਦੀਪ ਨਾ ਜਲੋ ਅੰਨ ਪਾਣੀ ਥਿਰ ਨਾ ਕੋਈ। ਬਾਬਾ ਅਮਰਦਾਸ ਜੀ ਏਕ ਤੁਈ ਏਕ ਤੁਈ ਇੱਕ ਨੇ ਹੀ ਕਾਇਮ ਰਹਿਣਾ ਹੈ। ਪੜ੍ਹਾਈ ਇੱਕ ਦੀ ਕੀਤੀ ਤੇ ਜੋ ਪੜ੍ਹਿਆ ਉਹ ਮਨ ਵਿੱਚ ਟਿਕਾ ਲਿਆ। ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਪਛਾਣ ਵੀ ਇੱਕ ਨਾਲ ਬਣਾ ਲਈ। ਨੈਣ ਬੈਣ ਮੋਏ ਇੱਕ ਅੱਕ ਨੇਤਰਾਂ ਵਿੱਚ ਇੱਕ ਬਚਨਾਂ ਵਿੱਚ ਇੱਕ ਮੂੰਹ ਵਿੱਚ ਇੱਕ ਦੋਏ ਥਾਏ ਨਾ ਜਾਣਿਓ। ਦੂਜੇ ਦੇ ਥਾਂ ਦਾ ਪਤਾ ਹੀ ਕੋਈ ਨੀ, ਦਵੈਸ਼ ਹੁੰਦੀ ਕਿੱਥੇ। ਦੋਏ ਥਾਏ ਨਾ ਜਾਣਿਓ ਸੁਪਨ ਇੱਕ ਪਹਿਲੀ ਗੱਲ ਕਦੀ ਰਾਤ ਨੂੰ ਪਿੱਚ ਧਰਤੀ ਤੇ ਲਾਈ ਨਹੀਂ, ਜੇ ਕਿਤੇ ਥੋੜੀ ਜੀ ਪਿੱਚ ਲੱਗਣੀ ਤੇ ਬਾਬੇ ਨੂੰ ਝਲਕਾਰੇ ਵੀ ਇੱਕ ਦੇ ਪੈਂਦੇ। ਸੁਪਨ ਇੱਕ ਅੱਖ ਖੋਲਣੀ ਪ੍ਰਤੱਖ ਇੱਕ ਇੱਕ ਸਮੇਂ ਲੀਣੋ ਤੀਸ ਇੱਕ ਮਹੀਨੇ ਦੇ 30 ਦਿਨਾਂ ਵਿੱਚ ਕਿਹੜਾ ਦਿਨ ਹੈ ਬਾਬੇ ਅਮਰਦਾਸ ਨੂੰ ਜਿੱਦਣ ਇੱਕ ਭੁੱਲਿਆ ਹੋਵੇ। ਅਰ ਪੰਚ ਸਿੱਧ 5 ਤੱਤਾਂ ਦੇ ਬਣੇ ਹੋਏ ਸੰਸਾਰ ਵਿੱਚ ਕਿਹੜੀ ਥਾਂ ਜਿਹਦੇ ਵਿੱਚੋਂ ਬਾਬੇ ਅਮਰਦਾਸ ਨੂੰ ਇੱਕ ਨਾ ਦਿੱਤਾ ਹੋਵੇ। ਤੀਸ ਇੱਕ ਅਰ ਪੰਚ ਸਿੱਧ 35 ਨਾ ਖੀਣੋ। ਆਹ ਜਿਹੜੇ ਗੁਰਮੁਖੀ ਦੇ 35 ਅੱਖਰ ਵੀ ਸ਼ਬਦ ਵਰਤਨੇ ਕਿ ਉਹਨੂੰ ਅੱਖਰਾਂ ਵਿੱਚੋਂ ਵੀ ਕੇਵਲ ਇੱਕ ਦਿੱਤਿਆ, ਇੱਕੋ ਜੇ ਲਾਖ ਉਸ ਇੱਕ ਤੋਂ ਲੱਖਾਂ ਜੀਵ ਪੈਦਾ ਹੋਏ, ਲੱਖੋ ਅਲੱਖ ਹੈ ਲੱਖਾਂ ਇਕੱਠੇ ਹੋ ਕੇ ਵੀ ਇੱਕ ਨੂੰ ਲੱਖ ਨਹੀਂ ਸਕਦੇ, ਇੱਕੋ ਜੇ ਲੱਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਡਿਓ ਗੁਰੂ ਅਮਰਦਾਸ ਜਾਲਬ ਭਰੈ ਤੂੰ ਇੱਕ ਲੋੜੈ ਇੱਕ ਮੰਨਿਓ। ਪਿਆਰਿਓ ਇੱਕ ਦੇ ਨਹੀਂ, ਦੋ ਦੇ ਨਹੀਂ, 12 ਸਾਲ ਉਸ ਮਹਾਨ ਮਹਾਂਪੁਰਸ਼ ਨੇ ਆਪਣੇ ਸਿਰ ਦੇ ਉਪਨੇ ਮੋਢੇ ਤੇ ਗਾਗਰ ਧੋਈ, ਉਹਨਾਂ ਇੰਨੀ ਕੁ ਘਾਲਣਾ ਕੀਤੀ। ਅੱਜ 12ਵਾਂ ਸਾਲ ਸੰਪੂਰਨ ਪਿਆ ਹੁੰਦਾ ਹੈ, ਖਡੂਰ ਸਾਹਿਬ ਦੀ ਧਰਤੀ ਤੇ ਟਿਕਿਆ। ਅੱਜ ਝੱਖੜ ਵੀ ਬੜਾ ਹੈ, ਪਰ ਜਿਹੜੀ ਗੱਲ ਅੱਜ ਬਾਬਾ ਸੱਤਾ ਜੀ ਨੇ ਕਹੀ, ਝੱਖੜ ਵਾਓ ਨਾ ਡੋਲੀ, ਪਰ ਬਾਬਾ ਅਮਰਦਾਸ ਉੱਤੇ ਕੋਈ ਝੱਖੜ ਅਸਰ ਨਹੀਂ ਕਰਦਾ। ਦੁਨੀਆਂ ਦੀਆਂ ਗੱਲਾਂ ਦਾ ਸੰਸਾਰ ਦਾ ਝੱਖੜ ਗਾਗਰ ਚੁੱਕ ਕੇ ਤੁਰੇ ਨੇ, ਰਸਤੇ ਵਿੱਚ ਪਾਣੀ ਦੀਆਂ ਵਿਛਾੜਾਂ ਮੂੰਹ ਤੇ ਮੁੱਖ ਤੇ ਪੈਂਦੀਆਂ ਨੇ, ਪਾਣੀ ਰੋਕਦਾ ਹੈ, ਬਿਰਧ ਨੂੰ ਠੰਡੀ ਹਵਾ ਰੋਕਦੀ ਹੈ, ਪਰ ਮੁੱਖ ਵਿੱਚ ਜਪ ਹੈ, ਮੁੱਖ ਵਿੱਚ ਗੁਰੂ ਹੈ। ਅੱਜ ਪਾਣੀ ਨੂੰ ਚੀਰਦਿਆਂ ਹੋਇਆਂ ਖਡੂਰ ਦੇ ਨੇੜੇ, ਖਡੂਰ ਸਾਹਿਬ ਨੇੜੇ ਪਹੁੰਚੇ ਤੇ ਕਿੱਲੇ ਨਾਲ ਪੈਰ ਨੂੰ ਠੋਕਰ ਵੱਜੀ, ਜੁਲਾਹੇ ਦੀ ਖੱਡੀ ਵਿੱਚ ਡਿੱਗੇ। ਖੱਡੀ ਵਿੱਚ ਡਿੱਗਣ ਦੀ ਦੇਰ ਸੀ, ਅੰਦਰੋਂ ਆਵਾਜ਼ ਆਈ ਉਸ ਮਰਦ ਦੀ, ਘਰ ਦੇ ਮਾਲਕ ਦੀ, ਕਿ ਦੇਖ ਕੌਣ ਹੈ। ਤੇ ਅੱਗੋਂ ਉਹਨੇ ਉੱਤਰ ਦਿੱਤਾ, ਕਹਿਣ ਲੱਗੀ ਚੁੱਪ ਕਰਕੇ ਬੈਠ ਜੋ, ਗੁਰੂ ਮਹਿਮਾ ਵਿੱਚ ਕੁਝ 2 ਤੁਕਾਂ ਲਿਖੀਆਂ ਤੇ ਬੜੇ ਪਤੇ ਦੀਆਂ। ਕਹਿਣ ਲੱਗੀ ਚੁੱਪ ਕਰਕੇ ਸੁੱਤੇ ਰਹੋ। ਕਹਿੰਦਾ ਖੜਾਕ ਬੜਾ ਹੋਇਆ ਹੈ। ਕਹਿੰਦਾ ਕਹਿੰਦੀ ਖੜਾਕ ਉਹਦਾ ਜਿਹੜਾ ਪੁਰਨਾ ਦੇ ਘਰ ਟੁੱਕੜ ਦੀ ਖਾਤਰ ਨਿਠਾਵਾਂ ਬੈਠਾ। ਉੱਥੇ ਸਤਿਗੁਰੂ ਮਹਿਮਾ ਵੀ ਸ਼ਬਦ ਲਿਖੇ ਨੇ। ਉਸ ਬੀਬੀ ਨੇ ਜਦੋਂ ਗੁਰੂ ਸਾਹਿਬ ਡਿੱਗੇ ਨੇ ਬਾਬਾ ਅਮਰਦਾਸ ਪਰ ਗਾਗਰ ਨਹੀਂ ਡਿੱਗੀ, ਤਨ ਡਿੱਗ ਜਾਏ ਰੱਬ ਮੇਰ ਕਰੇ ਸੇਵਾ ਨਾ ਡਿੱਗੇ, ਗਾਗਰ ਨਹੀਂ ਡਿੱਗੀ। ਆਵਾਜ਼ ਆਈ ਇਹ ਕੌਣ ਹੈ, ਤੇ ਸਤਿਗੁਰੂ ਮਹਿਮਾ ਵਿੱਚ ਲਿਖਿਆ ਜੇ ਅਮਰੂ ਬੇਨਵਾ ਹੋਗਾ, ਹਿੰਦੀ ਦੇ ਸ਼ਬਦ ਵਿੱਚ ਜੇ ਅਮਰੂ ਬੇਨਵਾ ਹੋਗਾ, ਜੁਲਾਈ ਕਹਿ ਰਹੀ ਹੈ, ਸਦਾ ਹੈ ਭਟਕਤਾ ਫਿਰਤਾ ਨਾ ਕਬੂ ਚੈਨ ਕਰਤਾ। ਅਮਰੂ ਬੇਨਵਾ ਦਰ ਤੇ ਜਿਹਦੀ ਥਾਂ ਕੋਈ ਨੀ,
ਜਿਹਦਾ ਕੋਈ ਟਿਕਾਣਾ ਨਹੀਂ। ਜੇ ਅਮਰੂ ਬੇਨਵਾ ਹੋਗਾ ਸਦਾ ਭਟਕਦਾ ਫਿਰਦਾ, ਨਾ ਕਬੂ ਚੈਨ ਕਰਦਾ, ਇਹਨੂੰ ਸਵੇਰੇ ਸ਼ਾਮ ਕਿਤੇ ਚੈਨ ਨਹੀਂ। ਬਕਾਰਾ ਹੋ ਤੋ ਐਸਾ ਹੋ, ਬਕਾਰਾ ਦਾ ਅਰਥ ਬੋਲੀ, ਜੇ ਬੋਲੀ ਹੋਵੇ ਤੇ ਇਹੋ ਜਿਹੀ ਬੋਲੀ ਮਾਰੇ ਅਗਲੇ ਦਾ ਅੰਦਰ ਚੀਰ ਦੇਵੇ। ਇਹ ਬੋਲੀ ਸੀ ਨਾ ਕਿ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਦਾ ਫਿਰਦਾ, ਨਾ ਕਬੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਗਾਗਰ ਤੇ ਹੱਥ ਲਾਇਆ ਤੇ ਇੱਕੋ ਦਮ 72 ਸਾਲ ਦੇ ਬਜ਼ੁਰਗ ਨੇ ਬੋਲ ਕਿਹਾ, ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇ ਚੁੱਪ ਰਹੇ। ਸ਼ਬਦ ਸਨ, ਮੈਨੂੰ ਜੋ ਮਰਜ਼ੀ ਕਹਿ ਲੈ ਨਿਥਾਵਾਂ ਨਾ ਕਹੀਂ, ਜਿਸ ਦਿਨ ਸਿੱਖ ਬਾਬੇ ਨਾਨਕ ਦਾ ਬਣ ਜਾ ਉਸ ਦਿਨ ਸੱਚ ਜਾਣੀ ਗੁਰੂ ਨਾਨਕ ਦੇ ਘਰ ਵਿੱਚ ਉਹਨੂੰ ਥਾਂ ਮਿਲ ਜਾਂਦੀ ਹੈ। ਕਹਿਣ ਲੱਗੇ, ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇ ਚੁੱਪ ਰਹੇ। ਕਹਿਣ ਲੱਗੇ, ਉਸੀ ਦਮ ਹੋ ਗਈ ਪਾਗਲ ਇਸ਼ਾਰਾ ਹੋ ਤੋ ਐਸਾ ਹੋ। ਕਮਾਈ ਹੋਵੇ ਤੇ ਮੇਰੇ ਕੋ ਜੀ ਰਮਜ ਮਾਰੇ ਕੇ ਅੰਦਰ ਨੂੰ ਚੀਰ ਕੇ ਰੱਖਦਾ, ਉਸੀ ਦਮ ਹੋ ਗਈ ਪਾਗਲ ਇਸ਼ਾਰਾ ਹੋ ਤੋ ਐਸਾ ਹੋ। ਸਦੈਨ ਹੋ ਗਈ ਗਾਗਰ ਚੁੱਕ ਕੇ ਬਾਬਾ ਸਹਿਜ ਸੁਭਾਈ ਤੁਰ ਪਏ। ਅੱਜ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਨੇ ਗਾਗਰ ਲਿਆਉਂਦਿਆਂ ਜਦੋਂ ਤੱਕਿਆ ਬਾਹਰ ਖਲੋਤੇ ਨੇ, ਕਹਿਣ ਲੱਗੇ, ਪੁਰਖਾ ਅੱਜ ਆਉਣ ਵਿੱਚ ਦੇਰੀ ਕਿਉਂ? ਸੱਚੇ ਪਾਤਸ਼ਾਹ, ਝੱਖੜ ਰੋਕਦਾ ਖਨੇਰੀ ਰੋਕਦੀ ਹੈ, ਤੇਰੀ ਮੇਰ ਨਾਲ ਅੱਜ ਪਹੁੰਚ ਗਿਆ ਮੈਂ। ਅਜੇ ਇੰਨੀ ਕੁ ਦੇਰ ਸੀ, ਅੰਮ੍ਰਿਤ ਵੇਲੇ ਇੱਕੋ ਦਮ ਉੱਚੀ ਉੱਚੀ ਹਾਲ ਪਾ ਰਿਹਾ ਸ਼ੁਰੂ ਹੋ ਗਈ। ਕੀ ਹੋਇਆ ਕਿ ਜੁਲਾਈ ਦੀ ਘਰ ਵਾਲੀ ਸਦੈਨ ਹੁੰਦੀ ਕਲਮ ਕਮਲੀ ਜਿਹੜੀ ਖਡੂਰ ਸਾਹਿਬ ਦੀਆਂ ਗਲੀਆਂ ਵਿੱਚ ਉੱਚੀ ਉੱਚੀ ਕੂਕਾਂ ਮਾਰਦੀ ਜਾ। ਪਿਆਰੋ, ਇਹ ਗੱਲ ਅਤਕਥਨੀ ਨਹੀਂ। ਅਸੀਂ ਕਹਾਂਗੇ ਕਿ ਕਿਵੇਂ ਹੋ ਸਕਦਾ ਕਿ ਪ੍ਰਭ ਜੀ ਬਸਾਂ ਸਾਧ ਕੀ ਰਸਨਾ। ਚੇਤੇ ਰੱਖਿਓ, ਨਾਨਕ ਕਹਿਤ ਸੁਣੋ ਰੇ ਲੋਕਾਂ, ਸੰਤ ਰਸਨ ਕੋ ਬਸਈਓ। ਉਹ ਤੇ ਗੁਰਮੁਖ ਦੀ ਰਸਨਾ ਤੇ ਬਸਦਾ ਹੈ। ਮੇਰੇ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿਣ ਲੱਗੇ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਸਲਾਦਾ ਪਾਗਲ ਕਮਲੀਏ। ਮੇਰੇ ਗੁਰੂ ਲਈ ਸ਼ਬਦ ਵਰਤਨੀ ਹੈ, ਸਦੈਨ ਹੋ ਕੇ ਗਲੀਆਂ ਵਿੱਚ ਕੂਕਾਂ ਮਾਰਦੀ ਫਿਰੇ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੱਕ ਕੂਕ ਗਈ, ਕਹਿਣ ਲੱਗੇ, ਪੁਰਖਾ ਇਹ ਕੀ ਖੇਡ? ਚਰਨ ਪਕੜ ਲੈ ਸੱਚੇ ਪਾਤਸ਼ਾਹ, ਮੈਨੂੰ ਬਖਸ਼ ਦੇਈ, ਤੇਰੀ ਭੈ ਭਾਵਨੀ ਵਿੱਚ ਅੱਜ ਮੈਨੂੰ ਨਿਥਾਵਾਂ ਕਿਹਾ ਹੈ। ਪਰ ਮੈਂ ਇਹ ਕਿਹਾ ਜਿਹਦਾ ਥਾਂ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ, ਉਹ ਨਿਥਾਵਾਂ ਨਹੀਂ ਕੁੰਦਾ। ਅੱਜ ਮੇਰੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਿਤੇ ਇਹੋ ਜਿਹੇ ਸਰੂਰ ਵਿੱਚ ਆਏ, ਉਸ ਬਿਰਧ ਬਾਬੇ ਨੂੰ ਚੁੱਕ ਕੇ ਆਪਣੇ ਘੁੱਟ ਕੇ ਸੀਨੇ ਨਾਲ ਲਾਇਆ। ਕਮਲੀ ਕੋਲ ਆਈ, 12 ਸਾਲ ਗਾਗਰ ਢੋਈ ਤੇ 12 ਵਰ ਦਿੱਤੇ, ਮੈਂ ਯਤਨ ਕਰਨਾ ਇੱਕ ਇੱਕ ਵਰ ਤੁਹਾਡੇ ਨੂੰ ਸਾਂਝਾ ਕਰਦੇ। ਉਹ 12 ਵਰ ਕਿਹੜੇ ਨੇ ਕਿ ਜਿਹੜੀ ਘਲ ਨਾ ਖਾਲੀ? ਇੱਕ ਪਾਸੇ ਕਮਲੀ ਤੁਰੇ ਫਿਰੇ, ਹਜ਼ੂਰ ਨੇ ਨਦਰ ਕੀਤੀ ਕਿਉਂਕਿ ਅਮੈ ਦ੍ਰਿਸ਼ਟ ਸ਼ੁਭ ਕਰਿਆ ਹੈ, ਨਦਰ ਕੀਤੀ। ਕਹਿਣ ਲੱਗੇ, ਨਹੀਂ, ਜੁੜਿਆ ਹੋਇਆਂ ਦਾ ਮਜ਼ਾਕ ਨਹੀਂ ਉਡਾਈਦਾ, ਉਹਨਾਂ ਦੀ ਰਸਨਾ ਵਿੱਚ ਗੁਰੂ ਵਰਤਦਾ ਹੈ। ਇਹੀ ਕਾਰਨ ਕਿ ਰੱਬ ਦਾ ਪਿਆਰਾ ਬੋਲਦਾ ਇਸ ਕਰਕੇ ਘੱਟ ਹੈ ਕਿਉਂਕਿ ਉਹਦੇ ਸ਼ਬਦਾਂ ਵਿੱਚੋਂ ਅਮੋਗ ਬਾਣ ਨਿਕਲਦੇ ਨੇ, ਕੀ ਪਤਾ ਕਿਸੇ ਦੇ ਅੰਦਰ ਨੂੰ ਚੀਰ ਕੇ ਚਲੇ ਜਾਣ। ਉੱਥੇ ਹਜ਼ੂਰ ਨੇ ਜਦੋਂ ਸੰਗਤ ਇਕੱਠੀ ਕੀਤੀ, ਕਹਿਣ ਲੱਗੇ, ਬਾਬਾ ਅਮਰਦਾਸ, ਅੱਜ ਖੱਡੀ ਵਿੱਚ ਤੁਸੀਂ ਡਿੱਗ ਪਏ, ਪਰ ਚੇਤੇ ਰੱਖਿਓ, ਜਿਸ ਬਲ ਨੇ ਗਰਮੀ ਸਰਦੀ ਕੋਰਾ ਬਰਫ ਆਪਣੇ ਤਨ ਤੇ ਖਡਾਈ ਹੈ, ਪੱਕਣ ਤੋਂ ਬਾਅਦ ਉਹ ਫਲ ਧਰਤੀ ਤੇ ਡਿੱਗਦਾ ਹੈ। ਇੰਨੀ ਘਲ ਨਾ ਘਾਲੀ, ਅੱਜ ਪਰਪੱਕ ਹੋ ਗਏ, ਅੱਜ ਰੱਬ ਭਰ ਗਿਆ ਹੈ। ਭਰੀ ਸੰਗਤ ਵਿੱਚ ਪੁੱਤਰ ਕੋਲ ਬੁਲਾਏ, ਆਪਣੇ ਸਿੱਖ ਕੋਲ ਬੁਲਾਏ ਤੇ 12 ਬਖਸ਼ਾਂ ਕੀਤੀਆਂ ਗਿਆਨੀ ਗਿਆਨ ਸਿੰਘ ਨੇ ਵੀ ਲਿਖੀਆਂ ਨੇ। ਕਹਿਣ ਲੱਗੇ, ਤੁਮ ਹੋ ਨਿਥਾਮਨ ਕੇ ਥਾਨ, ਅੱਗੇ ਦੇ ਅਰਥ ਕਰਾਂਗੇ, ਤੁਮ ਹੋ ਨਿਥਾਮਨ ਕੇ ਥਾਨ, ਕਰ ਹੋ ਨਿਮਾਨਨ ਕੋ ਮਾਨ, ਦਹਿ ਹੋ ਨਿਮਾਨਨ ਕੋ ਮਾਨ। ਅਗਲਾ ਸ਼ਬਦ ਵਰਤਿਆ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਧਰਿਆਂ ਦੀ ਧਰ, ਨਿਆਸਰਿਆਂ ਦੇ ਆਸਰੇ, ਨਿਧੀਰਨ ਦੇ ਧੀਰ, ਪੀਰਾਂ ਦੇ ਤੀਰ। ਸ਼ਬਦ ਵਰਤੇ ਦਿਆਲ, ਬੰਦੀ ਛੋੜ, ਗਏ ਬੰਦੀ ਬੰਦੀ ਛੋੜ, ਭੰਨਣ ਕਰਨ ਸਮਰੱਥ, ਸਭ ਕਿਛ ਤਿਸ਼ ਕੇ ਹੱਥ, 12 ਬਖਸ਼ਾਂ ਕੀਤੀਆਂ। ਕਹਿਣ ਲੱਗੇ, ਤੁਮ ਹੋ ਨਿਥਾਵਨ ਕੇ ਥਾਨ, ਬਾਬਾ ਅਮਰਦਾਸ ਜੀ, ਤੈਨੂੰ ਲੋਕ ਨਿਥਾਵਾਂ ਕਹਿੰਦੇ ਨੇ, ਰਹਿੰਦੀ ਦੁਨੀਆਂ ਤੱਕ ਜਿਹਦੀ ਕਿਤੇ ਵੀ ਥਾਂ ਨਹੀਂ ਰਹੇਗੀ, ਸੱਚ ਜਾਣੀ ਨਿਥਾਵਿਆਂ ਨੂੰ ਤੇਰੇ ਘਰ ਵਿੱਚ ਥਾਂ ਮਿਲਿਆ ਕਰੇਗੀ। 12 ਬਖਸ਼ਾਂ ਦੇਖੋ, ਕੋਈ ਬੰਦਾ ਦੁਨਿਆਵੀ ਪੜ੍ਹਾਈ ਕਰਦਾ ਹੈ, 12-14 ਸਾਲਾਂ ਬਾਅਦ ਡਿਗਰੀ ਮਿਲਦੀ ਹੈ। ਗੁਰਮੁਖੋ, ਆਹ ਗੁਰਮਤ ਦੀ ਪੜ੍ਹਾਈ ਹੈ, ਗੁਰਮਤ ਦੀ ਕਲਨਾ, ਅੱਜ ਦੇਖੋ ਕਿੰਨੀਆਂ ਡਿਗਰੀਆਂ ਮਿਲ ਲੱਗੀਆਂ। ਤੁਮ ਹੋ ਨਿਥਾਵਨ ਕੇ ਥਾਨ, ਕਰ ਹੋ ਨਿਮਾਨਨ ਮਾਨ,
ਮਿਥਾਵਿਆਂ ਦਾ ਥਾਂ ਬਣੇਗਾ, ਜਿਸ ਨੂੰ ਕਿਤੇ ਵੀ ਮਾਣ ਨਹੀਂ ਮਿਲਣਾ ਉਹਨਾਂ ਦਾ ਤੂੰ ਮਾਣ ਬਣ ਜਾਏਗਾ। ਤੀਜੀ ਬਖਸ਼ਿਸ਼ ਕੀਤੀ ਨਿਤਾਣਿਆਂ ਦੇ ਤਾਣ, ਜਿਹਦੀ ਕਿਤੇ ਵੀ ਤਾਕਤ ਨਹੀਂ ਤੂੰ ਨਿਤਾਣਿਆਂ ਦਾ ਬਲ ਬਣੇਗਾ। ਮੈਂ ਓਟਿਆਂ ਦੀ ਓਟ, ਚੌਥੀ ਬਖਸ਼ਿਸ਼ ਕੀਤੀ ਜਿਹਦਾ ਕੋਈ ਓਟ ਨਹੀਂ ਉਹਦੀ ਓਟ ਤੁਸੀਂ ਬਣੋਗੇ। ਨੇ ਆਸਰਿਆਂ ਦੇ ਆਸਰੇ, ਪੰਜਵੀਂ ਬਖਸ਼ਿਸ਼ ਕੀਤੀ ਜਿਹਦਾ ਆਸਰਾ ਕੋਈ ਨਹੀਂ ਉਹਦੇ ਆਸਰੇ ਬਣੋਗੇ। ਛੇਵੀਂ ਬਖਸ਼ਿਸ਼ ਕੀਤੀ ਨਿਧੜਿਆਂ ਦੀ ਧਰ, ਜਿਹਦਾ ਕੋਈ ਵੀ ਧੜਾ ਨਹੀਂ ਉਹਦੀ ਧਰ ਤੂੰ ਬਣੇਗਾ। ਨਤੀਰਨ ਦੀ ਧੀਰ, ਸੱਤਵੀਂ ਬਖਸ਼ਿਸ਼ ਕੀਤੀ ਕਿ ਜਿਨ੍ਹਾਂ ਨੂੰ ਕੋਈ ਵੀ ਧੀਰਜ ਦੇਣ ਵਾਲਾ ਨਹੀਂ ਉਹਨਾਂ ਦੀ ਧੀਰਜ ਤੁਸੀਂ ਬਣੋਗੇ। ਗਈ ਬਹੋੜ ਬੰਦੀ ਛੋੜ, ਤੁਸੀਂ ਗਈ ਬਹੋੜ ਦਾ ਅਰਥ ਹੈ ਜਿਸ ਬੰਦੇ ਦੀ ਆਤਮਕ ਅਵਸਥਾ ਚਲੀ ਗਈ ਤੁਸੀਂ ਮੇਲ ਕਰੋਗੇ ਤੇ ਉਹਦੀ ਅਵਸਥਾ ਬਣ ਜਾਏਗੀ। ਦਿਆਲ ਬੰਦੀ ਛੋੜ, ਤੁਸੀਂ ਕਿਰਪਾ ਕਰੋਗੇ, ਦਿਆਲੂ ਹੋ ਤੇ ਤੁਸੀਂ ਉਹਨੂੰ ਬੰਦੀ ਛੋੜ ਦਰ ਤੇ ਬੰਧਨਾ ਤੋਂ ਮੁਕਤ ਕਰਾਓਗੇ। ਅੱਗੇ ਹਜ਼ੂਰ ਨੂੰ ਦਸਵਾਂ ਬਚਨ ਕਿਹਾ ਪੀਰਾਂ ਦੇ ਪੀਰ, ਤੁਸੀਂ ਪੀਰਾਂ ਦੇ ਪੀਰ ਹੋਵੋਗੇ। ਗਿਆਰਵੀਂ ਬਖਸ਼ਿਸ਼ ਕੀਤੀ, ਕਹਿਣ ਲੱਗੇ ਭੰਨਣ ਕਰਨ ਸਮਰੱਥ, ਸਭ ਕੁਝ ਬਣਾਉਣ ਤੇ ਤੋੜਨ ਦੇ ਤੇਰੇ ਹੱਥ ਵਿੱਚ ਤਾਕਤ ਹੋਵੇਗੀ, ਸਭ ਕੁਝ ਜਾ ਕੇ ਹੱਥ ਤੇਰੇ ਹੱਥ ਵਿੱਚ ਸਾਰੀਆਂ ਬਖਸ਼ਾਂ ਚੁਕਾ ਦਿੱਤੀਆਂ। ਬਾਰਾਂ ਵਰ, ਬਾਰਾਂ ਬਖਸ਼ਾਂ ਬਾਬੇ ਅਮਰਦਾਸ ਗੁਰੂ ਜੀ ਨੂੰ ਮਿਲੀਆਂ। ਤੇ ਗੁਰਮੁਖੋ, ਅੱਜ 72 ਸਾਲ ਦੇ ਕਰੀਬ ਮੈਂ ਸ਼ਬਦ ਵਰਤ ਰਿਹਾ, ਕਰੀਬ ਦਾ ਮਤਲਬ ਹੁੰਦਾ ਗੁਜੈਸ਼ ਹੈ ਵੱਧ ਘੱਟ ਮਹੀਨੇ। 72 ਸਾਲ ਦੇ ਕਰੀਬ ਇਹ ਮਹਾਂਪੁਰਸ਼ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਬਣੇ ਨੇ। ਤੇ ਉਸ ਵੇਲੇ ਬਾਬਾ ਸੁੰਦਰ ਜੀ ਨੇ ਸ਼ਬਦ ਬੜੇ ਸੋਹਣੇ ਭਾਵੇਂ ਸੱਤ ਵਿੱਚ ਵਰਤੇ ਨੇ, ਬਾਅਦ ਵਿੱਚ ਕਹਿਣ ਲੱਗੇ ਜਗਦਾਤਾ ਸੋਏ ਭਗਤ ਬਚਨ ਤਿਉ ਲੋਏ ਜੀਓ, ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਈ ਜੀਓ, ਅਵਰੋ ਨਾ ਜਾਣੈ ਸ਼ਬਦ ਗੁਰ ਕਾ ਏਕ ਨਾਮ ਧਿਆਵੈ, ਪ੍ਰਸਾਦ ਨਾਨਕ ਗੁਰੂ ਅੰਗਦ ਅਮਰ ਪਦਵੀ ਪਾਵੈ। ਬਾਬਾ ਅਮਰਦਾਸ ਇੱਕ ਸ਼ਬਦ ਦੀ ਕਮਾਈ ਕਰਕੇ ਅਮਰ ਪਦਵੀ ਤੇ ਆ ਪਹੁੰਚੇ ਨੇ। ਕਿਰਪਾਲੂ ਦਾਤਾ ਜੀ ਗੁਰੂ ਅੰਗਦ ਸਾਹਿਬ ਜੀ ਨੇ ਜਿਹੜੀ ਦਾਤ ਕਰਤਾਰਪੁਰ ਤੋਂ ਲੈ ਕੇ ਕੱਲ ਅਸੀਂ ਪੜ੍ਹ ਰਹੇ ਸਾਂ ਖਡੂਰ ਆਏ, ਇੱਥੇ ਭਾਈ ਗੁਰਦਾਸ ਕਹਿੰਦੇ ਨੇ ਹੁਣ ਖੇਡ ਨਵੀਂ ਵਾਪਰੀ ਕਿ ਗੁਰੂ ਅੰਗਦ ਸਾਹਿਬ ਜੀ ਨੇ ਪੁੱਤਰ ਸੱਦੇ, ਸਿੱਖ ਸੱਦੇ ਤੇ ਕਹਿਣ ਲੱਗੇ ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ, ਫੇਰ ਵਿਛਾਇਆ ਗੋਇੰਦਵਾਲ ਅਚਰਜ ਖੇਲ ਨਾ ਲਖਿਆ ਜਾਈ। ਲੋਕ ਕਹਿਣਗੇ ਵੀ ਏਦੇ ਬਿਰਧ ਬਾਬੇ ਨੂੰ ਗੱਦੀ ਮਿਲ ਗਈ। ਕਹਿਣ ਲੱਗੇ ਦਾਤ ਜੋਤ ਖਸਮ ਹੈ ਵਡਿਆਈ, ਇਹ ਜੋਤ ਤਾਂ ਰੱਬ ਦੀ ਦਾਤ ਹੈ, ਜਿਹਨੇ ਖਸਮ ਨੇ ਜਿਹਨੂੰ ਵਡਿਆਈ ਦੇਣੀ ਹੋਵੇ ਇਹ ਜੋਤ ਉਹਦੇ ਅੰਦਰ ਜਾ ਸਕਦੀ ਹੈ। ਦਾਤ ਜੋਤ ਖਸਮ ਹੈ ਵਡਿਆਈ। ਬਾਬਾ ਅਮਰਦਾਸ ਗੁਰੂ ਅਮਰਦਾਸ ਬਣੇ। ਅੱਜ ਦੇਖੋ ਦਾਦਾ ਬੈਠਾ ਸੀ ਕਰਤਾਰਪੁਰ ਰਾਵੀ ਤੋਂ ਪਰਲੇ ਪਾਸੇ, ਪੁੱਤਰ ਭੇਜਿਆ ਰਾਵੀ ਤੋਂ ਉਰਲੇ ਪਾਸੇ ਖਡੂਰ ਸਾਹਿਬ, ਤੇ ਪੋਤਰੇ ਨੂੰ ਭੇਜ ਦਿੱਤਾ, ਪੁੱਤਰ ਨੂੰ ਅਗਾਂ ਭੇਜਿਆ ਗੁਰੂ ਅੰਗਦ ਸਾਹਿਬ ਨੇ ਗੋਇੰਦਵਾਲ ਪੁਰਖਾ ਕਿ ਤੁਸੀਂ ਗੋਇੰਦਵਾਲ ਚਲੇ ਜਾਓ। 72 ਸਾਲ ਦੇ ਬਾਬਾ ਜੀ ਅੱਜ ਗੋਇੰਦਵਾਲ ਸਾਹਿਬ ਆ ਬੈਠੇ ਨੇ। ਗੁਰਮੁਖੋ ਇੱਥੋਂ ਦਾ ਜੀਵਨ ਜੇ ਪੜ੍ਹਨਾ ਤੇ ਭੱਤਾਂ ਦੇ ਸਵਈਆਂ ਵੱਲ ਜ਼ਰੂਰ ਝਾਤੀ ਮਾਰੀ। ਬਾਬਾ ਅਮਰਦਾਸ ਕਿਰਪਾਲੂ ਇੰਨੇ ਮੇਹਰਾਂ ਦੇ ਘਰ ਵਿੱਚ ਆਏ, 72 ਸਾਲ ਦੀ ਉਮਰ ਵਿੱਚ ਗੁਰੂ ਬਣ ਕੇ 17 ਰਾਗਾਂ ਵਿੱਚ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬਾਣੀ ਉਚਾਰਨ ਕੀਤੀ। ਸਿੱਖ ਸੰਗਤਾਂ ਨੂੰ ਅੰਦਰ ਦੀਆਂ ਪੌੜੀਆਂ ਉਤਰ ਕੇ ਸੁੱਚ ਭਿੱਟ ਤੋਂ ਉੱਪਰ ਉਠਾ ਕੇ 84 ਕੱਟਣ ਦੀ ਜੁਗਤ ਦੇ ਦਿੱਤੀ। ਹਜ਼ੂਰ ਕਿਰਪਾਲੂ ਦੇ ਦਰ ਤੇ ਸਿੱਖ ਸੰਗਤਾਂ ਜਦੋਂ ਆਉਣ ਲੱਗੀਆਂ, ਇੱਥੇ ਭੱਟਾਂ ਨੇ ਫਿਰ ਇੱਕ ਬਚਨ ਕਹੇ ਨੇ, ਕਹਿੰਦੇ ਨੇ ਅੱਜ ਬਾਬਾ ਅਮਰਦਾਸ ਵਿੱਚ ਉਹੀ ਨੂਰ ਹੈ, ਉਹੀ ਤਖ਼ਤ ਹੈ, ਉਹੀ ਕਿਰਪਾ ਜਿਹੜੀ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਸਾਹਿਬ ਕੋਲ ਸੀ। ਕਹਿਣ ਲੱਗੇ ਅੱਜ ਦੇਖੋ ਚਰਨ ਤਾਂ ਪਰ ਸਕੇ ਅੱਠ, ਚਰਨ ਗੁਰ ਅਮਰ ਪਵੱਲ ਰਿਹਾ, ਪੈਰ ਤਾਂ ਦੁਨੀਆਂ ਲਈ ਫਿਰਦੀ ਹੈ, ਹਜ਼ਾਰਾਂ ਮੀਲ ਪੈਰਾਂ ਨਾਲ ਤੁਰ ਲਿਆ, ਪਰ ਲੋਕੋ ਆਓ ਗੋਇੰਦਵਾਲ ਇਹਨਾਂ ਪੈਰਾਂ ਨਾਲ ਗੁਰੂ ਅਮਰਦਾਸ ਜੀ ਦੇ ਰਾਹ ਤੇ ਚੱਲੋ ਤੇ ਪੈਰ ਸਫਲ ਹੋ ਜਾਣਗੇ। ਚਰਨ ਤਾਂ ਪਰ ਸਕੇ ਅੱਠ, ਚਰਨ ਗੁਰ ਅਮਰ ਪਵੱਲ ਰਿਹਾ, ਹੱਥ ਤਾਂ ਪਰ ਸਕੇ ਅੱਠ, ਹੱਥ ਲੱਗਿਆ ਗੁਰ ਅਮਰ ਪੈ, ਗੁਰੂ ਅਮਰਦਾਸ ਦੇ ਚਰਨਾਂ ਨੂੰ ਹੱਥ ਵਿੱਚ ਪਕੜੋ ਤੇ ਲੋਕਾਂ ਦੇ ਹੱਥ ਪੈ ਸਫਲ ਹੁੰਦੇ ਨੇ। ਚਰਨ ਤਾਂ ਪਰ ਸਕਿਆ ਤੇ ਚਰਨ ਗੁਰ ਅਮਰ ਪਵੱਲ ਰਿਹਾ, ਹੱਥ ਤਾਂ ਪਰ ਸਕਿਆ ਤੇ ਹੱਥ ਲੱਗਿਆ ਗੁਰ ਅਮਰ ਪੈ, ਜੀ ਤਾਂ ਪਰ ਸਕਿਆ ਤੇ ਜੀ ਗੁਰ ਅਮਰ ਭਣੀਜੈ, ਜੀਵ ਉਹ ਪਵਿੱਤਰ ਹੈ ਜਿਹੜੀ ਗੁਰੂ ਅਮਰਦਾਸ ਨੂੰ ਪੁਕਾਰਦੀ। ਕਹਿਣ ਲੱਗੇ ਸਰਵਣ ਤਾਂ ਪਰ ਸਕਿਆ, ਨੈਣ ਤਾਂ ਪਰ ਸਕਿਆ ਤੇ ਨੈਣ ਗੁਰ ਅਮਰ ਪਖੀਜੈ, ਅੱਖਾਂ ਉਹ ਚੰਗੀਆਂ ਨੇ ਜਿਹੜੀਆਂ ਗੁਰੂ ਅਮਰਦਾਸ ਦੇ ਦਰਸ਼ਨ ਕਰਦੀਆਂ।
ਸਰਵਣਤਾ ਪਰ ਸਕਿਆਤ ਸਰਵਣ ਗੁਰ ਅਮਰ ਸੁਣੀਜੈ ਸਕਿਆਤ ਸੋਹੀ ਯੋਜਿਤ ਹੀ ਵਸੈ ਗੁਰ ਅਮਰਦਾਸ ਨਿਜ ਜਗਤ ਪਿਤ ਕਹਿਣ ਲੱਗੇ ਸਕਿਆਤ ਸੋ ਸਿਰ ਜਾਲ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ।

ਤੇ ਮੈਂ ਅੱਖਾਂ ਨਾਲ ਦੇਖ ਕੇ ਸ਼ਬਦ ਆਪ ਨੂੰ ਸਾਂਝੇ ਕਰਨ ਲੱਗਾ। ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਵਰਤੇ ਨੇ ਗੋਬਿੰਦਵਾਲ, ਗੋਬਿੰਦਪੁਰੀ ਸਨ, ਰੱਬ ਦਾ ਘਰ ਬਣ ਗਿਆ ਗੋਬਿੰਦਵਾਲ। ਇੱਥੇ ਹਜ਼ੂਰ ਨੇ ਬੜੀਆਂ ਮਿਹਰਤਾਂ ਮਿਹਰਾਂ ਵਰਤਾਈਆਂ। ਇਸੇ ਸਮੇਂ ਦੇ ਦਰਮਿਆਨ ਇੱਥੇ ਕੋੜੀ ਵੀ ਆਇਆ ਸੀ, ਜਿਹਨੂੰ ਆਪਣਿਆਂ ਨੇ ਘਰੋਂ ਬਾਹਰ ਕੱਢ ਦਿੱਤਾ ਤੇ ਨਿਥਾਣਿਆਂ ਦੇ ਥਾਂ ਨੇ ਗਲੇ ਨਾਲ ਲਾ ਕੇ ਕਿਹਾ ਕਿ ਇਸ ਕੋੜੀ ਨੂੰ ਮੈਂ ਆਪਣੇ ਸੀਨੇ ਨਾਲ ਲਾ ਕੇ ਕੇਵਲ ਆਰੋਗ ਨਹੀਂ ਇੱਥੋਂ ਤੱਕ ਆਪਣੇ ਖੱਤੀ ਰਿਸ਼ਤਾ ਕਰਾ ਕੇ ਵਿਆਹ ਕਰਾ ਕੇ ਕਹਿਣ ਲੱਗੇ ਲੋਕ ਤੈਨੂੰ ਘਰੋਂ ਬਾਹਰ ਕੱਢਦੇ ਪਏ ਸਨ, ਅੱਜ ਤੋਂ ਬਾਅਦ ਤੂੰ ਮੰਜੇ ਤੇ ਬੈਠੇਗਾ, ਲੋਕ ਤੇਰੇ ਕੋਲ ਆ ਕੇ ਗੁਰਮਤਿ ਸਿੱਖਿਆ ਕਰਦੇ। ਗੁਰੂ ਅਮਰਦਾਸ ਦਾ ਨੂਰ ਲੋਕਾਂ ਤੇ ਅਸਰ ਕਰ ਰਿਹਾ ਹੈ। ਦੂਸਰੀ ਘਟਨਾ ਇੱਕ ਹੈ ਜਿਹੜੀ ਸਾਂਝੀ ਕਰਨੀ ਅੱਤ ਜ਼ਰੂਰੀ ਹੈ। ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਬੈਠੇ ਨੇ, ਅੱਜ ਜਵਾਨ ਪੁੱਤਰ ਦੀ ਮੌਤ ਹੋਈ ਹੈ ਤੇ ਇਹ ਹਕੀਕਤ ਹੈ। ਅਸੀਂ ਕਹਾਂਗੇ ਰੱਬ ਦੇ ਪਾਣੀ ਵਿੱਚ ਵੇਖੋ ਅੰਦਰ ਉਹਨਾਂ ਦਾ ਇੰਨਾ ਕੋਮਲ ਹੈ। ਇੱਕੋ ਦਮ ਆਵਾਜ਼ ਸੁਣਾਈ ਦਿੱਤੀ ਕਿਸੇ ਦੇ ਬਹਿਣ ਪਾਣ ਦੀ ਤੇ ਪੁੱਛਦੇ ਨੇ ਭਾਈ ਬੱਲੂ, ਭਾਈ ਬੱਲੂ ਗੁਰੂ ਕਾ ਹਜ਼ੂਰੀਆ ਸਿੱਖ ਸੀ, ਭਾਈ ਬੱਲੂ ਇਹ ਰੋਣਾ ਕਿਸ ਦਾ? ਸੱਚੇ ਪਾਤਸ਼ਾਹ ਜਵਾਨ ਪੁੱਤਰ ਦੀ ਮੌਤ ਹੋ ਗਈ। ਕਹਿਣ ਲੱਗੇ ਹਾਂ, ਸ਼ਬਦ ਵਰਤੇ ਕਿ ਮਾਪਿਆਂ ਅੱਗੇ ਪੁੱਤ ਨਾ ਮਰਸੀ, ਵਿਧਵਾ ਨਾਲ ਪਰਮੇਸ਼ਰ ਨਾ ਕਰਸੀ। ਜਿੰਨੀ ਦੇਰ ਤੱਕ ਉਹਨਾਂ ਦੀ ਹਯਾਤੀ ਰਹੀ ਇਹ ਮੰਨਿਆ ਜਾਂਦਾ ਹੈ ਉੱਥੇ ਖੇਡ ਵਾਪਰਦੀ ਰਹੀ। ਅੱਜ ਗੌਲੀ ਪੱਟੀ ਹੈ, ਕਰਮ ਹੀ ਟੁੱਟਦਾ ਪਿਆ ਤੇ ਕਹਿੰਦੇ ਨੇ ਕੋਈ ਮਰਜੀਵਣਾ ਆਏ ਜਿਹੜਾ ਅੰਦਰ ਜਾ ਕੇ ਗੌਲੀ ਦਾ ਕਰ ਤੋੜੇ। ਭਾਈ ਮਾਣਕ ਚੰਦ ਕੋਲ ਖਲੋਤਾ, ਸੱਚੇ ਪਾਤਸ਼ਾਹ ਹੁਕਮ ਕਰੋ ਕਰ ਮੈਂ ਤੋੜਾਂਗਾ। ਆਪ ਨੂੰ ਪਤਾ ਕਰ ਸ਼ਬਦ ਅਸੀਂ ਸਮਝਦੇ ਹਾਂ, ਪੱਥਰ ਆ ਗਿਆ ਪਾਣੀ ਉੱਤੇ ਤੇ ਕਾਰੀਗਰਾਂ ਕਹਿ ਦਿੱਤਾ ਕਰ ਜਦੋਂ ਪਾਤਾ ਹੋ ਸਕਦਾ ਕਰ ਤੋੜਨ ਵਾਲਾ ਪਾਣੀ ਦੇ ਵਿੱਚ ਹੀ ਰਹਿ ਜਾਏ, ਇੰਨਾ ਪਾਣੀ ਬਾਹਰ ਨਿਕਲਣਾ ਹੋ ਸਕਦਾ ਵਿੱਚ ਰਹਿ ਜਾਏ। ਤੇ ਭਾਈ ਮਾਣਕ ਚੰਦ ਨੂੰ ਕਹਿਣ ਲੱਗੇ ਤੋੜਨ ਚੱਲਿਆ ਦੇਖੀ, ਹੱਥ ਜੋੜ ਕੇ ਕਹਿੰਦਾ ਦਾਤਾ ਪਾਣੀ ਵਿੱਚ ਰਹਿ ਜਾ ਕੋਈ ਗੱਲ ਨੀ, ਪਰ ਪਾਣੀ ਵਿੱਚ ਡੁੱਬਦਿਆਂ ਨਜ਼ਰ ਤੁਸੀਂ ਉੱਤੇ ਜ਼ਰੂਰ ਰੱਖਿਆ, ਨਜ਼ਰ ਤੁਸੀਂ ਕਰਿਓ। ਹਜ਼ੂਰ ਬੌਲੀ ਦੇ ਕੋਲ ਖਲੋਤੇ, ਥੱਲੇ ਵਰ ਕੇ ਕਰ ਨੂੰ ਜਦੋਂ ਮਾਰਿਆ, ਠੋਕਰ ਮਾਰੀ ਮਾਰੇ, ਸੱਟਾਂ ਮਾਰੀਆਂ ਵਦਾਨ ਮਾਰੇ, ਪੱਥਰ ਪਾਟਾ, ਇੰਨਾ ਪਾਣੀ ਫੱਟ ਕੇ ਥੱਲੋਂ ਨਿਕਲਿਆ ਮਾਣਕ ਚੰਦ ਵਿੱਚ ਹੀ ਰਹਿ ਗਿਆ। ਮਾਈ ਸੀ ਇਹਦੀ ਵਿਧਵਾ, ਮਾਏ ਵੀ ਸੀ ਵਿਧਵਾ, ਕਿਸੇ ਕਿਹਾ ਮਾਣਕ ਚੰਦ ਡੁੱਬ ਗਿਆ। ਮਾਈ ਆਈ ਗੁਰੂ ਅਮਰਦਾਸ ਦੇ ਚਰਨਾਂ ਵਿੱਚ, ਦਾਤਾ ਮੇਰਾ ਤਾਂ ਇੱਕੋ ਇੱਕ ਪੁੱਤਰ ਸਹਾਰਾ ਹੀ ਇਹ ਸੀ। ਹਜ਼ੂਰ ਕਹਿਣ ਲੱਗੇ ਬਾਈ ਨਾ ਕੀ ਪੁੱਤਰ ਦਾ ਰੱਖੀ? ਕਹਿਣ ਲੱਗੀ ਮਾਣਕ, ਕਹਿੰਦੇ ਨੇ ਮੋਤੀ ਤਰਦੇ ਨੇ ਡੁੱਬਦੇ ਪੱਥਰ ਉੱਤੇ, ਮੋਤੀ ਤਰਦੇ ਨੇ ਪੱਥਰ ਡੁੱਬਦੇ ਨੇ। ਮਾਣਕ ਚੰਦ ਬਾਹਰ ਆਇਆ, ਪਾਣੀ ਬਾਹਰ ਕੱਢਿਆ ਤੇ ਮੇਰੇ ਗੁਰੂ ਨੇ ਸੱਚਮੁੱਚ ਜਾਣੋ ਨਾਂ ਦਾ ਮਾਣਕ ਸੀ, ਜੀਵਨ ਕਰਕੇ ਵੀ ਮਾਣਕ ਬਣਾ ਦਿੱਤਾ। ਤੀਸਰੀ ਮੈਂ ਘਟਨਾ ਅਰਜ਼ ਕਰਨੀ ਚਾਹੁੰਦਾ, ਗੁਰੂ ਦਾ ਨੂਰ ਵਰਤਦਾ ਹੈ, ਸਿੱਖ ਸੰਗਤਾਂ ਰਹਿਮਤਾਂ ਲੈਂਦੀਆਂ ਪਈਆਂ ਨੇ ਤੇ ਬਾਬਾ ਸੱਤਾ ਜੀ ਕਹਿੰਦੇ ਨੇ ਗੁਰੂ ਅਮਰਦਾਸ ਅਸੀਂ ਅੱਜ ਤੋਂ ਬਾਅਦ ਇਹ ਨਹੀਂ ਕਹਿਣਾ ਸਾਨੂੰ ਆ ਦੇ, ਤੂੰ ਜੋਰ ਦੇ ਦੇਗਾ ਤੂੰ ਝੋਲੀ ਵਿੱਚ ਪਵਾ ਕੇ ਚਲੇ ਜਾਣਾ, ਤੇਰੇ ਦਰ ਦਾ ਮਿਲਿਆ ਹੋਇਆ ਮਿੱਟੀ ਦਾ ਕਣ ਵੀ ਬਖਸ਼ਿਸ਼ ਹੈ। ਹਜ਼ੂਰ ਕਿਰਪਾਲੂ ਜੀ ਗੋਇੰਦਵਾਲ, ਮੈਂ ਥੋੜਾ ਜਿਹਾ ਇਤਿਹਾਸ ਟੱਚ ਕਰਨਾ ਤੇ, ਅੱਜ ਮੰਡੀ ਦਾ ਰਾਜਾ ਹੈ, ਰਾਣੀਆਂ ਵਿੱਚੋਂ ਇੱਕ ਰਾਣੀ ਜਿਹੜੀ ਨਾ ਵਿਆਹੀ ਸੀ ਉਹਨੇ ਪਰਦਾ ਕਰ ਲਿਆ, ਘੁੰਡ ਕੱਢ ਕੇ ਆਈ ਤੇ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਕੌਣ ਝੱਲੀ ਆ ਗਈ ਪਰਦੇ ਕਰਕੇ? ਗੁਰੂ ਤੋਂ ਤਾਂ ਪਰਦੇ ਕਈ ਜਨਮਾਂ ਦੇ ਪਹਿਲੇ ਪਏ ਨੇ, ਇਹ ਚਿਹਰੇ ਉੱਤੇ ਪਰਦੇ ਕਿਹੜੇ ਕਰਨੇ? ਇਸ ਘਟਨਾ ਵੱਲ ਤੁਸੀਂ ਧਿਆਨ ਦਿਓ, ਮੈਂ ਤਾਂ ਕਹਿ ਰਿਹਾ, ਮੈਂ ਉਹ ਚੀਜ਼ ਵੇਖ ਕੇ ਆਇਆ, ਵੇਖਣ ਤੋਂ ਬਾਅਦ ਸਾਂਝੀ ਕਰਨੀ ਚਾਹੁੰਦਾ। ਪੜੀ ਸੀ ਇਤਿਹਾਸ ਵਿੱਚ, ਕਹਿਣ ਲੱਗੇ ਕੌਣ ਝੱਲੀਏ ਜਿਹਨੇ ਆਪਣੇ ਮੂੰਹ ਤੇ ਪਰਦਾ ਲੈ ਲਿਆ? ਬਾਬੇ ਦੇ ਬਚਨ ਕਹਿਣ ਦੀ ਦਿਲ ਸੀ, ਪਤਾ ਨੀ ਕੀ ਖੇਡ ਵਾਪਰੀ, ਗੁਰੂ ਅਮਰਦਾਸ ਦੇ ਬਚਨਾਂ ਵਿੱਚ ਇੰਨੀ ਫਤਿਆ ਸੀ, ਕਹਿੰਦੇ ਜੋ ਸ਼ਬਦ ਕਹਿਣਾ ਤਤਕਾਲ ਹੋ ਜਾਣਾ। ਦਰਬਾਰ ਵਿੱਚੋਂ ਭੱਜ ਗਈ, ਕੱਪੜੇ ਪਾੜ ਕੇ ਇਹਨੇ ਲੀੜਾ ਲਾ ਕੇ ਸੱਦ ਦਿੱਤਾ, ਜੰਗਲ ਨੂੰ ਚਲੀ ਗਈ। ਮੰਡੀ ਦਾ ਰਾਜਾ ਰਿਹਾ, ਕੋਈ ਦਿਨ ਪਰਤ ਕੇ ਚਲਾ ਗਿਆ। ਇਹ ਰਾਣੀ ਪਰਤ ਕੇ ਜੰਗਲ ਵਿੱਚ ਹੀ ਘੁੰਮਦੀ ਰਹੀ, ਕੱਪੜੇ ਪਾੜ ਦਿੱਤੇ, ਕਲਕਾਰੀਆਂ ਮਾਰੇ, ਦਿਨ ਰਾਤ ਜੰਗਲ ਵਿੱਚ ਹੀ। ਇੱਥੇ ਗੁਰੂ ਕਾ ਇੱਕ ਸਿੱਖ ਸੀ ਜਿਹਨੂੰ ਹਜ਼ੀਰਾਂ ਦਾ ਰੋਗ ਸੀ। ਇਹ ਆਮ ਤੌਰ ਤੇ ਗੁਰੂ ਕੇ ਲੰਗਰ ਦੀ ਸੇਵਾ ਕਰਦਾ ਸੀ, ਹੋਰ ਕਿਸੇ ਨਾਲ ਬੋਲਦਾ ਨਹੀਂ ਸੀ, ਬਸ ਇੱਕੋ ਗੱਲ ਕਹੀ ਜਾਂਦਾ ਸੀ ਜ਼ਬਾਨ ਤੋਂ, ਸੱਚਨ ਸੱਚ, ਸੱਚਨ ਸੱਚ। ਇਹਦਾ ਮਤਲਬ ਜੀ ਸੱਚਾ ਗੁਰੂ ਅਮਰਦਾਸ ਤੇ ਬਾਕੀ ਝੂਠ ਹੈ, ਇਹਦਾ ਨਾਮ ਹੀ ਪਾ ਦਿੱਤਾ ਸੱਚਨ ਸੱਚ। ਕੁਝ ਨੀ ਕਹਿਣਾ, ਲੰਗਰ ਲਿਆਉਣਾ ਤਾਂ ਸੱਚਨ ਸੱਚ ਰਹਿੰਦਾ ਸੀ, ਜੰਗਲ ਵਿੱਚ ਇਹਨੇ ਲੱਕੜਾਂ ਵੱਢਦੀਆਂ, ਸੁਕਾਣੀਆਂ ਤੇ ਲਿਆ ਕੇ ਲੰਗਰ ਵਿੱਚ ਗੁਰੂ ਅਮਰਦਾਸ ਦੇ

0: ਦੁਨੀਆਂ ਸੱਚਨ ਸੱਚ ਸੱਚਨ ਸੱਚ ਕਹੀ ਜਾਣਾ ਬੋਲਣਾ ਨਾ। ਅੱਜ ਗੁਰੂ ਕੇ ਸਿੱਖੋ ਲੱਕੜਾ ਵੱਜਣ ਜੰਗਲ ਵਿੱਚ ਗਿਆ, ਉਹ ਰਾਜੇ ਦੀ ਰਾਣੀ ਜਿਹੜੀ ਸਦੈਣ ਹੋ ਗਈ ਸੀ ਰੁੱਖ ਤੇ ਬੈਠੀ, ਸਿੱਖੇ ਉਹਦੇ ਨਹੁੰ ਹੋ ਗਏ ਨੇ ਇੱਕੋ ਦਮ। ਭਾਈ ਸੱਚਨ ਸੱਚ ਨਾਲੇ ਕੁਹਾੜਾ ਚਲਾਉਂਦੇ ਨੇ, ਸੱਚਨ ਸੱਚ ਸੱਚਨ ਸੱਚ ਕਹਿੰਦੇ ਨੇ। ਉਸ ਰਾਣੀ ਨੇ ਆ ਕੇ ਦੀ ਪਿੱਠ ਦੇ ਉੱਤੇ ਆਪਣੇ ਦੰਦਾਂ ਦੇ ਨਾਲ ਇਹਨੂੰ ਚੱਕੀ ਵੱਢੀ, ਦੰਦੇ ਦੇ ਇਹਨੂੰ ਵੱਡੇ, ਤਾਨੇ ਦੇ ਨੂੰ ਨਹੁੰਾਂ ਦੇ ਨਾਲ ਇਹਦਾ ਚਿਹਰਾ ਖੁਰਚ ਦਿੱਤਾ। ਇੱਕੋ ਦਮ ਭਾਈ ਸੱਚਨ ਸਿੰਘ ਤਕੜੇ ਸੰਤਾਨ ਦੇ ਘੁਮਾ ਕੇ ਮਾਰਿਆ ਉਸ ਬੀਬੀ ਨੂੰ ਪਰਾਂ, ਵਾਪਸ ਲੱਕੜਾ ਲੈ ਕੇ ਆ ਗਿਆ ਗੁਰੂ ਅਮਰਦਾਸ ਦੇ ਦਰਬਾਰ ਵਿੱਚ, ਆਏ ਚਿਹਰੇ ਤੇ ਨਿਸ਼ਾਨ। ਸੱਚੇ ਪਾਤਸ਼ਾਹ ਨੇ ਦੇਖਿਆ ਤੇ ਕਹਿਣ ਲੱਗੇ, ਭਾਈ ਸੱਚਨ ਸੱਚ ਇਹ ਕੀ? ਕਹਿਣ ਲੱਗੇ, ਦਾਤਾ ਜੀ ਡੋਲਤਾ ਬਖਸ਼ ਜੰਗਲ ਵਿੱਚ ਚੁੜੇਲਾਂ ਰਹਿੰਦੀਆਂ, ਸ਼ਬਦ ਸਨ, ਜੰਗਲ ਵਿੱਚ ਚੁੜੇਲ ਹੈ, ਉਹਨਾਂ ਨੇ ਮੇਰੇ ਚਿਹਰੇ ਤੇ ਨਹੁੰ ਦਾ ਵਾਰ ਕੀਤਾ, ਮੇਰੇ ਪਿੱਠ ਉੱਤੇ ਉਹਨੇ ਦੰਦਾਂ ਦੇ ਨਿਸ਼ਾਨ ਨੇ, ਮੇਰੇ ਹੱਥਾਂ ਤੇ ਦੰਦਾਂ ਦੇ ਨਿਸ਼ਾਨ ਨੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਚੁੜੇਲ ਨਹੀਂ, ਐਵੇਂ ਗੁਰੂ ਕੀ ਅਵਗਿਆ ਕਰ ਬੈਠੀ ਸੀ, ਕੱਲ ਨੂੰ ਜਾਈ ਆ ਸਾਡੇ ਚਰਨਾਂ ਦਾ ਇੱਕ ਜੋੜਾ ਲੈ ਜਾ, ਇਹ ਜੋੜਾ ਲੈ ਜਾ ਤੇ ਉੱਥੇ ਜਾ ਕੇ ਜਦੋਂ ਤੇਰੇ ਕੋਲ ਆਏ ਉਹਦੇ ਮੱਥੇ ਤੇ ਜੋੜਾ ਲਾਈ, ਉਹਨੂੰ ਸੋਧ ਆ ਜਾਏਗੀ। ਗੁਰਮੁਖੋ ਭਾਈ ਸੱਚਨ ਸੱਚ ਗਏ, ਹੱਥ ਵਿੱਚ ਕੁਹਾੜਾ ਪਕੜਿਆ, ਪਰ ਅੱਜ ਗੁਰੂ ਕੀ ਰਹਿਮਤ ਨਾਲ ਸੀ, ਜੋੜਾ ਪਕੜ ਕੇ ਗਏ ਜੰਗਲ ਵਿੱਚ। ਆਈ ਉਹ ਇੱਕੋ ਦਮ ਔਰਤ, ਉਹਨੇ ਪਰਤ ਕੇ ਜਦੋਂ ਦੰਦ ਕੱਢ ਕੇ ਨਹੁੰਾਂ ਨਾਲ ਵਾਰ ਕਰਨ ਲੱਗੀ ਦੰਦਾਂ ਤੇ ਨਹੁੰਾਂ ਨਾਲ, ਭਾਈ ਸਾਹਿਬ ਵੱਲ ਆਈ, ਉਹ ਭਾਈ ਸਾਹਿਬ ਨੇ ਗੁਰੂ ਸਾਹਿਬ ਦੇ ਚਰਨਾਂ ਦਾ ਜੋੜਾ ਜਿਹੜਾ ਕੱਪੜੇ ਚ ਲਪੇਟਿਆ ਸੀ ਸੀਟ ਤੇ ਲਾਇਆ। ਅੰਦਰ ਦੀ ਸਮਝ ਪੈ ਗਈ ਮੈਂ ਨਗਨ ਹਾਂ, ਅੰਦਰ ਦੀ ਸਮਝ ਪੈ ਗਈ ਮੇਰੇ ਨਾਲ ਬਣ ਕੇ ਗਿਆ। ਗੁਰੂ ਸਾਹਿਬ ਨੇ ਨਾਲ ਕੰਬਲ ਦਿੱਤਾ ਸੀ, ਸਮਝ ਪੈ ਗਈ ਉਹਦੇ ਉੱਤੇ ਕੰਬਲ ਪਾ ਦੇ। ਜਦੋਂ ਸਮਝ ਪਈ ਕੰਬਲ ਦਿੱਤਾ ਉੱਤੇ, ਸਰੀਰ ਨੂੰ ਲਪੇਟ ਕੇ ਗੁਰੂ ਦਰਬਾਰ ਵਿੱਚ ਆ ਗਈ, ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ। ਸੱਚੇ ਪਾਤਸ਼ਾਹ ਨੇ ਦੇਖਿਆ, ਰਹਿਮਤ ਦੇ ਘਰ ਵਿੱਚ ਆਏ ਤੇ ਸੱਚਨ ਸੱਚ ਨੇ ਜੋੜਾ ਨਹੀਂ ਵਾਪਸ ਦਿੱਤਾ, ਜੋੜਾ ਨਾਲ ਹੀ ਸੀਨੇ ਦੇ ਲਾ ਕੇ ਰੱਖਿਆ। ਹਜ਼ੂਰ ਦੇ ਦਰਬਾਰ ਵਿੱਚ ਆਏ, ਬਸਤਰ ਉਹਨੂੰ ਦਿੱਤੇ ਗਏ, ਘਰੋਂ ਬਸਤਰ ਪਾਏ, ਸਮਝ ਪੈ ਗਈ ਭਰੇ ਦਰਬਾਰ ਵਿੱਚ ਕਿਹਾ, ਸੱਚਨ ਸੱਚ ਇਸ ਬੀਬੀ ਦਾ ਕਾਰਜ ਤੇਰੇ ਨਾਲ ਹੋਵੇਗਾ, ਇੱਥੇ ਮੈਂ ਅਰਜ਼ ਕਰਨੀ ਹੈ ਤੇ ਥਾਂ ਵੇਖ ਕੇ ਮੈਂ ਬੇਨਤੀ ਕਰ ਰਿਹਾ। ਕਹਿਣ ਲੱਗੇ, ਤੇਰੇ ਨਾਲ ਕਾਰਜ ਹੋਵੇਗਾ। ਉਸ ਰਾਣੀ ਦਾ ਵਿਆਹ ਕੀਤਾ ਗਿਆ ਸੱਚਨ ਸੱਚ ਨਾਲ। ਹੁਣ ਇਸ ਸੱਚਨ ਸੱਚ ਦੇ ਅੱਗੇ 20 ਬੱਚੇ ਸਨ। ਹੁਣ ਇਹ ਗੁਰੂ ਕੀ ਖੇਡ ਹੈ? ਨੋ, ਕੋਈ ਕਟਾਕਸ਼, ਕੋਈ ਤਰਕ ਨਹੀਂ। ਪਤਾ ਨੀ ਗੁਰੂ ਨੇ ਕਿਹੋ ਜਿਹੀ ਰਜਾ ਸੀ, ਕੀ ਇਹਨਾਂ ਦੇ ਕਰਮ ਸਨ। ਵਿਆਹ ਹੋਇਆ ਤੇ ਉਸ ਵੇਲੇ ਇੱਕ ਜੋੜਾ ਤਾਂ ਹਜ਼ੂਰ ਦਾ ਸੱਚਨ ਸੱਚ ਕੋਲ ਸੀ ਤੇ ਕਿਰਪਾਲੂ ਦਾਤਾ ਦੇ ਚਰਨਾਂ ਵਿੱਚ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਇੱਕ ਨਾਲ ਨੀ ਹੁਣ ਦੂਜਾ ਜੋੜਾ ਵੀ ਬਖਸ਼ ਦੇ। ਦੋਨੋਂ ਜੋੜੇ ਦਿੱਤੇ, ਹਜ਼ੂਰ ਨੇ 22 ਮੰਜੀਆਂ ਦਿੱਤੀਆਂ ਤੇ ਦੋਨਾਂ ਨੂੰ ਸੱਚਨ ਸੱਚ ਨੂੰ ਬਿਠਾ ਕੇ ਨਾਲ ਰਾਣੀ ਨੂੰ ਬਿਠਾ ਕੇ ਕਿਹਾ, ਲਾਓ ਜਾਓ, ਅੱਜ ਤੋਂ ਬਾਅਦ ਗੁਰੂ ਕੀ ਮਿਹਰ ਵਾਪਰੇਗੀ, ਗੁਰੂ ਤੁਹਾਡੇ ਵਿੱਚ ਵਰਤੇਗਾ, ਤੁਹਾਡੇ ਦਰ ਤੇ ਕੁੱਤੇ ਦਾ ਵੱਡਿਆ ਹਲਕਿਆ ਹੋਇਆ ਸਦਾਈ ਕੋਈ ਆਵੇਗਾ, ਜੋੜਾ ਲਾਓ, ਉਹਦੇ ਰੋਗ ਦੂਰ ਹੋਣਗੇ। ਪਿਆਰਿਓ, ਇਹ ਭਾਈ ਸੱਚਨ ਸੱਚ ਜੋੜੇ ਲੈ ਕੇ ਗਿਆ ਘਰ। ਹੁਣ ਘਰ ਜਿਹੜੇ ਪਹਿਲੇ ਬੱਚੇ ਸਨ ਉਹਨਾਂ ਕਿਹਾ, ਬਾਪੂ ਸੇਵਾ ਤੂੰ ਕੀਤੀ, ਹੱਕ ਸਾਡਾ ਵੀ ਬਣਦਾ। ਇੱਕ ਜਿਹੜੀ ਰਾਣੀ ਦੀ ਸੰਤਾਨ ਵਿੱਚੋਂ ਹੋਏ ਇੱਕ ਜੋੜਾ ਉਹਨਾਂ ਰੱਖਿਆ, ਇੱਕ ਜਿਹੜੇ ਪਹਿਲੇ ਸਨ ਉਹਨਾਂ ਰੱਖਿਆ, ਇੱਕ ਜੋੜਾ ਬੁਢਲਾਡੇ ਜਿਹੜੇ ਪਿੰਡ ਮੈਦੇ ਵਾਸ ਉੱਥੇ ਪਿਆ ਤੇ ਦੂਜਾ ਜੋੜਾ ਪਿੱਪਲ ਸਾਹਿਬ ਪਿੰਡ ਹਰਿਆਣੇ ਉੱਥੇ ਪਿਆ। ਦੋਨੋਂ ਜੋੜੇ ਪਏ, ਮੈਂ ਦਰਸ਼ਨ ਕੀਤੇ ਉਸ ਜੋੜੇ ਦੇ, ਮੈਦੇ ਵਾਸ ਗਿਆ ਉਹਦੇ ਉੱਤੇ ਚਾਂਦੀ ਦਾ ਉਹਨਾਂ ਪੱਤਰਾ ਚਾੜਿਆ ਤੇ ਮੇਰੇ ਤੋਂ ਸਿਰਫ ਜ਼ਬਾਨੀ ਇਹ ਸ਼ਬਦ ਨਿਕਲ ਗਿਆ, ਕਿਉਂਕਿ ਮਨ ਜਿਹੜਾ ਛੱਡੀ ਸ਼ਰਧਾ ਬੰਦੀ ਬਜ਼ੁਰਗ ਬੈਠੇ ਨੇ। ਕੋਈ ਜਾਂਦਾ ਗੁਰੂ ਅਮਰਦਾਸ ਦਾ ਗੁਰਦੁਆਰਾ, ਜਿਨ੍ਹਾਂ ਨੂੰ ਹਲਕ ਪੈ ਜਾਂਦਾ ਹੈ, ਦਵਾਈ ਨਾ ਕਰਾਏ ਕੋਈ, ਹਲਕੇ ਹੋਏ ਬੰਦੇ ਨੂੰ ਲੈ ਜਾਣ ਤੇ ਉਹ ਕਹਿੰਦੇ ਨੇ ਮੇਰੇ ਤੋਂ ਸ਼ਬਦ ਨਿਕਲ ਗਿਆ। ਮੈਂ ਕਿਹਾ ਇਹ ਖੇਡ ਵਾਪਰਦੀ ਹੈ? ਕਹਿਣ ਲੱਗੇ, ਗੁਰੂ ਅਮਰਦਾਸ ਦੇ ਬਚਨਾਂ ਤੇ ਭਰੋਸਾ ਨਹੀਂ ਮੈਨੂੰ, ਉਹ ਬਜ਼ੁਰਗ ਨੇ ਸ਼ਬਦ ਜਿਹੜੇ ਕਹਿ ਸੱਚ ਜਾਣੂ। ਅੰਦਰ ਝੁਕ ਗਿਆ, ਵਾਹ ਬਾਬਾ ਤੇਰਾ ਅੰਦਰ ਕਿੱਥੇ ਟਿਕਿਆ, ਰੁਮਾਲ ਵਿੱਚ ਲਪੇਟ ਕੇ ਜੋੜਾ ਰੱਖਿਆ। ਸਿੱਖ ਸੰਗਤ ਜਾਂਦੀ ਮੱਥਾ ਟੇਕਦੀ, ਉਹਨਾਂ ਦੇ ਸੀਤ ਉੱਤੇ ਜੋੜੇ ਲੱਗਦੇ ਨੇ, ਕਹਿੰਦੇ ਅੱਜ ਵੀ ਹਲਕਿਆ ਹੋਇਆ ਬੰਦਿਆਂ ਨੂੰ ਅਰੋਗਤਾ ਮਿਲਦੀ। ਗੁਰੂ ਅਮਰਦਾਸ ਕਿਰਪਾਲੂ, ਮੇਰਾ ਦੇ ਦਾਤੇ, ਕਿਰਪਾ ਦੇ ਖਜ਼ਾਨੇ ਜਿਹਦੀਆਂ ਪਿਆਰੇ ਦਿੱਤੀਆਂ ਹੋਈਆਂ ਦਾਤਾਂ ਇੰਨੀਆਂ ਰਹਿਮਤਾਂ ਵਰਸਾਉਂਦੀਆਂ ਨੇ। ਉਸ ਗੁਰੂ ਅਮਰਦਾਸ ਦੇ ਹਿਰਦੇ ਸ਼ਬਦ ਨਾਲ ਕਦੀ ਜੁੜ ਕੇ ਦੇਖੀ, ਹਜ਼ੂਰ ਕਿਰਪਾਲੂ ਦੇ ਸੰਬੰਧੀ ਕਿਹੜੀਆਂ ਕਿਹੜੀਆਂ ਦਾਤਾਂ ਨੇ, ਭੱਟਾਂ ਨੇ ਜਦੋਂ ਗੁਰੂ ਅਮਰਦਾਸ ਜੀ ਨੂੰ ਦੇਖਿਆ ਨਾ, ਉਹਨਾਂ ਦੀ ਤਸੱਲੀ ਹੋ ਗਈ। ਉਹਨਾਂ ਨੂੰ ਇਹ ਸ਼ਬਦ ਕਹਿਣੇ ਪੈ ਰਹੇ, ਉਹ ਸੰਤ ਹੋ ਟੋਲ ਸਾਧਵੋ ਤੇਰੇ ਦਿੱਤੇ ਸਮੇਂ ਆਤੀ ਤਪਸੀ ਮੁਖੋਂ ਇਹ ਪੰਡਿਤ ਮਿੱਠੇ ਬਸ ਏਕੋ ਫਿਰਿਓ ਕਿਨਾ ਨਾ ਪਰਚੋ ਲਾਇਓ ਕਹਿਤੇ ਕਹਿਤੀ ਰੇ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੂੰ। ਕਹਿਣ ਲੱਗਿਆ ਉਹ ਦੇਖੋ ਗੁਰੂ ਅਮਰਦਾਸ ਮਿਲ ਗਿਆ ਜੀ, ਗੁਰਦਈ ਮਿਲਾਇਓ ਭਿਖਿਆ, ਗੁਰਦਈ ਮਿਲਾਇਓ ਭਿਖਿਆ ਜਿਵ ਤੂੰ ਰੱਖ ਹੈ। ਇਹ ਪੱਟ ਖਲੋ ਕੇ ਪੁੱਛਿਆ ਵੀ ਤੁਹਾਨੂੰ ਕੀ ਮਿਲਿਆ? ਕਹਿਣ ਲੱਗੇ ਬਾਰਜ ਕਰ ਦਾਹਣੇ ਸਿੱਧ ਸਨ ਮੁੱਖ ਮੁੱਖ ਜੋਗ ਹੈ, ਕਦੀ ਗੋਇੰਦਵਾਲ ਚਬਾਰੇ ਸਾਹਮਣੇ ਖਲੋ ਕੇ ਦਾਤਾ ਮੰਗੀ ਸਿਖਾ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੇਵਿਆ ਪੋਤਾ ਪਰਵਾਨ। ਇਹਦੇ ਅਰਥ ਕੀ ਨੇ? ਬਾਰਜ ਕਰ ਦਾਹਣੇ। ਸਾਡੇ ਪੜ੍ਹੇ ਲਿਖੇ ਲੋਕ ਕਹਿੰਦੇ ਲਓ ਜੀ ਪਦਮ ਦੀ ਗੱਲ ਕਰਕੇ ਹਿੰਦੂ ਮਤ ਵਿੱਚ ਪ੍ਰਚਾਰਕ ਘੋੜ ਦਿੰਦੇ ਨੇ, ਆ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪੜ੍ਹੋ, ਭੱਟ ਕਹਿ ਰਹੇ ਨੇ ਗੁਰੂ ਅਮਰਦਾਸ ਦੇ ਸੱਜੇ ਹੱਥ ਵਿੱਚ ਪਦਮ ਚਮਕਦਾ ਪਿਆ, ਹੱਥ ਕਹਿ ਰਹੇ ਬਾਰਜ ਕਰ ਦਾਹਣੇ ਸਿੱਧ ਸਨ ਮੁੱਖ ਮੁੱਖ ਜੋਗ ਹੈ। ਗੁਰੂ ਅਮਰਦਾਸ ਖਲੋਂਦੇ ਨੇ ਤੇ ਸਿੱਧੀਆਂ ਹੱਥ ਜੋੜ ਕੇ ਕਹਿੰਦੀਆਂ ਨੇ ਬਾਪੂ ਕੁਝ ਬੋਲ ਤਾਂ ਸਹੀ ਅਸੀਂ ਕਰੀਏ ਕੀ। ਸਿੱਧ ਸਨ ਮੁੱਖ ਮੁੱਖ ਜੋਗ ਹੈ, ਰਿਤ ਦੱਸੈ ਬਵਾਂਗ ਜੋ ਤੀਨ ਲੋਕ ਅੰਤਰ ਮੋਹ ਹੈ। ਖੱਬੇ ਹੱਥ ਵਿੱਚ ਰਿਧੀਆਂ ਨੇ ਜਿਹੜੀਆਂ ਤਿੰਨਾਂ ਲੋਕਾਂ ਨੂੰ ਭਰਮਾਈ ਬੈਠੀਆਂ ਨੇ। ਹਿਰਦੈ ਦੱਸੈ ਅਕਈਓ, ਪਾਂਚ ਦਾ ਅਕਈਓ ਕਰਾਂਗੇ ਜਿਹਨੂੰ ਕਿਹਾ ਨਹੀਂ ਜਾ ਸਕਦਾ। ਕਹਿੰਦੇ ਹਿਰਦੇ ਵਿੱਚ ਗੁਰੂ ਅਮਰਦਾਸ ਦੇ ਅਕਸ ਰੱਬ ਵੱਸਦਾ। ਕਹਿੰਦੇ ਇਹਦੇ ਸਵਾਦ ਨੂੰ ਤਾਂ ਕੇਵਲ ਗੁਰੂ ਅਮਰਦਾਸ ਜਾਣਦਾ। ਜਦੋਂ ਗੁਰੂ ਅਮਰਦਾਸ ਦੀ ਸ਼ਿਫਤ ਕਰਦੇ ਨੇ ਪੱਟ, ਕਹਿਣ ਲੱਗੇ ਪਿਆਰਿਓ ਜਿੱਥੇ ਗੁਰੂ ਅਮਰਦਾਸ ਦੇ ਚਰਨ ਪੈ ਜਾਂਦੇ ਸਨ ਨਾ, ਉੱਥੇ ਪਾਪ ਦਗਦ ਹੋ ਜਾਂਦੇ ਨੇ। ਗੁਰ ਅਮਰਦਾਸ ਪਰਚੀਆ ਪੋਹਮ ਪਾਤਕ ਬਿਨਾਸ਼ ਹੈ, ਧਰਤੀ ਦੇ ਪਾਪ ਖੰਡਨ ਕਰ ਦਿੱਤੇ ਬਾਪੂ ਅਮਰਦਾਸ ਜੀ ਨੇ। ਗੁਰ ਅਮਰਦਾਸ ਪਰਚੀਆ ਸਿੱਧ ਸਾਧਕ ਅਸਸ ਹੈ, ਜਿਸ ਸਾਧਨਾ ਲਈ ਬਰਫਾਂ ਉੱਤੇ ਬਹਿ ਕੇ ਲੋਕ ਸਾਲ ਗਾਲ ਦਿੰਦੇ ਨੇ, ਇੱਕ ਵਾਰੀ ਗੁਰੂ ਅਮਰਦਾਸ ਨੂੰ ਮੱਥਾ ਟੇਕੋ ਸਾਧਨਾ ਸਫਲ ਹੋ ਜਾਂਦੀ ਹੈ। ਗੁਰ ਅਮਰਦਾਸ ਪਰਚੀਆ ਪੋਹਮ ਪਾਤਕ ਬਿਨਾਸ਼ ਹੈ, ਗੁਰ ਅਮਰਦਾਸ ਪਰਚੀਆ ਸਿੱਧ ਸਾਧਕ ਅਸਸ ਹੈ, ਗੁਰ ਅਰ ਅਮਰਦਾਸ ਪਰਚੀਆ ਧਿਆਨ ਲਹੀਐ ਪਉ ਮੁਕੈ। ਪਉ ਪੰਧ, ਪੰਧ ਮੁੱਕ ਜਾਂਦਾ ਜਨਮ ਮਰਨ ਦਾ। ਗੁਰ ਅਮਰਦਾਸ ਪਰਚੀਆ ਅਭਉ ਲੱਭੈ ਗਉ ਚੁੱਕੈ, ਗਉ ਦਰ ਤੇ ਗਵਣ ਚੁੱਕ ਜਾਂਦਾ, ਅਭਉ ਦਰ ਤੇ ਨਿਡਰਤਾ ਮਿਲਦੀ ਹੈ। ਗੁਰ ਅਮਰਦਾਸ ਪਰਚੀਆ ਅਭਉ ਲੱਭੈ ਗਉ ਚੁੱਕੈ, ਇੱਕ ਬਿਰ ਦੁੱਗਣ ਜੋ ਤੋ ਰਹੇ ਜਾ ਸੁਮੰਤਰ ਮਾਨਵੈ ਲਹੈ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਪਿੱਛਾ ਮਿਲੇ। ਜਿਹਨੇ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ, ਇਹ ਦਾਤਾ ਉਹਦੀ ਝੋਲੀ ਵਿੱਚ ਗੁਰੂ ਅਮਰਦਾਸ ਕਿਰਪਾਲੂ ਜੀ ਆਪ ਪਾ ਦਿੰਦੇ ਨੇ। ਅੱਜ ਬਾਬੇ ਸੱਤੇ ਦੇ ਸਾਹਮਣੇ ਗੋਇੰਦਵਾਲ ਦੀ ਧਰਤੀ ਆਈ, ਬਾਬਾ ਅਮਰਦਾਸ ਤਖ਼ਤ ਤੇ ਬੈਠੇ ਨੇ ਤੇ ਉਹ ਅਨੁਭਵ ਵਿੱਚ ਬੈਠਿਆ ਹੋਇਆ ਗੁਰੂ ਅਮਰਦਾਸ ਦੇ ਦਰਸ਼ਨ ਕਰਦੇ। ਬਾਬਾ ਸੱਤਾ ਜੀ ਖਲੋਤੇ ਅੰਮ੍ਰਿਤਸਰ ਨੇ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ, ਸਮੇਂ ਕਾਲ ਤੋਂ ਉੱਪਰ ਉੱਠ ਕੇ ਗੋਇੰਦਵਾਲ ਪਹੁੰਚੇ ਨੇ ਤੇ ਹਜ਼ੂਰ ਕਿਰਪਾਲੂ ਜੀ ਦੇ ਸਾਹਮਣੇ ਖਲੋ ਕੇ ਸ਼ਬਦ ਕਹਿਣ ਲੱਗੇ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਸਿੱਖ ਸੰਗਤ ਸੁਣਦੀ ਜਦੋਂ ਬਾਹਰ ਉਚਾਰਦੇ ਪਏ ਸਨ ਸੱਤ ਜਾਣਿਓ, ਉਦੋਂ ਆਤਮ ਰਸੀਏ ਖਲੋਤੇ ਸਨ ਤੇ ਪਾਰਸ ਕਲਾ ਜਿਹੜੀ ਵਾਪਰਦੀ ਸੀ ਉਹਨੂੰ ਵੇਖਦੇ ਪਏ। ਸੋ ਟਿੱਕਾ, ਬਾਬੇ ਅਮਰਦਾਸ ਜੀ ਗੁਰੂ ਅਮਰਦਾਸ ਜੀ ਦੇ ਚਿਹਰੇ ਤੇ ਉਹ ਹੀ ਟਿੱਕਾ ਨੂਰ ਹੈ, ਕਿਹੜਾ? ਜਿਹੜਾ ਇਹਨਾਂ ਦੇ ਪਿਤਾ ਗੁਰੂ ਅੰਗਦ ਸਾਹਿਬ ਤੇ ਦਾਦੇ ਗੁਰੂ ਨਾਨਕ ਸਾਹਿਬ ਤੇ ਸੀ। ਸੋ ਬਹਿਣਾ, ਬਹਿਣਾ ਦਾ ਅਰਥ ਤਖ਼ਤ ਵੀ ਉਹ ਹੈ ਕਿ ਜਿਹੜਾ ਗੁਰੂ ਕੇ ਸਿੱਖੋ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦਾ ਸੀ। ਸੋਈ ਦੀਵਾਨ, ਉਹਨਾਂ ਦਾ ਦਰਬਾਰ ਵੀ ਉਹ ਹੈ ਕਿ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦਾ ਸੀ। ਸੋ ਟਿੱਕਾ, ਸੋ ਬਹਿਣਾ, ਸੋਈ ਦੀਵਾਨ, ਪਿਊ, ਪਿਊ ਦਾ ਅਰਥ ਪਿਤਾ ਗੁਰੂ ਅੰਗਦ ਸਾਹਿਬ, ਦਾਦੇ, ਦਾਦੇ ਦਾ ਅਖਰੀ ਅਰਥ ਆਪਾਂ ਕਰਾਂਗੇ ਧੰਨ ਗੁਰੂ ਨਾਨਕ ਸਾਹਿਬ ਜੀ, ਜੇ ਵਿਆਹ ਉਹਨਾਂ ਵਰਗਾ ਪੋਤਾ ਪ੍ਰਵਾਨ ਗੁਰੂ ਅਮਰਦਾਸ ਅੱਜ ਪ੍ਰਵਾਨ ਹੋ ਗਏ। ਸੋ ਟਿੱਕਾ, ਸੋ ਬਹਿਣਾ, ਸੋਈ ਦੀਵਾਨ, ਪਿਓ ਦਾਦੇ ਜੇ ਵਿਆਹ ਪੋਤਾ ਪ੍ਰਵਾਨ। ਕਮਾਈ ਕੀ ਕੀਤੀ? ਜਿਨ ਬਾਸ਼ਕ ਨੇਤਰਾ ਘੱਪਿਆ, ਜਿਸ ਗੁਰੂ ਅਮਰਦਾਸ ਜੀ ਨੇ ਅਵੈੜੇ ਮਨ ਸੱਤ ਨੂੰ ਨੇਤਰਾ ਬਣਾਇਆ ਹੈ। ਕਰ ਨੇਹੀ ਤਾਣ, ਨੇਹੀ ਦਾ ਅਰਥ ਆਪ ਸਮਝਦੇ ਹੋ ਨੇਹੜੀ, ਨੇਹੜੀ ਕੀ ਹੁੰਦੀ ਹੈ? ਜਦੋਂ ਅਸੀਂ ਮਧਾਣੀਆਂ ਬੀਬੀ ਰਿੜਕਦੀਆਂ ਸਨ ਨਾ ਦੁੱਧ, ਮਧਾਣੀ ਦੇ ਨਾਲ ਜਿੱਥੇ ਆਪਾਂ ਮਧਾਣੀ ਟਿਕਾਉਂਦੇ ਸਾਂ, ਚਾਚੀ ਰੱਖਦੇ ਸਾਂ, ਨਹੀਂ ਵੀ ਕਹਿੰਦੇ ਹੁੰਦੇ ਸਾਂ, ਉਹ ਪਿੱਛੇ ਉੱਚਾ ਸਾਰਾ ਨਾ ਇੱਕ ਹੋਰ ਛੋਟਾ ਲੱਗਾ ਹੁੰਦਾ ਸੀ ਨੇਹੜੀ, ਮਧਾਣੀ ਦਾ ਉੱਪਰ ਵਾਲਾ ਜਿਹੜਾ ਸਿਰ ਹੈ ਨਾ, ਉਹ ਰੱਸੇ ਨਾਲ ਬੰਨਿਆ ਹੁੰਦਾ ਸੀ, ਪਿਛਲੀ ਲੱਕੜ ਨਾਲ, ਤੇ ਨੇਤਰੇ ਹੱਥ ਵਿੱਚ ਬੀਬੀ ਆ ਪਕੜਦੀ ਸੀ। ਕਿਉਂਕਿ ਜਦੋਂ ਆਪਣੇ ਵੱਲ ਮਧਾਣੀ ਨੂੰ ਖਿੱਚਣਾ ਤੇ ਪਿੱਛੋਂ ਪਾਏ ਹੋਏ ਰੱਸੇ ਦੀ ਖਿੱਚ ਨਾਲ ਉਹ ਜਿਹੜੀ ਮਧਾਣੀ ਪਿੱਛੇ ਨੂੰ ਖਿੱਚੀ ਰਹੇ ਤਾਂ ਚੱਲਦੀ ਸੀ। ਕਹਿਣ ਲੱਗੇ ਜਿਨ ਬਾਸਕ ਨੇਤਰ ਕਪਿਆ, ਗੁਰੂ ਅਮਰਦਾਸ ਕਿਰਪਾਲੂ ਜੀ ਨੇ ਮਨ ਰੂਪੀ ਬਾਸਕ ਸੱਪ ਨੂੰ ਨੇਤਰਾ ਬਣਾਇਆ। ਕਰ ਨੇਕੀ ਤਾਣ, ਤਾਣ ਦਾ ਅਰਥ ਆਤਮਕ ਬਲ ਜਿਹੜਾ ਸੀ ਉਹਦੀ ਨੇਣੀ ਬਣਾਈ, ਉਹਦੇ ਨਾਲ ਇਸ ਮਧਾਣੀ ਨੂੰ ਖਿੱਚ ਕੇ ਰੱਖਿਆ। ਆਤਮਕ ਬਲ ਕੋਲ ਸੀ। ਕਹਿਣ ਲੱਗੇ ਜਿਨ ਬਾਸਕ ਨੇਤਰ ਕਪਿਆ, ਕਰ ਨੇਕੀ ਤਾਣ, ਜਿਨ ਸਮੁੰਦ ਵਰੋਲਿਆ, ਪਿਆਰੇ ਉਹ ਸਮੁੰਦ ਵਰੋਲਿਆ। ਇਹਦੇ ਅਰਥ ਗੁਰਮੁਖ ਇਹ ਵੀ ਕਰਦੇ ਨੇ, ਸ਼ਬਦ ਰੂਪੀ ਸਮੁੰਦਰ ਨੂੰ ਮਰੋਲਿਆ। ਗੁਰੂ ਦਾ ਸ਼ਬਦ ਗੁਰੂ ਅਮਰਦਾਸ ਕੋਲੇ, ਸਮੁੰਦਰ ਦਾ ਅਰਥ ਹੈ ਜਿੰਨਾ ਆਪਣਾ ਸਰੀਰ ਮਰੋਲਿਆ, ਸਰੀਰ ਰੜਕਿਆ। ਸਮੁੰਦਰ ਮਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਅੰਦਰ ਨੂੰ ਮਰੋਲਿਆ, ਅੰਦਰ ਨੂੰ ਰਿੜਕਿਆ। ਜਿਨ ਬਾਸ਼ਕ ਨੇਤਰ ਘਟਿਆ, ਕਰ ਨਹੀਂ ਤਾਣ, ਜਿਨ ਸਮੁੰਦਰ ਮਰੋਲਿਆ, ਕਰ ਮੇਰ ਮਧਾਣ, ਉੱਚੀ ਸੁਰਤ ਦਾ ਬਣਾ ਕੇ ਮਧਾਣਾ। ਤੇ ਗੁਰੂ ਅਮਰਦਾਸ ਜੀ ਅੰਦਰ ਦੇ ਜੀਵਨ ਨੂੰ ਰਿੜਕਣ ਲੱਗੇ। 14 ਰਤਨ ਨਕਾਲੀਅਨ, 14 ਤਰ੍ਹਾਂ ਦੇ ਭਗਤੀ ਵਾਲੇ ਜਿਹੜੇ ਗੁਣ ਨੇ, ਪਿੱਛੇ ਵੀ ਆ ਚੁੱਕਾ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਜੀਵਨ, ਉਹ ਭਗਤੀ ਵਾਲੇ ਸ਼ੁਭ ਗੁਣ ਇਹਨਾਂ ਨੇ ਬਾਹਰ ਪ੍ਰਗਟ ਕਰਦੇ। ਕਹਿਣ ਲੱਗੇ ਕੀਤੋਨ, ਉਹਨਾਂ ਨੇ ਕੀਤਾ, ਗੁਰੂ ਅਮਰਦਾਸ ਜੀ ਨੇ ਕੀਤਾ ਕੀ ਚਾਨਣ, ਹਨੇਰੇ ਦੇ ਵਿੱਚ ਇਹਨਾਂ ਨੇ ਚਾਨਣ ਕਰ ਦਿੱਤਾ। ਹੁਣ ਗੁਰੂ ਅਮਰਦਾਸ ਜੀ ਨੇ ਬੁਢੇਪੇ ਵਿੱਚ, ਮੈਂ ਸ਼ਬਦ ਬੁਢੇਪਾ ਵਰਤ ਰਿਹਾ ਪਰ ਅੰਦਰ ਬੁਢੇਪਾ ਨਹੀਂ, ਸੰਸਾਰਿਕ ਤੌਰ ਤੇ ਉਹਨਾਂ ਨੇ ਖੁਦ ਬਾਣੀ ਵਿੱਚ ਕਿਹਾ, ਕਹਿਣ ਲੱਗੇ ਗੁਰਮੁਖ ਬੁੱਢੇ ਕਦੇ ਨਹੀਂ, ਗੁਰਮੁਖ ਕਦੀ ਬੁੱਢਾ ਨਹੀਂ, ਜਿਨ ਅੰਤਰ ਸੁਰਤ ਗਿਆਨ। ਮੈਂ ਕਹਿੰਦਾ ਜਿਹੜੇ ਬਾਬੇ ਦਿਲ ਝੜ ਜਾਂਦੇ ਨੇ ਵੀ ਹੁਣ ਤੇ ਕੋਈ ਨਹੀਂ, ਹੁਣ ਤਾਂ ਅਗਲੇ ਜਾਣ ਜਾਵਾਂਗੇ, ਫਿਰ ਅੰਮ੍ਰਿਤ ਦੀ ਗੱਲ ਕਰਾਂਗੇ, ਫਿਰ ਗੁਰੂ ਵਾਲੇ ਬਣਾਂਗੇ, ਮੈਨੂੰ ਇੰਝ ਲੱਗਦਾ ਵੀ ਅਗਲੇ ਜਾਣ ਦੀ ਇਹਨਾਂ ਨੂੰ ਸਾਰੀ ਖਬਰ ਹੈ। ਕੋਈ ਪਤਾ ਥੋੜਾ ਵੀ ਅਗਲੇ ਜਾਣ ਜਾਣਾ ਕਿੱਥੇ ਹੈ। ਇੱਥੇ ਉਹ ਭਗਤ ਜਿਹੜੇ ਪਹੁੰਚੇ ਨੇ ਉਹ ਕਹਿ ਰਹੇ ਨੇ, ਮੇਰੇ ਮਾਲਕਾ ਕਿ ਥਰ ਹਰ ਕੰਪੈ ਬਾਲਾ ਜੀਓ, ਨਾ ਜਲਨਾ ਕਿਆ ਕਰ ਸੀ ਪੀਓ। ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਪਤਾ ਹੀ ਨੀ ਹੈਗਾ ਮੇਰੇ ਨਾਲ ਵਾਪਰਨਾ ਕੀ ਹੈ, ਅਸੀਂ ਵਿਕਾਰਾਂ ਦੀਆਂ ਪੰਡਾਂ ਚੁੱਕ ਕੇ ਅੱਗੇ ਸਮਝੀ ਬੈਠੇ ਹਾਂ ਵੀ ਫਿਰ ਸਾਡੇ ਨੂੰ ਸਮਾਂ ਮਿਲ ਜਾਣਾ। ਬਾਬੇ ਬਾਬੇ ਫਰੀਦ ਨੂੰ ਪੜ੍ਹੋ, ਉਹ ਕਹਿਣ ਲੱਗੇ ਇੱਕ ਆਪੀ ਮੈਂ ਪਤਲੀ ਸਹਿ ਕੇਰੇ ਬੋਲਾ, ਪਤੀ ਦੇ ਬਚਨ ਇੰਨੇ ਸਖਤ ਨੇ ਕਿਵੇਂ ਸਹਾਰ ਸਕਾਂਗੀ, ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਫਿਰ ਪਰਤ ਕੇ ਮੇਲਾ ਨੀ ਖੋਣਾ, ਕਿਉਂਕਿ ਥਣਾ ਵਿੱਚੋਂ ਨਿਕਲਿਆ ਹੋਇਆ ਦੁੱਧ ਪਰਤ ਕੇ ਥਣਾ ਵੀ ਜਾਂਦਾ। ਪਰ ਇਹਦੇ ਅਰਥ ਹੋਰ ਵੀ, ਉਹ ਮੈਂ ਸੰਖੇਪ ਵਿੱਚ ਅਰਜ਼ ਕਰਦਿਆਂ, ਮਿਲਾਪ ਦੇ ਨਾਲ ਹੀ ਦੁੱਧ ਪ੍ਰਗਟ ਹੋਣਾ ਹੈ, ਮਿਲਾਪ ਤੋਂ ਬਿਨਾਂ ਦੁੱਧ ਨਹੀਂ। ਹਜ਼ੂਰ ਕਿਰਪਾਲੂ ਜਿਹੜਾ ਮੈਂ ਨਾ ਬਜ਼ੁਰਗ ਦਿਲ ਢਾਈ ਬੈਠਾ ਨਾ, ਉਹ ਬਾਬੇ ਅਮਰਦਾਸ ਦਾ ਸ਼ਲੋਕ ਜ਼ਰੂਰ ਪੜ੍ਹੇ। ਬਾਬੇ ਫਰੀਦ ਨੇ ਜ਼ਰੂਰ ਖਿਚਾਈ ਕਰਕੇ ਸ਼ਬਦ ਕਰਕੇ ਕਹਿਣ ਲੱਗੇ, ਕਾਲੀ ਜਿਹੀ ਨਾ ਰਾਵਿਓ, ਧੌਲੀ ਰਾਵੈ ਕੋਏ, ਕਰ ਸਾਈਂ ਸੋ ਪਿਰ ਹੜੀ ਰੰਗ ਨਵੇਲਾ ਹੋਏ। ਤੇ ਉਸ ਬਜ਼ੁਰਗ ਨੇ ਸਾਨੂੰ ਸਹਾਰਾ ਦਿੱਤਾ। ਕਹਿਣ ਲੱਗੇ ਬਾਬਾ ਫਰੀਦ ਜੀ ਇਹ ਨਹੀਂ ਕੋਈ ਗਲਤ ਕਹਿ ਰਹੇ ਨੇ, ਪਰ ਮੰਨ ਲਿਆ ਜਾਏ ਤੇਰੀ ਜਵਾਨੀ ਚਲੀ ਗਈ ਤੇ ਬੁਢੇਪਾ ਆ ਗਿਆ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ, ਪਿਰਮ ਨਾ ਲੱਗੀ ਜੇ ਲੋਚੈ, ਸਭ ਕੋਏ ਪਿਰਮ ਪਿਆਲਾ ਖਤਮ ਕਰ ਜੈ ਭਾਵੈ। ਕਹਿੰਦੇ ਸਹਾਰਾ ਦਿੱਤਾ। ਬਾਬੇ ਫਰੀਦ ਨੇ ਕਿਹਾ ਅੰਮ੍ਰਿਤ ਬਾਣੀ ਵਿੱਚ, ਕਹਿਣ ਲੱਗੇ ਪਾੜ ਪਟੋਲਾ ਧੱਜ ਕਰੀ ਕੰਬਲੜੀ ਪੈ ਰਿਹਾ, ਜਿੰਨੀ ਵੇਸਟੀ ਸੌ ਮਿਲੈ ਸੋਈ ਵੇਸਟ ਕਰਿਓ। ਬਜ਼ੁਰਗ ਬਾਪੂ ਬੈਠ ਕੇ ਗੋਇੰਦਵਾਲ ਕਹਿਣ ਲੱਗੇ, ਪਿਆਰਿਆ ਕਾਏ ਪਟੋਲਾ ਪਾੜਤੀ ਕੰਬਲੜੀ ਪੈਰੇ, ਘਰ ਹੀ ਬੈਠਿਆ ਸੌ ਮਿਲੈ ਜੇ ਨੀਯਤ ਰਾਜ ਕਰੇ। ਬਾਬੇ ਫਰੀਦ ਮਹਾਂਪੁਰਸ਼ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਰੱਤੀ ਰੱਤ ਨਾ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰਸਤੇ ਰੱਬ ਸੋ ਤਿਸ ਤਨ ਰੱਤ ਨਾ ਹੋਏ। ਜਿਹੜੇ ਰੱਬ ਵਿੱਚ ਰੰਗੇ ਨੇ ਉਹਨਾਂ ਚ ਖੂਨ ਨਹੀਂ, ਤੇ ਸਾਡੇ ਬੰਦਿਆਂ ਨੂੰ ਅੱਜ ਪਤਾ ਲੱਗ ਜਾਂਦਾ ਇਹਨਾਂ ਨੇ ਇਹ ਧੁੱਖ ਬਣ ਲੈਣੀ ਵੀ ਗੁਰੂ ਗ੍ਰੰਥ ਸਾਹਿਬ ਤੁਸੀਂ ਆਦਸਾ ਚ ਕਹਿੰਦੇ ਹੋ, ਜੁਗਾਦਸਾ ਚ ਕਹਿੰਦੇ ਹੋ, ਆਹ ਧੁੱਖ ਤੇ ਸਾਹਿਤ ਨੇ ਖੰਡਨ ਕਰ ਦਿੱਤੀ। ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ, ਮੈਂ ਫਿਰ ਬੇਨਤੀ ਕਰਦੇ ਹਾਂ, ਖਿਮਾ ਕਰਿਓ ਵੀ ਉਹ ਮਾਈ ਨੂੰ ਕਹਿੰਦਾ ਕਿ ਬੇਬੇ ਮੈਂ ਥਾਣੇਦਾਰ ਬਣਨਾ, ਉਹਨੇ ਕਿਹਾ ਪੁੱਤਰ ਬਣ ਤਾਂ ਜਾਈ, ਕਰੇਂਗਾ ਕੀ, ਕਹਿੰਦਾ ਪਹਿਲਾਂ ਤੈਨੂੰ ਵੰਡਾਂਗਾ। ਉਹ ਕਹਿੰਦੇ ਪੁੱਤਰ ਨੇਜੀ ਬਣ, ਅਸੀਂ ਵਿਦਿਆ ਕਾਦ ਨਹੀਂ ਲੈਣੀ ਹੈ, ਵਿਦਿਆ ਇਸ ਕਰਕੇ ਕਿ ਟੁੱਟਿਆ ਹੋਇਆ ਨੂੰ ਗੁਰੂ ਨਾਲ ਜੋੜੀਏ, ਵਿਦਿਆ ਇਸ ਕਰਕੇ ਨੀ, ਆਪਣੇ ਗੁਰੂ ਦੇ ਅੰਮ੍ਰਿਤ ਤੇ ਆਪਣੇ ਗੁਰੂ ਦੀ ਲੀਕਾ ਫੇਰਨੀਆਂ ਸ਼ੁਰੂ ਕਰ ਦੇ। ਥਾਣੇਦਾਰ ਬਣ ਕੇ ਆਪਣੇ ਘਰ ਦੇ ਨਾ ਕੁੱਟੀਏ, ਮੁਕਾਬਲਾ ਕਰੋ ਉਹਨਾਂ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਢਾਹ ਲਾਉਣ ਤੁਰੇ। ਮੁਕਾਬਲਾ ਕਰੋ ਜੇ ਦਮ ਹੈ ਤੇ ਉਹਨਾਂ ਦਾ ਜਿਹੜੇ ਗੁਰੂ ਅਮਰ ਗੁਰੂ ਕਲਗੀ ਵਾਲੇ ਦੇ ਅੰਮ੍ਰਿਤ ਨੂੰ ਖੰਡਨ ਕਰਦੇ ਨੇ। ਗੁਰੂ ਕੇ ਸਿੱਖੋ ਦੇਖੋ ਕਦੀ ਆਪਣੀ ਅੰਦਰ ਝਾਤੀ ਮਾਰੀਏ, ਮੇਰੇ ਸੁਜਾਨ ਗੁਰੂ ਨੇ ਪਤਾ ਸੀ ਵੀ ਇਹ ਤਰਕ ਕਟਾਸ਼ ਕਰਨਗੇ, ਕਹਿਣ ਲੱਗੇ ਖੂਨ ਦੇ ਅੰਦਰ ਸੈੱਲ ਨੇ, ਆ ਚਿੱਟੇ ਵੀ ਨੇ ਤੇ ਲਾਲ ਵੀ ਨੇ, ਤੇ ਚੇਤੇ ਰੱਖਿਓ ਕਿਸੇ ਦਿਨ ਨੂੰ ਬੰਦੇ ਦੇ ਅੰਦਰ ਇਹ ਵੀ ਹੋ ਸਕਦਾ ਪੜਿਆ ਲਿਖਿਆ ਨੂੰ ਪਤਾ ਹੋਵੇ ਖੂਨ ਦੇ ਸੈੱਲ ਠੀਕ ਇੱਕੋ ਜਿਹਾ ਫਸਣਗੇ ਪਰ ਅੰਦਰ ਦੀ ਗਿਲਤੀ ਦੀ ਤਸੀਰ ਵੀ ਇਹਨਾਂ ਵਿੱਚ ਹੈ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਜਿਹੜੇ ਰੱਬ ਚ ਰੰਗੇ ਨੇ ਉਹਨਾਂ ਚ ਖੂਨ ਨਹੀਂ। ਗੁਰੂ ਅਮਰਦਾਸ ਕਹਿਣ ਲੱਗੇ ਦਰੁਸਤ ਕਹਿ ਰਿਹਾ, ਬਿਲਕੁਲ ਠੀਕ ਹੈ, ਪਰ ਕਿਹੜਾ ਖੂਨ ਨਹੀਂ, ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਇੱਕ ਗੱਲ ਕਹਿ ਕੇ ਸਾਡੇ ਤਰਕ ਨੂੰ ਐ ਸਿੱਧਿਆਂ ਕਰਕੇ ਰੱਖ ਦਿੱਤਾ, ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ, ਜੋਸ਼ ਹੈ ਰੱਤੇ ਆਪਣੇ ਤਿੱਤ ਤਨ ਲੋਭ ਰੱਤ ਨਾ ਹੋਏ। ਪਿਆਰਿਓ ਕਬੀਰ ਜੀ ਨੇ ਰਮਤ ਪਾ ਦਿੱਤੀ, ਲੋਕ ਆਦਿ ਕਾਲ ਤੋਂ ਮਰਦੇ ਪਏ ਨੇ, ਦੇਖੋ ਅੱਜ ਪਿਓ ਦਾਦੇ ਜੇ ਲਿਆ ਪੋਤਾ ਕਿਵੇਂ ਪ੍ਰਵਾਨ ਹੈ। ਕੋਈ ਗਿਆਨ, ਕੋਈ ਧਿਆਨ, ਕੋਈ ਰੂਹਾਨੀਅਤ। ਬਾਬੇ ਕਬੀਰ ਨੇ ਕਿਹਾ, ਮਰਤਾ ਮਰਤਾ ਜਗ ਮੁਆ ਮਰ ਪੇ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਏ। ਗੁਰੂ ਅਮਰਦਾਸ ਕਹਿਣ ਲੱਗੇ, ਆਓ ਮੈਂ ਤੁਹਾਨੂੰ ਦੱਸ ਦਿਆ ਐਸੀ ਮਰਨੀ ਕੀ ਹੈ, ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਮਰਨੇ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ। ਪਿਆਰਿਆ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਭ ਜੀਵਨ ਹੋਏ। ਬਾਪੂ ਗੁਰੂ ਅਮਰਦਾਸ ਨੇ ਬੁਢੇਪੇ ਵਿੱਚ ਇੱਕ ਘੋੜਾ ਲਿਆ, ਧਿਆਨ ਦਿਆ ਜੀ, ਹੁਣ ਜਦੋਂ ਕਿਤੇ ਬਜ਼ੁਰਗ ਘੋੜੇ ਤੇ ਚੜੇ ਨੇ, ਘੋੜਾ ਲਿਆ, ਕਾਠੀ ਲਈ, ਹੱਥ ਵਿੱਚ ਪਕੜਿਆ ਮੇਜਾ ਗੁਰੂ ਅਮਰਦਾਸ ਜੀ ਨੇ। ਲੋਕ ਕਹਿੰਦੇ ਸਨ ਵਕਾਰ ਖਹਿੜਾ ਨਹੀਂ ਛੱਡਦੇ, ਬਾਪੂ ਗੁਰੂ ਅਮਰਦਾਸ ਨੇ ਘੋੜਾ ਕੀ ਬਣਾਇਆ, ਘੋੜਾ ਕੀ ਤੋ ਸਹਿਜ ਦਾ, ਸਹਿਜ ਅਵਸਥਾ ਨੂੰ ਘੋੜਾ ਬਣਾ ਲਿਆ ਜੀ ਬਾਪੂ ਨੇ। ਤੇ ਸਹਿਜ ਅਵਸਥਾ ਕਿਹੜੀ ਸੀ, ਸਹਿਜ ਅਵਸਥਾ ਦਾ ਅਰਥ ਇਹ ਨਹੀਂ ਚੁੱਪ ਕਰਕੇ ਬਹਿਣਾ, ਸਹਿਜ ਅਵਸਥਾ ਦਾ ਅਰਥ ਇਹ ਨਹੀਂ ਕਿ ਸੌ ਜਾਣਾ ਸਿਮਰਨ ਕਰਦੇ ਹਾਂ। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ, ਦਸਵੇਂ ਆਕਾਸ਼ ਦਸਮ ਦੁਆਰ ਘੋੜਾ ਕੀ ਤੋ ਸਹਿਜ ਦਾ, ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼, ਉਹ ਚਿੱਠ ਉਹ ਉਂਗਣਾ ਭੁੱਖਾ ਹੈ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਮੇਰੀ ਜਿੱਥੇ ਆਤਮ ਰਾਲ, ਪ੍ਰਗਾਸ ਕਿਹੜਾ ਘੋੜਾ ਜੀ। ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਕਿਹੜੀ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਬਸ ਮੈਂ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰੋਂ ਦਿੱਠੀ। ਘੋੜਾ ਕੀ ਤੋ ਸਹਿਜ ਦਾ, ਤੇ ਉਹ ਘੋੜਾ ਐਵੇਂ ਨਹੀਂ ਮਿਲਦਾ, ਉਹ ਰੁਪਈਆ ਨਾਲ ਨਹੀਂ ਮਿਲਦਾ। ਗੁਰੂ ਅਮਰਦਾਸ ਨੂੰ ਪੁੱਛੋ ਕਿਹਦੇ ਨੇ ਮਿਲਦਾ, ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ, ਮੈਂ ਜਾਏ ਸਹਿਸਾ ਕੀਤਾ ਸੰਜਮ ਰਹੇ ਕਰਮ ਕਮਾਏ। ਪਿਆਰਿਓ ਇਹ ਅੰਦਰ ਮਲੀਨ ਹੈ, ਸਹਿਜ ਮਿਲ ਸਕਦਾ ਹੈ, ਉੱਥੇ ਬਚਨ ਸਹਿਸੇ ਜੀਓ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰਸ਼ੋ ਰਹੇ। ਹੁਣ ਗੁਰੂ ਮੇਰ ਕਰੇ ਮਨ ਨੂੰ ਸ਼ਬਦ ਨਾ ਧੋਈਏ ਤੇ ਅੰਦਰੋਂ ਸਹਿਜ ਨਿਕਲਣਾ ਹੈ। ਬਾਬੇ ਗੁਰੂ ਅਮਰਦਾਸ ਨੇ ਸਹਿਜ ਬਿਰਤੀ, ਦੁੱਖ ਨਹੀਂ, ਸੁੱਖ ਨਹੀਂ, ਖੁਸ਼ੀ ਨਹੀਂ, ਗਮੀ ਨਹੀਂ, ਉਹ ਘੋੜਾ ਬਣਾ ਲਿਆ ਤੇ ਕਿੰਨਾ ਸਹਿਜ ਹੈ। ਗੁਰੂ ਦਰਬਾਰ ਵਿੱਚ ਬੈਠੇ ਜਿਹਦਾ ਇੱਕ ਬਚਨ ਨਿਕਲੇ ਅਮੋਘ ਬਾਣ ਦੀ ਤਰ੍ਹਾਂ ਸਾਰਿਆਂ ਨੂੰ ਵਿੰਨ ਕੇ ਚਲੇ ਜਾਂਦਾ ਹੈ। ਅੱਜ ਸਿੰਘਾਸਨ ਚ ਬੈਠੇ ਇੰਨਾ ਸਹਿਜ, ਸੀਨੇ ਵਿੱਚ ਲੱਤ ਵੱਜੀ ਨਾਲ ਥੱਲੇ ਡਿੱਗਦਾ। ਉੱਥੇ ਬਾਪੂ ਜੀ ਦੇਖਿਆ, ਬਾਬਾ ਦਾਤੂ ਜੀ ਨੇ, ਅਸਲ ਚ ਦੋਨਾਂ ਦਾ ਨਾਮ ਸੀ ਬਾਬਾ ਦਾਸ ਤੇ ਬਾਬਾ ਦਾਸ, ਧਿਆਨ ਦਿਆ ਜੇ ਅਸੀਂ ਸ਼ਬਦ ਦਾਤੂ ਤੇ ਦਾਸੂ ਵਰਤਣ ਲੱਗ ਪਏ ਹਾਂ, ਅਸਲ ਵਿੱਚ ਸ਼ਬਦ ਸੀ ਦਾਸ ਤੇ ਦਾਤ, ਕਿਉਂਕਿ ਗੁਰੂ ਅੰਗਦ ਸਾਹਿਬ ਨੇ ਆਪਣੇ ਪੁੱਤਰਾਂ ਵਿੱਚੋਂ ਰੱਬ ਦੀ ਦਾਤ ਤੇ ਰੱਬ ਦੇ ਦਾਸਪੁਰੀ ਨੂੰ ਦੇਖਿਆ। ਲੱਤ ਵੱਜੀ, ਦੇਖਿਆ ਕੌਣ, ਬਾਬਾ ਦਾਤੂ ਜੀ ਤੇ ਆਖਿਰ ਜਿਹੜੇ ਮੱਲ ਖਾੜੇ ਵਿੱਚ ਕੁਸ਼ਤੀਆਂ ਲੜਦੇ ਸਨ ਉਹ ਸਿੱਖ ਵੀ ਕੋਲ ਬੈਠੇ ਸਨ, ਜਿਹੜੇ ਪਤੇਬਾਜੀ ਜਾਣਦੇ ਸਨ ਕੁਸ਼ਤੀਆਂ ਲੜਨ ਦੀ, ਕੋਈ ਨੀ ਬੋਲਿਆ। ਗੁਰੂ ਅਮਰਦਾਸ ਉੱਠੇ, ਇੱਕੋ ਦਮ ਚਰਨ ਪਕੜ ਕੇ ਕੁੱਟਣ ਲੱਗ ਪਏ, ਫਿਰ ਸਤਿਗੁਰੂ ਕੇ ਲਾਲ ਇਸ ਬਿਰਧ ਦੇ ਕਠੋਰ ਹਰਜਾਨਲ ਵੱਜ ਕੇ ਕਿਤੇ ਕੋਮਲ ਚਰਨਾਂ ਨੂੰ ਸੇਰ ਸੇਰ ਤਾਂ ਨੀ ਲੱਗੀ, ਘੋੜਾ ਕੀ ਤੋ ਸਹਿਜ ਦਾ, ਕਿਤੇ ਚੋਰ ਤਾਂ ਨੀ ਲੱਗੀ। ਕਹਿਣ ਲੱਗੇ ਨਹੀਂ, ਬਸ ਬਾਸਰ ਕੇ ਚਲੇ ਜਾਓ, ਤੂੰ ਛੱਡ ਜਾਓ ਗੋਇੰਦਵਾਲ, ਸੱਤ ਬਚਨ ਕਹਿ ਕੇ ਚਲੇ ਗਏ। ਪਰ ਇਹ ਗੱਲ ਵੱਖਰੀ, ਗੁਰੂ ਅਮਰਦਾਸ ਜੀ ਨੇ ਕੁਝ ਨੀ ਕਿਹਾ, ਪਰ ਬਾਬੂ ਬਾਬੇ ਦਾਤੂ ਜੀ ਦੇ ਲੱਤ ਵਿੱਚ ਇਹੋ ਜਿਹੀ ਦਰਦ ਤੇ ਗਈ ਸੀ, ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਠੀਕ ਹੋਈ ਸੀ। ਮਾਤਾ ਖੀਰੀ ਲੈ ਕੇ ਵੀ ਆਏ ਸਨ, ਹਜ਼ੂਰ ਨੇ ਘੋੜਾ ਲਿਆ, ਗੁਰੂ ਅਮਰਦਾਸ ਜੀ ਨੇ ਸਹਿਜ ਅਵਸਥਾ ਦਾ ਘੋੜਾ ਕੀਤੋ ਸਹਿਜ ਦਾ, ਹੁਣ ਘੋੜੇ ਤੇ ਚੜ੍ਹਨੀ ਚਾਹੀਦੀ ਕਾਠੀ, ਜੀਨ ਜਦ ਕਿ ਉਹ ਪਲਾਣ ਪਲਾਣ ਦਾ ਅਖਰੀ ਅਰਥ ਗੁਰੂ ਕੇ ਪਿਆਰੇ ਜਿਹੜੇ ਨੇ ਉਹ ਕਰ ਰਹੇ ਨੇ ਕਿ ਕੱਠ ਜਤ ਦਰ ਤੇ ਜਿਤੇਂਦਰੀਆਂ ਇੰਦਰੀਆਂ ਨੂੰ ਜਿੱਤਣ ਵਾਲਾ ਜਿਤੇਂਦਰ ਜਿਹਨੇ ਇੰਦਰੀਆਂ ਨੂੰ ਜਿੱਤ ਲਿਆ ਹੈ ਸੈਂਗ ਦਾ ਘੋੜਾ ਬਣਾਇਆ ਉੱਤੇ ਜਤ ਦੀ ਕਾਠੀ ਪਾਈ ਹੈ ਤੇ ਸਾਹਿਬ ਕਹਿਣ ਲੱਗੇ ਹੁਣ ਕਮਾਨ ਪਕੜਿਆ ਕਿਉਂਕਿ ਹਜ਼ੂਰ ਬਾਬੇ ਅਮਰਦਾਸ ਨੇ ਯੁੱਧ ਕਰਨਾ ਵਿਕਾਰਾਂ ਨਾਲ ਘੋੜਾ ਕੀਤੋ ਸਹਿਜ ਦਾ ਜਤ ਕੀ ਉਹ ਪਲਾਣ ਧਨਕ ਚੜਾਇਓ ਸੱਤ ਦਾ ਸੁੱਚੇ ਆਚਰਣ ਦੀ ਕਮਾਨ ਲਈ ਸੁੱਚੇ ਆਚਰਣ ਵਿੱਚੋਂ ਜਦੋਂ ਸ਼ਬਦ ਨਿਕਲਦਾ ਹੈ ਤੇ ਵਿਕਾਰਾਂ ਨੂੰ ਵਿੰਨ ਦਿੰਦਾ ਹੈ ਜੇ ਆਚਰਣ ਮਾੜਾ ਹੋਵੇ ਤੇ ਜਿੰਨਾ ਮਰਜ਼ੀ ਕੂਕੀ ਜਾਏ ਗੁਰੂ ਉਹ ਤੀਰ ਅਸਰ ਨਹੀਂ ਕਰਦਾ ਕਮਾਨ ਸੱਤ ਦਾ ਹੈ ਕਹਿਣ ਲੱਗੇ ਧਨਕ ਚੜਾਇਓ ਸੱਤ ਦਾ ਜਸ ਹੰਦਾ ਬਾਣ ਹੰਦਾ ਦਰ ਤੇ ਖੰਦਾ ਸੰਦਾ ਦਰਦ ਕਰਾਂਗੇ ਦਾ ਕਹਿਣ ਲੱਗੇ ਜਸ ਹੰਦਾ ਬਾਣ ਹਜ਼ੂਰ ਬਾਬੇ ਅਮਰਦਾਸ ਕਿਰਪਾਲੂ ਨੇ ਸੱਚ ਦਾ ਸੁੱਚੇ ਆਚਰਨ ਦਾ ਬਾਣ ਕਮਾਨ ਲਿਆ ਤੇ ਉਹਨਾਂ ਨੇ ਮਿਹਰ ਕੀਤੀ ਗੁਰੂ ਗੁਰੂ ਜਪਣ ਵਾਲਾ ਜਿਹੜਾ ਜਸ ਹੈ ਉਹ ਤੀਰ ਲਿਆ ਤੇ ਬਾਹਰ ਸੀ ਹਨੇਰਾ ਬਾਬਾ ਅਮਰਦਾਸ ਨਿਕਲੇ ਕੱਲ ਵਿੱਚ ਧੂ ਅੰਧਾਰ ਸਾਂ ਕੁੱਪ ਹਨੇਰਾ ਸੀ ਤੇ ਸਾਹਿਬ ਬਾਬਾ ਅਮਰਦਾਸ ਚੜਿਆ ਰਹਿ ਭਾਣ ਗੁਰੂ ਅਮਰਦਾਸ ਰਹਿ ਭਾਣ ਇਹ ਦੋ ਸ਼ਬਦ ਨੇ ਰਹਿ ਦਾ ਅਰਥ ਕਿਰਨ ਭਾਣ ਦਾ ਅਰਥ ਸੂਰਜ ਕਹਿੰਦੇ ਖੈ ਹਨੇਰਾ ਸੀ ਵਕਾਰ ਜਿਹੜੇ ਨੇ ਬੰਦੇ ਨੂੰ ਲੁੱਟ ਲਖਾਉਂਦੇ ਪਏ ਸਨ ਘੋੜੇ ਤੇ ਚੜੇ ਨਾਲ ਕਾਫੀ ਜੱਤ ਦੀ ਲਈ ਤੇ ਉਸ ਵੇਲੇ ਚੜ੍ਹਦੇ ਵੀ ਘੋੜਿਆਂ ਤੇ ਸਨ ਗੁਰੂ ਸਾਹਿਬ ਨੇ ਕਿਹਾ ਨਾ ਖਾਲਸਾ ਸੋ ਜੋ ਚੜ੍ਹੇ ਤੁਰੰਗ ਪਿਆਰੇ ਉਹ ਹੁਣ ਖਾਲਸੇ ਨਿਹੰਗ ਚ ਵੀ ਚੜ੍ਹਦੇ ਨੇ ਆਪਣੇ ਚੜ੍ਹਦੇ ਨੇ ਜਿੱਦਣ ਵਿਆਹ ਦਾ ਦਿਨ ਹੁੰਦਾ ਉਧਰ ਚਾਰ ਬੰਦੇ ਘੋੜੀ ਨੂੰ ਪਕੜੇ ਗਲਾਉਂਦੇ ਨੇ ਕਿਤੇ ਭੱਜ ਨਾ ਜਾਏ ਘੋੜੀ ਲਾੜੇ ਨੂੰ ਲੈ ਕੇ ਨਾ ਨਿਕਲ ਜਾ ਕਿਤੇ ਨਹੀਂ ਪਿਆਰਿਓ ਉਦੋਂ ਖਾਲਸਾ ਗੁਰੂ ਸਾਹਿਬ ਘੋੜੇ ਅੰਦਰ ਦੇ ਘੋੜੇ ਦੀ ਸਵਾਰੀ ਵੀ ਹੈ ਹਜ਼ੂਰ ਨੇ ਬਾਣੀ ਵਿੱਚ ਬਚਨ ਕਿਹਾ ਕਹਿਣ ਲੱਗੇ ਪਹਿਰ ਸਨਾ ਸਮਾਧ ਗਿਆਨ ਆਸਨ ਚੜਿਓ ਗੁਰੂ ਅਮਰਦਾਸ ਨੇ ਸਮਾਧੀ ਦਾ ਸੰਜੋਗ ਪਾਇਆ ਕਿ ਗਿਆਨ ਦੇ ਘੋੜੇ ਉੱਤੇ ਸਵਾਰ ਹੋ ਗਏ ਇੱਥੇ ਸ਼ਬਦ ਹੈ ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ ਧਨਕ ਚੜਾਇਓ ਸੱਤ ਦਾ ਜਤ ਹੰਦਾ ਬਾਣ ਕੱਲ ਵਿੱਚ ਧੂ ਅੰਧਾਰ ਸਾ ਕੁੱਪ ਹਨੇਰਾ ਸੀ ਤੇ ਗੁਰੂ ਅਮਰਦਾਸ ਨੇ ਜਦੋਂ ਰੂਹਾਨੀਅਤ ਦੀਆਂ ਕਿਰਨਾਂ ਬਖੇਰੀਆਂ ਇੰਜ ਲੱਗਾ ਹਨੇਰੇ ਨੂੰ ਚੀਰ ਕੇ ਸੂਰਜ ਆ ਗਿਆ ਚੜਿਆ ਰਹਿ ਭਾਣ ਅੱਗੇ ਬਚਨਾ ਸੱਤੋਂ ਖੇਤ ਜਮਾਇਓ ਸੱਤੋਂ ਦਾ ਅਰਥ ਹੈ ਸੱਤ ਤੋਂ ਚੰਗੇ ਆਚਰਨ ਤੋਂ ਗੁਰੂ ਅਮਰਦਾਸ ਨੇ ਉਜੜੀਆਂ ਖੇਤੀਆਂ ਖਰੀਆਂ ਕਰ ਦਿੱਤੀਆਂ ਜਿਹੜੇ ਅੰਦਰ ਕਈ ਜਨਮਾਂ ਦੇ ਉਜੜੇ ਪਏ ਸਨ ਸੱਤੋਂ ਛਾਵਾਨ ਛਾਵਾਨ ਦਾ ਅਰਥ ਕਰਾਂਗੇ ਸਾਹਿਬਾਨ ਸਾਹਿਬਾਨ ਦਾ ਅਰਥ ਕਰਾਂਗੇ ਆਪਾਂ ਉੱਤੇ ਛਾਂ ਕਰਨੀ ਗੁਰੂ ਅਮਰਦਾਸ ਨੇ ਅੰਦਰੋਂ ਜਿਹੜੀਆਂ ਖੇਤੀਆਂ ਕਈ ਜਨਮਾਂ ਦੀਆਂ ਬੰਜਰ ਸਨ ਵਾਹ ਕੇ ਨਾਮ ਦੇ ਬੀਜ ਪਾਏ ਤੇ ਆਪਣੀ ਕਿਰਪਾ ਦੀ ਉੱਤੇ ਛਾਂ ਰੱਖ ਕੇ ਕਿਹਾ ਲਿਆ ਮੈਂ ਤੇਰੀ ਖੇਤੀ ਦੀ ਰਖਵਾਲੀ ਕਰਾਂਗਾ ਤੇਰੀ ਖੇਤੀ ਨੂੰ ਕਦੀ ਕੋਈ ਜਾਉਣਾ ਔਰ ਖਾ ਨਹੀਂ ਸਕੇਗਾ ਸੱਤ ਤੋਂ ਖੇਤ ਜਮਾਇਆ ਸੱਤੋਂ ਖੇਤ ਜਮਾਇਓ ਸੱਤੋਂ ਛਾਵਾਣ ਹੁਣ ਇੰਨੀ ਕਿਰਪਾ ਕੀਤੀ ਨਿੱਤ ਰਸੋਈ ਤੇਰੀ ਹੈ ਤੇਰੀ ਰਸੋਈ ਵਿੱਚ ਤੇਰੇ ਲੰਗਰ ਵਿੱਚ ਬਾਪੂ ਗੁਰੂ ਅਮਰਦਾਸ ਜੀ ਘਿਓ ਮੈਦਾ ਖਾਣ ਸਕਣ ਵਾਸਤੇ ਘਿਓ ਵਾਲ ਚੀਜ਼ਾਂ ਤਿਆਰ ਹੁੰਦੀਆਂ ਨੇ ਮੈਦੇ ਨਾਲ ਸੋਹਣੇ ਭੋਜਨ ਤਿਆਰ ਕੀਤੇ ਜਾਂਦੇ ਨੇ ਤੇ ਫਿਰ ਇੰਨਾ ਕਿਰਪਾਲੂ ਰੱਬ ਤੇ ਭਰੋਸਾ ਕਿਉਂਕਿ ਬਾਪੂ ਪਿਤਾ ਦੇ ਵਚਨ ਮੰਨੇ ਨੇ ਖਡੂਰ ਸਾਹਿਬ ਤੋਂ ਆਏ ਤੇ ਪਿਤਾ ਨੇ ਜਿੱਦਣ ਪਿਤਾ ਮੈਂ ਇੱਥੇ ਜਿਹੜੇ ਅਰਥ ਕਰ ਰਿਹਾ ਗੁਰੂ ਅੰਗਦ ਸਾਹਿਬ ਪਿਤਾ ਨੇ ਇੱਕ ਸ਼ਬਦ ਸਲੋਕ ਸੁਣਾਇਆ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤੂ ਉਪਾਇਨ ਤਿਨਾ ਪੀ ਰੋਜੀ ਦੇ ਉਥਾ ਹੱਥ ਮੈਂ ਚੱਲੀ ਨਾ ਕੋ ਕਿਰਤ ਕਰੇ ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ ਜੀਆਂ ਕਾ ਆਹਾਰ ਜੀਓ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਤੇ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਹੁਣ ਬਾਪੂ ਦੇ ਬਚਨ ਚੇਤੇ ਆਏ ਵੀ ਪੱਥਰਾਂ ਵਿੱਚ ਕੀੜਿਆਂ ਨੂੰ ਰੋਟੀ ਦਿੰਦਾ ਪਾਣੀ ਵਿੱਚ ਹਲ ਨਹੀਂ ਚੱਲਦੇ ਪਾਣੀ ਵਿੱਚ ਝੱਟੀਆਂ ਨਹੀਂ ਉਹ ਬਿਆਰੀ ਦਾ ਪਚੂਨ ਨੂੰ ਰੋਟੀ ਦਿੰਦਾ ਕਹਿਣ ਲੱਗੇ ਸਾਡੇ ਘਰ ਦੀ ਮਰਿਆਦਾ ਹੈ ਸ਼ਾਮ ਨੂੰ ਸਾਰਾ ਲੰਗਰ ਜਿਹੜਾ ਬਚੇ ਇਹਨੂੰ ਵਿਆਸ ਦੇ ਜਲ ਵਿੱਚ ਜੀਵਾਂ ਦੀ ਪਰਵਾਹ ਕਰ ਦਿਓ ਭਾਂਡੇ ਮੂੰਹੇ ਮਾਰ ਦਿਓ ਰਾਤ ਦਾ ਕੁਝ ਨਹੀਂ ਰੱਖਣਾ ਜੇ ਰੱਬ ਸਵੇਰੇ ਜ਼ਿੰਦਗੀ ਦੇਏਗਾ ਤੇ ਰੋਟੀ ਵੀ ਜ਼ਰੂਰ ਦੇ ਕੈਸਾ ਦ੍ਰਿੜ ਅਰਾਧਾ ਪਰ ਨਿੱਤ ਰਸੋਈ ਤੇਰੀ ਹੈ ਘਾਟਾ ਕਿਸੇ ਦਿਨ ਨਹੀਂ ਪਿਆ ਤੇ ਪਿਆਰੇ ਉਹ ਘਾਟੇ ਪੈਂਦੇ ਵੀ ਨਹੀਂ ਜਦੋਂ ਅਸੀਂ ਸ਼ਬਦ ਵਰਤਦੇ ਗੁਰੂ ਘਰ ਨੂੰ ਘਾਟਾ ਪੈ ਗਿਆ ਲੰਗਰ ਨੂੰ ਘਾਟਾ ਪੈ ਗਿਆ ਸ਼ਬਦ ਨਾ ਕਿਆ ਕਰੀਏ ਜੇ ਗੁਰੂ ਨੂੰ ਘਾਟੇ ਪੈਣ ਲੱਗ ਪਏ ਤੇ ਸਿੱਖਾਂ ਦਾ ਵਪਾਰ ਉਤਾਰਾ ਕੋਈ ਨਹੀਂ ਦੇ ਘਾਟਾ ਉਦੋਂ ਪੈਂਦਾ ਜਦੋਂ ਗੋਲਕ ਨੂੰ ਮੁਕਦਮਿਆਂ 'ਚ ਖਰਚਣੇ, ਚੇਤੇ ਰੱਖਿਓ। ਘਾਟਾ ਉਦੋਂ ਪੈਂਦਾ ਜਦੋਂ ਆਪਣੀ ਜੇਬ ਲਈ ਖਰਚਣੇ, ਮੈਨੂੰ ਖਿਮਾ ਕਰਿਓ। ਘਾਟੇ ਉਦੋਂ ਪੈਂਦੇ ਨੇ ਜਦੋਂ ਗੁਰੂ ਕੀ ਗੋਲਕ ਦੀ ਮਾਇਆ ਚੁੱਕ ਕੇ ਅਸੀਂ ਘਰਾਂ ਨੂੰ ਤੁਰ ਪੈਂਦੇ ਹਾਂ। ਗੁਰੂ ਘਰ ਵਿੱਚ ਰਹੀ ਹੋਈ ਗੋਲਕ ਦਾ ਕਦੀ ਘਾਟਾ ਨਹੀਂ ਪੈਂਦਾ। ਅਕਬਰ ਨੂੰ ਇਹ ਗੱਲ ਕਹੀ ਸੀ, ਕਹਿਣ ਲੱਗਾ ਮੈਂ ਜਗੀਰ ਨਾਲ ਲਗਾਵਾਂ। ਤੇ ਉਸ ਵੇਲੇ ਇੱਕ ਨਿਆਣਾ ਆਇਆ, ਹੱਥ ਵਿੱਚ ਨਿੱਕੀ ਡੋਲਣੀ ਵਿੱਚ ਅੱਧਾ ਦੁੱਧ, ਥੋੜਾ ਜਿਹਾ ਦੁੱਧ ਤੇ ਨਾਲ ਪੋਟਲੀ ਚ ਆਟਾ। ਕਹਿਣ ਲੱਗਾ ਬਾਪੂ ਜੀ, ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕ ਕੇ ਸੱਚੇ ਪਾਤਸ਼ਾਹ, ਬਾਪੂ ਦਿਹਾੜੀ ਤੇ ਗਿਆ ਲੰਗਰ ਵਾਸਤੇ ਰਸ ਲੈ ਕੇ ਆਇਆ। ਕਹਿਣ ਲੱਗੇ ਅਕਬਰ, ਲੰਗਰ ਇਹਨਾਂ ਕਿਰਤ ਵਾਲਿਆਂ ਸੱਜਣਾ ਦੇ ਸੰਗਤ ਦੇ ਨਾਂ ਤੇ ਚੱਲਦਾ, ਬਾਦਸ਼ਾਹ ਦੇ ਨਾਂ ਤੇ ਨਹੀਂ। ਪਿਆਰਿਓ, ਬਾਦਸ਼ਾਹ ਦੇ ਲੰਗਰ ਹੁੰਦੇ ਤੇ ਕਦੋਂ ਖੱਪ ਜਾਂਦੇ, ਇਹ ਤੇ ਪਾਤਸ਼ਾਹ ਦਾ ਚਲਾਇਆ ਹੋਇਆ ਲੰਗਰ ਹੈ। ਹਜ਼ੂਰ ਕਹਿੰਦੇ ਨੇ ਰੋਜ਼ ਘਾਟਾ ਹੀ ਨਹੀਂ, ਨਿਤ ਰਸੋਈ, ਨਿਤ ਸ਼ਬਦ ਵਰਤੇ, ਨਿਤ ਰਸੋਈ ਤੇਰੀ ਹੈ, ਕਿਉਂ ਮੈਦਾ ਖਾਣ ਚਾਰੇ ਕੁੰਡਾ ਸੁਜੀਓਸ, ਦੋ ਸ਼ਬਦ ਨੇ ਸੁਜੀ ਓਸ, ਉਸ ਨੂੰ ਸੁਜੀਆਂ, ਚਾਰੇ ਕੁੰਡਾ ਨੂੰ ਚਾਰ ਚਪੇਰੇ ਦਾ ਗਿਆਨ ਹੋ ਗਿਆ। ਕਿਨੂੰ? ਮਨ ਮੈਂ ਸ਼ਬਦ ਪ੍ਰਵਾਨ, ਜਿਸ ਸਿੱਖ ਦੇ ਅੰਦਰ ਤੇਰਾ ਸ਼ਬਦ ਟਿਕ ਗਿਆ, ਜਿਹਦੇ ਅੰਦਰ ਤੇਰਾ ਸ਼ਬਦ ਟਿਕ ਗਿਆ, ਜਿਸ ਦੇ ਮਨ ਵਿੱਚ ਸ਼ਬਦ ਵੱਸ ਗਿਆ, ਉਹਨੂੰ ਚਾਰੇ ਕੁੰਡਾ ਜਿਹੜੀਆਂ ਨੇ ਉਹਦੀ ਸਮਝ ਪੈ ਗਈ। ਆਵਾ ਗਾਉਣ ਨਿਵਾਰਿਓ, ਤੁਸੀਂ ਆਉਣ ਜਾਣ ਦਾ ਚੱਕਰ ਮਿਟਾ ਦਿੱਤਾ। ਕਰ ਨਦਰ ਨਿਸ਼ਾਨ, ਆਪਣੀ ਰਹਿਮਤ ਭਰੀ ਨਦਰ ਦੇ ਨਾਲ ਤੁਸੀਂ ਆਵਾ ਗਾਉਣ ਮਿਟਾ ਦਿੱਤਾ, ਖਤਮ ਕਰ ਦਿੱਤਾ ਜੰਮਣਾ ਮਰਨਾ। ਕਹਿਣ ਲੱਗੇ ਔਤਰਿਆ, ਅਵਤਾਰ ਲੈ। ਔਤਰਿਆ ਦਾ ਅਰਥ ਅਖਰੀ ਅਰਥ ਪ੍ਰਵੇਸ਼ ਕਰਨਾ, ਉਤਾਰ ਲੈ। ਉਤਾਰ ਲੈ ਦਰ ਤੇ ਨੀ ਸਾਨੂੰ ਤਾਰ ਲੈ, ਉਤਾਰ ਲੈ ਦਰ ਤੇ ਅਵਤਾਰ ਲੈ ਕੇ, ਜਨਮ ਲੈ ਕੇ, ਭਵ ਲੈ ਕੇ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਇਸ ਸੰਸਾਰ ਤੇ ਅਵਤਾਰ ਲਿਆ, ਉਹ ਤੁਹਾਡੇ ਵਿੱਚ ਪ੍ਰਵੇਸ਼ ਕਰ ਗਏ ਤੇ ਨਾਲ ਬਚਨ ਵੀ ਕੀਤਾ। ਸੋ ਪੁਰਖ ਸੁਜਾਨ, ਉਹ ਪਰਮਾਤਮਾ ਜਿਹੜਾ ਸੁਜਾਨ ਹੈ, ਜਿਹੜਾ ਸਰਬ ਵਿਆਪਕ ਹੈ, ਉਹ ਆਕਾਰ ਰੂਪ ਹੋ ਕੇ ਤੁਹਾਡੇ ਵਿੱਚ ਪ੍ਰਵੇਸ਼ ਕਰ ਗਿਆ। ਔਤਰਿਆ, ਅਵਤਾਰ ਲੈ। ਸੋ ਪੁਰਖ ਸੁਜਾਨ, ਬੜੀਆਂ ਝੱਖੜ ਬੜੇ ਹਨੇਰੀਆਂ ਝੱਲੀਆਂ, ਪਰ ਝੱਖੜ ਵਾਉ ਨਾ ਡੋਲੀ ਪਰਬਤ ਮੇਰਾ। ਗੁਰੂ ਅਮਰਦਾਸ ਕਿਸੇ ਝੱਖੜ ਵਿੱਚ ਡੋਲੇ ਨਹੀਂ, ਕਿਸੇ ਝੱਖੜ ਵਿੱਚ ਉਹਨਾਂ ਨੇ ਘਬਰਾਹਟ ਨਹੀਂ ਮਹਿਸੂਸ ਕੀਤੀ। ਹਜ਼ੂਰ ਦਾਤਾ ਜੀ ਅਡੋਲ ਰਹਿ। ਕਹਿਣ ਲੱਗੇ ਜਾਣਾ ਬਿਰਥਾ ਜੀ ਕੀ, ਸਾਡੇ ਜੀਵਾਂ ਦੇ ਅੰਦਰ ਦੀ ਪੀੜਾ ਨੂੰ ਗੁਰੂ ਅਮਰਦਾਸ ਤੁਸੀਂ ਸਮਝ ਦੇਖੋ। ਜਾਣਾ ਬਿਰਥਾ ਜੀ ਕੀ, ਜਾਣੀ ਹੋ ਜਾਣ, ਹੇ ਜੰਦਰ ਦੀਆਂ ਜਾਣਨ ਵਾਲੇ ਗੁਰੂ ਅਮਰਦਾਸ, ਤੂੰ ਸਾਨੂੰ ਜਾਣਨਾ ਹੈ। ਕਿਆ ਸਾਲਾਹੀ ਸੱਚੇ ਪਾਤਸ਼ਾਹ, ਮੇਰੇ ਦਾਤਾ ਮੈਂ ਕਿਹੜੇ ਸ਼ਬਦ ਤੇਰੇ ਲਈ ਵਰਤਾਂ? ਬਾਪੂ ਅਮਰਦਾਸ, ਮੇਰੇ ਕੋਲ ਅੱਖਰ ਹੀ ਕੋਈ ਨਹੀਂ। ਕਿਆ ਸਾਲਾਹੀ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸੁਜਾਨ, ਤੂੰ ਸਿਆਣਾ ਹੈ, ਤੂੰ ਸੁਗੜ ਹੈ। ਅਗਲਾ ਬਚਨ ਦੇਖੋ, ਕਦੀ ਇਹ ਜ਼ਬਾਨ ਕਹਿ ਕੇ ਗਈ ਸੀ 100 ਰੁਪਈਆ ਆਪਾਂ ਨਹੀਂ ਲੈਣਾ, ਤੁਸੀਂ ਸੰਗਤ ਨੂੰ ਰੋਕ ਦਿੱਤਾ, ਬਾਬੇ ਸੱਤੇ ਨੇ ਸ਼ਬਦ ਵਰਤੇ। ਕਦੀ ਇਹ ਜ਼ਬਾਨ ਕਹਿ ਕੇ ਗਈ ਸੀ ਕਿ ਸਾਡੇ ਕਰਕੇ ਗੁਰੂ ਦਰਬਾਰ ਚੱਲਦਾ ਹੈ, ਅੱਜ ਸ਼ਬਦ ਨੇ ਇੰਨਾ ਕੁਛ ਸਬਰ ਦੇ ਦਿੱਤਾ। ਕਹਿਣ ਲੱਗੇ ਦਾਨ, ਜੇ ਸਤਿਗੁਰ ਭਾਵ ਸੀ, ਸੋ ਸੱਤੇ, ਕਿਤੇ ਬਾਬਾ ਸੱਤਾ ਹਾਸਲ ਕਰਾਂਗੇ, ਸੋ ਸੱਤੇ ਦਾਨ। ਹੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਸਾਡੀ ਕੋਈ ਮੰਗ ਨਹੀਂ, ਦਵਾਈ ਲੱਭਦੀ, ਅਸੀਂ ਕੁਝ ਨਹੀਂ ਮੰਗਦੇ। ਦਾਨ ਦੇ ਸਤਿਗੁਰ ਭਾਵ ਸੀ, ਜੋ ਤੈਨੂੰ ਭਾਂਡਾ ਝੋਲੀ ਵਿੱਚ ਪਾ ਦੇ, ਤੇਰੇ ਦਰ ਦਾ ਮਿਲਿਆ ਹੋਇਆ ਕਿਣਕਾ ਵੀ ਦਾਨ ਹੈ, ਸੱਤੇ ਵਾਸਤੇ ਉਹ ਦਾਨ ਹੈ, ਜੋ ਤੁਸੀਂ ਦੇ ਦਿਓਗੇ। ਦਾਨ ਦੇ ਸਤਿਗੁਰ ਭਾਵ ਸੀ, ਸੋ ਸੱਤੇ ਦਾਨ। ਨਾਨਕ ਹੰਦਾ ਸਤਰ ਸਿਰ, ਹੰਦਾ ਦਰ ਤੇ ਦਾ ਸੰਦਾ, ਗੁਰੂ ਨਾਨਕ ਸੰਦਾ ਜਿਹੜਾ ਸਤਰ ਸੀ ਉਹ ਗੁਰੂ ਅਮਰਦਾਸ ਜੀ ਦੇ ਸਿਰ ਉੱਤੇ ਆ ਗਿਆ। ਨਾਨਕ ਹੰਦਾ ਸਤਰ ਸਿਰ, ਉਮਤ ਹੈਰਾਨ, ਉਮਤ ਦਰ ਤੇ ਲੋਕੀ ਹੈਰਾਨ ਹੋ ਗਏ ਸੀ, 72 ਸਾਲ ਦੀ ਉਮਰ ਵਿੱਚ ਗੁਰੂ ਬਣੇ, 22 ਸਾਲ ਗੁਰਤਾ ਗੱਦੀ ਤੇ ਰਹਿ, 94 ਸਾਲ ਦੀ ਉਮਰ ਸੰਸਾਰ ਵਿੱਚ ਰਹਿ, 22 ਸਾਲ ਗੁਰੂਤਾ ਗੱਦੀ ਤੇ ਬੈਠ ਕੇ 94 ਸਾਲ ਦਾ ਬਾਪੂ ਵੀ ਜੀ ਦਾਨ ਦੇ ਰਿਹਾ। ਉਮਤ ਹੈਰਾਨ, ਲੋਕ ਹੈਰਾਨ ਨੇ ਵੀ ਇਹ ਕੀ ਖੇਡ ਵਾਪਰ ਗਈ। ਨਾਨਕ ਹੰਦਾ ਛਤਰ ਸਿਰ, ਉਮਤ ਹੈਰਾਨ, ਤੇ ਬਾਬਾ ਸੱਤਾ ਜੀ ਕਹਿੰਦੇ ਨੇ ਹੈਰਾਨ ਨਾ ਹੋਵੋ, ਕਿ ਉਹੀ ਖੂਨ ਜੇ ਕਰਤਾਰਪੁਰ ਵਾਲਾ, ਇਹ ਉਹੀ ਕਿਰਪਾ ਜੇ ਖਡੂਰ ਸਾਹਿਬ ਵਾਲੀ, ਇਹ ਉਹੀ ਨਦਰ ਦੇ ਜਿਹੜੀ ਦੇਖ ਨੂੰ ਅੰਮ੍ਰਿਤ ਬਣਾਉਂਦੀ ਹੈ, ਉਮਤ ਹੈਰਾਨ। ਪਰ ਬਾਬਾ ਸੱਤਾ ਜੀ ਕਹਿ ਰਹੇ ਨੇ ਸੋ ਟਿੱਕਾ, ਉਹੀ ਮੱਥੇ ਦਾ ਨੂਰ, ਸੋ ਬਹਿਣਾ, ਕੋਈ ਕਰਤਾਰਪੁਰ ਤੇ ਖਡੂਰ ਸਾਹਿਬ ਵਾਲਾ ਤਖ਼ਤ ਸੋਈ ਦੀਵਾਨ ਕੋਈ ਦਰਬਾਰ ਕਹਿਣ ਲੱਗੇ ਪਿਓ ਦਾਦੇ ਜੇ ਵਿਹਾਰ ਪਿਤਾ ਗੁਰੂ ਅੰਗਦ ਸਾਹਿਬ ਤੇ ਦਾਦੇ ਧੰਨ ਗੁਰੂ ਨਾਨਕ ਸਾਹਿਬ ਵਰਗਾ। ਪਿਆਰਿਓ ਦੇਖੋ ਸਾਡਾ ਰਿਸ਼ਤਾ ਕਿਸ ਕਹਿਤਾ ਹੈ। ਅੱਜ ਜਿਹੜੇ ਲੋਕ ਅਖੰਡਨ ਕਰਨ ਬਹਿ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਨੂੰ ਧਾਰਮਿਕ ਪਿਤਾ ਕਿਵੇਂ ਮੰਨਦੇ ਨੇ, ਨਹੀਂ ਜਿਹੜੇ ਦਾਦੀ ਪੁੱਤਰ ਹੁੰਦੇ ਨੇ ਉਹਨਾਂ ਦੀ ਥਾਂ ਹੀ ਵੱਖਰੀ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਖਾਲਸੇ ਦੇ ਪਿਤਾ ਨੇ, ਮਾਤਾ ਸਾਹਿਬ ਕੌਰ ਖਾਲਸੇ ਦੀ ਮਾਂ ਹੈ ਤੇ ਰੱਬ ਮਿਹਰ ਕਰੇ ਉਹ ਦਾਤ ਜਿਹੜੀ ਪਿਓ ਦਾਦੇ ਵਾਲੀ ਗੁਰੂ ਅਮਰਦਾਸ ਦੇ ਅੰਦਰ ਵਰਤੀ ਹੈ। ਸਿੱਖਾਂ ਮਾਤਾ ਸਾਹਿਬ ਕੌਰ ਦੀਆਂ ਲੋਰੀਆਂ ਤੇ ਗੁਰੂ ਗੋਬਿੰਦ ਸਿੰਘ ਦੀ ਰੂਹਾਨੀਅਤ ਤੇਰੇ ਅੰਦਰ ਕਿਉਂ ਨਹੀਂ ਹੁੰਦੀ ਪਈ? ਕਿਉਂਕਿ ਤੂੰ ਸੱਚੀ ਮੁੱਚੀ ਉਹਨੂੰ ਅੰਦਰੋਂ ਬਾਪੂ ਮੰਨਣ ਲਈ ਤਿਆਰ ਨੇ। ਭਾਈ ਡੱਲੇ ਨੇ ਕਿਹਾ ਸੀ ਮਾਤਾ ਸਾਹਿਬ ਕੌਰ ਜਦੋਂ ਦਿੱਲੀਓਂ ਗਏ, ਇਹ ਕਿਹਾ ਸੀ ਮਾਤਾ ਸਾਹਿਬ ਕੌਰ ਦੀ ਜੀਵਨੀ ਪਟਿਆਲਾ ਯੂਨੀਵਰਸਿਟੀ ਨੇ ਛਾਪੀ, ਉਹਦੇ ਲਿਖਾਰੀ ਨੇ ਭਾਈ ਖਰੀ ਸਿੰਘ, ਬੜੀ ਚੰਗੀ ਉਹਨੇ ਕਿਤਾਬ ਛਾਪੀ, ਮੈਨੂੰ ਪੜ੍ਹ ਕੇ ਬੜਾ ਸਕੂਨ ਹੋਇਆ। ਚਲੋ ਮਾਂ ਦਾ ਕਿਸੇ ਨਾ ਕਿਸੇ ਦਾ ਇਤਿਹਾਸ ਲਿਖਿਆ ਨਾ, ਸਾਡੀ ਮਾਂ ਹੈ। ਗਏ ਮਾਤਾ ਸਾਹਿਬ ਕੌਰ ਜੀ ਘਰ ਨਹੀਂ ਸਨ ਗਏ, ਡੱਲੇ ਨੇ ਕਿਹਾ, ਕਹਿਣ ਲੱਗੇ ਕਿਰਪਾ ਕਰੋ ਮਾਤਾ ਜੀ ਘਰ ਚੱਲੋ। ਕਹਿਣ ਲੱਗੇ ਮਾਤਾ ਬਣਾਇਆ ਵੀ ਆ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਹਾ ਸੀ ਕਿ ਅੰਦਰ ਥਾਂ ਦਿੱਤੀ ਆ, ਪੀੜੀ ਜੀ ਨੇ ਥਾਂ ਮੰਗਣਾ। ਮਾਤਾ ਸਾਹਿਬ ਕੌਰ ਜੀ ਨੇ ਕਿਹਾ ਮਾਂ ਬਣਾਇਆ ਵੀ ਆ, ਚੁੱਪ ਕਰ ਗਿਆ। ਜਦੋਂ ਅੰਮ੍ਰਿਤ ਦੀ ਦਾਤ ਲਈ ਤੇ ਮਾਤਾ ਜੀ ਕਹਿਣ ਲੱਗੇ ਚੱਲ ਪੁੱਤਰ ਡੱਲਾ ਸਿੰਘ ਅੱਜ ਰਾਤ ਤੇਰੇ ਘਰ ਟਿਕਣਾ। ਮਾਂ ਦੀ ਮਮਤਾ ਹੈ। ਗੁਰਮੁਖੋ ਦੇਖੋ ਜਿਹੜਾ ਪਿਓ ਦਾਦੇ ਕੋਲ ਕਿਰਪਾ ਭਰੀ ਰਹਿਮਤ ਸੀ ਉਹ ਗੁਰੂ ਅਮਰਦਾਸ ਕੋਲ ਹੈ, ਤੇ ਜਿਹੜੀਆਂ ਉਹ ਰੂਹਾਨੀਅਤ ਦੀਆਂ ਅੰਦਰ ਦੀਆਂ ਖੇਡਾਂ ਉਹ ਖਾਲਸਾ ਤੇਰੀ ਝੋਲੀ ਵਿੱਚ ਪਾ ਰਹੇ। ਕਹਿਣ ਲੱਗੇ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇ ਵਿਹਾ ਪੋਤਰਾ ਪ੍ਰਵਾਨ। ਗੁਰੂ ਅਮਰਦਾਸ ਪ੍ਰਵਾਨ ਹੋ ਗਏ ਨੇ, ਉਹਨਾਂ ਨੇ ਯੁੱਧ ਕੀਤਾ, ਉਹਨਾਂ ਨੇ ਕਾਲਨਾ ਕਾਲੀ, ਤੇ ਜਦੋਂ ਪ੍ਰਵਾਨ ਹੋਏ ਉਦੋਂ ਭੱਟਾਂ ਨੇ ਅਖੀਰ ਤੇ ਸੰਪੂਰਨ ਕਰਦੇ ਇੱਕ ਬਚਨ ਕਿਹਾ, ਉਹ ਅਸੀਂ ਜ਼ਰੂਰ ਪੜ੍ਹਨਾ ਹੈ। ਇਕਾਗਰਤਾ ਬਖਸ਼ੋ, ਸਵੇਰੇ ਤਕਰੀਬਨ ਤੁਹਾਨੂੰ ਛੁੱਟੀ ਹੈ। ਉੱਥੇ ਹਜ਼ੂਰ ਕਿਰਪਾਲੂ ਜੀ ਨੇ ਇੱਕ ਬਚਨ ਕਿਹਾ, ਭੱਜ ਖਲੋ ਗਏ ਗੁਰੂ ਅਮਰਦਾਸ ਜੀ ਦੇ ਸਾਹਮਣੇ। ਕਹਿਣ ਲੱਗੇ ਬਾਪੂ ਜੀ ਤੁਹਾਡਾ ਅੰਤ ਕੋਈ ਨਹੀਂ। ਕਿਵੇਂ ਜੀ? ਕਹਿੰਦੇ ਨੇ ਮੀਂਹ ਪੈਂਦਾ ਹੈ, ਕਦੀ ਕਿਸੇ ਨੇ ਗਿਣਿਆ ਇਸ ਵਾਰ ਕਿੰਨਾ ਕੁ ਕਣੀਆਂ ਧਰਤੀ ਤੇ ਪਈਆਂ। ਕਹਿਣ ਲੱਗੇ ਫੁੱਲ ਖਿੜਦੇ ਨੇ ਬਸੰਤ ਦੀ ਰੁੱਤ ਵਿੱਚ, ਕਿੰਨੇ ਗਿਣਤੀ ਕੀਤੀ ਇਸ ਧਰਤੀ ਤੇ ਕਿੰਨੇ ਫੁੱਲ ਖਿੜੇ। ਗੰਗਾ ਦੀਆਂ ਲਹਿਰਾਂ ਦਾ ਕਿਸੇ ਨੇ ਅੰਤ ਪਾਇਆ, ਸਮੁੰਦਰ ਦੇ ਪੇਟ ਦਾ ਕਿਸੇ ਥਾਂ ਪਾਇਆ, ਸੂਰਜ ਦੀਆਂ ਕਿਰਨਾਂ ਤੇ ਚੰਦਰਮਾ ਦੀਆਂ ਰਿਸ਼ਮਾਂ ਦਾ ਅੰਤ ਨਹੀਂ। ਪਰ ਦੇਖੋ ਬਾਣੀ ਵਿੱਚ ਇੰਨੀ ਬਰੀਕੀ, ਅੱਜ ਅਸਾਂ ਕਹਿਣਾ ਸੀ ਲਓ ਜੀ ਗੰਗਾ ਤੇ ਸੁੱਕ ਗਈ, ਭੱਟ ਕਹਿ ਕੇ ਗਏ ਨੇ ਗੰਗਾ ਦੀਆਂ ਲਹਿਰਾਂ ਦਾ ਅੰਤ ਕੋਈ ਨੀ, ਗੰਗਾ ਤੇ ਖਾਲੀ ਹੋ ਗਈ, ਇਹ ਕਿਵੇਂ ਹੋ ਗਿਆ ਬਚਨ? ਦੇਖੋ ਜੀ ਹੁਣ ਤਾਂ ਪਾਣੀ ਵੀ ਸੈਂਟੀਮੀਟਰ ਨਾਲ ਮਾਪ ਕੇ ਕਹਿ ਦਿੰਦੇ ਨੇ, ਸਮੁੰਦਰ ਦੀ ਤਹਿ ਵੀ ਚਲੇ ਗਏ ਨੇ। ਤੁਸੀਂ ਕਹਿ ਰਹੇ ਹੋ ਚੰਦਰਮਾ ਦਾ ਥਾਂ ਕੋਈ ਨੀ, ਚੰਦਰਮਾ ਤੋਂ ਮਿੱਟੀ ਲੈ ਕੇ ਆ ਗਏ। ਕਦੀ ਇਹ ਸਵਈਏ ਨੂੰ ਪੜ੍ਹਿਓ, ਇੰਨੀ ਬਰੀਕੀ ਰੱਖੀ ਉਹਨਾਂ ਨੇ। ਕਹਿਣ ਲੱਗੇ ਕੰਨ ਹਰ ਬੂੰਦ ਬਸੋ ਰੁਮਾਵਲ, ਕੰਨ ਹਰ ਬੂੰਦ ਬੱਦਲਾਂ ਦੀਆਂ ਕੜੀਆਂ, ਬਸੋ ਇਹਦੇ ਤੋਂ ਸ਼ਬਦ ਬਣਿਆ ਬਸੂ ਦਾ, ਧਰਤੀ ਦੀ ਰੁਮਾਵਲੀ ਬਨਸਪਤੀ, ਕੁਸਮ ਬਸੰਤ ਗਣੰਤ ਨਾ ਆਵੇ, ਬਸੰਤ ਦੀ ਰੁੱਤ ਵਿੱਚ ਖਿੜੇ ਕੋਈ ਫੁੱਲਾਂ ਦਾ ਅੰਤ ਨਹੀਂ। ਕੰਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਣੰਤ ਨਾ ਆਵੇ, ਰੱਬ ਸੱਚ ਕਿਰਨ ਚੰਦਰਮਾ ਤੇ ਸੂਰਜ ਦੀਆਂ ਕਿਰਨਾਂ ਦਾ ਅੰਤ ਕੋਈ ਨੀ, ਰਿਸ਼ਮਾਂ ਦਾ ਅੰਤ ਕੋਈ ਨੀ, ਗੰਗ ਤਰੰਗ ਅੰਤ ਕੋ ਪਾਵੇ, ਹੁਣ ਗੰਗਾ ਦੇ ਤਰੰਗਾਂ ਦਾ ਅੰਤ ਕੋਈ ਨੀ। ਕੰਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਣੰਤ ਨਾ ਆਵੇ, ਰੱਬ ਸੱਚ ਕਿਰਨ ਉਧਰ ਸਾਗਰ ਕੋ, ਸਮੁੰਦਰ ਦਾ ਪੇਟ ਉਹਦਾ ਅੰਤ ਕੋਈ ਨੀ, ਗੰਗ ਤਰੰਗ ਅੰਤ ਕੋ ਪਾਵੇ। ਅਗਲੀ ਤੁਕ ਪੜੋ, ਰੁਦਰ ਧਿਆਨ ਸ਼੍ਰੀ ਸ਼ਿਵਜੀ ਵਰਗੀ ਅਡੋਲ ਸਮਾਧੀ, ਗਿਆਨ ਸਤਿਗੁਰ ਕੈ, ਗੁਰੂ ਦੇ ਗਿਆਨ ਨਾਲ ਕੰਮ ਜਨ ਭਲ, ਉਹਨਾਂ ਦਾ ਅਰਥ ਹੈ ਬੱਦਲਾਂ ਦੀਆਂ ਕਣੀਆਂ, ਉਹਨਾਂ ਦਾ ਅਰਥ ਹੈ ਬਸੰਤ ਦੇ ਫੁੱਲ, ਉਹਨਾਂ ਦਾ ਅਰਥ ਹੈ ਗੰਗਾ ਦੀਆਂ ਲਹਿਰਾਂ, ਉਹਨਾਂ ਦਾ ਅਰਥ ਹੈ ਸਮੁੰਦਰ ਦਾ ਪੇਟ, ਉਹਨਾਂ ਦਾ ਅਰਥ ਹੈ ਚੰਦਰਮਾ ਤੇ ਸੂਰਜ ਦਾ ਕਿਰਨਾਂ। ਕਹਿਣ ਲੱਗੇ ਸਮਾਂ ਆਵੇਗਾ ਇਹ ਸਾਰੇ ਗਿਣੇ ਜਾਣਗੇ, ਪਰ ਜਿੰਨੀ ਦੇਰ ਤੱਕ ਇਹ ਪਲੈਨਟ ਇਹ ਅਰਥ ਰਹੇਗੀ, ਬਾਪੂ ਅਮਰਦਾਸ ਤੇਰੇ ਗੁਣ ਇੰਨੇ ਨੇ, ਇਹਨਾਂ ਦਾ ਥਾਂ ਕਿਸੇ ਨੇ ਪਾ ਰਹੀ, ਕੋਈ ਨੀ ਜੰਮਿਆ ਬਾਈਕਾ ਲਾਲ ਜਿਹੜਾ ਤੇਰੇ ਗੁਣਾਂ ਨੂੰ ਗਿਣੇਗਾ। ਕਹਿਣ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਣੰਤ ਨਾ ਆਵੇ, ਰੱਬ ਸੱਚ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਭਲ ਉਹਨੇ ਜੋ ਗਾਵੇ, ਭੱਲੇ ਅਮਰਦਾਸ ਕੌਣ ਤੇਰੇ ਤੇਰੀ ਉਪਮਾ ਸੋਹ ਬਣਾਵੇ ਤੇਰੀ ਉਪਮਾ ਬਾਪੂ ਜੀ ਤੂੰ ਹੀ ਜਾਣੇ ਆਓ ਆਪਣੇ ਅੰਦਰ ਨੂੰ ਟਿਕਾਈਏ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਬੇਨਤੀ ਕਰੀਏ ਸੱਚੇ ਪਾਤਸ਼ਾਹ ਕਰ ਕਿਰਪਾ ਗੁਰੂ ਨਾਨਕ ਦੇ ਬੱਚੇ ਬੰਦੀ ਜਾਚ ਦੱਸ ਗੁਰੂ ਗ੍ਰੰਥ ਸਾਹਿਬ ਦੇ ਪੁੱਤਰ ਬੰਦੀ ਜਾਚ ਦੱਸ ਵਾਹਿਗੁਰੂ ਜੀ ਕਾ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਓ ਨਾਲੋ ਕਾ

ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀ ਭਰੀ ਗੁਰੂ ਕੀ ਸੰਗਤ ਆਓ, ਅਦਭੁਤ ਸਤਿਕਾਰ ਸਾਹਿਬਾਂ ਨੂੰ ਸੀਸ ਟਿਕਾਓ ਤੇ ਦਾਤਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ। ਗੱਡ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਬਾਪੂ ਸੁਣ ਸਿੰਘ ਸੀਤਲ ਬੜੀਆਂ ਚਾਰ ਲੈਣਾ ਵਧੀਆ ਲਿਖਦਾ, ਉਹਨਾਂ ਦਾ ਮਨੁੱਖ ਜੰਮਦਾ ਹੈ ਮਾਂ ਬਾਪ ਦੇ ਭਾਗੀ, ਜੇ ਉਹਨਾਂ ਦੇ ਆਪਣੇ ਬਦਲੇ, ਮਰ ਜਾਂਦਾ ਸੰਤਾਨ ਦੇ ਬਦਲੇ। ਸਧਾਰਨ ਮਨੁੱਖ ਦੀ ਜ਼ਿੰਦਗੀ ਇਸ ਤਰ੍ਹਾਂ ਮੁੱਕ ਜਾਂਦੀ ਹੈ, ਮੇਲੇ ਉਹਨਾਂ ਦੇ ਲੱਗਦੇ ਆ, ਬਰਸੀਆਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ, ਯਾਦਾਂ ਯਾਦਾਂ ਉਹਨਾਂ ਦੀਆਂ ਤਾਜ਼ਾ ਕੀਤੀਆਂ ਜਾਂਦੀਆਂ ਜਿਹੜੇ ਚੰਗੇ ਮਨੋਰਥ ਨੂੰ ਸਾਹਮਣੇ ਰੱਖ ਕੇ ਜੀਂਦੇ ਹਨ ਔਰ ਸਮਾਂ ਆਉਣ ਤੇ ਆਪੋ ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੰਦੇ ਆ। ਧੰਤਾ ਦੇ ਯੋਗ ਹੋ, ਮੈਂ ਅਜਾਇਬ ਘਰ ਵੇਖ ਕੇ ਹੈਰਾਨ ਹਾਂ ਕਿ ਗੁਰੂ ਕੇ ਸਿੱਖੋ ਤੁਸੀਂ ਇੰਨਾ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ। ਸਾਡੇ ਨੌਜਵਾਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਚੀਜ਼ਾਂ ਜਿਹੜੀ ਤੁਸੀਂ ਫੋਟੋ ਲਾਈਆਂ, ਵਿਰਲਿਆਂ ਦਾ ਪਤਾ ਹੋਊਗਾ ਜਿਹੜੇ ਤੁਸੀਂ ਇੱਥੇ ਅਜਾਇਬ ਘਰ ਬਣਾਇਆ ਨਾ, ਇਹ ਤੁਹਾਡੇ ਤੇ ਸਤਿਗੁਰੂ ਦੀ ਵੱਡੀ ਬਖਸ਼ਿਸ਼ ਹੈ। ਮੈਂ ਕਹਿੰਦਾ ਪਿੰਡ ਚੁੰਨੀ ਲਾਗੇ ਫਤਿਹਗੜ੍ਹ ਸਾਹਿਬ ਦੇ ਪਿੰਡ ਆਓ ਤੇ ਨਵੀਂ ਨਵੀਂ ਉੱਥੇ ਕਮੇਟੀ ਬਣੀ ਸੀ, ਮੈਨੂੰ ਆਹਦੇ ਸਿੰਘ ਸਾਹਿਬ ਤੋਂ ਗਰਮ ਪ੍ਰਸੰਗ ਲਾਉਣਾ। ਮੈਂ ਕਿਹਾ ਕਿੰਨਾ ਗਰਮ? ਆਂਦਾ ਵੱਧ ਤੋਂ ਵੱਧ ਗਰਮ। ਉਸ ਦਿਨ ਹੈ ਵੀ 31 ਅਕਤੂਬਰ ਸੀ ਤੇ ਮੈਂ ਫਿਰ ਉਹ ਇੰਦਰਾ ਵਾਲਾ ਕਾਂਡ ਜਦੋਂ ਭਾਈ ਸੁਵੰਤ ਸਿੰਘ ਤੇ ਸੁਵੰਤ ਸਿੰਘ ਤੇ ਮੈਨੂੰ ਬੋਲਦੇ ਬੋਲਦੇ ਨੂੰ ਉਹਨਾਂ ਸਟੇਜ ਤੋਂ ਹੱਥ ਜੋੜ ਕੇ ਟਾਇਆ ਹੋਇਆ ਕਿ ਸਿੰਘ ਸਾਹਿਬ ਸਾਡੀ ਨਵੀਂ ਕਮੇਟੀ ਬਣੀ ਆ, ਸਾਡੀ ਕਿਸੇ ਨੇ ਚੋਰੀ ਲਾ ਦੀ, ਸਾਨੂੰ ਤਾਂ ਸਾਰਿਆਂ ਨੂੰ ਅੰਦਰ ਲਾ ਦੇਣਾ। ਇਸ ਕਰਕੇ ਇੰਗਲੈਂਡ ਦੇ ਵਿੱਚ ਮੈਂ ਸੁਣਿਆ ਵੀ ਆਹ ਜਿਹੜੀ ਇੱਕ ਜਗਾਨੂਆਂ ਦੀ ਸਟੇਜ ਆ ਜਿੱਥੇ ਖੁੱਲ ਕੇ ਬੋਲਣ ਦੀ ਹਰ ਇੱਕ ਨੂੰ ਜਾਇਜ਼ ਹੈ। ਤੁਸੀਂ ਧੰਤਾ ਦੇ ਯੋਗ ਹੋ, ਜਿੱਥੇ ਅੱਜ ਭਾਈ ਗੁਰਜਨ ਸਿੰਘ ਬੁੱਧ ਵਾਲੇ ਦਾ, ਬੁੱਧ ਸਿੰਘ ਵਾਲੇ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਇਸੇ ਮਹੀਨੇ ਵਿੱਚ ਜੁਲਾਈ ਦੀ 26 ਤਰੀਕ 1988 ਨੂੰ ਜਿਸ ਮਰਦ ਦੀਆਂ ਦੋ ਫੋਟੋਆਂ ਤੁਸੀਂ ਲਾਈਆਂ ਅਜਾਇਬ ਘਰ ਦੇ ਵਿੱਚ, ਅਵਤਾਰ ਸਿੰਘ ਬਰਨਾ, ਤੁਸੀਂ ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ। 6 ਕਲਾਸਾਂ ਦੇ ਸਕੂਲ ਵਿੱਚ ਪੜ੍ਹੀਆਂ ਤੇ ਇਸ ਤੋਂ ਬਾਅਦ ਉਹ ਨਾਮ ਸਿਮਰਨ ਦੇ ਵਿੱਚ ਜੁਟ ਗਿਆ ਤੇ ਮਹਾਂਪੁਰਸ਼ ਬਾਬਾ ਦਇਆ ਸਿੰਘ ਦੇ ਉਹ ਜੱਥੇ ਵਿੱਚ ਰਲ ਗਿਆ ਵਿਧੀ ਚੰਦੀਆਂ ਵਿੱਚ। ਕਾਫੀ ਸਮਾਂ ਉੱਥੇ ਰਿਹਾ, ਮੁੜ ਕੇ ਜਦੋਂ ਆ ਲਹਿਰ ਚੰਨੀ ਚਲਾਸੀ ਵਾਲੀ, ਫਿਰ ਇਹਦੇ ਵਿੱਚ ਉਹਨੇ ਵੱਧ ਚੜ ਕੇ ਹਿੱਸੇ ਲਏ। ਜਿਨ੍ਹਾਂ ਜਿਨ੍ਹਾਂ ਨੇ ਸਾਡੇ ਉੱਤੇ ਵਾਅਦੇ ਕੀਤੇ ਉਹ ਸਰਦਾਰ ਅਵਤਾਰ ਸਿੰਘ ਬਰਮੇ ਨੇ ਫਿਰ ਚੁਣ ਚੁਣ ਕੇ ਉਹਨਾਂ ਦੁਸ਼ਮਣਾਂ ਦੇ ਕੋਲੋਂ ਬਦਲੇ ਲਏ। ਇੱਕ ਸ਼ਿਪੂ ਥਾਣੇਦਾਰ ਸੀ, ਆਂਦਾ ਮੈਂ ਬਰਮੀ ਦੇਖਣੀ ਆ, ਬਰਮੀ ਆਂਦਾ ਮੇਰੇ ਸਾਹਮਣੇ ਆਏ ਫਿਰ ਪਤਾ ਲੱਗੂਗਾ। ਆਂਦਾ ਵੀ ਇਹ ਇੱਕ ਟੁਕੜੀ ਨੂੰ ਲੈ ਕੇ ਸਰਿਆੜੀ ਨਗਰ, ਸਾਡਾ ਹੁਣ ਜਿੱਥੇ ਸਾਡੇ ਵੱਡੇ ਵਡੇਰੇ ਰਹਿੰਦੇ ਆ ਉਹ ਸਰਿਆੜੀ ਨਗਰ ਹੈ, ਇਸ ਪੁਲੀ ਦੇ ਉੱਤੇ ਬੈਠਾ ਸੀ ਸ਼ਿਪੂ ਥਾਣੇਦਾਰ। ਆਂਦੇ ਜਿਸ ਵੇਲੇ ਸਰਦਾਰ ਅਵਤਾਰ ਸਿੰਘ ਬਰਮਾ ਆਇਆ ਨਾ ਤੇ ਇਹਨੂੰ ਪਤਾ ਲੱਗਾ ਤੇ ਫਿਰ ਛੱਡ ਕੇ ਆਂਦੇ ਟੈਰ ਦੇ ਨਾਲ ਲੱਗ ਗਿਆ ਟੈਰ ਦੇ, ਤੇ ਸਿੰਘ ਨੇ ਇੰਨੀ ਜੁੱਤ ਇਹ ਨੀ ਵੇਖਿਆ ਵੀ ਇਹਦੇ ਕੋਲ ਕੁਛ ਛਾਰ ਹੋਵੇ ਮੈਨੂੰ ਮਾਰ ਦੇਗਾ, ਤੇ ਆਕਾ ਲੈਂਦਾ ਵੀ ਕੰਨ ਉਹ ਫੜ ਕੇ ਤੇ ਉਹਨੂੰ ਸਾਹਮਣੇ ਸੜਕ ਦੇ ਉੱਤੇ ਲਿਆ ਕੇ ਤੇ ਉਹਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ। ਇਹ ਤੁਸੀਂ ਬੜੀ ਵਾਰ ਸੁਣੀ ਕਰਦਾ, ਸਿੱਪੂ ਆਖਦਾ ਮੈਂ ਵੇਖਣੀ ਬਰਮੀ ਤੇ ਬੜਾ ਮਦਾਰਦਾਰ ਹੋ ਗਿਆ ਉੱਥੋਂ, ਫਿਰ ਇੰਨਾ ਮਸ਼ਹੂਰ ਹੋਇਆ ਪੂਰਨਾ, ਘਰ ਘਰ ਵਿੱਚ ਉਹਦੀਆਂ ਟੇਪਾਂ ਲੱਗਣ ਲੱਗੀਆਂ। ਔਰ ਗੁਰੂ ਕੇ ਸਿੱਖੋ ਇੱਕ ਦਿਨ ਉਹਦਾ ਘੋੜਾ ਖੁੱਲਾ ਖੇਤਾਂ ਵਿੱਚ ਆ ਰਿਹਾ ਸੀ ਤੇ ਪੁਲਿਸ ਵਾਲਿਆਂ ਨੇ ਉਹ ਘੋੜਾ ਜਾ ਕੇ ਥਾਣੇ 'ਚ ਬੰਨ ਲਿਆ, ਤੇ ਜਦੋਂ ਸਰਦਾਰ ਅਵਤਾਰ ਸਿੰਘ ਬਰਮੇ ਨੂੰ ਪਤਾ ਲੱਗਾ ਨਾ ਵੀ ਮੇਰਾ ਘੋੜਾ ਲੈ ਗਿਆ, ਉਹਨੇ ਇੱਕ ਪਿੰਡ ਦੇ ਨੰਬਰਦਾਰ ਦੇ ਕੋਲ ਚਿੱਠੀ ਥਾਣੇਦਾਰ ਨੂੰ ਲਿਖ ਕੇ ਘੱਲੀ। ਉਹਨੇ ਆਖਿਆ ਜੇ ਤੇ ਮੇਰਾ ਸ਼ਾਮਾਂ ਤੋਂ ਪਹਿਲਾਂ ਘੋੜਾ ਮੇਰੇ ਕਿਲੇ 'ਚ ਬੰਦ ਉੱਤੇ ਠੀਕ ਆ, ਨਹੀਂ ਤੇ ਆਪਣੇ ਰਾਤੋ ਰਾਤ ਖੱਫਣ ਸਵਾ ਕੇ ਰੱਖ ਲਿਓ। ਤੇ ਇਤਿਹਾਸਕਾਰ ਲਿਖਦਾ ਵੀ ਉਹਨਾਂ ਜਿਨ੍ਹਾਂ ਨੇ ਖੋਲ ਘੋੜਾ ਚੱਲਦਾ ਖੜਿਆ ਸੀ ਨਾ, ਆਪਣੇ ਹੱਥਾਂ ਜੀਵ ਦੇ ਮਗਰ ਬੰਨ ਕੇ ਤੇ ਉਸ ਕਿਲੇ 'ਤੇ ਬੰਨ ਕੇ ਗਏ, ਇੰਨੀ ਉਸ ਜੋਧੇ ਦੀ ਧਾਕ ਸੀ। ਔਰ ਉਹਨੂੰ ਇਸ ਮੰਗ ਦਾ ਬਾਦਸ਼ਾਹ ਆਖਿਆ ਜਾਂਦਾ ਸੀ, ਜਿਹੜੇ ਸਿੱਖ ਦਿਨ ਵਿੱਚ ਨਾ ਇਹ ਗੋਇੰਦਵਾਲ ਸਾਹਿਬ ਦੇ ਲਾਗੇ ਸਾਰਾ ਮੰਡ ਦਾ ਇਲਾਕਾ, ਸਭ ਪੰਜਾਬ ਦੇ ਰਹਿਣ ਵਾਲੇ ਬੜਾ ਇੱਥੇ ਮੰਡ ਆ, ਸਾਰੇ ਸਿੰਘ ਜਿਹੜੇ ਨਾ ਉਸ ਦਿਨ ਦੇ ਸਮੇਂ ਇੱਥੇ ਰਿਹਾ ਕਰਦੇ ਸੀ ਝੱਲਾਂ ਵਿੱਚ। ਤੇ ਸਰਕਾਰ ਨੇ ਇੱਕ ਹੈਲੀਕਾਪਟਰ ਘੱਲਿਆ, ਹੈਲੀਕਾਪਟਰ ਇਹਨਾਂ ਨੂੰ ਸਿੰਘਾਂ ਨੂੰ ਤਬਾਹ ਕਰਨ ਵਾਸਤੇ। ਆਂਦੇ ਇੰਨਾ ਨਿਸ਼ਾਨਾ ਸੀ ਉਸ ਸੂਰਮੇ ਦਾ, ਉਹਨੇ ਚੁੱਟਦੇ ਹੈਲੀਕਾਪਟਰ ਨੂੰ ਗੋਲੀਆਂ ਮਾਰ ਕੇ ਥੱਲੇ ਸੁੱਟਿਆ। ਮੁੜ ਕੇ ਕਿਸੇ ਨੇ ਮੰਡ ਵੱਲੇ ਮੂੰਹ ਕਰਨ ਦੀ ਜੁੱਤ ਨਹੀਂ ਕੀਤੀ, ਇਹੋ ਜਿਹਾ ਉਹ ਸੂਰਮਾ ਸੀ, ਇਹੋ ਜਿਹੇ ਉਹਦੇ ਕਾਰਨਾਮੇ ਸੀ। ਆਖਿਰ ਜਦੋਂ ਦਿੱਲੀ ਸਰਕਾਰ ਗਈ ਆ, ਇੱਥੇ CRP ਇੱਥੋਂ ਦੀ ਗਈ ਆ, ਆਂਦੇ ਇਸ ਪਿੰਡ ਵਿੱਚ ਇਸ ਸਕੂਲ ਦੇ ਵਿੱਚ ਇਹਨਾਂ ਨੇ ਆਪਣੀ ਚੌਕੀ ਬਿਠਾਤੀ ਆ।
ਤੇ ਬਹੁਤ ਸਾਰੀਆਂ ਵਧੀਕੀਆਂ ਸਾਡੀਆਂ ਧੀਆਂ ਭੈਣਾਂ ਨਾਲ ਕਰਨ ਲੱਗੇ। ਆਂਦੇ ਹੁਣ ਵੇਖਣਾ ਬਰਮੇ ਦਾ ਜ਼ੋਰ ਜਿਹੜਾ ਸੂਰਮਾ ਗਾਉਂਦਾ ਸੀ। ਆਂਦੇ ਵੀ ਜਦੋਂ ਹਵਾ ਆਣੀ ਸਾਰੀ ਉਹਦੇ ਕੰਨਾਂ ਵਿੱਚ ਗੱਲ ਕੀਤੀ, ਮੇਰੇ ਪਿੰਡ ਵਿੱਚ ਸੀ ਆ ਪਈ ਧੀਆਂ ਭੈਣਾਂ ਉੱਤੇ ਤਸ਼ੱਦਦ ਕਰ ਰਹੀ ਆ। ਉਹ ਸੂਰਮਾ ਫਿਰ ਲਲਕਾਰ ਕੇ ਆ, ਲਲਕਾਰ ਕੇ ਉਹਨੇ ਆਖਿਆ ਕਿ ਤੁਹਾਡੇ ਜੁਰਤ ਹੈ ਤੇ ਮੈਂ ਆ ਗਿਆ ਜੀ। ਆਂਦੇ 25 ਫੈਲ ਸੂਰਮੇ ਨੇ ਕੱਢੇ, ਆਂਦੇ ਜਿਹੜੇ ਆਂਦੇ ਸੀ ਨਾ ਕਿਸੇ ਬਰਮੇ ਨੂੰ ਵੇਖਣਾ, ਆਂਦੇ ਸੁਸਰੀ ਵਾਂਗੂ ਸਾਰੇ ਸੌਂਗੇ ਸੁਸਰੀ ਵਾਂਗੂ, ਤੇ ਸੂਰਮਾ ਇਸਦਾ ਜੰਕਾਰੇ ਕਰਦਾ ਇਸ ਨਗਰ ਦੇ ਵਿੱਚੋਂ ਨਿਕਲਿਆ। ਆਖਰ ਉਹ ਸੂਰਮੇ ਨੂੰ ਬਹੁਤ ਵੱਡਾ ਘੇਰਾ ਪਿਆ ਜਿਹਦੇ ਵਿੱਚ ਉਹਦੀ ਸ਼ਹਾਦਤ ਹੋਈ। ਆਓ ਅੱਖੀ ਸੂਰੇ ਦੇਸ਼ ਦੀ ਖਾਤਰ ਰਹਿ ਮਾਰਦੇ ਜਾਣਾ, ਕਵਿਤਾ ਤੁਹਾਡੇ ਸਾਹਮਣੇ ਕਾਬਲੇ ਬਾਰ ਜੋੜੀ ਪੇਸ਼ ਕਰੀ ਹੈ। ਸੁਣੀ ਇੱਕ ਪੁੱਤਰ ਹੈ ਸ਼ੇਰ ਕਾ ਬਾਰਾ ਜੰਦਰ ਸੂਰਾ ਉਕਰ ਸ਼ੁਕਰ ਦੱਸ ਹੈ ਰਹਿ

ਜਿਉਂਦੀਆਂ ਸਦਾ ਕੁਰਬਾਨੀਆਂ ਤੇ ਅੱਖ ਮਰੇ ਤੇ ਕੌਮ ਹੈ ਮਰ ਜਾਂਦੀ ਉਸ ਕੌਮ ਨੂੰ ਸਦਾ ਇਤਿਹਾਸ ਪੂਜੇ ਬਿਰਤਾ ਹੱਥ ਕੇ ਕੌਮ ਜੋ ਜਲ ਜਾਂਦੀ ਉਹ ਸਿਰ ਦੇ ਸਰਦਾਰ ਕਹੇ ਆਪਾ ਤੰਗ ਸ੍ਰੀ ਦਸਤਾਰਾਂ ਖੋਦੀਆਂ ਨੇ ਤੇ ਸਿਰ ਵਾਰ ਨੂੰ ਸਿੰਘ ਨੂੰ ਮੂਲ ਡਰਦੇ ਤੰਗ ਮੌਤ ਹੈ ਸਿੰਘਾਂ ਤੋਂ ਡਰ ਜਾਂਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹੋ ਜਿਹਾ ਖਾਲਸਾ ਸਾਜਿਆ ਜਿਹਨੇ ਮਰਨਾ ਪ੍ਰਵਾਨ ਕਰ ਲਿਆ ਪਰ ਕਿਸੇ ਗੈਰ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕੀਤਾ ਗੁਲਾਮੀ ਦੇ 100 ਸਾਲ ਜੀ ਨਾਲੋਂ ਆਜ਼ਾਦੀ ਦਾ 1 ਸਾਲ ਜੀਣਾ ਵਧੀਆ ਹੈ ਉਹਨਾਂ ਸੂਰਮਿਆਂ ਜਿਹਨਾਂ ਗੁਲਾਮੀ ਨਹੀਂ ਪ੍ਰਵਾਨ ਕੀਤੀ ਤੇ ਹੱਸਦੇ ਹੱਸਦੇ ਜਾਮ ਛੱਡ ਪੀ ਗਏ ਗੁਰ ਸਿੱਖੋ ਖਾਲਸਾ ਲਿਬਰੇਸ਼ਨ ਫੋਰਮ ਦੇ ਇਹ ਚੀਫ ਕਮਾਂਡਰ ਸੀ ਇਸ ਤੋਂ ਬਾਅਦ ਜਿਹੜਾ ਦੂਜਾ ਖਿਤਾਬ ਮਿਲਿਆ ਨਾ ਉਹ ਇਸ ਯੋਧੇ ਨੂੰ ਮਿਲਿਆ ਜਿਹਦਾ ਆਪਾਂ ਅੱਜ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਚੀਫ ਕਮਾਂਡਰ ਇਹਨੂੰ ਕਿਹਾ ਜਾਂਦਾ ਸੀ ਸਰਦਾਰ ਗੁਰਜੰਦ ਸਿੰਘ ਬੁੱਧ ਵਾਲੇ ਨੂੰ ਉਹਦੀਆਂ ਕੀ ਕਾਰਨਾਮੇ ਤੁਸੀਂ ਸੁਣੇਗੇ ਤੇ ਆਸਾ ਦੇਖਦਾ ਵੀ ਉਹਨੇ ਸਕੂਲ ਦੀਆਂ ਬਰੂਹਾਂ ਲੰਘ ਕੇ ਨਹੀਂ ਸੀ ਵੇਖੀਆਂ ਬਿਲਕੁਲ ਚਿੱਟਾ ਅਨਪੜ੍ਹ ਦਿੱਤੀ ਉਹਨੂੰ ਪਰਮੇਸ਼ਰ ਨੂੰ ਦਿਮਾਗ ਇਹੋ ਜਿਹਾ ਦਿੱਤਾ ਸੀ ਪਰਮੇਸ਼ਰ ਨੇ ਇਹੋ ਜਿਹੀਆਂ ਕਾਢਾ ਕੱਢਦਾ ਸੀ ਵੀ ਦੁਸ਼ਮਣ ਵੇਖ ਕੇ ਉਹਦੇ ਕਾਰਨਾਮੇ ਇੱਕ ਤਰ੍ਹਾਂ ਦੰਗ ਰਹਿ ਜਾਂਦੇ ਸੀ ਦਿੱਲੀ ਸਰਕਾਰ ਤੱਕ ਉਹਦੀ ਸੂਰਮੇ ਦੀ ਧਾਰ ਨਿਭਾਈ ਹੋਈ ਸੀ ਤੇ 4 ਭਰਾ ਤੇ 1 ਭੈਣ ਸੀ ਵੱਡੀ ਭੈਣ ਸੀ ਚਰਨਜੀਤ ਕੌਰ ਉਸ ਤੋਂ ਛੋਟਾ ਜਗਰੂਪ ਸਿੰਘ ਉਸ ਤੋਂ ਛੋਟਾ ਕੁਲਵੰਤ ਸਿੰਘ ਤੇ ਫਿਰ ਗੁਰਜੰਦ ਸਿੰਘ ਤੇ ਜਸਵੰਤ ਸਿੰਘ ਇਹ 4 ਭਰਾ ਸਨ ਇੱਕ ਰਾਓ ਕੇ ਰਹਿਣ ਵਾਲਾ ਟੌਰ ਜਿਹਦੀ ਤੁਸੀਂ ਗੱਲ ਸੁਣ ਕੇ ਸੁਣ ਰਹੇ ਸੀ ਭਾਈ ਗੁਰਦੀਪ ਸਿੰਘ ਦੇ ਕੋਲੋਂ ਆਂਦੇ ਪਹਿਲਾਂ ਇਹਨੂੰ ਸੋਧਾ ਲਾਇਆ ਤੇ ਇਸ ਕੇਸ ਦੇ ਵਿੱਚ ਇਹਨੂੰ ਮੋਗੇ ਦੀ ਪੁਲਿਸ ਨੇ ਫੜ ਲਿਆ ਤੇ ਜਦੋਂ ਲਈ ਜਾ ਰਹੇ ਨਾ ਪੁਲਿਸ ਵਾਲੇ ਕਚਹਿਰੀ ਵੱਲ ਨੂੰ ਇਹਦੀ ਪੇਸ਼ੀ ਬਦਲੇ ਤੇ ਇੱਕ ਸਬਜ਼ੀ ਵੇਚਣ ਵਾਲਾ ਸੀ ਜਿਹਨਾਂ ਦੇ ਪਿੰਡ ਵਿੱਚ ਫੇਰੀ ਸਬਜ਼ੀ ਵੇਚਦਾ ਸੀ ਉਹ ਸਬਜ਼ੀਆਂ ਨੇ ਵੇਖ ਲਿਆ ਤੇ ਗੁਰਜੰਦ ਸਿੰਘ ਨੇ ਆਸਾ ਲਾਤਾ ਉਹਨੇ ਜਾ ਕੇ ਸਾਰੀ ਪਿੰਡ ਖਬਰ ਕਰਤੀ ਉਹਦਾ ਤੇ ਲਾਪਤਾ ਘਰ ਵਿੱਚ ਰਹਿੰਦਾ ਸੀ ਇਹਦਾ ਫਿਰ ਚਾਚਾ ਮੁਲਾਕਾਤ ਤੇ ਆਇਆ ਇਹਦਾ ਨਾਮ ਚਰਚੰਦ ਸਿੰਘ ਇਤਿਹਾਸ ਵਾਲੇ ਲਿਖਿਆ ਇਹਦੇ ਤੋਂ ਮੁਲਾਕਾਤ ਕਰਨ ਵਾਲਾ ਸਾਰੇ ਪਰਿਵਾਰ ਨੇ ਮੁਲਾਕਾਤ ਮੋਗੇ ਵਿਖੇ ਕੀਤੀ ਸਰਕਾਰ ਨੂੰ ਪਤਾ ਲੱਗਿਆ ਕਿ ਇਹ ਹੋਰ ਨਾ ਇੱਥੇ ਜਗਾਂਦੂ ਰਹਿਣ ਜਾਂ ਹੋਰ ਕੋਈ ਫਰਮਾਇਸ਼ਾਂ ਪੈ ਜਾਣ ਇਹਨੂੰ ਚੌਕੇ ਤੇ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਬੰਦ ਕਰਤਾ ਇੱਕ ਸਾਲ ਇੱਥੇ ਜੇਲ੍ਹ ਕੱਢੀ ਫਿਰ ਇੱਥੇ ਮੁਲਾਕਾਤ ਹੋਣ ਲੱਗੀਆਂ ਇੱਥੋਂ ਚੌਕੇ ਫਿਰ ਕਿੰਨਾ ਫਰੀਦਕੋਟ ਜੇਲ੍ਹ ਵਿੱਚ ਇਹਨੂੰ ਬੰਦ ਕਰ ਦਿੱਤਾ ਤੇ 2.5 ਸਾਲ ਉਹਨੇ ਜੇਲ੍ਹ ਕੱਢੀ ਉਸ ਤੋਂ ਬਾਅਦ ਜਮਾਨ ਤੇ ਆਇਆ ਤੇ ਉਹਨੇ ਫਿਰ ਉਹ ਹੀ ਕੰਮ ਆਪਣੇ ਜਾਰੀ ਰੱਖੇ ਜਿਹੜੇ ਪਹਿਲਾਂ ਕੀਤੇ ਸੀ ਇਹਨਾਂ ਦਾ ਹੈੱਡਕੁਆਟਰ ਰੋਡੇ ਵਿਖੇ ਬਣਿਆ ਹੋਇਆ ਸੀ ਗੁਰੂ ਕੇ ਸਿੱਖੋ ਕਿਸ ਤਰ੍ਹਾਂ ਉਹ ਗੋਬਿੰਦ ਰਾਮ ਜਿਹੜਾ ਆਪਣੇ ਆਪ ਹੁੰਦਾ ਮੈਂ ਗੋਬਿੰਦ ਸਿੰਘ ਉਹਨਾਂ ਨੂੰ ਪਿਓ ਪੁੱਤਰਾਂ ਨੂੰ ਕਿਸ ਤਰ੍ਹਾਂ ਨੇ ਗੱਡੀ ਚਲਾਇਆ ਕੀ ਕਾਰਨਾਮੇ ਕੀਤੇ ਤੇ ਤੁਸੀਂ ਸਾਡੇ ਤੋਂ ਪਹਿਲਾਂ ਸੁਣ ਹੀ ਲਿਆ ਵੀ ਕਿਸ ਤਰ੍ਹਾਂ ਦੁਸ਼ਮਣਾਂ ਨੇ ਘੇਰਾ ਪਾਇਆ

ನೀರು ರೇಗಾ

ਗੁਰਬਾਣੀ ਕੀਰਤਨ ਕਰੀਏ। ਮਹਾਰਾਜ ਕਹਿੰਦੇ ਉਹ ਹੈ ਸੂਰਮਾ ਜਿਹਨੂੰ ਇਸ ਸਮੇਂ ਵਿੱਚ ਸੱਚ ਦਾ ਹਰੀ ਦਾ ਰੰਗ ਚੜੇ। ਹਰ ਰੰਗ ਮਤਲਬ ਸੱਚ, ਹਰੀ ਸੱਚ, ਪਰਮਾਤਮਾ ਮਤਲਬ ਸੱਚ ਨਿਜਮ। ਉਹਦੇ ਰੰਗ ਵਿੱਚ ਰੰਗਿਆ ਜਿਹੜਾ ਉਹ ਸੂਰਮਾ। ਆਪਣੇ ਆਪ ਨੂੰ ਵਿਕਾਰਾਂ ਤੋਂ ਰੋਕ ਕੇ ਰੱਖੇ, ਭੈੜਿਆਂ ਖਿਆਲਾਂ ਤੋਂ ਰੋਕ ਕੇ ਰੱਖੇ, ਆਪਣੇ ਆਪ ਨਾਲ ਮੁਕਾਬਲਾ ਕਰਕੇ ਆਪਣੇ ਆਪ ਤੋਂ ਜਿੱਤ ਕੇ ਵਿਖਾਵੇ। ਕਿਉਂਕਿ ਸਾਡੀ ਲੜਾਈ ਸਾਡੇ ਆਪਣੇ ਆਪ ਨਾਲ ਹੀ ਹੈ, ਸਾਡਾ ਝਗੜਾ ਸਾਡੇ ਆਪਣੇ ਆਪ ਨਾਲ ਹੀ ਹੈ। ਜੇ ਕੱਲ੍ਹ ਸ਼ਰਾਬ ਪੀਣ ਨੂੰ ਜੀ ਕਰਨਾ ਹੈ, ਜੇ ਮੈਂ ਪੀਣੀ ਹੈ, ਇੱਕ ਅੰਦਰੋਂ ਆਵਾਜ਼ ਆਉਂਦੀ ਹੈ ਵੀ ਰਹਿਣ ਦੇ, ਉੱਥੇ ਜਿੱਤ ਕੇ ਵਿਖਾ। ਸ਼ਰਾਬ ਨਾ ਜਿੱਤੇ, ਗੁਰੂ ਦੀ ਦਿੱਤੀ ਹੋਈ ਸਮਝ ਜਿੱਤ ਜਾ। ਮਾੜੇ ਪਾਸੇ ਜਾਣ ਨੂੰ ਜੀ ਕਰਨਾ ਹੈ, ਮਨ ਕਰਨਾ ਹੈ, ਉਸ ਵੇਲੇ ਉਹ ਕਾਮ ਸਿਰ ਤੇ ਹਾਵੀ ਨਾ ਹੋਣ ਦੇ, ਉਹ ਨਾ ਜਿੱਤ ਜਾ ਕਿਤੇ, ਉਦੋਂ ਗੁਰੂ ਦੀ ਦਿੱਤੀ ਹੋਈ ਸਮਝ ਦੁਆਰਾ ਤੂੰ ਜਿੱਤ। ਆਪਣੇ ਆਪ ਨਾਲ ਹੀ ਝਗੜਾ ਹੈ ਸਾਡਾ। ਇੱਥੇ ਜੇ ਬੈਠੇ ਹੋ ਵੀਰੋ ਭਾਈ, ਹੋ ਆਪਣੇ ਆਪ ਨਾਲ ਲੜ ਕੇ ਹੀ ਆਏ ਹੋ। ਇੱਕ ਅੰਦਰ ਆਵਾਜ਼ ਦਿੰਦਾ ਹੋਣਾ ਵੀ ਸੌਂ ਜਾ, ਛੱਡ ਪਰੇ, ਕੀ ਕਰਨ ਦੇ। ਇੱਕ ਕਹਿੰਦਾ ਰਹਿਣ ਦੇ ਜਾਣਾ। ਬੰਦਾ ਆਪਣੇ ਆਪ ਨਾਲ ਹੀ ਲੜਦਾ, ਬਸ ਜਿਵੇਂ ਇੱਥੇ ਲੜੇ ਹਾਂ ਇੱਦਾਂ ਹੀ ਜ਼ਿੰਦਗੀ ਵਿੱਚ ਲੜਦਾ ਹੀ ਹੈ। ਪਰ ਝਗੜਾ ਕਿਹਦੇ ਨਾਲ? ਮਨ ਨਾਲ, ਮਨ ਹੀ ਨਾਲ ਝਗੜਾ ਸਾਡਾ। ਸਾਰਾ ਝਗੜਾ, ਸਾਡੀ ਸਾਰੀ ਲੜਾਈ ਸਾਡੇ ਨਾਲ ਹੀ ਹੈ। ਗੁਰੂ ਸਾਹਿਬ ਦਾ ਦਿੱਤਾ ਗਿਆਨ ਲੈ ਕੇ ਅਸੀਂ ਆਪਣੇ ਆਪ ਨਾਲ ਮੁਕਾਬਲਾ ਕਰਨਾ, ਆਪਣੇ ਆਪ ਨੂੰ ਸਮਝਾਉਣਾ, ਆਪਣੇ ਆਪ ਨੂੰ ਬਦਲਣਾ, ਆਪਣੇ ਆਪ ਨੂੰ ਤੀਰ ਮਾਰਨੇ। ਬਸ ਜਿਹੜਾ ਆਪਣੇ ਆਪ ਨੂੰ ਜਿੱਤ ਗਿਆ ਉਹ ਸੂਰਮਾ ਆਤਮ ਜਿਹਾ, ਆਪਣੇ ਆਪ ਨੂੰ ਜਿੱਤੇ। ਸਗਲ ਵਸ ਸੰਕ ਜਾਂ ਤਾਂ ਸਤਿਗੁਰ ਹੋਰ, ਸੱਚੇ ਗਿਆਨ ਵਾਲਾ ਹੀ ਆਪਣੇ ਆਪ ਨੂੰ ਜਿੱਤ ਸਕਦਾ ਹੈ। ਨਹੀਂ ਤੇ ਹਾਰੇ ਤੇ ਪਏ ਹੀ ਆ, ਤੇਰੇ ਨਾਏ ਰੱਤੇ ਤੇ ਗਿਣ ਗਏ, ਹਾਰ ਗਏ ਤੇ ਠੱਗਣ ਵਾਲੇ। ਜਿਨ੍ਹਾਂ ਨੂੰ ਇਹ ਹਾਵੀ ਹੋ ਜਾਂਦੇ ਆ, ਕਾਮ ਹਾਵੀ ਹੋ ਗਿਆ, ਕ੍ਰੋਧ ਹਾਵੀ ਹੋ ਗਿਆ, ਲੋਭ ਹਾਵੀ ਹੋ ਗਿਆ, ਮੋਹ ਹੰਕਾਰ ਜਿਨ੍ਹਾਂ ਦੇ ਉੱਤੇ ਹਾਵੀ ਹੋ ਜਾਂਦੇ ਆ, ਉਹ ਹਾਰ ਗਏ। ਤੇ ਤੇਰੇ ਨਾਮ ਵਿੱਚ, ਨਾਮ ਮਤਲਬ ਤੇਰੀ ਸਮਝ, ਤੇਰਾ ਗਿਆਨ, ਤੇਰੇ ਨਾਏ ਰੱਤੇ, ਤੇਰੇ ਗਿਆਨ ਵਿੱਚ ਰੰਗੇ ਹੋਏ, ਤੇਰੀ ਦਿੱਤੀ ਸਮਝ ਵਿੱਚ ਰੰਗੇ ਹੋਏ ਜਿਹੜੇ ਹੈ, ਉਹ ਥੋੜ੍ਹਾ ਹਾਰਦੇ ਹੈ ਜ਼ਿੰਦਗੀ ਦੀ ਬਾਜੀ, ਜਿੱਤ ਜਾਂਦੇ ਹਨ। ਜਿਨ੍ਹਾਂ ਕੋਲ ਤੇਰੀ ਦਿੱਤੀ ਸਮਝ ਹੈ, ਉਹ ਥੋੜ੍ਹਾ ਹਾਰਦੇ। ਹਾਰਦਾ ਉਹ ਆ ਜਿਹੜਾ ਠੱਗਿਆ ਗਿਆ, ਤੇ ਠੱਗਣ ਵਾਲੇ ਵੀ ਵਿੱਚ ਹੀ ਬੈਠੇ। ਤਾਂ ਕਰਕੇ ਚਲੋ ਫਿਰ ਅੱਗੇ ਗੱਲ ਕਰਦੇ ਹਾਂ, ਪਰ ਇੰਨਾ ਕੁ ਬੇਨਤੀ ਹੈ ਕਿ ਇਹ ਰੰਗ, ਨਾਮ ਰੰਗ, ਸੱਚ ਰੰਗ, ਲਾਲ ਰੰਗ ਦਾ ਅਰਥ ਹੈ ਨਾਮ ਰੰਗ, ਸੱਚ ਰੰਗ, ਇਹ ਕਿਸੇ ਨੂੰ ਕਿਸੇ ਨੂੰ ਚੜ੍ਹਦਾ ਹੈ। ਤੇ ਜਿਹਨੂੰ ਚੜ੍ਹਿਆ ਹੈ ਉਹਨੂੰ ਗੁਰੂ ਅਰਜਨ ਸਾਹਿਬ ਬਚਨ ਕਰਦੇ ਹਨ। ਇਹ ਸਖੀਏ ਕਿਵੇਂ ਰੰਗ ਚੜ ਗਿਆ, ਇਹ ਚੜ੍ਹਦਾ ਕਿਵੇਂ ਹੈ, ਇਹ ਮਿਹਰ ਹੁੰਦੀ ਕਿਵੇਂ ਹੈ।

ਆ ਜਿਹੜੀ ਤੇਰੇ ਲਾਲੀ ਜਿਹੜੀ ਹੈ ਜਿੱਤ ਦੀ ਵੀ ਲਾਲੀ ਹੈ ਨਾ, ਜਿਹੜਾ ਨੂਰ ਹੈ ਆਪਣੇ ਆਪ ਨੂੰ ਜਿੱਤਣ ਦਾ, ਜਿਹੜੇ ਵੀਰਾਂ ਦੇ ਵਿਕਾਰ ਹਾਵੀ ਨਹੀਂ ਹੋਏ ਅੱਜ ਬੇਦਾਗ ਨੇ, ਲਾਲੀ ਨਹੀਂ ਆਪਣੇ ਆਪ ਨੂੰ ਬਚਾ ਕੇ ਰੱਖਿਆ, ਇਹ ਲਾਲੀ ਨਹੀਂ। ਅੱਖਾਂ ਚੱਖਾਂ ਪਾਉਂਦੇ ਆ ਸ਼ੀਸ਼ੇ 'ਚ ਖੜਦੇ ਆ, ਸ਼ਰਮ ਨਹੀਂ ਆਉਂਦੀ, ਇਹ ਲਾਲੀ ਨਹੀਂ। ਬੱਚਿਆਂ ਦੇ ਅੱਖਾਂ ਚੱਖਾਂ ਪਾ ਕੇ ਵੇਖ ਸਕਦੇ ਆ ਜਿੰਦਗੀ 'ਚ ਗਲਤੀ ਨਹੀਂ ਕੀਤੀ, ਇਹ ਲਾਲੀ ਨਹੀਂ, ਇਹ ਲਾਲੀ ਹੈ। ਵਕਾਰਾਂ ਤੋਂ ਬੱਚੇ ਕਿਵੇਂ ਰਹਿ ਗਏ ਬਈ, ਇਹ ਨੂਰ ਕਿਵੇਂ ਰਹਿ ਗਿਆ, ਨਹੀਂ ਤੇ ਬੰਦਾ ਫਸ ਜਾਂਦਾ ਕਿਤੇ ਨਾ ਕਿਤੇ, ਘੇਰੀ ਜਾਂਦਾ ਨਾ।

ਪੁੱਛਿਆ ਜਾ ਰਿਹਾ ਜੀ, ਜੀਵ ਰੂਪ ਇਸਤਰੀ ਨੂੰ ਪੁੱਛਿਆ ਜਾ ਰਿਹਾ, ਜਿਵੇਂ ਕਿਸੇ ਸੁਹਾਗਣ ਨੂੰ ਪੁੱਛਿਆ ਜਾ ਰਿਹਾ ਵੀ ਤੇਰੇ ਤੇ ਇੰਨਾ ਰੂਪ ਚੜਿਆ ਕਿਵੇਂ, ਇੰਨੀ ਸੋਹਣੀ ਤੂੰ ਕਿਵੇਂ ਲੱਗ ਸਕਦੀ, ਇਹ ਰੰਗ ਚੜਿਆ ਕਿਵੇਂ।

ਸਤ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਤਿੰਨ ਰੋਜ਼ਾ ਮਹਾਨ ਸਵਾਗਤ ਭੈਣੀ ਬਾਘਾ ਦੀ ਸੰਗਤ ਨੂੰ, ਇਸ ਏਰੀਏ ਦੀ ਸੰਗਤ ਨੂੰ, ਸਾਨੂੰ ਤੁਹਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ, ਹਰਜਸ ਕਰਨ ਦਾ, ਵਿਚਾਰਾਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਤਕਰੀਬਨ ਸਾਰੀ ਸੰਗਤ ਆਈ ਗਈ, ਪਹਿਰੇਦਾਰ ਵੀਰ ਤਗੜੇ ਹੋ ਕੇ ਕਾਇਮ ਹੋ ਕੇ ਬੈਠ ਜਾਣ, ਜਿਹੜੇ ਪਿੱਛੇ ਆਉਣ ਉਹਨਾਂ ਨੂੰ ਹੁਣ ਪਿੱਛੇ ਹੀ ਬਿਠਾ ਲੈਣ, ਜਿਹੜੇ ਵੀਰ ਪਹਿਰੇ ਤੇ ਐਂਡ ਵਿੱਚ ਖਲੋਤੇ ਆ ਪਟਾਲ ਦੇ ਅਖੀਰ, ਆਉਣ ਵਾਲਿਆਂ ਨੂੰ ਉੱਥੇ ਹੀ ਵਾਈ ਜਾਇਓ, ਪਹਿਰੇਦਾਰ ਵੀ ਬਹਿ ਜਾਣ, ਸੰਗਤ ਤੇ ਸਾਰੀ ਬੈਠ ਗਈ। ਆਪਾਂ ਇਕਾਗਰ ਚਿੱਤ ਹੋ ਕੇ ਥੋੜਾ ਸਮਾਂ ਰਲ ਮਿਲ ਬੈਠ ਹਾਜ਼ਰੀ ਭਰਨੀ ਹੈ, ਔਰ ਜੋ ਸੁਣਦੇ ਪੜ੍ਹਦੇ ਹਾਂ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ। ਪੜ੍ਹਨ ਵਾਲੇ ਬੜੇ ਆ, ਅੱਜ ਦੇ ਸਮੇਂ 'ਚ ਪੜ੍ਹਾਉਣ ਵਾਲਿਆਂ ਦੀ ਵੀ ਕਮੀ, ਸੁਣਨ ਵਾਲੇ ਬੜੇ ਆ, ਸੁਣਾਉਣ ਵਾਲਿਆਂ ਦੀ ਵੀ ਕਮੀ। ਭਾਵੇਂ ਬੰਦਾ ਜਿੰਨਾ ਮਰਜ਼ੀ ਸੁਣਾਈ ਜਾਏ, ਜਿੰਨਾ ਮਰਜ਼ੀ ਸੁਣੀ ਜਾਏ, ਪਰ ਜੇ ਜ਼ਿੰਦਗੀ 'ਚ ਲਾਗੂ ਨਹੀਂ ਕਰਦਾ ਫਾਇਦਾ ਕੋਈ। ਤੁਸੀਂ ਸੁਣਦੇ ਰਹੋ, ਮੈਂ ਸੁਣਾਉਂਦਾ ਰਹਾਂ, ਪਰ ਜੇ ਮੈਂ ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕਰਦਾ, ਸੁਣਨ ਵਾਲੇ ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕਰਦੇ, ਉਨਾ ਚਿਰ ਚੇਂਜ ਨਹੀਂ ਆ ਸਕਦਾ। ਸੱਚੇ ਗਿਆਨ ਦੀ ਕਰਾਮਾਤ ਵਾਪਰਦੀ ਹੈ ਜਦੋਂ ਬੰਦਾ ਸੱਚਾ ਗਿਆਨ ਆਪਣੀ ਜ਼ਿੰਦਗੀ 'ਚ ਲਾਗੂ ਕਰ ਦਿੰਦਾ। ਕਿਸੇ ਬੰਦੇ ਨੂੰ ਡਾਕਟਰ ਨੇ ਕਿਹਾ ਤੈਨੂੰ ਸ਼ੂਗਰ ਹੋ ਗਈ, ਪਹਿਰੇਦਾਰੋ ਵੀਰੋ ਵੀ ਤਕੜੇ ਹੋ ਕੇ ਲਾਈਨ ਬਣਾ ਲਓ, ਲਾਈਨ ਵਿੱਚ ਸਿੰਘ ਬੈਠਣ ਸਾਰੇ ਪਹਿਰੇ ਵਾਲੇ, ਪਿੱਛੇ ਜਿਹੜੇ ਵੀਰ ਆਉਣ ਉੱਥੇ ਹੀ ਭਾਈ ਚੱਲੋ, ਜਿਵੇਂ ਜਿਵੇਂ ਸੰਗਤ ਆਈ ਜਾਏ ਉੱਥੇ ਹੀ ਭਾਈ ਜਾਣਾ, ਲਾਈਨ ਲਾ ਲਓ ਪੂਰੀ ਸਿੱਧੀ, ਆਉਣ ਵਾਲਿਆਂ ਨੂੰ ਉੱਥੇ ਹੀ ਪਾਉਣਾ, ਧਿਆਨ ਹਾਜ਼ਰ ਰੱਖਿਓ, ਵੀ ਇਕਾਗਰਤਾ ਨਾਲ ਬੈਠਿਓ। ਗੱਲ ਕੀ ਕਰਦੇ ਸੀ, ਗਿਆਨ ਦੀ ਕਰਾਮਾਤ ਵਾਪਰਦੀ ਹੈ। ਕਿਸੇ ਬੰਦੇ ਨੂੰ ਡਾਕਟਰ ਨੇ ਆਖਿਆ ਵੀ ਸ਼ੂਗਰ ਹੋ ਗਈ ਤੈਨੂੰ, ਤੇ ਗੋਲੀ ਲੱਗਦੀ ਰੋਜ਼ ਖਾਂਦਾ ਹੈ, ਹੁਣ ਕਿਸੇ ਨੇ ਸਿਆਣੇ ਨੇ ਸਲਾਹ ਦਿੱਤੀ ਤੇ ਭੱਜਿਆ ਕਰੇ, ਪਸੀਨਾ ਨਿਕਲੇ, ਤੇਜ਼ ਤੇਜ਼ ਤੁਰੇ, ਸੈਰ ਕਰੇ, ਤੈਨੂੰ ਬਿਨਾਂ ਦਵਾਈ ਤੋਂ ਹੀ ਤੇਰੀ ਸ਼ੂਗਰ ਠੀਕ ਹੋ ਸਕਦੀ ਹੈ, ਇਹ ਕੋਈ ਵੱਡੀ ਗੱਲ ਨਹੀਂ। ਦਵਾਈ ਕਾਹਨੂੰ ਖਾਂਦਾ, ਤੂੰ ਸੈਰ ਕਰਿਆ ਕਰ ਯਾਰ, ਤੇਰੀ ਸ਼ੂਗਰ ਠੀਕ ਹੋ ਜੂ, ਤੂੰ ਥੋੜਾ ਜਿਹਾ ਪਸੀਨਾ ਪਸੂਨਾ ਕੱਢ ਲਿਆ ਕਰ, ਮਾੜਾ ਜਿਹਾ ਕੰਮ ਕਰ ਲਿਆ ਕਰ, ਟੋਕਾ ਘਰੇ ਲੱਗਿਆ ਹੀ ਹੋਇਆ ਹੈ, ਤੇਰੇ ਨਾਲ ਦਾ ਤੇਰਾ ਨੌਕਰ ਘਰ ਪੱਠੇ ਕੁਦਰਦਾ ਹੈ, ਘਰ ਦਾ ਕੰਮ ਕਰ ਕਰਦਾ, ਤੂੰ ਕਰ ਲਿਆ ਕਰ ਨਾਲ, ਤੂੰ ਅੱਧਾ ਘੰਟਾ ਘੰਟਾ ਜ਼ੋਰ ਮਾਰਿਆ ਕਰ, ਕਈ ਚਲਾ ਲਿਆ ਕਰ, ਪਸੀਨਾ ਨਿਕਲੂ, ਸ਼ੂਗਰ ਤੇ ਆਪੇ ਹੀ ਹੋ ਜੂਗੀ, ਇਹਨੂੰ ਗੋਲੀ ਖਾਣ ਦੀ ਲੋੜ ਨਹੀਂ। ਲਓ ਜੀ, ਇਹ ਹੈ ਗਿਆਨ, ਸਮਝ ਅਕਲ ਕਿਸੇ ਨੇ ਦਿੱਤੀ, ਪਰ ਜੇ ਬੰਦਾ ਲਾਗੂ ਕਰ ਲੇ ਤੇ ਸੱਚੇ ਗਿਆਨ ਦੀ, ਇਸ ਗਿਆਨ ਦੀ ਕਰਾਮਾਤ ਵੇਖੋ, ਇਹ ਸੱਚ ਹੈ ਤੇ ਠੀਕ ਹੈ, ਪ੍ਰੈਕਟੀਕਲ ਗੱਲ ਹੈ, ਲਾਈਫ ਵਿੱਚ ਤੁਸੀਂ ਲਾਗੂ ਕਰ ਸਕਦੇ ਹੈ, ਸਿੱਧੀ ਤੇ ਸਪਸ਼ਟ ਗੱਲ ਹੈ। ਕੋਈ ਵੀ ਡਾਕਟਰ ਕਹੂ ਵੀ ਆਹ ਤੇ ਠੀਕ ਹੈ, ਵੀ ਮੇਰੇ ਕੋਲ ਗੋਲੀਆਂ ਕਾਹਨੂੰ ਖਾਣਾ, ਦਿਲ ਤੋੜ ਲਿਆ ਕਰੇਗਾ, ਜੇ ਭੱਜਣਾ ਤੇ ਕਰੇ, ਸੈਰ ਕਰੇ, ਪਸੀਨਾ ਕੱਢ ਲੈ, ਕਾਹਦੇ ਲਈ ਦਵਾਈ ਦੀ ਲੋੜ ਹੀ ਨਾ ਪਵੇ ਤੈਨੂੰ, ਫਿਰ ਗਿਆਨ ਦੀ ਕਰਾਮਾਤ ਵਾਪਰ ਗਈ। ਬੰਦਾ ਚੰਗਾ ਭੋਲਾ ਭੱਜਿਆ ਫਿਰਦਾ, ਪਰ ਕਰਾਮਾਤ ਤਾਂ ਵਾਪਰੂ ਜੇ ਆਪਣੀ ਜ਼ਿੰਦਗੀ ਦੇ ਵਿੱਚ ਬੋਲੋ ਕਰਿਓ ਲਾਗੂ ਕਰੂ। ਬਸ ਹੁਣ ਇਹੋ ਜਿਹਾ ਗਿਆਨ ਕਿਤੇ ਥੋੜਾ ਪਿਆ ਹੈ, ਸਿਹਤ ਦਾ ਖਿਆਲ ਰੱਖ ਲਓ, ਨਸ਼ਿਆਂ ਤੋਂ ਬਚ ਲਓ, ਕਿਤੇ ਥੋੜਾ ਪਿਆ। ਆਲੇ ਦੁਆਲੇ ਕਿੰਨੇ ਬੰਦੇ ਸਮਝਾਉਂਦੇ ਆ, ਕਿੰਨੇ ਬੰਦੇ ਕਹਿੰਦੇ ਆ, ਸਰੀਰ ਜਿਹਦਾ ਬਣ ਗਿਆ 80-80 ਸਾਲ, 90-90 ਸਾਲ ਦੇ ਕਈ ਇੱਥੇ ਫਿਰਦੇ, ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਉਹਨਾਂ ਨੇ ਡੰਡ ਮਾਰਦੇ ਰਹੇ ਆ, ਖੁਰਾਕਾਂ ਸਹੀ ਖਾਂਦੇ ਰਹੇ ਆ, ਭੱਜਦੇ ਨੱਠਦੇ ਰਹੇ, 90-90 ਸਾਲ ਦੇ ਘੋੜੇ ਵਰਗੇ ਫਿਰਦੇ ਆ, ਕਈ ਕਰਾਮਾਤ ਨਹੀਂ ਹੋਰ ਕੀ ਹੈ, ਸਮਝ ਕੀ ਬੰਦੇ ਨੂੰ ਬੰਦਾ ਫਿਰਦਾ ਰਿਹਾ। ਇੱਕ ਬੰਦਾ ਨਹੀਂ ਗਿਆਨ ਵਰਤਦਾ, ਬੈਠਾ ਮੰਜੇ ਤੇ, 60 ਸਾਲ ਦੇ ਚੱਲੇ ਆਏ ਆ, 60 ਸਾਲ ਦੇ ਦੀ ਮੌਤ ਹੈ, ਅਟੈਕ ਆ ਗਿਆ, ਡਾਕਟਰ ਕਹਿੰਦੇ ਚੈੱਕ ਕਰਾ ਲੈ, ਕੋਲੈਸਟ੍ਰੋਲ ਵਧਿਆ ਫਿਰਦਾ ਹੈ, ਚੱਲੇ ਵੀ ਆਪੇ ਚੱਲਦਾ, ਤੂੰ ਨਾ ਪਰੌਂਠੇ ਛੱਡੇ, ਨਾ ਘਿਓ ਛੱਡਿਆ, ਜੋ ਜੋ ਡਾਕਟਰ ਨੇ ਕਿਹਾ ਸੀ ਸਾਰਾ ਕੁਝ ਉਵੇਂ ਹੀ ਚੱਲਦਾ ਰਿਹਾ, ਅੱਜ ਆਪ ਵੀ ਚੱਲਿਆ, ਹੁਣ ਉਹ ਜਾਂਦੇ ਨੇ ਚਾਰ ਜਣੇ ਛੱਡੀ, ਕੀ ਛੱਡਿਆ ਸੀ,
ਇਹ ਸਮਝ ਨੂੰ ਲਾਗੂ ਕਰਨ ਦੀ ਗੱਲ ਖੜੀ ਹੈ। ਬਸ ਮੇਰੇ ਵੀਰੋ ਸਿੱਧੀ ਜੀ ਐਗਜ਼ਾਮਪਲ ਮੈਂ ਦੇ ਰਿਹਾ ਵੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਗੱਲ ਹੈ। ਆਹ ਜਿਹੜਾ ਨਾ ਭੰਡਾਰ ਭਰਿਆ ਪਿਆ, ਖਜ਼ਾਨਾ ਭਰਿਆ ਪਿਆ, ਬੜਾ ਗਿਆਨ ਹੈ, ਬੜੀ ਸਿੱਖਿਆ, ਬੜੀ ਸਿੱਖਿਆ, ਐ ਕਰ ਲੋ, ਐ ਕਰ ਲੋ, ਐ ਕਰ ਲੋ, ਆਹ ਨਾ ਕਰੋ, ਆਹ ਨਾ ਕਰੋ, ਆਹ ਕਰੋ, ਆਹ ਕਰੋ, ਆਹ ਨਾ ਕਰੋ, ਆਹ ਨਾ ਕਰੋ, ਭਰਿਆ ਪਿਆ ਹੁਣ ਲਾਗੂ ਕੌਣ ਕਰੇ। ਸਾਰੀ ਦੀ ਸਾਰੀ ਗੱਲ ਸਾਡੇ ਤੇ ਖੜਦੀ ਹੈ। ਜੇ ਮੈਂ ਲਾਗੂ ਨਹੀਂ ਕਰਨਾ, ਮੈਂ ਲਾਗੂ ਨਹੀਂ ਕਰਨਾ, ਤੇ ਫਿਰ ਆਪਾਂ ਭਾਵੇਂ ਗੁਰੂ ਗ੍ਰੰਥ ਸਾਹਿਬ ਨੂੰ ਜੱਫੀਆਂ ਪਾਈ ਜਾਓ, ਭਾਵੇਂ ਐਂ ਰੋਜ਼ ਗਲਵਕੜੀ ਪਾ ਲਿਆ ਕਰੋ, ਸਿਰ ਤੇ ਚੱਕਦੇ ਨੀ ਮੇਰੇ ਵਰਗੇ ਜਿਹੜੇ ਗੁਰਦੁਆਰੇ ਖੜੇ ਆ, ਬੋਲੋ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੱਕਦੇ ਨੇ, ਹੱਥ ਲਾਉਂਦੇ ਕਿ ਨਹੀਂ ਲਾਉਂਦੇ, ਰਹਿੰਦੇ ਹੀ ਗੁਰਦੁਆਰਿਆਂ 'ਚ ਯਾਰ, ਕਈ ਮੇਰੇ ਵਰਗੇ ਜੰਮੇ ਹੀ ਗੁਰਦੁਆਰਿਆਂ 'ਚ, ਜੰਮਣ ਤੋਂ ਲੈ ਕੇ ਮਰਨ ਤੱਕ ਰਹੇ ਕਿੱਥੇ ਗੁਰਦੁਆਰੇ, ਸਾਰੀ ਸਾਰੀ ਜ਼ਿੰਦਗੀ ਗੁਰਦੁਆਰਿਆਂ 'ਚ ਲੰਘਾ ਕੇ ਹੱਥ ਵੀ ਲਾਉਂਦਾ, ਸਿਰ 'ਤੇ ਵੀ ਚੱਕਦਾ ਹੈ, ਪਰ ਜੇ ਗੁਰੂ ਦਾ ਗਿਆਨ ਲਾਗੂ ਜ਼ਿੰਦਗੀ ਵਿੱਚ ਨਾ ਮੈਂ ਕਰ ਸਕਿਆ ਤੇ ਰੋਜ਼ ਹੱਥ ਲਾ ਕੇ ਵੀ ਮੇਰੇ ਵਰਗੇ ਖਾਲੀ ਰਹਿ ਗਏ, ਰਹਿ ਗਏ ਕਿ ਨਹੀਂ। ਅੱਜ ਨੂੰ ਤੇ ਸਾਰੇ ਗ੍ਰੰਥੀ ਅਸੀਂ ਜਿਹੜੇ ਸਾਡੇ ਵਰਗੇ ਗੁਰਦੁਆਰੇ ਵਾਲੇ, ਕੋਈ ਅਗਲਾ ਇਹ ਨਾ ਕਹੇ ਗ੍ਰੰਥੀ ਸਿੰਘ ਵਿੱਚ ਬੈਠਾ ਹੋਵੇ ਵੀ ਸਾਡੇ ਤੇ ਤਵਾ ਲਾਤਾ, ਮੈਂ ਵੀ ਤੇ ਗੁਰਦੁਆਰੇ ਨਹੀਂ ਨਾ, ਸਾਡੇ ਵਰਗਿਆਂ ਦੀ ਗੱਲ ਕਰਦਾ, ਅਸੀਂ ਤੇ ਬ੍ਰਹਮ ਗਿਆਨੀ ਬਣੇ ਹੁੰਦੇ, ਹੁਣ ਨੂੰ ਤੁਸੀਂ ਉੱਡਦੇ ਫਿਰਦੇ ਹੁੰਦੇ, ਤੁਸੀਂ ਥੱਲੇ ਬੈਠਦੇ, ਅਸੀਂ ਤੇ ਐਂ ਕਰਦੇ ਤਾਂ ਉੱਡਦੇ ਹੁੰਦੇ ਅਸੀਂ, ਅਸੀਂ ਤੇ ਭਾਈ ਹੱਥ ਲਾਉਂਦੇ ਹਾਂ ਰੋਜ਼, ਸਾਨੂੰ ਤੇ ਬਿਮਾਰੀਆਂ ਨੇੜੇ ਤੇੜੇ ਵੀ ਨਾ ਆਉਂਦੀਆਂ, ਅਸੀਂ ਤੇ ਐਂ ਹੁੰਦੇ ਘੋੜੇ ਵਰਗੇ, ਸਾਡਾ ਮਨ ਵੀ ਠੀਕ ਹੁੰਦਾ, ਸਾਡਾ ਤਨ ਵੀ ਠੀਕ ਹੁੰਦਾ, ਕਿਉਂ ਰੋਗੀ ਹੋ ਗਏ, ਕਿਉਂਕਿ ਜ਼ਿੰਦਗੀ ਵਿੱਚ ਲਾਗੂ ਕਰਨ ਵਾਲਾ ਕੰਮ ਹੈ ਜਿਹੜਾ ਇਹ ਔਖਾ ਹੈ। ਗੁਣਾਂ ਬਾਰੇ ਪਤਾ ਤੇ ਲੱਗ ਗਿਆ, ਗੁਣਾਂ ਨੂੰ ਜਾਊਂ ਪ੍ਰੈਕਟੀਕਲ ਕੌਣ ਕਰੂ, ਸੈਰ ਕਰਨਾ ਗੁਣ ਹੈ, ਔਗਣ ਬੋਲਿਓ ਬਈ, ਬੋਲਿਓ ਵੀਰੋ ਗੁਣ ਹੈ, ਇਹਨੂੰ ਲਾਗੂ ਕੌਣ ਕਰੂ, ਇਹਨੂੰ ਜਿਉਂ ਕੌਣ, ਇਸ ਗੁਣ ਨੂੰ, ਗੁਣ ਨੂੰ ਜਿਉਣਾ ਹੀ ਗੁਣ ਗਾਉਣਾ ਹੁੰਦਾ ਹੈ। ਇਹ ਭੁਲੇਖਾ ਕੱਢ ਦਿਓ ਵੀ ਗੁਣ ਗਾਉਣਾ ਬਾਜਿਆਂ ਨਾਲ ਹੀ ਗੁਣ ਗਾਏ ਜਾਂਦੇ ਹੈ, ਆ ਸਾਰੇ ਜਣੇ ਤੁਸੀਂ ਗਾਉਂਦੇ ਸੀ, ਹੁਣ ਆਪਾਂ ਸਾਰੇ ਗਾਇਆ ਹੀ ਨਹੀਂ, ਪੜ੍ਹ ਹੀ ਗਏ ਸੀ,

ਕੀ ਕਰਨਾ ਇਹਦਾ ਵੀ ਦਿਨ ਰਾਤ ਮੈਂ ਗੁਣ ਗਾਵਾਂ ਗੁਣ ਗਾਵਾਂ ਕਿੱਦਾਂ ਗੁਣ ਗਾਈਦੇ ਆ ਜਿਵੇਂ ਆ ਵਾਜੇ ਢੋਲਕੀਆਂ ਵਾਲੇ ਗਾਉਂਦੇ ਆ ਜੋੜੀਆਂ ਵਾਲੇ ਗਾਉਂਦੇ ਆ ਏਦਾਂ ਗਾਉਂਦੇ ਆ ਫਿਰ ਤੇ ਅਸੀਂ ਤੁਹਾਡੇ ਤੋਂ ਨੰਬਰ ਲੈ ਜਾਵਾਂਗੇ ਸਾਡੇ ਵਰਗੇ ਗਾ ਸਕਦੇ ਆ ਦਿਨ ਰਾਤ ਕੰਮ ਹੀ ਇਹ ਹੈ ਹੋਰ ਕੰਮ ਹੀ ਨੀ ਕੋਈ ਕੋਈ ਤੁਸੀਂ ਤੇ ਫਿਰ ਰਹਿ ਗਏ ਕਹੀ ਜਾਂਦੇ ਹੋ ਗੁਣ ਗਾਵਾਂ ਦਿਨ ਰਾਤ ਕਿੱਥੇ ਗਾਏਗਾ ਕਿਹੜੇ ਗੁਰਦੁਆਰੇ ਸਪੀਕਰ ਚ ਬੋਲੇਗਾ ਜਾ ਕੇ ਕਿੰਨਿਆਂ ਕਿਹਨੂੰ ਆਉਂਦਾ ਵਾਜਾ ਵਜਾਉਣਾ ਗੁਣ ਗਾਉਣ ਦਾ ਅਰਥ ਕੀ ਹੈ ਇਹ ਸਮਝੋ ਭਾਈ ਗੁਣਾਂ ਨੂੰ ਜ਼ਿੰਦਗੀ ਵਿੱਚ ਜਿਉਣਾ ਇਹ ਹੁੰਦਾ ਗੁਣ ਗਾਉਣਾ ਲਾਗੂ ਕਰਨਾ ਪ੍ਰੈਕਟੀਕਲ ਕਰਨਾ ਚੰਗੀਆਂ ਚੰਗੀਆਂ ਗੁਣਾਂ ਨੂੰ ਜਿਉ ਮੰਨ ਲਓ ਸੈਰ ਕਰਨ ਨੂੰ ਕਿਹਾ ਤੇ ਇਹਨੂੰ ਜਿਉ ਫਿਰ ਇਹ ਹੈ ਗੁਣ ਗਾਉਣਾ ਸੱਚ ਬੋਲਣਾ ਇਹਨੂੰ ਜਿਉ ਇਹ ਗੁਣ ਗਾਉਣਾ ਉਤਮ ਕਰਿਆ ਕਰੋ ਆਲਸ ਨਹੀਂ ਕਰਨੀ ਜਮਾਂ ਹੀ ਆਲਸ ਨਹੀਂ ਕਰਨੀ ਇਹਨੂੰ ਜਿਉ ਇਹ ਹੈ ਗੁਣ ਗਾਉਣਾ ਦਇਆ ਕਰਨੀ ਹੈ ਇਹਨੂੰ ਪ੍ਰੈਕਟੀਕਲ ਕਰ ਲਾਗੂ ਕਰ ਇਹ ਹੈ ਗੁਣ ਨੂੰ ਜਿਉਣਾ ਇਹ ਗੁਣ ਨੇ ਰੱਬੀ ਗੁਣਾਂ ਨੂੰ ਜਿਉ ਗੁਣ ਗਾਉਣ ਦਾ ਮਤਲਬ ਹੈ ਗੁਣਾਂ ਨੂੰ ਜਿਉਣਾ ਸਾਡੇ ਗੁਣ ਗਾਉਣ ਦਾ ਅਰਥ ਇਹ ਹੋਈ ਹੈ ਵੀ ਏਦਾਂ ਬਸ ਵਾਜੇ ਢੋਲਕੀਆਂ ਦੇ ਉੱਤੇ ਗਾਉਣ ਵਾਲੇ ਆ ਇਹ ਗਾਉਂਦੇ ਆ ਰੱਬ ਦਾ ਗੁਣ ਤੇ ਇਹੀ ਗਾਉਂਦੇ ਆ ਨਹੀਂ ਭਾਈ ਗੁਣਾਂ ਨੂੰ ਜਿਉਣਾ ਹੀ ਗੁਣ ਗਾਉਣਾ ਹੈ ਕਿਤੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਕੀ ਜੈ ਰਾਮ ਰਾਜੇ ਉਹ ਕਹਿੰਦੇ ਬੜੇ ਰਾਗੀ ਨਾਦੀ ਗਾਉਣ ਵਾਲੇ ਬੜੇ ਹੈ ਇਹਦੇ ਨਾਲ ਨੀ ਪਰਮਾਤਮਾ ਭਿੱਜਦਾ ਖੁਸ਼ ਨਹੀਂ ਹੁੰਦਾ ਗਾਉਣ ਵਾਲੇ ਤੇ ਰਾਗੀ ਨਾਦੀ ਥੋੜੇ ਆ ਕਿਤੇ ਸਾਡੇ ਵਰਗੇ ਦਿਨ ਰਾਤ ਗਾਉਂਦੇ ਆ ਫਿਰ ਅਸੀਂ ਤੇ ਬ੍ਰਹਮ ਗਿਆਨੀ ਬਣੇ ਹੁੰਦੇ ਹੁਣ ਨੂੰ ਜਿੰਨਾ ਕਪਟ ਝੂਠ ਸਾਡੇ ਦਾ ਇੰਨਾ ਆਮ ਬੰਦਿਆਂ 'ਚ ਕਿੱਥੇ ਹੈ ਜਿੰਨਾ ਲਾਣਾ ਸਾਡੇ ਵਾਲਾ ਵਿਗੜਿਆ ਫਿਰਦਾ ਇੰਨਾ ਆਮ ਬੰਦੇ ਕਿੱਥੇ ਵਿਗੜੇ ਆ ਕਾਰਨ ਸਮਝੋ ਪਿਆਰਿਓ ਗੁਣ ਗਾਉਣਾ ਗੁਣਾਂ ਨੂੰ ਲਾਗੂ ਕਰੋ ਕਿਉਂ ਜਿਹੜਾ ਗੁਣ ਜਿਉਂਦਾ ਹੈ ਲਾਗੂ ਕਰੀ ਫਿਰਦਾ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਸੱਚ ਬੋਲਦਾ ਹੈ ਕਿਸੇ ਦੀ ਵੱਟ ਨਹੀਂ ਵੱਡੀ ਕਹਿੰਦਾ ਯਾਰ ਦੁੱਧ ਆਪਾਂ ਤੇ 50 ਰੁਪਈਏ ਦੀ ਬਜਾਏ 60 ਦੇਵਾਂਗੇ ਪਰ ਮਿਲਾਵਟ ਨਹੀਂ ਪਾਉਣੀ ਪਾਣੀ ਨਹੀਂ ਪਾਉਣਾ ਧੋਖਾ ਨਹੀਂ ਕਰਨਾ 12 ਨਹੀਂ ਖਾਂਦਾ ਭਾਈ 50 ਚ ਅਸੀਂ ਤੇ 60 ਦੇ ਸਕਦੇ ਹਾਂ ਪਰ ਤੇਰੇ ਨਿਆਣਿਆਂ ਨਾਲ ਧੋਖਾ ਨਹੀਂ ਕਰਾਂਗੇ ਪਾਣੀ ਪਾ ਕੇ ਨਹੀਂ ਦਿੰਦਾ ਤੈਨੂੰ ਦੱਸਦਾ ਵੀ 60 ਚ 12 ਖਾਂਦਾ ਸੱਚ ਇਹ ਆ ਗੁਣ ਜਿਉਣ ਗੁਣਾਂ ਨੂੰ ਜਿਉਣ ਵਾਲੇ ਜਿਹੜੇ ਗੁਣ ਗਾ ਰਹੇ ਆ ਪਿੰਡਾਂ 'ਚ ਰਹਿਣ ਵਾਲੇ ਘਰਾਂ 'ਚ ਰਹਿਣ ਵਾਲੇ ਬੱਚਿਆਂ 'ਚ ਰਹਿਣ ਵਾਲੇ ਲਾਗੂ ਕਰਕੇ ਲਾਗੂ ਬਸ ਇਹ ਹੈ ਗੁਣ ਗਾਉਣ ਇਹਨੂੰ ਕਹਿੰਦੇ ਵੀ ਰੱਬਾ ਤੇਰੇ ਗੁਣ ਗਾਉਂਦੇ ਹੀ ਸੀਗੇ ਤੇਰੇ ਗੁਣਾਂ ਨੂੰ ਮੈਂ ਲਾਗੂ ਕਰੀ ਜਾਵਾਂ ਤੂੰ ਦੱਸੀ ਜਾਵੇ ਮੈਂ ਮੰਨੀ ਜਾਵਾਂ ਤੁਹਾਡੇ ਹਰ ਗੁਣ ਨੂੰ ਮੈਂ ਲਾਗੂ ਕਰਾਂ ਇਹ ਗੁਣ ਗਾਉਣੇ ਹੈ ਸਾਰੇ ਹੀ ਗਾਇਆ ਕਰੋ ਅਗਲਾ ਕਹਿੰਦਾ 40,000 ਤਨਖਾਹ ਲੈਂਦੇ ਹਾਂ ਯਾਰ ਕੰਮ 50,000 ਦਾ ਕਰਾਂਗੇ ਇਹ ਸਵਾਦ ਹੈ ਕਹਿੰਦਾ 300 ਦਿਹਾੜੀ ਲੈਂਦੇ ਹਾਂ ਕੰਮ 400 ਦਾ ਕਰਕੇ ਦਿਆਂਗੇ ਅਗਲੇ ਨੂੰ ਇਹੋ ਜਿਹੇ ਬੰਦੇ ਹੈ ਦੇਖੇ ਨੀ ਜ਼ਿੰਦਗੀ 'ਚ ਕਈ ਆਲਸੀ ਹੈ ਛੁੱਟੀਆਂ ਬਹਾਨਾ ਛੁੱਟੀਆਂ ਬਹਾਨੇ ਬਣਾਉਂਦੇ ਰਹਿੰਦੇ ਹੈ ਪਰ ਕਈ ਬੰਦੇ ਕੀ ਹੈ 300 ਦਾ 300 ਲੈਂਦੇ ਆ 500 ਦਾ ਕੰਮ ਕਰਦੇ ਅਗਲੇ ਤੇ ਕਈ 300 ਲੈ ਕੇ 150 ਦਾ ਕੰਮ ਨਹੀਂ ਕਰਦੇ ਏਦਾਂ ਦੇ ਨਿਕੰਮੇ ਆ ਆਲਸੀ ਆ ਜ਼ਿੰਦਗੀ 'ਚ ਗੁਣਾਂ ਨੂੰ ਜਿਉ ਕੇ ਵਿਖਾਓ ਲਾਗੂ ਕਰੋ ਇਹ ਗੁਣ ਗਾਉਣਾ ਹੈ ਜਿੱਦਾਂ ਆਪਾਂ ਗੱਲ ਕਰਦੇ ਹੀ ਹਾਂ ਇਹ ਗਾਵਨ ਖੁਦ ਨੂੰ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਹੁਣ ਤੁਸੀਂ ਦੱਸਿਓ ਵੀਰੋ ਭਾਈਓ ਤੁਹਾਡੇ ਤੁਸੀਂ ਪਿੰਡਾਂ ਵਾਲੇ ਹੋ ਆਪਣੀ ਗੱਲ ਤੇ ਜਮੀ ਸਿੱਧੀ ਸਮਝ ਪੈਂਦੀ ਹੈ ਸਿੱਧੀਆਂ ਸਿੱਧੀਆਂ ਗੱਲਾਂ ਸਮਝ ਵਿੱਚ ਆ ਜਾਂਦੀਆਂ ਮੈਨੂੰ ਦੱਸੋ ਪਵਨ ਹਵਾ ਨੂੰ ਕਹਿੰਦੇ ਆ ਪਾਣੀ ਦਾ ਪਤਾ ਹੀ ਹੈ ਗਾਵਨ ਖੁਦ ਨੂੰ ਪਵਨ ਪਾਣੀ ਬੈਸੰਤਰ ਕਹਿੰਦੇ ਆ ਅੱਗ ਨੂੰ ਕਹਿੰਦੇ ਅੱਗ ਵੀ ਗਾਉਂਦੀ ਹੈ ਪਾਣੀ ਵੀ ਗਾਉਂਦਾ ਹਵਾ ਵੀ ਗਾਉਂਦੀ ਹੈ ਦੱਸੋ ਹਵਾ ਦੇ ਕਿਹੜੀ ਜੀਵ ਲੱਗੀ ਹੈ ਹਵਾ ਕਿਹੜੀ ਢੋਲਕੀਆਂ ਵਾਜੇ ਨਾਲ ਗਾਉਂਦੀ ਹੈ ਹਵਾ ਦਿਨ ਰਾਤ ਹੀ ਗਾਉਂਦੀ ਹੈ ਅੱਗ ਦੇ ਦੱਸੋ ਕਿਹੜੀ ਜੀਵ ਲੱਗੀ ਹੈ ਅੱਗ ਕਿਵੇਂ ਗਾਉਂਦੀ ਹੈ ਪਾਣੀ ਵੀ ਗਾਉਂਦਾ ਪਾਣੀ ਕਿਵੇਂ ਗਾਉਂਦਾ ਭਲਾ ਪਰਮਾਤਮਾ ਨੇ ਜਿਹੇ ਜਿਹੇ ਬਣਾਏ ਨੇ ਆਪਣੀ ਕੁਆਲਿਟੀ ਹੈ ਇਹਨਾਂ ਵਿੱਚ ਅੱਗ ਸਦੀਆਂ ਪਹਿਲਾਂ ਵੀ ਸਾੜਦੀ ਸੀ ਅੱਜ ਵੀ ਸਾੜਦੀ ਹੈ ਤੇ ਸਦੀਆਂ ਬਾਅਦ ਵੀ ਸਾੜੂਗੀ ਇਹ ਉਹਦੀ ਕੁਆਲਿਟੀ ਹੈ ਇਹ ਉਹਦਾ ਗੁਣ ਹੈ
ਉਹ ਕੁਆਲਿਟੀ ਲੈ ਕੇ ਚੱਲਦੀ ਹੈ ਆਪਣੀ, ਅੱਗ ਗਾ ਰਹੀ ਹੈ। ਜੇ ਜਿਵੇਂ ਕੁਦਰਤ ਨੇ ਬਣਾਈ ਹੈ ਅੱਗ ਉਵੇਂ ਹੀ ਹੈ। ਪਾਣੀ ਸਦੀਆਂ ਪਹਿਲਾਂ ਵੀ ਡੋਬਦਾ ਸੀ, ਅੱਜ ਵੀ ਡੋਬਦਾ ਹੈ। ਸਦੀਆਂ ਪਹਿਲਾਂ ਵੀ ਪਾਣੀ ਪਿਆਸ ਬੁਝਾਉਂਦਾ ਸੀ, ਅੱਜ ਵੀ ਬੁਝਾਉਂਦਾ ਹੈ। ਪਾਣੀ ਆਪਣੀ ਕੁਆਲਿਟੀ ਲੈ ਕੇ ਚੱਲਦਾ ਹੈ। ਹਵਾ ਉਦੋਂ ਵੀ ਇਹੀ ਸੀ, ਅੱਜ ਵੀ ਉਵੇਂ ਹੀ ਹੈ। ਇਹ ਗੁਣ ਨੇ। ਮੈਂ ਜਮਾ ਹੀ ਸਿੱਧੀ ਉਦਾਹਰਣ ਦਿੰਦਾ ਹੁੰਦਾ ਹੈ ਵੀ ਬਾਜ਼ਾਰ ਵਿੱਚੋਂ ਮਿਰਚ ਖਰੀਦ ਕੇ ਲਿਆਓ ਤੇ ਜੇ ਕੌੜੀ ਤੁਸੀਂ ਤੇ ਸੋਚਿਆ ਸੀ ਕੌੜੀ ਨਿਕਲੂ, ਬੇਕਾਰ ਦੀ ਨਿਕਲੇ ਕੌੜੀ ਹੋ ਗਈ ਨਾ, ਆਪਾਂ ਨੀ ਕਹਿੰਦੇ ਬਣੀ ਨੀ ਗੱਲ। ਗੰਨਾ ਪੱਟ ਲਓ ਇੱਥੋਂ ਮਿੱਠਾ ਨਾ ਨਿਕਲੇ, ਆਪਾਂ ਕਹਿੰਦੇ ਹਾਂ ਯਾਰ ਬਣੀ ਨੀ ਗੱਲ। ਗੰਨੇ ਚ ਗੰਨੇ ਦੀ ਕੁਆਲਿਟੀ ਹੈ ਨਹੀਂ, ਮਰ ਵਿੱਚ ਮਰਚ ਦੀ ਕੁਆਲਿਟੀ ਹੈ ਨਹੀਂ, ਬੰਦੇ ਚ ਬੰਦੇ ਵਾਲੀ ਕੁਆਲਿਟੀ ਹੋਵੇ। ਇਹ ਹੈ ਮਰਚ ਦਾ ਗੁਣ ਗਾਉਣਾ ਕੀ ਹੋਇਆ, ਜਿਹੇ ਦੀ ਕੁਦਰਤ ਨੇ ਬਣਾਈ ਹੈ ਇਹ ਹੋਵੇ ਪੂਰੀ ਗੁਣ ਹੋਵੇ। ਇੱਥੋਂ ਕਿੰਨੂ ਤੋੜ ਲੈਂਦੇ ਹਾਂ ਆਪਾਂ, ਕਹਿੰਦੇ ਹਾਂ ਯਾਰ ਹੈ ਨੀ ਸਵਾਦ। ਉਹ ਸਵਾਦ ਚਾਹੀਦਾ, ਉਹ ਸਵਾਦ ਨੂੰ ਗੁਣ ਕਹਿੰਦੇ ਹੈ। ਬੰਦੇ ਚ ਬੰਦੇ ਵਾਲਾ ਸਵਾਦ ਹੋਵੇ, ਬੰਦੇ ਚ ਬੰਦੇ ਦਾ ਟੇਸਟ ਹੋਵੇ, ਬੰਦੇ ਚ ਬੰਦੇ ਦੀ ਕੁਆਲਿਟੀ ਹੋਵੇ। ਉਹ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਭਾਈ। ਇਹ ਗੁਣਾਂ ਨੂੰ ਜਿਉਣਾ ਆ, ਇਨਸਾਨ ਵਿੱਚ ਇਨਸਾਨਾਂ ਵਾਲੇ ਗੁਣ ਹੋਣ। ਜਿਵੇਂ ਆਪਾਂ ਗਾਜਰਾਂ ਅੱਜ ਕੱਲ੍ਹ ਖਰੀਦਦੇ ਹਾਂ, ਅਜੇ ਗਾਜਰ ਪੂਰੀ ਮਿੱਠੀ ਨਹੀਂ ਨਾ ਬਣੀ ਨਹੀਂ ਨਾ ਅਜੇ, ਤੇ ਆਪਾਂ ਕਈ ਵਾਰੀ ਕਹਿ ਦੇਗਾ ਵੀ ਬਣੀ ਨਹੀਂ ਇਹ ਗੱਲ। ਬਸ ਉਹ ਕੁਆਲਿਟੀ, ਹਵਾ ਜਿਵੇਂ ਗਾਉਂਦੀ ਹੈ, ਪਾਣੀ ਜਿਵੇਂ ਗਾਉਂਦਾ ਹੈ, ਅੱਗ ਜਿਵੇਂ ਗਾਉਂਦੀ ਹੈ, ਉਵੇਂ ਹੀ ਗਾਇਆ ਕਰ ਭਾਈ, ਉਵੇਂ ਹੀ ਗਾਇਆ। ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲਣਾ ਹੈ ਲੱਖ ਦਰਿਆਓ। ਸਾਰੇ ਨਿਜਮਾਂ ਚ ਬੱਝੇ ਹੈ ਤੇ ਤੂੰ ਨਿਜਮਾਂ ਤੋਂ ਬਾਹਰ ਤੁਰਿਆ ਫਿਰਨਾ, ਨਿਜਮਾਂ ਦੇ ਵਿੱਚ ਰਹਿ। ਜੋ ਲਾਅ ਆਫ ਨੇਚਰ ਬਣਿਆ, ਕੁਦਰਤ ਦਾ ਜਿਹੜਾ ਵਿਧਾਨ ਬਣਿਆ ਉਹਦੇ ਵਿੱਚ ਰਹਿ, ਇਹਨੂੰ ਗੁਣ ਗਾਉਣਾ ਕਹਿੰਦੇ ਆ। ਗੁਣਾਂ ਨੂੰ ਕਿਉਂ ਲੋ, ਇਹ ਗੁਣ ਗਾਉਣਾ। ਸਾਡਿਆਂ ਨੇ ਕਿਹਾ ਗੁਣ ਗਾਉਣ ਵਾਲੇ ਤੇ ਅਸੀਂ ਹੀ ਹਾਂ ਭਾਈ, ਫਿਰ ਸਾਡੇ ਵਾਲੇ ਕੰਮ ਨੂੰ ਪਤਾ ਕੀ ਕਹਿਣਗੇ। ਜਿਹੋ ਜਿਹਾ 12 ਘੰਟੇ ਕਹੀ ਚਲਾ ਲਈ, ਜਿਹੋ ਜਿਹਾ ਇੱਕ ਘੰਟਾ ਕੀਰਤਨ ਕਰ ਲਿਆ, ਇੱਕ ਬਰਾਬਰ ਹੀ ਹੈ। ਤੇਰੇ ਵਾਲੇ ਨੂੰ ਤੇ ਜਮੇ ਜ਼ੀਰੋ ਕਰ ਜਾਂਦਾ, ਮੇਰੇ ਵਰਗਾ ਚੇਤ ਤੇ ਬਹਿ ਕੇ ਵੀ ਤੇਰੇ ਦਾ ਕਾਹਦਾ ਜ਼ੋਰ ਲੱਗਿਆ। ਤੇ ਜਿਹੋ ਜਿਹਾ ਇੱਥੇ ਬੋਲਣਾ, ਉਹੋ ਜਿਹਾ ਇੱਥੇ ਬੋਲਣਾ, ਕਿੰਨਾ ਕੁ ਫਰਕ ਹੈ। ਗੱਲਾਂ ਹੀ ਕਰਦੇ ਹਾਂ, ਪਰ ਸਾਡੇ ਵਾਲੇ ਆਮ ਹੀ ਇਹ ਗੱਲਾਂ ਕਹਿੰਦੇ ਸੁਣੀਦੇ ਹੈ। ਸਾਡੇ ਸਾਨੂੰ ਤੇ ਜੀ ਇਹ ਤੇ 12 ਘੰਟੇ ਜਿਹੋ ਜਿਹੀ ਕਹੀ ਚਲਾ ਲਈ, ਜਿਹੋ ਜਿਹਾ ਘੰਟਾ ਕੀਰਤਨ ਕਰ ਲਿਆ, ਕਿਤੇ ਸੌਖਾ ਹੈ। ਤੇ ਕਈ ਬਾਬਿਆਂ ਨੇ ਹੋਰ ਗਾਹ ਲਾਤੀ ਸਿਰੇ, ਬਾਬੇ ਕਹਿੰਦੇ 100 ਜਨਮ ਦੀ ਭਗਤੀ ਹੋਵੇ ਤਾਂ ਕੀਰਤਨ ਦੀ ਦਾਤ ਮਿਲਦੀ, ਉਦਾਂ ਤੇ ਮਿਲਦੀ ਹੋਈ ਨਹੀਂ। ਤੂੰ ਸਤਨਾਮ ਬਾ ਬੈਠਾ ਰਹਿ, ਤੂੰ ਵੀ ਸਾਡੀ ਤੇ 100 ਜਨਮ ਦੀ ਭਗਤੀ ਹੈ ਨੀ। ਫਿਰ ਇਸੇ ਬਾਬੇ ਨੂੰ 100 ਰੁਪਈਆ ਦੇ ਦਿਓ, ਭਾਜੀ ਅੱਗੇ ਰੱਖ ਦੋ, ਸਾਡੀ ਵੀ ਮਾੜੀ ਮੋਟੀ ਅਰਦਾਸ ਕਰਦੇ। ਇਹਦੇ 100 ਜਨਮ ਭਗਤੀ ਕਰਕੇ ਆਏ, ਭਾਰੀ ਪਾਉਣਾ ਲੋਕਾਂ ਦੇ, ਜਿੰਨਾ ਮਰਜ਼ੀ ਪਾਈ ਚੱਲੋ। ਲੋਕਾਂ ਨੂੰ ਡੈਡੀ ਕਰਨਾ ਹੈ, ਅਗਲੇ ਨੂੰ ਥੱਲੇ ਹੀ ਖਿੱਟਣਾ ਹੈ, ਕੱਚੇ ਹੀ ਲਾਉਣਾ ਹੈ। ਸੋਚਿਆ ਕਰੇ ਬੰਦਾ ਘਰੇ ਸੱਦ ਕੇ ਕੱਚੇ ਹੀ ਲਾਈ ਜਾਵੇ ਬੰਦੇ ਨੂੰ, ਇੱਥੇ ਸਾਡੇ ਵਾਲੇ ਸਟੇਜਾਂ ਤੇ ਬਹਾ ਕੇ ਬੰਦੇ ਨੂੰ ਥੱਲੇ ਹੀ ਖਿੱਟੀ ਜਾਂਦੇ ਆ। ਤੁਸੀਂ ਤੇ ਹੈ ਹੀ ਨੀ ਕੁਛ, ਤੁਸੀਂ ਤੇ ਹੈ ਹੀ ਨੀ, ਅਸੀਂ ਹੈ ਹੀ ਜਾਂਦੇ। ਜਿਹੜੇ ਬੰਦੇ ਦੁਆਨ ਜਾ ਕੇ, ਗੁਰਦੁਆਰੇ ਜਾ ਕੇ, ਗੁਰੂ ਸਾਹਿਬ ਦੀ ਹਜ਼ੂਰੀ ਜਾ ਕੇ ਉੱਪਰ ਨੂੰ ਜਾਣੇ ਚਾਹੀਦੇ ਸੀ, ਉਹਨਾਂ ਨੂੰ ਥੱਲੇ ਨੂੰ ਖਿੱਟੀ ਜਾਂਦੇ। ਬੰਦੇ ਨੂੰ ਡਿਵੈਲਪ ਕਰਨਾ ਸੀ, ਡੈਡ ਕਰੀ ਜਾਂਦੇ। ਬੰਦੇ ਨੂੰ ਕੈਮ ਕਰਨਾ ਸੀ, ਕੈਮ ਕਰਨਾ ਸੀ ਉਹਨੂੰ, ਤੇ ਤੂੰ ਐਵੇਂ ਨਹੀਂ, ਤੇਰੇ ਤੇ ਤੇਰੀ ਕੁਆਲਿਟੀ ਆ, ਮੇਰੇ ਤੇ ਮੇਰੀ ਕੁਆਲਿਟੀ ਹੈ, ਮੈਂ ਤੇ ਤੂੰ ਇੱਕੋ ਜਿਹੇ ਨਹੀਂ। ਤੇਰੇ ਤੇ ਕੁਝ ਖਾਸ ਹੋਣਾ ਜਿਹੜਾ ਮੇਰੇ ਚ ਹੈ ਨਹੀਂ, ਮੇਰੇ ਤੇ ਕੁਝ ਖਾਸ ਹੋਣਾ ਜਿਹੜਾ ਤੇਰੇ ਚ ਹੈ ਨਹੀਂ। ਫਿੰਗਰ ਪ੍ਰਿੰਟ ਰਲਦੇ ਆਪਣੇ ਸਾਰਿਆਂ ਦੇ, ਆ ਅੰਗੂਠੇ ਜਿਹੜੇ ਫਿੰਗਰ ਪ੍ਰਿੰਟ ਆ, ਸਾਡੇ ਤੇ ਫਿੰਗਰ ਪ੍ਰਿੰਟ ਨਹੀਂ ਰਲਦੇ ਇੱਕ ਦੂਜੇ ਨਾਲ। ਪਿਆਰਿਓ, ਦੁਨੀਆਂ ਵਿੱਚ ਇੱਕ ਫਿੰਗਰ, ਇੱਕ ਆ ਮੇਰੇ ਅੰਗੂਠੇ ਦੀਆਂ ਜਿਹੜੀਆਂ ਲਾਈਨਾਂ ਹੈ, ਇੱਦਾਂ ਦੀਆਂ ਦੂਜੀਆਂ ਨਹੀਂ ਬਣਾਈਆਂ। ਕੁਦਰਤ ਹਰ ਵੱਖਰਾ ਪੈਦਾ ਕਰਦੀ ਹੈ, ਨਵਾਂ ਪੈਦਾ ਕਰਦੀ ਹੈ, ਅਲੱਗ ਪੈਦਾ ਕਰਦੀ ਹੈ, ਇੱਕ ਦੂਜੇ ਤੋਂ ਹੱਟ ਕੇ ਪੈਦਾ ਕਰਦੀ ਹੈ ਕੁਦਰਤ। ਕੁਦਰਤ ਦਾ ਸਿਸਟਮ ਇੱਦਾਂ ਦਾ, ਹਰ ਚੀਜ਼ ਵੱਖਰੀ ਹੈ, ਅਲੱਗ ਹੈ। ਇੱਕ ਪੱਤੇ ਵਰਗਾ ਦੁਨੀਆਂ ਵਿੱਚ ਦੂਜਾ ਪੱਤਾ ਪੈਦਾ ਨਹੀਂ ਕੀਤਾ ਕੁਦਰਤ ਨੇ, ਤੇ ਤੈਨੂੰ ਤੇਰੀ ਕੁਆਲਿਟੀ ਪਛਾਣਨੀ ਪਊ। ਮੈਂ ਆਪਦੀ ਪਛਾਣਦਾ, ਤੂੰ ਆਪਣੇ ਵਾਲੀ ਪਛਾਣ ਲੈ। ਹੁਣ ਦੇਖੋ, ਕਿਸੇ ਚ ਜੋੜੀ ਵਜਾਉਣ ਦਾ ਗੁਣ ਹੈ, ਕਿਸੇ ਚ ਵਾਜੇ ਵਾਲਾ ਹੈ, ਕਿਸੇ ਚ ਗਾਉਣ ਦਾ ਹੈ,
سواد بھی قدرت دا تائیں ہے جے ساری باجیاں والے ہون پھر تے بج گئے ساز جے سارے کہن گئے تے بج لیں گے بیٹھا گے پھر تے ہو گیا کیرتن اودے الگ ہونا چاہیے دوجے چ الگ چاہیے تیجے چ الگ چاہیے سواد ہی پھر قدرت وچ رب نے قدرت نے الگ الگ بندے الگ الگ ٹیسٹ دے پیدا کیتے ہیں تینوں تینوں تیرا بکھاونا پینا کوالٹی دے دے کوالٹی جڑی ہے جنوں گن کہنے اسی او باہر کڈ کے دکھاؤ کوئی کسے فیلڈ وچ کوئی کسے فیلڈ وچ ملا ماردا کوئی کسے فیلڈ وچ ملا ماردا وکھرے وکھرے ہے سارے باغ پھل ہے سارے تائیں پیارا لگدا باغ اے تائیں سونا لگدا آلس نہ کر جو تینوں ملیا ہے وہ تینوں ہی ملیا ہے جو مینوں ملیا ہے وہ مینوں ہی ملیا ہے پر تو اپنی کوالٹی بنا دے ہاں ہاں جو پت کا پیار ہے وہ دھی کا نہیں پر جو دھی کا پیار ہے وہ پت کا نہیں ہو سکتا اپنی کوالٹی ہے مرد کی اپنی کوالٹی ہے عورت کی اپنی کوالٹی ہے اپنی اپنی کوالٹی ہر چیز خاص ہے تا کر کے گن گاوا ہوں جی ویاخیا نہ کی سارے دماغ میں ربا دن رات گن گاوا کہ میں دن رات ہی واحگرو واحگرو ہی کرنا کام بھی کرنے ہیں گھر کے کار وہار بھی کرنے ہیں جوبا بھی کرنی ہے ڈیوٹیاں بھی کرنی ہے کھیتیاں بھی کرنی ہے دن رات گن گاؤں کا مطلب ہے رب کے نجموں کے مطابق جو میری کوالٹی ہے میں انہوں جیواں میں پرگٹ کراں آگی گل پکڑ کے پیارے لوہن پھر ایک بار پڑھ لو

ਬਸ ਨਾਮ ਤੇਰਾ ਤੇਰੀ ਸਮਝ ਤੇਰੀ ਸਮਝ ਲੈ ਕੇ ਮੈਂ ਗੁਣਾਂ ਨੂੰ ਜਿਉਵਾਂ ਅਕਲ ਲੈ ਕੇ ਜ਼ਿੰਦਗੀ ਵਿੱਚ ਮੈਂ ਲਾਗੂ ਕਰਾਂ ਤੁਹਾਡੇ ਗਿਆਨ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਸੰਭਾਲ ਲਵਾਂ ਇਹ ਸਮਝਿਓ ਕਿਰਪਾ ਕਰਕੇ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਸੋ ਗੁਰਪ੍ਰਸਾਦੀ ਤਰੀਏ ਸੰਤਨ ਮਤਲਬ ਸਾਧ ਸੰਗਤ ਵਿੱਚ ਆਉਣਾ ਜਾਂ ਚੰਗੀ ਚੰਗੀ ਗੱਲ ਕਿਤੋਂ ਵੀ ਮਿਲ ਜੇ ਚੰਗੀ ਗੱਲ ਸੱਚ ਦੀ ਗੱਲ ਕਿਤੇ ਵੀ ਮਿਲ ਜੇ ਉਹਨੂੰ ਆਪਣੇ ਜ਼ਿੰਦਗੀ ਵਿੱਚ ਲਾਗੂ ਕਰਨਾ ਆਪਣੀ ਜ਼ਿੰਦਗੀ ਵਿੱਚ ਸੰਭਾਲ ਲੈਣਾ ਇਹ ਜ਼ਰੂਰੀ ਹੈ ਸੰਤ ਹੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਹੁਣ ਗੱਲ ਕਮਾਉਣ ਤੇ ਖੜਦੀ ਹੈ ਗੱਲ ਲਾਗੂ ਕਰਨ ਤੇ ਖਲੋਣੀ ਆ ਗਈ ਆਪਣੀ ਜ਼ਿੰਦਗੀ ਵਿੱਚ ਕਮਾਉਣਾ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਫਿਰ ਮਨ ਮਨ ਨੇ ਮੰਨਣਾ ਨਹੀਂ ਚੰਗੀਆਂ ਗੱਲਾਂ ਮਨ ਕਿੱਥੇ ਮੰਨਦਾ ਆਲਸ ਕਰਦਾ ਹੈ ਗੁਣ ਧਾਰਨ ਕਰਨੇ ਚੰਗੇ ਨਹੀਂ ਲੱਗਦੇ ਇਹ ਗੁਣਾਂ ਨੂੰ ਲਾਗੂ ਕਰਕੇ ਜ਼ਿੰਦਗੀ ਜਿਉਣੀ ਕਿਤੇ ਸੌਖੀ ਪਈ ਹੈ ਆਪਣੀ ਜ਼ਿੰਦਗੀ ਵਿੱਚ ਜਿਵੇਂ ਹੁਣ ਮੈਂ ਕਿਹੜੀ ਕਿੰਨੀ ਵਾਰੀ ਬੇਨਤੀ ਕੀਤੀ ਹੈ ਦੱਸਿਓ ਪਿਆਰਿਓ ਇੱਕ ਗੱਲ ਦਾ ਜਵਾਬ ਦਿਓ ਬਈ ਇੱਥੇ ਜਿੰਨੇ ਮੇਰੇ ਵੀਰ ਬੈਠੇ ਹੋ ਜਰਾ ਜਵਾਬ ਦਿਓ ਭੈਣਾ ਵੀ ਵੀਰ ਵੀ ਵੀ ਸ਼ਰਾਬ ਠੀਕ ਹੈ ਪੀਣੀ ਕਿ ਗਲਤ ਹੈ ਬੋਲਿਓ ਗਲਤ ਹੈ ਅੱਛਾ ਇਹ ਦੱਸੋ ਵੀ ਭਰੂਣ ਹੱਤਿਆ ਢਿੱਡ ਦੇ ਵਿੱਚ ਧੀਆਂ ਮਾਰ ਦੇਣੀਆਂ ਠੀਕ ਹੈ ਕਿ ਗਲਤ ਹੈ ਬੋਲਿਓ ਇੱਕ ਵਾਰੀ ਗਲਤ ਹੈ ਦਾਜ ਲੈਣਾ ਠੀਕ ਹੈ ਕਿ ਗਲਤ ਹੈ ਲੱਚਰਵਾਦ ਠੀਕ ਹੈ ਕਿ ਗਲਤ ਹੈ ਨਗੀਨਵਾਦ ਠੀਕ ਹੈ ਕਿ ਗਲਤ ਹੈ ਗਲਤ ਹੈ ਨਾ ਨਸ਼ੇ ਠੀਕ ਹੈ ਕਿ ਗਲਤ ਹੈ ਗਲਤ ਹੈ ਆ ਹੁਣ ਸਾਰੀਆਂ ਗੱਲਾਂ ਦਾ ਸਾਰਿਆਂ ਨੂੰ ਪਤਾ ਹੀ ਹੈ ਤੇ ਦਵਾਨ ਕਾਹਦੇ ਲਈ ਦਵਾਏ ਆਹੀ ਗੱਲਾਂ ਕਰਨੀਆਂ ਆਪਾਂ ਸਟੇਜਾਂ ਤੇ ਹੋਰ ਕਰਨਾ ਕੀ ਹੈ ਹਰੇਕ ਬੰਦੇ ਨੂੰ ਪੁੱਛ ਲਓ ਹਰੇਕ ਭੈਣ ਨੂੰ ਪੁੱਛ ਲਓ ਆ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਇੱਥੇ ਕਾਪੀ ਪੈਨ ਲੈ ਕੇ ਸਾਰੇ ਪਿੰਡ ਚ ਗੇੜਾ ਦੇ ਆਓ ਭੈਣੀ ਬਾਗਾ ਦੇ ਕੱਲੇ ਕੱਲੇ ਘਰੇ ਜਾਇਓ ਐਨਾ ਸੌ ਸੌ ਸਵਾਲ ਲਿਖ ਲਓ ਨਸ਼ੇ ਠੀਕ ਹੈ ਕਿ ਗਲਤ ਹੈ ਸਾਰੇ ਕੀ ਕਹਿਣਗੇ ਗਲਤ ਹੈ ਸ਼ਰਾਬ ਠੀਕ ਹੈ ਕਿ ਗਲਤ ਗਲਤ ਹੈ ਨਿੰਦਿਆ ਚੁਗਲੀ ਗਲਤ ਹੈ ਸਾਰਾ ਮੰਨਣਗੇ ਜਦੋਂ ਤੁਸੀਂ ਘਰੇ ਆ ਕੇ ਪਿੰਡ ਵਾਲੇ ਗੁਰਦੁਆਰੇ ਹਿਸਾਬ ਕਿਤਾਬ ਲਾਓਗੇ ਉਹ ਤੁਹਾਨੂੰ ਐਂ ਲੱਗਣਾ ਕਿ ਸਾਰੇ ਸੰਤ ਮਹਾਂਪੁਰਖ ਤੇ ਰਹਿੰਦੇ ਸਾਡੇ ਪਿੰਡ ਚ ਨੇ ਇੰਨੇ ਸਿਆਣੇ ਲੋਕ ਇਹਨਾਂ ਨੂੰ ਤਾਂ ਸਾਰਾ ਹੀ ਪਤਾ ਵੀ ਸ਼ਰਾਬ ਵੀ ਮਾੜੀ ਹੈ ਨਸ਼ੇ ਵੀ ਮਾੜੇ ਹੈ ਦਾਜ ਵੀ ਮਾੜਾ ਹੈ ਸਾਰਾ ਪਿੰਡ ਹੀ ਗਿਆਨੀ ਹੈ ਵੈਸੇ ਤੁਹਾਨੂੰ ਲੱਗਣਾ ਹੀ ਨਹੀਂ ਕੋਈ ਬੰਦਾ ਵੀ ਇਹ ਗਲਤ ਹੈ ਸਾਨੂੰ ਲੱਗਣਾ ਤੇ ਇਹਨਾਂ ਨੂੰ ਸਾਰਾ ਹੀ ਪਤਾ ਪਰ ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ ਗੱਲੀ ਕਿਨੇ ਨਾ ਪਾਇਆ ਜਿਹੜੀਆਂ ਗੱਲਾਂ ਮੈਂ ਕਰਦਾ ਉਹ ਤੁਹਾਨੂੰ ਸਾਰੀਆਂ ਆਉਂਦੀਆਂ ਹੈ ਮੇਰੇ ਤੋਂ ਕੀ ਵੱਖ ਸੁਣੋਗੇ ਤੁਸੀਂ ਸਾਨੂੰ ਸਭ ਪਤਾ ਆਹ ਠੀਕ ਨਹੀਂ ਆਹ ਗਲਤ ਹੈ ਆਹ ਗਲਤ ਹੈ ਆਹ ਠੀਕ ਹੈ ਸਾਰੀਆਂ ਗੱਲਾਂ ਦਾ ਸਾਰਿਆਂ ਨੂੰ ਪਤਾ ਹੈ ਪਰ ਮਨ ਜਾਣਤ ਸਭ ਜਾਣਤ ਹੀ ਔਗਣ ਹੈ ਭੁਲੇਖਾ ਕਹਿਣਾ ਇੱਥੇ ਹਰ ਬੰਦੇ ਨੂੰ ਪਤਾ ਹੈ ਪਰ ਗੱਲ ਖੜਨੀ ਹੈ ਕਮਾਈ ਦੀ ਕਮਾਈ ਦੀ ਹੁਣ ਆ ਵੀ ਅਗਲਾ ਕਹਿੰਦਾ ਬਾਬਿਆਂ ਦੀ ਬੜੀ ਕਮਾਈ ਕੀ ਕਰਿਆ ਕਹਿੰਦੇ ਬਸ ਕਮਾਈ ਕਰੀਏ ਸਾਰੀ ਜ਼ਿੰਦਗੀ ਕੀ ਕੀਤਾ ਹੈ ਬਸ ਨਾਮ ਹੀ ਦੱਸਿਆ ਕਮਾਈ ਨਹੀਂ ਹੁੰਦਿਆ ਜ਼ਿੰਦਗੀ ਦੇ ਲਾਗੂ ਕਿੰਨਾ ਕੁ ਕਰਿਆ ਤੈ ਹਰ ਬੰਦੇ ਨੂੰ ਹਰ ਗੱਲ ਦਾ ਪਤਾ ਸਾਰੀਆਂ ਮੇਰੀਆਂ ਭੈਣਾਂ ਨੂੰ ਪਤਾ ਵੀ ਭਰੂਣ ਹੱਤਿਆ ਮਾੜੀ ਹੈ ਪਰ ਪਤਾ ਉੱਥੇ ਲੱਗੂ ਜਿੱਥੇ ਪੇਟ ਟੀਚੀ ਦੀ ਪੋਤੀ ਦੱਸਦੀ ਡਾਕਟਰ ਨੇ ਫਿਰ ਪਤਾ ਲੱਗਦਾ ਹੈ ਵੀ ਇਹ ਗੱਲ ਜ਼ਿੰਦਗੀ 'ਚ ਲਾਗੂ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਦਾਜ ਦੀ ਗੱਲ ਸਾਰੇ ਕਰਦੇ ਆ ਜਿੱਥੇ ਪੁੱਤ ਪੋਤਾ ਵਿਆਹੁਣਾ ਪਿਆ ਉੱਥੇ ਪਤਾ ਲੱਗੂ ਉੱਥੇ ਤੇ ਮੁੱਲ ਪੈਂਦਾ ਬੱਚੇ ਦਾ ਅਗਲਾ ਪੁੱਛਦਾ ਕਿ ਹੋਰ ਫਲਾਣਾ ਕਿਹਾ ਪੋਤੇ ਦਾ ਕੀ ਲਓਗੇ ਮੋਟਰਸਾਈਕਲ ਲਾਓਗੇ ਕਿ ਗੱਡੀ ਲਾਓਗੇ ਐ ਪੁੱਛਦੇ ਆ ਜਿਵੇਂ ਮੱਝ ਗਾਂ ਵੇਚਣੀ ਹੁੰਦੀ ਹੈ ਓਏ ਸਰਦਾਰਾ ਮੱਝ ਦਾ ਕਿਆ ਲਏਗਾ ਏਦਾਂ ਪੁੱਛਦੇ ਆ ਕਿ ਮੁੰਡੇ ਦਾ ਕਿਆ ਲਏਗਾ ਨਗਦ ਹੀ ਦਵਾ ਦਿੰਦੇ ਆ 10 ਲੱਖ
ਐਦਾਂ ਗੱਲ ਐਦਾਂ ਸੌਦੇ ਹੁੰਦੇ ਹੈ ਕਈ ਏਦਾਂ ਦੇ ਬੰਦੇ ਸੀਗੇ ਵਿਰਲੇ ਬਚੇ ਹੋਣਗੇ ਵਿਰਲੇ ਵਿਰਲੇ ਬਚੇ ਹੋਣਗੇ ਹੁਣ ਇੱਥੇ ਸਾਰਿਆਂ ਨੂੰ ਪੁੱਛ ਲਓ ਸ਼ਰਾਬ ਠੀਕ ਹੈ ਗਲਤ ਹੈ ਗਲਤ ਹੈ ਜੀ ਐਂ ਬੋਲਣਗੇ ਸਾਰੇ ਪਰ ਕੱਲ੍ਹ ਨੂੰ ਸ਼ਾਮ ਨੂੰ ਪਤਾ ਲੱਗੂ ਠੇਕੇ ਵੇਲੇ ਜਦੋਂ ਲੰਘੇਗਾ ਬੋਲਦੀ ਕਿਸੇ ਯਾਰ ਬੇਲੀ ਦਾ ਫੋਨ ਆ ਗਿਆ ਵੀ ਆ ਜਾ ਯਾਰ ਅੱਜ ਤੇ ਦੇਸੀ ਮਿਲ ਗਿਆ ਸੀ ਮੁਰਗਾ ਹੈ ਵੀ ਅੰਗਰੇਜ਼ੀ ਬਾਹਰੋਂ ਆਇਆ ਬੰਦਾ ਬੋਤਲ ਲੈ ਕੇ ਆਇਆ ਦੋ ਤਿੰਨ ਹਜ਼ਾਰ ਦੀ ਆ ਜਾ ਵੇਚੀਏ ਭਲਾ ਉਦੋਂ ਪਤਾ ਲੱਗੂ ਵੀ ਤੇਰੇ ਅੰਦਰ ਕੀ ਹੁੰਦਾ ਇੱਥੇ ਤੇ ਉਹ ਗਲਤ ਹੈ ਜੀ ਉਹਦੀ ਕਹਿ ਦੇਣਾ ਮਿੰਟ ਚ ਕਹਿ ਦਿੰਦਾ ਬੰਦਾ ਗਲਤ ਹੈ ਲਾਗੂ ਫਿਰ ਲਾਗੂ ਕਿੱਦਾਂ ਕਰਾਂਗੇ ਸਾਰਾ ਜ਼ੋਰ ਤੇਰਾ ਹੀ ਲੱਗੂ ਹੁਣ ਉੱਥੇ ਨਾ ਤੇਰੇ ਮਾਂ ਪਿਓ ਨੇ ਅੰਦਰ ਆ ਵੜਨਾ ਨਾ ਤੇਰੇ ਦਾਦੇ ਨੇ ਆਉਣਾ ਨਾ ਟੀਚਰ ਅਧਿਆਪਕ ਨੇ ਆਉਣਾ ਨਾ ਮੇਰੇ ਵਰਗੇ ਪ੍ਰਚਾਰਕ ਨੇ ਆਉਣਾ ਮੈਨੂੰ ਮਾਫ ਕਰ ਦਿਓ ਨਾ ਉੱਥੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਨੇ ਆਉਣਾ ਕਬੀਰ ਸਾਚਾ ਸਤਿਗੁਰ ਕਿਆ ਕੌਣ ਆਊ ਉੱਥੇ ਉੱਥੇ ਵਿਚਾਲੇ ਕੌਣ ਆਊ ਤੇਰੇ ਅੰਦਰ ਜਦੋਂ ਹੁਣ ਕੱਲ੍ਹ ਨੂੰ ਜਦੋਂ ਐਵੇਂ ਗੁਰੂ ਚੱਲੀਏ ਉੱਥੇ ਕੌਣ ਆਊ ਗੁਰੂ ਨਾਨਕ ਦਾ ਗੁਰਪੁਰਬ ਮਨਾ ਕੇ ਹਟਿਆ ਸਰਕਾਰਾਂ ਤੇ ਕੀ ਫਿਰਦੇ ਸੀ ਪ੍ਰਭਾਤ ਫੇਰੀ ਆਈ ਹੈ ਉਹ ਆਉਣਗੇ ਵਿਚਾਲੇ ਉਦੋਂ ਤੇਰਾ ਜ਼ੋਰ ਲੱਗਣਾ ਸਾਰਾ ਬਾਬੇ ਨੇ ਤੇ ਕਹਿਤਾ ਜਿਹੜਾ ਕਹਿਣਾ ਸੀ ਹੁਣ ਤੂੰ ਮੰਨ ਤੇਰੇ ਤੇ ਗੱਲ ਆਉਂਦੀ ਹੈ ਸਾਰੀ ਹੁਣ ਤੇਰੇ ਤੇ ਗੱਲ ਜੇ ਗੁਰੂ ਇੱਥੇ ਲੜ ਕੇ ਵਿਖਾ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਤ ਮਨ ਨਾਲ ਝਗੜਾ ਕਰਕੇ ਮਨ ਨੂੰ ਸੱਤ ਚ ਖਿਲਾਰ ਕੇ ਮੋਰਚਾ ਜਿੱਤ ਕੇ ਵਿਖਾ ਇਹ ਤੇਰੇ ਤੇ ਗੱਲ ਹੈ ਇਸੇ ਕਰਕੇ ਕਬੀਰ ਜੀ ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਵੈ ਤੂਬ ਕਹਿੰਦੇ ਜੇ ਬੰਦੇ ਚ ਕਮੀ ਹੋਵੇ ਗੁਰੂ ਸੱਚਾ ਵੀ ਹੋਵੇ ਤੇ ਗੁਰੂ ਨਹੀਂ ਕੁਝ ਕਰ ਸਕਦਾ ਉਹ ਕਿਵੇਂ ਵਿਚਾਲੇ ਆ ਗਏ ਇੱਥੇ ਉਹ ਤੇ ਸੱਚਾ ਗਿਆਨ ਵਿਚਾਲੇ ਜੇ ਦੇਖੋ ਆਊ ਵਿਚਾਲੇ ਜੇ ਲਿਆਉਣਾ ਚਾਹੇਗਾ ਉਹ ਅਕਲ ਉਹ ਸੱਚਾ ਗਿਆਨ ਤੇਰੀ ਜ਼ਿੰਦਗੀ ਚ ਆਊ ਜੇ ਤੂੰ ਲਿਆਉਣਾ ਚਾਹੇਗਾ ਤੇ ਜੈ ਜੇ ਤੈਂ ਇਹ ਪਰੇ ਕਰ ਦੇਣਾ ਮੈਂ ਨਹੀਂ ਮੰਨਦਾ ਫਿਰ ਨਹੀਂ ਕੋਈ ਕੁਛ ਕਰ ਸਕਦਾ ਕਿਰਤੀ ਚੰਦ ਗੁਰੂ ਰਾਮਦਾਸ ਦਾ ਪੁੱਤ ਹੈ ਕਹਿੰਦਾ ਮੈਂ ਨਹੀਂ ਮੰਨਦਾ ਕੁਛ ਨਹੀਂ ਬਣ ਸਕਿਆ ਫਿਰ ਰਾਮ ਰਾਏ ਗੁਰੂ ਹਰ ਰਾਏ ਦਾ ਪੁੱਤ ਹੈ ਕਹਿੰਦਾ ਮੈਂ ਨਹੀਂ ਮੰਨਦਾ ਕੁਛ ਨਹੀਂ ਬਣ ਸਕਿਆ ਤਾਂ ਕਰਕੇ ਕਮਾਉਣ ਤੇ ਗੱਲ ਖੜੀ ਹੈ ਪੰਗਾ ਇਹ ਹੈ ਜਾਣਦੇ ਸਾਰਾ ਕੁਝ ਆ ਪਰ ਮਨ ਜਾਣਤ ਸਭ ਬਾਤ ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਾਂ ਸਜਾਈਏ ਇਹਦੇ ਗੱਲਾਂ ਨਾਲ ਥੋੜਾ ਪਹੁੰਚਿਆ ਜਾਂਦਾ ਹੈ ਪੁੱਛਤ ਹੈ ਵੈਦ ਖਾਤ ਖਾਤ ਔਖਤ ਨਾ ਸੰਜਮ ਤੇ ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ ਆ ਖੰਘ ਦੀ ਲੱਗ ਜਾਣੀ ਹੈ ਹੁਣ ਮੌਸਮ ਬਦਲਦਾ ਜਦੋਂ ਉਧਰੋਂ ਡਾਕਟਰ ਕੋਲ ਜਾਇਆ ਦਵਾਈ ਲਿਆ ਇੰਨੀ ਸਾਰੀ ਤੇ ਵਿਆਹ ਦੇ ਕਿਸੇ ਦੇ ਜਾ ਕੇ ਪਲੇਟ ਭਰ ਕੇ ਪਕੌੜਿਆਂ ਦੀ ਖਾ ਲੈ ਖੰਘ ਦੀ ਦਵਾਈ ਫਿਰ ਕੀ ਕਰੂ ਉੱਥੇ ਕਹਿੰਦੇ ਵੈਦ ਨੂੰ ਪੁੱਛਦਾ ਹੈ ਪਰ ਪਰਹੇਜ਼ ਰੱਖਦਾ ਨਹੀਂ ਤੇ ਫਿਰ ਵੈਦ ਕੀ ਕਰੇ ਪੁੱਛਤ ਹੈ ਸੁਹਾਗਣ ਕਰਮ ਹੈ ਸੁਹਾਗਣ ਕੇ ਕਹਿੰਦੇ ਇੱਕ ਉਹ ਹੈ ਜਿਹੜੀ ਪਤੀ ਵਰਤਾ ਆਪਣੇ ਘਰ ਵਾਲੇ ਤੋਂ ਬਿਨਾਂ ਕਿਸੇ ਕੰਨੀ ਵੇਖਿਆ ਨਹੀਂ ਤੇ ਇੱਕ ਉਹ ਹੈ ਜਿਹੜੀ ਦਰ ਦਰ ਤੇ ਧੱਕੇ ਖਾ ਕੇ ਆਈ ਹੈ ਉਹ ਕਹਿੰਦੀ ਹੈ ਮੇਰਾ ਪਤੀ ਵੀ ਮੈਨੂੰ ਇਹੀ ਪ੍ਰੇਮ ਕਰੇ ਕਹਿੰਦੇ ਇਹ ਨਹੀਂ ਪੁੱਛਤ ਹੈ ਸੁਹਾਗਣ ਕਰਮ ਹੈ ਦੁਹਾਗਣ ਕੰਮ ਦੁਹਾਗਣਾ ਵਾਲੇ ਤੇ ਰੀਤਾਂ ਸੁਹਾਗਣਾ ਦੀਆਂ ਰਿਦਾ ਬਿਬ ਚਾਰ ਕੱਤ ਸਿਹਜਾ ਬੁਲਾਈ ਹੈ ਅੰਦਰ ਬਿਬ ਚਾਰ ਨਹੀਂ ਫਿਰਦੀ ਹੈ ਤੇ ਕਿਵੇਂ ਪ੍ਰਵਾਨ ਹੋ ਜਾਏਗੀ ਇਸੇ ਤਰ੍ਹਾਂ ਗਾਏ ਸੁਣੇ ਆਖੇ ਨੀਚੇ ਕਹਿੰਦੇ ਗਾਉਂਦਾ ਹੈ ਸੁਣਦਾ ਹੈ ਅੱਖਾਂ ਵੀ ਮੀਚਦਾ ਐਵੇਂ ਐਂ ਰਹਿ ਜਾਂਦਾ ਲਾ ਕੇ ਸਮਾਧੀਆਂ ਮੇਰੇ ਵਰਗੇ ਦੇ ਫੋਟੋ ਵਾਂਗ ਜਾਗ ਜਾ ਕੇ ਪਾਉਂਦੇ ਹੈ ਵੀ ਮੈਂ ਬੜੀ ਸਮਾਧੀ ਲਾ ਕੇ ਬੈਠਾ ਕਹਿੰਦੇ ਗਾਉਂਦਾ ਵੀ ਹੈ ਸੁਣਦਾ ਵੀ ਹੈ ਗਾਏ ਸੁਣੈ ਆਖੇ ਮੀਚੈ ਪਾਈਏ ਨਾ ਪਰਮ ਪਦ ਗੁਰ ਉਪਦੇ

0: پڑھو پڑھو
1: او مان جان دے ساریاں اوکن کر دے جی مان
0: سچ
1: اوکن

0: ਨਿਮਕ ਤੇ ਮਰਤ ਜਿਤ ਛੂਟੈ
1: ਕਰਮ ਧਰਮ ਪਾਖੰਡ ਜੋ ਦਿਸ ਹੈ। ਕਰਮ ਧਰਮ ਜਿਹੜੇ ਦਿਸਣ ਵਾਲੇ ਆ ਜਿਹੜੇ ਦਿਖਾਉਣ ਲਈ ਕਰਦੇ ਹਾਂ ਅਸੀਂ ਦਿਸਦੇ ਨੇ ਜਿਹੜੇ ਦਿਖਾਉਣ ਲਈ ਕਰਦੇ ਹਾਂ

0: ਦੁਨੀਆਂ ਵਿੱਚ ਕਹਿੰਦੇ ਜਿਹੜੇ ਕਰਮ ਧਰਮ ਇੱਕ ਤੇ ਬੰਦਾ ਨਾ ਆਪਣੀ ਜ਼ਿੰਦਗੀ ਚ ਲਾਗੂ ਕਰਦਾ ਸੁਣਾ ਰਿਹਾ ਪਰ ਆਪਣੀ ਜ਼ਿੰਦਗੀ ਚ ਲਾਗੂ ਕਰਦਾ ਸੁਣ ਰਹੇ ਹੋ ਆਪਣੀ ਜ਼ਿੰਦਗੀ ਚ ਲਾਗੂ ਕਰਦੇ ਆ ਪਰ ਜੇ ਮੈਂ ਸੁਣਾਉਂਦਾ ਦਿਖਾਉਣ ਲਈ ਤੇ ਤੁਸੀਂ ਸੁਣਦੇ ਹੋ ਦਿਖਾਉਣ ਲਈ ਪਾਠੀ ਗੁਰਦੁਆਰੇ ਪਾਠ ਕਰਦਾ ਹੈ ਦਿਖਾਉਣ ਲਈ ਤੇ ਸਵੇਰੇ ਗੁਰਦੁਆਰੇ ਜਾਂਦੇ ਆ ਕਈ ਦਿਖਾਉਣ ਲਈ ਕਹਿੰਦੇ ਜੇ ਕਰਦੇ ਆ ਦਿਖਾਵਾ ਫਿਰ ਤੇ ਇਹ ਰਾਹ ਹੀ ਲੁੱਟੇ ਜਾਂਦੇ ਆ ਰਾਤ ਕਿੱਥੇ ਲੁੱਟੇ ਜਾਂਦੇ ਹੈ ਕਰਮ ਧਰਮ ਪਾਖੰਡ ਜੋ ਦੀਸਦਾ ਹੈ ਤਿੰਨ ਜਮ ਜਾ ਰਾਤੀ ਲੁੱਟੇ ਕਹਿੰਦੇ ਜਮ ਕਹਿੰਦੇ ਰਾਤ ਹੀ ਲੁੱਟ ਲੈਂਦੇ ਹੈ ਜਮ ਮਤਲਬ ਹੁਣ ਸਾਡੇ ਦਿਮਾਗ ਚ ਕਈ ਚੀਜ਼ਾਂ ਏਦਾਂ ਦੀਆਂ ਬਣਾਈਆਂ ਹੈ ਜਦੋਂ ਗੱਲ ਆਊ ਜਮਾਂ ਦੀ ਤੇ ਸਾਡੇ ਵੱਡੇ ਵੱਡੇ ਦੰਦਾਂ ਵਾਲੇ ਤੇ ਵੱਡੇ ਵੱਡੇ ਸਿੰਗਾਂ ਵਾਲੇ ਜਮ ਸਾਡੇ ਦਿਮਾਗ ਚ ਆ ਜਾਂਦੇ ਕਿਉਂਕਿ ਸਾਨੂੰ ਅੱਜ ਤੱਕ ਦੱਸਿਆ ਹੀ ਏਦਾਂ ਜਮ ਕੀ ਹੈ ਏਦਾਂ ਦੱਸਿਆ ਵੀ ਮਰਨ ਵੇਲੇ ਬੰਦੇ ਨੂੰ ਲੈਣ ਆਉਂਦੇ ਆ ਪਰ ਬੜੀ ਵਾਰੀ ਇਹ ਗੱਲ ਕੀਤੀ ਹੈ ਵੀ ਗੁਰਬਾਣੀ ਦੀ ਭਾਸ਼ਾ ਸਾਰਾ ਕੁਝ ਪੁਰਾਣੇ ਧਰਮਾਂ ਵਾਲਾ ਹੀ ਹੈ ਪਰ ਅਰਥ ਜਿਹੜੇ ਹੈ ਉਹ ਨਵੇਂ ਹੈ ਵੱਖਰੇ ਹੈ ਗੁਰੂ ਸਾਹਿਬ ਕਹਿੰਦੇ ਹੈ ਧਿਆਨ ਇਕਾਗਰ ਰੱਖਿਓ ਭਾਈ ਜਿਹੜੇ ਦਿਖਾਵੇ ਤੇ ਸਾਡੇ ਕਰਮ ਧਰਮ ਨੇ ਉਹ ਤੇ ਰਾਹ ਹੀ ਲੁੱਟੇ ਜਾਂਦੇ ਨੇ ਗੁਰਬਾਣੀ ਗੱਲ ਕਰਦੀ ਹੈ ਦੇਖੋ ਪਹਿਲੇ ਸਮਿਆਂ 'ਚ ਗੱਲ ਕੀਤੀ ਗਈ ਜਨਮ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ ਪਰ ਗੁਰੂ ਸਾਹਿਬ ਨੇ ਗੱਲ ਕੀਤੀ ਜਨਮ ਤੋਂ ਬਾਅਦ ਤੇ ਮਰਨ ਤੋਂ ਪਹਿਲਾਂ ਅੱਜ ਦੀ ਗੱਲ ਹਰ ਧਰਮ ਇੱਥੇ ਕਿਹੜਾ ਮਰਨ ਤੋਂ ਪਹਿਲਾਂ ਹੈ ਜੰਮਣ ਤੋਂ ਪਹਿਲਾਂ ਐ ਸੀ ਮਰਨ ਤੋਂ ਬਾਅਦ ਐ ਹੋ ਜੂ ਪਰ ਸਾਡੇ ਗੁਰੂ ਜੀ ਕਹਿੰਦੇ ਗੱਲ ਕਰੋ ਅੱਜ ਦੀ ਜੰਮਣ ਤੋਂ ਪਹਿਲਾਂ ਵੀ ਨਹੀਂ ਕਿਸੇ ਨੇ ਵੇਖਿਆ ਤੇ ਮਰਨ ਤੋਂ ਬਾਅਦ ਵੀ ਕਿਸੇ ਨੇ ਨਹੀਂ ਵੇਖਿਆ ਅੱਜ ਦੀ ਗੱਲ ਕਰੋ ਔਖਾ ਬੰਦਾ ਅੱਜ ਹੈ ਤੁਹਾਡਾ ਧਰਮ ਮਰਨ ਤੋਂ ਬਾਅਦ ਫਾਇਦਾ ਕਰਦਾ ਕੋਈ ਡਾਕਟਰ ਕਹੇ ਵੀ ਦਵਾਈ ਲੈ ਲੈ ਫਾਇਦਾ ਅਗਲੇ ਜਨਮ ਚ ਹੋਊ ਆਪਾਂ ਲਵਾਂਗੇ ਦਵਾਈ ਨੂੰ ਅਗਲਾ ਕਹੇ ਰਜਿਸਟਰੀ ਐਤਕੀ ਕਰਾ ਦੇ ਕਬਜ਼ਾ ਅਗਲੇ ਜਨਮ ਚ ਲੈ ਲਈ ਆਪਾਂ ਕਹਾਂਗੇ ਪਾਗਲ ਸਮਝਦਾ ਅਗਲੇ ਜਨਮ ਚ ਕਿਹਨੇ ਵੇਖਿਆ ਤੇ ਸਾਡੇ ਬਾਬੇ ਕਹਿਣਗੇ ਸੱਤਰ ਗੁਣਾ ਦਸ ਗੁਣਾ ਇੱਥੇ ਮਿਲੂ ਸੱਤਰ ਗੁਣਾ ਅਗਲੇ ਜਨਮ ਚ ਉੱਥੇ ਆਪਾਂ ਯਕੀਨ ਕਰ ਲਈਏ ਦੇਖੋ ਨਾ ਜੇ ਤੁਸੀਂ ਕੋਈ ਗੱਡੀ ਮੋਟਰਸਾਈਕਲ ਖਰੀਦਣ ਗਏ ਹੋ ਅਗਲਾ ਕਹੇ ਪੈਸੇ ਐਤਕੀ ਦੇ ਜਾ ਤੇ ਗੱਡੀ ਅਗਲੇ ਜਨਮ ਚ ਆਪਾਂ ਗੱਲ ਪੈ ਜਾਂਗੇ ਬੁੱਧੂ ਸਮਝਦਾ ਹੈ ਅਗਲਾ ਜਨਮ ਕਿਹਨੇ ਵੇਖਿਆ ਹੈ ਤੇ ਧਰਮ ਦੇ ਨਾਂ ਤੇ ਜਦੋਂ ਲੁੱਟਣ ਲੱਗੇ ਅਗਲਾ ਕਹਿੰਦਾ ਕਿੰਨਾ ਜ਼ਮੀਨ ਦਾ ਮੇਰੇ ਨਾਂ ਕਰਾ ਦੇ ਬਾਬਾ ਕਹਿੰਦਾ ਉਹ ਕਹਿੰਦਾ ਫੇਰ ਕਹਿੰਦੇ ਦਸ ਗੁਣਾ ਇੱਥੇ ਤੇ ਬਾਕੀ ਕਹਿੰਦੇ ਸੱਤਰ ਗੁਣਾ ਅੱਗੇ ਤੇ ਕਦੇ ਕਿਸੇ ਬੰਦੇ ਨੇ ਕਿਹਾ ਹੀ ਨੀ ਵੀ ਬੁੱਧੂ ਸਮਝਦਾ ਹੈ ਆਖੋ ਸਤਨਾਮ ਵਾਹਿਗੁਰੂ ਮੈਂ ਬੇਨਤੀ ਕਰਦਾ ਨਾ ਫੇਰ ਬੇਨਤੀ ਕਰਦਾ ਵੀ ਐਤਕੀ ਬੰਦਾ ਪੈਸੇ ਦੇ ਦੇਵੇ ਤੇ ਅਗਲਾ ਕਵੇ ਮੋਟਰਸਾਈਕਲ ਅਗਲੇ ਜਨਮ ਚ ਲੈ ਗਈ ਤੇ ਆਪਾਂ ਕੀ ਕਹਾਂਗੇ ਵੀ ਸਾਨੂੰ ਬੁੱਧੂ ਸਮਝ ਤੇ ਜਿਹੜੇ ਬਾਬੇ ਕਹਿੰਦੇ ਵੀ ਐਤਕੀ ਕਰੋਗੇ ਅਗਲੇ ਜਨਮਾਂ ਚ ਸੱਤਰ ਗੁਣਾ ਮਿਲੂ ਤੇ ਉਦੋਂ ਅਸੀਂ ਕਿਉਂ ਨੀ ਕਹਿੰਦੇ ਵੀ ਬੁੱਧੂ ਸਮਝਦਾ ਪਤਾ ਕਿਉਂ ਨੀ ਕਹਿੰਦੇ ਧਰਮ ਤੇ ਅੱਖਾਂ ਤੇ ਧਰਮ ਦੀ ਪੱਟੀ ਹੋਈ ਅਗਲੇ ਨੇ ਇਸ ਹਿਸਾਬ ਨਾਲ ਬੰਨੀ ਹੈ ਬੰਦਾ ਅੱਖਾਂ ਤੋਂ ਅੰਨਾ ਹੋ ਜਾਂਦਾ ਹੈ ਕੰਨਾਂ ਤੋਂ ਬੂੜਾ ਹੋ ਜਾਂਦਾ ਹੈ ਧਰਮ ਦੇ ਨਾਂ ਤੇ ਕੰਨ ਵੀ ਬੰਦ ਕਰ ਦਿੰਦੇ ਹੈ ਅੱਖਾਂ ਵੀ ਬੰਦ ਕਰ ਦਿੰਦੇ ਹੈ ਦਿਮਾਗ ਵੀ ਬੰਦ ਹੋ ਜਾਂਦਾ ਹੈ ਜਦੋਂ ਗੱਲ ਆਈ ਧਰਮ ਦੀ ਬਸ ਸੱਤ ਵਚਨ ਹੀ ਕਹਿਣਾ ਹੈ ਆਖੋ ਸਤਨਾਮ ਇਹੀ ਸਿਖਾਇਆ ਅੱਜ ਤੱਕ ਵੀ ਸੱਤ ਵਚਨ ਕਹਿਣਾ ਹੈ ਤੈਂ ਐ ਰੰਗੇ ਦੀ ਵੀ ਐ ਨਹੀਂ ਹੋ ਸਕਦਾ ਲੈ ਐ ਨਹੀਂ ਕਹਿਣਾ ਜੇ ਐ ਕਹਿਦਾ ਵੀ ਦੁਰਯੋਧਨ ਨੇ ਪੂਛ ਤੋਂ ਫੜ ਕੇ ਹਾਥੀ ਸਾਨੂੰ ਲੈ ਗਿਆ ਬਾਰੇ ਐ ਐ ਸਾਖੀ ਸੁਣਾਈ ਐ ਉੱਪਰ ਤੋਂ ਉੱਪਰ ਹੀ ਘੁੰਮਦੇ ਫਿਰਦੇ ਐ ਕਹਿੰਦੇ ਰਾਜੇ ਜਨਕ ਨੇ ਕਿੰਤੂ ਕਰਿਆ ਐ ਕਿਵੇਂ ਹੋ ਸਕਦਾ ਕਹਿੰਦੇ ਦੇਖ ਲੈ ਕਿੰਤੂ ਦਾ ਫਲ ਕੀ ਮਿਲਿਆ ਫਿਰ ਉਹਨੂੰ ਕਿੰਤੂ ਨੀ ਕਰਨਾ ਜੋ ਕਹਿੰਦਾ ਸੱਤ ਵਚਨ ਕਹੀ ਜਾਣਾ ਤੈਂ ਅੱਧਾ ਜਿੰਨਾ ਧਰਮ ਦੇ ਨਾਂ ਤੇ ਬੰਦੇ ਨੂੰ ਬੁੱਧੂ ਬਣਾਇਆ ਗਿਆ ਇਹਨਾਂ ਕਿਸੇ ਫੀਲਡ ਵਿੱਚ ਨਹੀਂ ਬਣਾਇਆ ਕਿੰਤੂ ਨਹੀਂ ਕਰ ਸਕਦੇ ਤੁਸੀਂ ਸਵਾਲ ਨਹੀਂ ਕਰ ਸਕਦੇ ਤਾਂ ਕਰਕੇ ਇਹਦੇ ਨਾਲ ਸਾਡੇ ਦਿਮਾਗ ਜਿਹੜੇ ਆ ਡੈਡ ਹੋ ਗਏ ਦਿਮਾਗ ਸਾਡੇ ਖੁੱਲੇ ਨਹੀਂ ਤਾਂ ਕਰਕੇ ਜਮਾਂ ਦਾ ਮਤਲਬ ਕੋਈ ਸਿੰਗਾਂ ਵਾਲੇ ਕੋਈ ਵੱਡੇ ਵੱਡੇ ਦੰਦਾਂ ਵਾਲੇ ਨਹੀਂ ساڈے جڑے پنج وکار ہے ساڈے اندر یہی جام ہے اوگن گل سمجھائی سمجھیے ذرا اگر سمجھیے گل پہلے ایتھے ایکاگرتا دی لوڑ ہے سنے دھیان نال سنیو ویرو پنڈا والے سدھے جے آپاں پر گلاں تے سمجھ آ ہی سکدی ہے کوئی کی گل تے گل جہے انٹرنیٹ پہ سنتے ہیں چلو تے لگاتار دوان سنتے ہیں وہ تو کئی نو ہوں بھی کوئی وکری گل کریے پر سارے ویر کئی بہت سیدھے جے بہت گھٹ گردوارے سے جانے ہیں دوانا سے گھٹ جانے سنتے گھٹ ہے پنڈا والے ابھی سیدھے سادھے لوگ ہیں تا کر کے سیدھیاں سیدھیاں گلا ہیں پر ذرا تو سمجھو میرے ویرو بھائیو سوکھا ہی ہے کوئی اوکھا نہیں دیکھو جدو اکل آ گئی گیان آ گیا پھر سے گن بن جاندے نے انرجی ہے وہی گن بن جاندے نے جدو بے اکل دے کول آ جان اگیانی کول آ جان وہی اوگن بن جاندے نے گن اوگن اپنے آپ وچ کچھ نہیں گن اوگن بنتے ہیں جے گیانی دے کول آیا کام کرودھ لوبھ موہ ہنکار وہ تے انہاں نوں گن بنا لو تے جے مورکھ دے کول آ گیا پھر انہاں نوں اوگن بن جاندے نے اودے لئی گیان وال واسطے پنجے ہی گن نے پنجے ہن گیان وال نوں غصہ آیا تے مورکھ نوں غصہ آیا ویکھو پھر मूर्ख नू लोभ आया ते ज्ञानवान नू लोभ आया मूर्ख दे मन दा मोह ते ज्ञानवान दे मन दा मोह कितना फर्क है देखो ध्यान नाल समझो गल पकड़ जा जी आपां कहिंदे आ गुस्सा माड़ा है गुस्सा औगण है सानू सच्चे पातशाह गुस्से तो क्रोध तो बचा के रखो क्रोध है जेड़ा माड़ा है जिम्मे आप पढ़ते भी हैं काम क्रोध और लोभ मोह फिर सजाए हमें नानक प्रभु शरणागति कर प्रसाद गुरुदेव मेरे गुरु जी मेरे से कृपा करो मेनू काम क्रोध लोभ मोह हंकार तो बचा के रखो पर चेता रखियो जी जदों ये वध जान फिर माड़े है ओदा माड़े नहीं ध्यान नाल सुनो एक बंदे नू गुस्सा आया तुहाडे च ना किसे दा बच्चा पढ़दा है वो कहिंदा मैं जाणा जी कनेडा गुआंढी पता की कहिंदा है लै तू जाएगा कनेडा शकल देखी अपनी तेनू मिल जू वीजा नाले सुनो वो मुंडा कहिंदा भी असी गरीब हाँ पर मैं पढ़ाई करके जाऊं दो नंबर नहीं जाता मैं पढ़ के जाऊं मैं नंबर लेके आऊं मैं बैंड लेके आऊं मेनू टीचर कहिंदे सी तू पढ़ाई कर ले तू जा सकना कनेडा ओदे नाल ओदा ओदा रिश्तेदार ओदा चाचा ताया ओदा गवांडी ओदा शरीक ओ ते बूथा वेख्या ता आपदा तू जाएगा कनेडा ए कहता हुण जे ते हुंदा मूर्ख ओनू चढ़दा गुस्सा चकदा कई ओदे सिर च मार दिंदा गुस्सा चढ़ गया मूर्ख नूं उहने गुस्से च आ के उहदे कई मारी सिर च पुलिस आके फड़ के लै गई 20 साल ही होगी जेल च बैठा है गुस्सा किनू आया मूर्ख नूं कमले ने गुस्सा आ गया पता ही नहीं लगिया अच्छा सियाणे नूं आया गुस्सा अकल वाले नूं कहिंदा तू गुस्सा देखिया अपना कहिंदा चाचा गुस्सा दा बहुत चढ़िया भी भन्नदे आ मूंह एक बारी ऐ बोलदा है पर दिमाग च की रखिया कहिंदे कोई नहीं तेनूं एक दिन जाके वखावांगे अंदर ही रखिया अंदर अंदर रखना आ गया ना गुस्सा बड़ी कमाल की चीज है ये तेल बनू फ्यूल यही है इन्हें पेट्रोल बन के मचना फिर गुस्सा चीज यही है ये पंजे ने ताकत बहुत इन्हे कि कंट्रोल कर दिए ना उत्थे कंट्रोल कर दिए हुंदा नहीं कंट्रोल ना काम कंट्रोल होवे ना क्रोध कंट्रोल होवे ना लोभ मोह हंकार ये प्रॉब्लम है बड़ी बड़ी वो जे सियाने नू आया गुस्सा वो कहिंदा जाके वखावांगे कहिंदा कोई नहीं चाचा लो जी मुंडे ने गुस्सा कर गया भाई गुस्सा ऐसा करया फिर इन्नी मेहनत कीती पढ़ाई दी इन्नी मेहनत कीती
1: دو تین سالاں دے وچ ایسا پڑھیا پورے نمبر لے کے آیا کلاس تو فرسٹ آیا اُتو بعد بینڈ لے آیا باہر دے فارم بھرے کنیڈا گیا چھٹیاں کٹن آیا ہن چاچے نوں پوچھدا ہور چاچا ہن دس گسا اے نہیں کریا پر گسا مورکھ نے نہیں کریا فرق ہے
0: میری گل سمجھ رہی ہو پوش مارا نہیں اتنے گیانی دے ہاتھ چاہیے آپ کہنے فون نے کھا لے ہوئے گیانے سارے فون کی وڈیری نے کہنے نہیں آپ اپنے کہنے نہیں پہ بچہ سارا دعا یہ کہا فون لے یہ بھی وڈیا نہیں تھا سیانے دے ہاتھ جایا فون ماڑا نہیں مورخ دے ہاتھ لے جایا ماڑا کوئی چیز لے لو یار آ گاؤں والے کو سارے کہنے آئی ہے آ ٹولکا بھی ادا دیا ہوں باجے بھی یہ ہوں کی بورڈ بھی یہ ہوں ساؤنڈ بھی ادا کا ہی ہوتا ہے ہر چیز وہ جب کھے ہاتھ چاہتی ہے اسی طرح گسا کام کرودھ موہ ہنکار اپنے آپ میں کچھ بھی نہیں مورکھا کے ہاتھ چ آئے اوگن بن جاتے ہیں گن اوگن اپنے آپ میں کوئی چیز نہیں ہوں گن اوگن مورکھا کے اوگن نے سیاح کے اہم اوگن گن بن جاتے ایک دم انرجی ہے کوئی چیز نہیں تے گن بن جان گے جی سیاح ہوئے گا کہتے لوگ موت ہے بھائی پیسہ کٹھا کر لو کتے کی موت مرتے نے کئی جو پتر ہرگایا ساوے جیسے جائے لوپی جنتنا جانی پاکھو اپاکھو سب کھائے ہرکے پتے وہاں پھردہ پڑھگرا یہ بھی لوپی ہے پر ایک میانا جیڑا کہتا ہے ماں پہ ہو کہتے بس کر جاؤ ہر پلاسٹو کر لی بتھیری ہے بھی کلے جمین ہے تینوں دس کی لوڑ ہے پڑھن دی میں تے بی اے کروں میں تے ایم اے کروں میں تے ٹرپل ایم اے کروں میں تے پی ایچ ڈی کروں ایتھے بیٹھے ہیں پینتیاں پینتیاں سالاں دے ہو گئے کہندے ہور پڑھنا ہے ہور پڑھنا ہے ایتھے ایتھے اودیاں تے پہنچ کے بھی پڑھتے ہیں اے لوبھ نہیں تے ہور کی ہے پر اے لوبھ کا دا ہے پڑھائی دا گناہ دا کئی بندے ایساں دے ہیں کلاسیکل سنگیت سکھاؤندے ہیں پر اجے آپ بھی سکھدے ہیں کہندے ہور سکھنا کئی اینا پڑھے ہیں پر دنیا دی کوئی کتاب نہیں پڑھ دے کہ ہور پڑھنا ہے لوگ یہ بھی ہے پر اے لوگ کنوں آیا ہوا ہے سیانے نے گیانی نے بس ماڑا کی سی موہ موہ ماڑا تھوڑا جی اپنے نے آنے دس دیا تینوں باقی سارے آنے کٹھا کر کے اپنے آنے ٹھڈ تے پا دیا پھر ماڑا ہے پر جی سارے دل نال موہ کردا کہندا یار کیویں نہ کیویں میں علاقے دا بھلا کرنا ہے میں سارا علاقہ بدل کے رکھ دینا میں پنجاب بدل دوں یہ کتنے موہ سارے مکھ منتریاں دے اندر آوے لیڈراں دے اندر آوے پردھان منتری دے اندر موہ آ جائے سارے بھارت نوں میں اپنے گھر ورگا بناونا وہ موہ تار دوں ماڑا کتنے سی اسی طرح ہنکار یہ اوگن نہیں گیانیاں دے گن ہے اگیانیاں دے اوگن مورکھاں دا اوگن ہے تے سیانے دا اے گن ہے ہنکار ایگو وہ کہندا ہے میں ہی میں ہاں بس وہ نہیں ایک سیلف کانفیڈنس ہے کر کے دکھاوانے نیانا کہنا میں پاس ہو کے بکھاؤں اور تھی کہو گے بھی ہنکار کی بول رہا ہے جی تے بچے اسکول پڑھتے ہیں وہ کھیل چلے ہیں فسٹ آ گے یہ تو چاہیے یہ ہنکار نہیں یہ کانفیڈینس ہے یہ ہونا چاہیے تا کر کے میں بینتی یہ کردا ماڑا کچھ بھی نہیں اوگن گن گیانیاں دے گن تے مورکھاں دے اوگن کوئی واڑا نہیں تے سارے نالوں ضروری چیز کیڑی ہے پھر اے تے انرجی انرجی دا اور انرجی مورخ دے ہاتھ چلے گی اوگن بن گئی سیانے دے ہاتھ چلے گی گن بن گئی پر ہن مینوں دسو سارے نالوں ضروری کی ہے پھر سارے نالوں ضروری کی ہے جی تے گرو گرنتھ صاحب کو کی ملتا ہے گیان جڑنا کدے نال ہے گیان نال سمجھ لینی ہے گیان لینا ہے وڈا کی ہے گیان گرو گرنتھ صاحب دے گیان نال جڑ کے ویکھ، جو لکھیا او پڑھ کے سمجھ کے ویکھ، اپنی زندگی تے لاگو کر کے ویکھ، زندگی جیون دا سواد آ جو، سارے ہی دکھ دور ہو جانے، سارے ہی
1: ज्ञान गुरु दे जदों दे लाड़ लगे
0: औगण गुण बन गए हो ओही गुस्सा है हुण पीना आ गया गुस्सा पीना आ गया ਹੁਣ ਨੀ ਮਾੜਾ ਲੱਗਦਾ ਗੁੱਸਾ ਪਹਿਲਾਂ ਐਵੇਂ ਹੀ ਲੜੀ ਜਾਂਦੇ ਗਾਲਾਂ ਕੱਢ ਕੱਢ ਕੇ ਕਲੇਸ਼ ਪਾ ਲਿਆ ਸਾਰੇ ਪਿੰਡ ਨਾਲ ਵਿਗਾੜ ਕੇ ਬਹਿ ਗਏ ਹੁਣ ਅੰਦਰ ਹੀ ਰੱਖ ਲੈਂਦੇ ਸਮਝ ਆ ਗਈ ਅਗਲਾ ਮੇਲਾ ਮਾਰ ਜਾਂਦਾ ਪਰ ਪਤਾ ਹੈ ਵੀ ਇਹਦਾ ਜਵਾਬ ਐ ਨਹੀਂ ਦੇਣਾ ਕਰਕੇ ਦਿਖਾਵਾਂਗੇ ਘਰ ਪੱਟੇ ਜਾਂਦੇ ਆ ਜੀ ਜਿਹੜਾ ਗੁੱਸਾ ਕੰਟਰੋਲ ਨਾ ਕਰ ਸਕੇ ਗਿਆਨ ਗੁਰੂ

ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਹੁਣ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੀ ਲਿਆ? ਗਿਆਨ ਜੁੜੇ ਕਾਹਦੇ ਨਾਲ? ਗਿਆਨ ਨਾਲ। ਜੋ ਗੁਰੂ ਗ੍ਰੰਥ ਸਾਹਿਬ ਦੇ ਦੱਸਿਆ ਗਿਆ ਉਹ ਬਚਨਾਂ ਨਾਲ, ਉਸ ਗਿਆਨ ਨਾਲ, ਉਸ ਬਾਣੀ ਨਾਲ, ਉਸ ਸੋਚ ਨਾਲ, ਉਸ ਸਮਝ ਨਾਲ, ਉਸ ਦਿੱਤੀ ਹੋਈ ਅਕਲ ਨਾਲ ਜਦੋਂ ਤੋਂ ਜੁੜੇ ਸਾਰੇ ਹੀ ਦੁੱਖ ਦੂਰ ਹੋ ਗਏ। ਉਹਨਾਂ ਬਚਨਾਂ ਨੂੰ ਜਦੋਂ ਕਮਾਇਆ ਸਾਰੇ ਹੀ ਦੁੱਖ ਦੂਰ ਹੋ ਗਏ। ਅੱਗੇ ਮੱਥਾ ਹੀ ਦੇਖਦੇ ਸੀ ਪਰ ਹੁਣ ਕਾਹਦੇ ਨਾਲ ਜੁੜੇ? ਜੋ ਗੁਰੂ ਸਾਹਿਬ ਕਹਿੰਦੇ ਹੈ ਉਹ ਗਿਆਨ ਆਪਣੀ ਜ਼ਿੰਦਗੀ ਤੇ ਲਾਗੂ ਕਰਿਆ। ਪਹਿਲਾਂ ਮੱਥਾ ਹੀ ਦੇਖਦੇ ਸੀ, ਗੁਰਦੁਆਰੇ ਗਏ, ਪ੍ਰਸ਼ਾਦ ਲਿਆ, ਪਰਿਕਰਮਾ ਕੀਤੀ, ਰੁਮਾਲੇ ਚੜਾਏ, ਘਰ ਮੋੜ ਆਏ, ਪਰ ਹੁਣ ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਉਹ ਗਿਆਨ ਉਹਦੇ ਤੱਕ ਪਹੁੰਚੀ ਸੁਰਤੁਰ, ਉਹ ਬਚਨਾਂ ਤੱਕ ਪਹੁੰਚੀ ਸੁਰਤੁਰ, ਉਹ ਜ਼ਿੰਦਗੀ ਚ ਲਾਗੂ ਕੀਤਾ। ਸ਼ਬਦ ਗੁਰੂ ਸੁਰਤ ਧੁਨ ਤੇਲਾ, ਉਹ ਸ਼ਬਦਾਂ ਚ ਗਿਆਨ ਮਿਲਿਆ, ਸਮਝ ਮਿਲੀ, ਹੁਣ ਜ਼ਿੰਦਗੀ ਬਣ ਗਈ, ਜ਼ਿੰਦਗੀ ਸੋਹਣੀ ਬਣ ਗਈ। ਤਾਂ ਕਰਕੇ ਹੁਣ ਆਪਾਂ ਜੋ ਸ਼ਬਦ ਚੱਲਦਾ ਕਰਮ ਧਰਮ ਪਾਖੰਡ ਜੋ ਦੀਸਾ, ਹੁਣ ਜਿਹੜੇ ਕਰਮ ਧਰਮ ਅਸੀਂ ਦਿਖਾਵੇ ਦੇ ਕਰਦੇ ਹਾਂ ਉਹ ਤੇ ਜਮ ਹੀ ਲੁੱਟ ਲੈਂਦੇ। ਜਮ ਕੀ ਆ? ਪੰਜੇ ਜਮ ਹੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਜਦੋਂ ਵੱਧ ਜਾਂਦੇ ਆ ਫਿਰ ਜਮ ਹੀ ਹੈ, ਤੰਗ ਕਰਦੇ ਆ। ਤੇ ਇੱਛਾਵਾਂ ਵਾਸਤੇ ਕਈ, ਹੁਣ ਵੇਖੋ ਇੱਕ ਬੀਬੀ ਆਪਣੇ ਬੱਚੇ ਵਾਸਤੇ 40 ਦਿਨ ਗੁਰਦੁਆਰੇ ਨੰਗੇ ਪੈਰੀ ਜਾਂਦੀ ਹੈ। ਕਿਹਦੇ ਵਾਸਤੇ ਜਾਂਦੀ ਹੈ? ਆਪਣੇ। ਤੇ ਬੱਚੇ ਨਾਲ ਕੀ ਕਰਦੀ ਹੈ? ਮੋਹ। ਤੇ ਕਰਮ ਧਰਮ ਕੌਣ ਖਾ ਗਿਆ? ਨੰਗੇ ਪੈਰੀ ਜਾਂਦੀ ਹੈ, ਗੁਰਦੁਆਰੇ ਰੋਜ਼ ਜਾਂਦੀ ਹੈ, ਪਰ ਇਹ ਦਿਖਾਵੇ ਦਾ ਕਰਮ ਧਰਮ ਨੰਗੇ ਪੈਰੀ ਜਾਣ ਵਾਲਾ ਇਹ ਕਾਹਦੇ ਲਈ ਕਰਦੀ ਹੈ? ਮੋਹ ਲਈ। ਕੌਣ ਖਾ ਗਿਆ ਫਿਰ? ਮੋਹ ਹੀ ਉੱਠ ਕੇ ਲੈ ਗਿਆ। ਕਿਸੇ ਬੰਦੇ ਨੇ 1 ਲੱਖ ਰੁਪਈਆ ਦਿੱਤਾ, 1 ਲੱਖ, ਪਰ ਕਹਿੰਦਾ ਨਾਂ ਲਿਖਾਓ ਮੇਰਾ, ਨਾਮ ਲਿਖਾਓ। ਅਸੀਂ ਨਿਸ਼ਾਨ ਸਾਹਿਬ ਲਾਉਣਾ ਸੀ, 3 ਸਾਲ ਹੋ ਗਏ। ਬੰਦਾ ਕਹਿੰਦਾ 8 ਲੱਖ ਰੁਪਈਆ ਲੱਗੂ, ਮੈਂ ਲਾ ਦੂ ਕੱਲਾ ਹੀ ਲਾ ਦੂ ਮੈਂ। ਮੈਂ ਕਿਹਾ ਠੀਕ ਹੈ, ਲਾ ਦੇ ਫਿਰ, ਲਿਆਓ ਨਿਸ਼ਾਨ ਸਾਹਿਬ ਲਾਈਏ। ਕਹਿੰਦਾ ਥੜੇ ਤੇ ਮੇਰੇ ਪਿਤਾ ਦਾ ਨਾਮ ਲਿਖਣਾ ਪੈਣਾ ਹੈ, ਵੀ ਉਹਦੇ ਨਾਂ ਦੇ ਉੱਤੇ ਮੈਂ ਸੇਵਾ ਕਰਾਈ, ਲਿਖੋ। ਮੈਂ ਕਿਹਾ ਰਹਿਣ ਹੀ ਦੇ ਤੂੰ, ਤੇਰੇ ਨਾਂ ਦਾ ਫੱਟਾ ਨਹੀਂ ਲਾਉਣਾ, ਲਵਾਉਣਾ ਲਵਾ ਦੇ, ਨਹੀਂ ਤੇ ਰਹਿਣ ਦੇ ਆਪੇ ਲੱਗ ਜਾਂਦੇ, ਇਹ ਨਹੀਂ ਲਾਉਣਾ। ਗੁਰਦੁਆਰਿਆਂ ਉੱਤੇ ਗੁਰੂ ਦਾ ਨਾਂ ਹੋਣਾ ਚਾਹੀਦਾ। ਗੁਰਦੁਆਰੇ ਦੇ ਲੱਗੇ ਸੰਗਮਰਮਰ ਪੱਥਰਾਂ ਨੂੰ ਵੀ ਹੰਕਾਰੀਆਂ ਦੇ ਹੰਕਾਰ ਨੇ ਕਾਲਾ ਕਰਤਾ। ਸਾਡੇ ਘਰਾਂ ਦੇ ਵਿੱਚ ਅੱਧੇ ਰੇਟ ਤੇ ਵੀ ਬੰਦਾ ਪੱਥਰ ਨਹੀਂ ਲਾਉਂਦਾ ਜਿਹਦੇ ਤੇ ਨਾਮ ਲਿਖਿਆ ਹੋਵੇ। ਅਗਲਾ ਕਹੇ ਅੱਧੇ ਰੇਟ ਤੇ ਮਿਲਦਾ, ਕਾਲੇ ਅੱਖਰ ਲਿਖੇ, ਆਪਾਂ ਕਹਾਂਗੇ ਅਸੀਂ ਨਹੀਂ ਲੈਣਾ, ਪੱਥਰ ਦੇ ਉੱਤੇ ਕਿਹੜਾ ਲਾਊ ਘਰੇ। ਪਰ ਗੁਰਦੁਆਰਿਆਂ ਨੂੰ ਵੀ ਕਾਲਾ ਕਰਤਾ ਤੇ ਸੋਚ ਕੇ ਵੇਖੋ, ਜਿਹੜੇ ਗੁਰਦੁਆਰਿਆਂ ਦੇ ਪੱਥਰ ਨੂੰ ਵੀ ਕਾਲਾ ਕਰੀ ਫਿਰਦੇ ਹੈ ਉਹਨਾਂ ਦੇ ਅੰਦਰ ਕਿੰਨੀ ਕੁ ਕਾਲਖ ਹੋਊ। ਜਿਨ੍ਹਾਂ ਨੇ ਗੁਰਦੁਆਰਿਆਂ ਦੇ ਚਿੱਟੇ ਪੱਥਰ ਨੂੰ ਚਿੱਟਾ ਨਹੀਂ ਰਹਿਣ ਦਿੱਤਾ, ਨਾਂ ਲਿਖ ਲੈ ਕਾਲੇ ਕਰਤੇ। ਵੱਡੇ ਵੱਡੇ ਗੁਰਧਾਮ ਸਾਡੇ ਭਰੇ ਪਏ ਹੈ, ਨਾਂ ਲਿਖ ਲਿਖ ਕੇ 5,000 ਦੀ ਸੇਵਾ ਕਰਾਈ, 10,000 ਦੀ ਸੇਵਾ ਕਰਾਈ, 20,000 ਦੀ ਸੇਵਾ ਕਰਾਈ। ਪੱਖੇ ਦੇ ਸਾਰੀ 3 ਨੇ, ਨਹੀਂ ਤੇ ਆਪਾਂ ਦੇ ਸਾਰੀ ਪੀੜ੍ਹੀ ਦੇ ਨਾਂ ਲਿਖਾ ਦੀ ਉਹਦੇ ਉੱਤੇ। 3 ਕੁ ਫਰਮੇ 3 ਦੇ ਉੱਤੇ ਉਹ ਜਿੰਨੇ ਕੁ ਲਿਖੇ ਜਾਂਦੇ ਲਿਖ ਰਹੇ ਹਾਂ। ਫਿਰ ਮਰਿਆਂ ਦੇ ਨਾਂ ਦੇ ਉੱਤੇ ਪੱਖਾ ਦਿੱਤਾ, ਦਾਦੇ ਦੇ ਨਾਂ ਤੇ, ਦਾਦੀ ਦੇ ਨਾਂ ਤੇ, ਗੁਰਦੁਆਰੇ ਪੱਖਾ ਚੜ੍ਹਦਾ ਹੀ ਮਰੇ ਦੇ ਨਾਂ ਦਾ। ਹੁਣ ਗਾਂਹ ਹੋਵੇ ਗਰਮੀ ਸੋਚ ਕੇ ਤੇ ਵੇਖੋ ਵੀ ਗਰਮੀ ਦੇ ਵਿੱਚ ਅਗਲਾ ਗੁਰਦੁਆਰੇ ਜਾਏ ਤੇ ਗੁਰਦੁਆਰੇ ਪੱਖਾ ਹੋਵੇ ਨਾ, ਤੇ ਅਗਲਾ ਕਹੇ ਪੱਖਾ। ਉਹ ਕਹਿੰਦੇ 3-4 ਆਏ ਸੀਗੇ, ਬੁੱਢਾ ਬੁੱਢੀ ਮਰੇ ਸੀ, ਉਹ 3-4 ਕਮਰਿਆਂ 'ਚ ਲੱਗ ਗਏ, ਹੁਣ ਹੋਰ ਉਹ ਫਿਰ ਕੀ ਅਰਦਾਸ ਕਰੂ? ਇਹ ਛੱਤ ਕਹਿੰਦੀ ਵੇਖ ਕੇ ਬਾਬਾ ਮਾਰ ਕੋਈ ਬੁੱਢਾ ਬੁੱਢੀ ਇੱਥੇ ਪੱਖਾ ਤੇ ਲੱਗੇ, ਐਂ ਕਹੂ ਫਿਰ? ਮਰਿਆਂ ਦੇ ਨਾਂ ਤੇ, ਪਾਲਕੀਆਂ ਦੇ ਉੱਤੇ, ਨਿਸ਼ਾਨ ਸਾਹਿਬਾਂ ਦੇ, ਹਰ ਜਗ੍ਹਾ ਅਸੀਂ ਆਪਣਾ ਉਹ ਕਾਲਖ ਸਾਡੇ ਅੰਦਰ ਵੀ ਹੈ। ਦੇਖੋ ਅੱਜ ਹਾਲ ਕਾਲੇ ਹੋਏ ਪਏ ਆ, ਕਾਲੇ ਅੰਦਰੋਂ। ਇਹ ਹੰਕਾਰ ਹੈ, ਬੰਦੇ ਨੇ ਲੱਖ ਦਿੱਤਾ ਤੇ ਹੈ ਪਰ ਕੌਣ ਖਾ ਗਿਆ? ਰਾਹ ਹੀ ਲੁੱਟ ਲਿਆ। ਕਿਹਨੇ? ਹੰਕਾਰ ਹੀ ਖਾ ਗਿਆ। ਆ 5 ਨੇ ਜਿਹੜੇ ਰਾਹ ਹੀ ਲੁੱਟ ਲੈਂਦੇ, ਕਰਮ ਧਰਮ, ਕਰਮ ਧਰਮ ਪਖੰਡ ਜੋ ਦੀਸਾ ਹੈ, ਦਿਖਾਵੇ ਦੇ ਜਿਹੜੇ ਕਰਦਾ ਹੈ। 3 ਜਮ ਜਾਗਾ ਲੋਕ,
ਉਹਦੇ ਜਗਾਤ ਕੀ ਟੈਕਸ ਕੀ ਕਹਿੰਦੇ ਜਾਮੀ ਲੁੱਟ ਲੈਂਦੇ ਆ ਮਰਨ ਤੋਂ ਬਾਅਦ ਵਾਲੇ ਉਹ ਸਾਡੇ ਦੀ ਵਿਆਖਿਆ ਐਂ ਕਰਦੇ ਆ ਵੀ ਜਦੋਂ ਜੰਮ ਲੈ ਕੇ ਜਾਂਦੇ ਹੁੰਦੇ ਬੰਦੇ ਨੂੰ ਕੁੱਟਦੇ ਕੁੱਟਦੇ ਗਰਾਹ ਦੇ ਵਿੱਚ ਫਿਰ ਕਹਿੰਦੇ ਜੰਮ ਪੁੱਛਦੇ ਆ ਵੀ ਦੱਸ ਫਿਰ ਵੀ ਹੁਣ ਤੈਨੂੰ ਪਾਣੀ ਦੀ ਪਿਆਸ ਲੱਗੀ ਕਹਿੰਦਾ ਮੈਨੂੰ ਪਾਣੀ ਪਿਆ ਦੋ ਕਹਿਣਗੇ ਚੰਗਾ ਫਿਰ ਤਾਂ ਪਾਠ ਕਰਾਇਆ ਸੀ ਉਹਦਾ ਫਲ ਦੇ ਦੇ ਉਹ ਪਾਠ ਦਾ ਫਲ ਦੇ ਦਿੰਦਾ ਇੱਕ ਗਲਾਸ ਪਾਣੀ ਦਾ ਦੇ ਦਿੰਦੇ ਏਦਾਂ ਦੀਆਂ ਸਾਖੀਆਂ ਸੁਣਾਉਂਦੇ ਵੀ ਇਹ ਖਰੇ ਉੱਥੇ ਨਾਲ ਹੀ ਜਮਾਂ ਦੇ ਰਹਿ ਕੇ ਆਏ ਨੇ ਸਾਰਾ ਕੁਝ ਵੇਖ ਕੇ ਆਏ ਨੇ ਜਮਾਂ ਦੇ ਨਾਲ ਮਰੋਗੇ ਪਤਾ ਲੱਗੂ ਵੀ ਜਮ ਹੈ ਕਿ ਨਹੀਂ ਜਿਉਂਦਿਆਂ ਜਮਾਂ ਦੀ ਗੱਲ ਕਰੋ ਮਰਨ ਤੋਂ ਬਾਅਦ ਏਦਾਂ ਸੁਪਨੇ ਲਈ ਜਾਣੇ ਮਰਨ ਤੋਂ ਬਾਅਦ ਸਿੰਘਾਂ ਵਾਲੇ ਆਉਣਗੇ ਸਿੰਘ ਤੇ ਅੱਜ ਮਾਰਦੇ ਆ ਕਾਮ ਮਾਰਦਾ ਨੀ ਤੇਰੇ ਸਿੰਘ ਗੁੱਸਾ ਸਿਰ ਤੇ ਚੜ੍ਹਦਾ ਨੀ ਇਹਨੂੰ ਜਮ ਨੀ ਮੰਨਦਾ ਇਹ ਜਦੋਂ ਸਾਡੇ ਸਿਰ ਤੇ ਸਵਾਰ ਹੋ ਜਾਂਦਾ ਬੋਲਾ ਕਰ ਦਿੰਦਾ ਬੰਦੇ ਕਮਲਾ ਕਰ ਦਿੰਦਾ ਗੁੱਸੇ ਦੇ ਵਿੱਚ ਆ ਕੇ ਘਰ ਵਾਲੀ ਨੂੰ ਕੁੱਟਤਾ ਤਲਾਕ ਹੋ ਗਿਆ ਬੱਚੇ ਅੱਡ ਅੱਡ ਹੋਏ ਫਿਰਦੇ ਹੈ ਆ ਗੁੱਸੇ ਨੇ ਘਰ ਪੱਟਤਾ ਤੇਰਾ ਤੂੰ ਕਹਿੰਦਾ ਜਮ ਕੁੱਟਣਗੇ ਕੁੱਟਦਾ ਤੇ ਅੱਜ ਤੇਰਾ ਸਾਰਾ ਘਰ ਪੱਟਿਆ ਪਿਆ ਮਾਂ ਨੂੰ ਥੱਪੜ ਮਾਰਨ ਤੱਕ ਜਾਂਦਾ ਰੁੱਸ ਕੇ ਤੇਰੀ ਮਾਂ ਚਲੇਗੀ ਰੁੱਸ ਕੇ ਤੇਰੇ ਘਰ ਵਾਲੀ ਚਲੇਗੀ ਬੱਚੇ ਤੈਨੂੰ ਪਸੰਦ ਨਹੀਂ ਕਰਦੇ ਗੁੱਸੇ ਨੇ ਤੇਰਾ ਬੇੜਾ ਗਰਕ ਕੀਤਾ ਪਿਆ ਤੂੰ ਕਹਿੰਦਾ ਮੈਨੂੰ ਕੁੱਟੂ ਜਮ ਜਮ ਤੇ ਅੱਜ ਕੁੱਟਦਾ ਗੁੱਸੇ ਦਾ ਤੇ ਅੱਜ ਮਾਰਿਆ ਪਿਆ ਕਾਮ ਦੇ ਮਾਰੇ ਬੰਦੇ ਸਾਰੀ ਜ਼ਿੰਦਗੀ ਸੈੱਟ ਨਹੀਂ ਹੋ ਸਕਦਾ ਕਿਤੇ ਸਿਰ ਤੇ ਚੜ੍ਹ ਕੇ ਗਲਤੀ ਕਰਵਾ ਦਿੰਦਾ ਮੁੜ ਕੇ ਸਾਰੀ ਜ਼ਿੰਦਗੀ ਗਲਤੀ ਕਰਕੇ ਰੱਖ ਦਿੰਦਾ ਮਾਂ ਮੁੜ ਕੇ ਕਿਹੜੇ ਜਮਾਂ ਦੀ ਗੱਲ ਕਰਦੇ ਅੱਜ ਜਮ ਨੇ ਲੋਕ ਦੇ ਵਿੱਚ ਫਸ ਕੇ ਹਲਕਾ ਪੁੱਤਾ ਬਣਿਆ ਫਿਰਦਾ ਹੈ ਸੁੱਧ ਮੋਤੀ ਨਹੀਂ ਰਹੀ ਬੰਦਿਆਂ ਵਾਲਾ ਕੰਮ ਵੀ ਨਹੀਂ ਕੀਤਾ ਹਰ ਵੇਲੇ ਲਾਲਚ ਲਾਲਚ ਕਰਦਾ ਰਿਹਾ ਇਹ ਲੋਕ ਸਾਰੀ ਜ਼ਿੰਦਗੀ ਮਾਰਦਾ ਰਿਹਾ ਤੂੰ ਕਹਿੰਦਾ ਮਰਨ ਤੋਂ ਬਾਅਦ ਜਮ ਕੁੱਟਣਗੇ ਮਰ ਮਰਦਾ ਤੇ ਅੱਜ ਗਿਆ ਹੰਕਾਰ ਤੇ ਅੱਜ ਸਿਰ ਤੇ ਚੜ੍ਹ ਕੇ ਬੋਲਦਾ ਅੱਜ ਦੀ ਗੱਲ ਕਰੋ ਪਿਆਰਿਓ ਅੱਜ ਦੀ ਤੇਰੇ ਕਰਮ ਧਰਮ ਭਾਈ ਮੇਰੇ ਕਰਮ ਧਰਮ ਜਿਹੜੇ ਦਿਖਾਵੇ ਦੇ ਕਰੂੰ ਮੈਂ ਇਹ ਮੇਰੇ ਹੀ ਪੰਜੇ ਵਕਾਰ ਲੁੱਟਣਗੇ ਰਾਹ ਜੀ ਮਨ ਨੂੰ ਸ਼ਾਂਤੀ ਕੋਈ ਨਹੀਂ ਆਉਣੀ ਕਰੂੰ ਸਾਰਾ ਕੁਛ ਹੀ ਮੈਂ ਪੀਸ ਆਫ ਮਾਇੰਡ ਨਹੀਂ ਮਿਲਣੀ ਅੰਦਰੋਂ ਰਿਲੈਕਸ ਨਹੀਂ ਹੋਊ ਮੈਂ ਦਿਖਾਵੇ ਦੇ ਕਰਮ ਧਰਮ ਪ੍ਰਵਾਨ ਨਹੀਂ ਹੁੰਦੇ ਤਾਂ ਕਰਕੇ ਕਰਮ ਧਰਮ ਪਾਖੰਡ ਜੋ ਦੀਪ ਹੈ ਤਿੰਨ ਜਮ ਜਾ ਗਾਦੀ ਲੂਟੈ ਤੂੰ ਨਿਰਵਾਣ ਕੀਰਤਨ ਗਾਵੋ ਕਰਦੇਗਾ ਨਿਰਵਾਣ ਨਿਰਵਾਸ਼ਨਾ ਹੋ ਕੇ ਵਾਸ਼ਨਾ ਰਹਿਤ ਹੋ ਕੇ ਉਹਦੀ ਕੀਰਤੀ ਕਰ ਭਾਈ ਉਹਦੇ ਨਾਲ ਜੁੜ ਉਹਦੀ ਕੀਰਤੀ ਕਰ ਵਾਸ਼ਨਾ ਨਾ ਰੱਖ ਵਿਚਾਲੇ ਲਾਲਚ ਨਾ ਰੱਖ ਇੱਛਾ ਨਾ ਰੱਖ ਡਿਮਾਂਡ ਨਾ ਰੱਖ ਆਸ ਨਾ ਰੱਖ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਸੂਤੈ ਸੰਤੋ ਸਾਗਰ ਪਾਰ ਉਤਰੀਏ ਪੜੋ ਫਿਰ

ਪਰ ਇਸ ਗੱਲ ਮੈਂ ਹੈ ਮੈਲ ਤਰੀਕੇ ਤੀਰਥਾਂ ਤੇ ਲੋਕ ਕਾਹਦੇ ਲਈ ਜਾਂਦੇ ਆ ਵੀ ਮਨ ਦੀ ਮੈਲ ਲੱਥੇ ਇੱਥੇ ਕਹਿੰਦੇ ਜ਼ਿਆਦਾ ਹੋ ਰਹੀ ਹੈ ਮੈਲ ਮੈਲ ਲੈਂਦੀ ਨਹੀਂ ਕਹਿੰਦੇ ਸਗੋਂ ਦੁੱਗਣੀ ਹੋ ਜੂ ਦੁੱਗਣੀ ਤੀਰਥਾਂ ਤੇ ਜਾ ਕੇ ਮੈਲ ਲੈਣ ਦੀ ਬਜਾਏ ਬੰਦਾ ਆਪਣੇ ਆਪ ਨੂੰ ਆਪ ਹੀ ਜਸਟੀਫਾਈ ਕਰਦਾ ਰਹਿੰਦਾ ਆਪ ਹੀ ਸਰਟੀਫਿਕੇਟ ਦੇਈ ਜਾਂਦਾ ਹੈ ਅਸੀਂ ਬਹੁਤ ਚੰਗੇ ਹਾਂ ਅਸੀਂ ਬਹੁਤ ਧਰਮੀ ਹਾਂ ਇਹਨੇ ਮੈਂ ਤੀਰਥਾਂ ਤੇ ਜਾਣਾ ਇਹਨੇ ਮੈਲ ਲੈਣੀ ਕੀਤੀ ਸਗੋਂ ਦੂਣੀ ਹੋ ਗਈ ਪੜ੍ਹਦੇ ਹਾਂ ਨਾਵਣ ਚੱਲੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਇੱਕ ਭਾਉ ਲੱਥੀ ਨਾਤੇ ਆ ਦੋਏ ਭਾਰ ਚੜੀ ਇਸ ਮਨ ਦੀ ਮੈਲ ਨਹੀਂ ਨਿਕਲੀ ਸਰੀਰ ਨਹਾਉਂਦਾ ਫਿਰਦਾ ਮਨ ਦੇ ਮੈਲਾ ਹੀ ਰਹਿ ਗਿਆ ਫਿਰ ਫਾਇਦਾ ਨਹੀਂ ਨਾ ਹੋਣਾ ਲਓ ਆ ਇੱਕ ਵਾਰ ਏਦਾਂ ਪੜ੍ਹੀਏ ਤਨ ਰਾਜੀ ਕਰਦਾ ਫਿਰਦਾ ਤੀਰਥਾਂ ਤੇ ਜਾ ਕੇ ਤਨ ਠੀਕ ਕਰਦਾ ਫਿਰਦਾ ਪਰ ਜੇ ਮਨ ਠੀਕ ਨਾ ਹੋਇਆ

ਤੇ ਤੇਰਾ ਤਨ ਤੇ ਜਾਂਦਾ ਪਰ ਗੁਰੂ ਦੇ ਗਿਆਨ ਤੱਕ ਪਹੁੰਚਣ ਲਈ ਤੇਰਾ ਮਨ ਨਹੀਂ ਜਾਂਦਾ, ਮਨ ਰਾਜੀ ਨਹੀਂ। ਗੁਰੂ ਦੇ ਬਚਨ ਕਮਾਉਣ ਲਈ ਮਨ ਰਾਜੀ ਨਹੀਂ, ਅੰਮ੍ਰਿਤ ਛਕਣ ਲਈ ਮਨ ਰਾਜੀ ਨਹੀਂ, ਦਾੜੀ ਕੇਸ ਰੱਖਣ ਲਈ ਪੱਗ ਬੰਨਣ ਲਈ ਮਨ ਜੇ ਰਾਜੀ ਨਹੀਂ, ਫਿਰ ਕੱਲੇ ਤਨ ਦਾ ਕਿਆ ਕਰਾਉਣਾ ਹੈ। ਜੇ ਬਚਨ ਕਮਾਉਣ ਲਈ ਮਨ ਰਾਜੀ ਨਾ ਹੋਇਆ ਫਾਇਦਾ ਕੀ ਹੋਇਆ? ਮਨ ਮੰਨੇ ਅੰਦਰੋਂ ਮੰਨੀਏ, ਦਿਲ ਹੋ ਮੁਹੱਬਤ ਜਿੰਨ ਸਹੀ ਸੱਜੇ, ਦਿਖਾਵੇ ਦੇ ਕਰਮ ਧਰਮ ਨੀ, ਮਨ ਮੰਨੇ, ਮਨ ਬਦਲੇ, ਮਨ ਸੁਣੇ, ਮਨ ਚੇਂਜ ਹੋਵੇ। ਕਰੋੜਾਂ ਤੀਰਥਾਂ ਦੇ ਇਸ਼ਨਾਨ ਕਹਿੰਦੇ ਬੰਦਾ ਕਰਦਾ ਹੈ, ਮੈਲ ਲੈਂਦੀ ਨਹੀਂ ਸਗੋਂ ਦੂਣੀ ਹੋ ਜਾਂਦੀ। ਇਸ ਗੱਲ ਮੈਂ ਮੈਲ ਪ੍ਰੀਚ ਹੈ, ਜਿਹੜੇ ਮੈਲ ਭਰਦੀ ਹੈ ਦੋਵੇਂ ਪੰਕਤੀਆਂ ਇਕੱਠੀਆਂ ਭਰਦੀਆਂ।

ਫਾਇਦਾ ਕੋਈ ਨੀ ਤੇ ਜੇ ਪਾਠ ਵੀ ਪੜ੍ਹੇ ਵੇਦ ਗ੍ਰੰਥ ਵੀ ਪੜ੍ਹਦਾ ਰਹੇ ਸਿਮਰਤੀਆਂ ਸ਼ਾਸਤਰ ਵੀ ਸ਼ਾਸਤਰ ਪੜ੍ਹੇ ਪਰ ਜੇ ਦਿਖਾਵੇ ਵੀ ਪੜ੍ਹਦਾ ਭਾਈ ਉਹਦਾ ਵੀ ਕੋਈ ਫਾਇਦਾ ਨਾ ਪੜ੍ਹੇ ਦਾ ਨਾ ਨਾਏ ਦਾ ਜੇ ਦਿਖਾਵਾ ਜੇ ਕਮਾਉਣਾ ਨਹੀਂ ਜ਼ਿੰਦਗੀ 'ਚ ਲਾਗੂ ਨਹੀਂ ਕਰਦਾ ਪੜ੍ਹੀ ਜਾ ਪੜ੍ਹਾਈ ਜਾ ਸੁਣੀ ਜਾ ਸੁਣਾਈ ਜਾ ਨਹਾਉਂਦਾ ਫਿਰ ਨਵਾਉਂਦਾ ਫਿਰ ਲੋਕਾਂ ਨੂੰ ਕੋਈ ਫਾਇਦਾ ਨਹੀਂ ਆਹ ਪੰਕਤੀਆਂ ਏਦਾਂ ਸਮਝ

ਇਹ ਅੱਖਰ ਜੋ ਗੁਰਮੁਖ ਜਾਪੈ, ਜਾਪੈ ਦਾ ਅਰਥ ਹੈ ਜਾਣੇ, ਜਾਪੈ ਮਤਲਬ ਸਮਝੇ। ਫਰੀਦਕੋਟੀਆ ਟੀਕਾ, ਹਾਲਾਂਕਿ ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਆਪਾਂ ਪੜ੍ਹਦੇ ਜ਼ਿਆਦਾ, ਪਰ ਜਾਪੈ ਦਾ ਅਰਥ ਜੇ ਤੁਸੀਂ ਫਰੀਦਕੋਟੀਏ ਟੀਕੇ 'ਚ ਵੇਖੋਗੇ ਤੇ ਜਾਣੇ, ਜਾਪੈ ਮਤਲਬ ਜਾਣੇ। ਮੈਂ ਤੇ ਇਹ ਸਿੱਧਾ ਮੰਨਦਾ ਵੀ ਜਪ ਦਾ ਮਤਲਬ ਸਮਝ, ਜਪ ਜਪਾ ਸਮਝ ਸਮਝਾ, ਜਪਣਾ ਜਪਾਉਣਾ ਸਮਝਣਾ ਸਮਝਾਉਣਾ, ਆਪ ਜਪੈ ਅਮਰ ਹੈ ਨਾਮ ਜਪਾਵੈ ਸਮਝਣਾ ਤੇ ਦੂਜਿਆਂ ਨੂੰ ਸਮਝਾਉਣਾ। ਨਾਮ ਜਪ ਸਮਝ ਲੈ, ਅਕਲ ਲੈ, ਗਿਆਨ ਲੈ, ਇਹਦਾ ਅਰਥ ਸਿੱਧਾ ਇਹ ਹੈ। ਨਾਮ ਜਪ ਸਮਝ ਲੈ, ਗਿਆਨ ਲੈ। ਤੇ ਜੇ ਕੋਈ ਕਹਿੰਦੇ ਸਮਝੇ ਨਾ, ਇਹ ਅੱਖਰ ਜੋ ਗੁਰਮੁਖ ਜਪਦਾ ਕਿਸਕੀ ਨਿਰਮਲ ਹੋਏ, ਉਹਦੀ ਸਿਫਤ ਹੈ ਅਸਲੀ, ਜਿਹੜਾ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੇਗਾ, ਜਾਣੇਗਾ, ਸਮਝੇਗਾ। ਇੱਕੋ ਹੈ ਜਿਹੜਾ ਦਿਖਾਵੇ ਦੇ ਕਰਮ ਧਰਮ ਕਰਦਾ, ਬਾਹਰੋਂ ਬਾਹਰੋਂ ਕਰਦਾ, ਫਿਰ ਇੱਕੋ ਹੈ ਜਿਹੜਾ ਅੰਦਰੋਂ ਜੁੜਿਆ, ਜਿਹੜਾ ਮਨ ਕਰਕੇ ਮੰਨ ਰਿਹਾ, ਸਮਝ ਰਿਹਾ, ਪ੍ਰੈਕਟੀਕਲ ਕਰ ਰਿਹਾ, ਜਿਹੜਾ ਕਮਾ ਰਿਹਾ, ਜਿਹੜਾ ਗੁਣਾਂ ਨੂੰ ਜਿਉਂ ਰਿਹਾ, ਗੁਣਾਂ ਨੂੰ ਜ਼ਿੰਦਗੀ 'ਚ ਲਾਗੂ ਕਰ ਰਿਹਾ, ਜਿਹੜਾ ਉਹ ਜਿਹੜਾ ਗੁਣਾਂ ਨੂੰ ਵਿਸਰਨਾ ਹੀ ਦਾ ਸਾਰ ਆਪਣਾ ਨਾਮ ਦੇਹੋ, ਜਿਹਨੇ ਗਿਆਨ ਲਿਆ, ਗੁਣ ਗਾਵਾਂ ਦਿਨ ਰਾਤ, ਗੁਣਾਂ ਨੂੰ ਜ਼ਿੰਦਗੀ 'ਚ ਲਾਗੂ ਕਰ ਲਿਆ, ਗੁਣ ਗਾਉਂਦਾ ਹੈ, ਜਿੱਦਾਂ ਦੇ ਕੁਦਰਤ ਨੇ ਬਣਾਇਆ ਉਹ ਗੁਣ, ਇਨਸਾਨੀਅਤ ਦੇ ਗੁਣ ਆ ਗਏ ਜਿਹਦੀ ਜ਼ਿੰਦਗੀ 'ਚ। ਅਗਲੀਆਂ ਪੰਕਤੀਆਂ,

ਖੱਤਰੀ ਬ੍ਰਹਿਮਣ ਸੂਦ ਵੈ ਉਪਦੇਸ਼ ਕਿਉਂ ਵਰਣਾ ਤੋਂ ਸਾਂਝਾ ਚਾਰ ਵਰਣ ਹੈ ਆ ਜਿੰਨੇ ਬਚਨ ਗੁਰੂ ਜੀ ਪਹਿਲਾਂ ਕਰਕੇ ਗਏ ਹੈ ਪੰਚਮ ਪਾਤਸ਼ਾਹ ਕਹਿੰਦੇ ਇਹ ਸਾਰਿਆਂ ਲਈ ਹੈ ਖੱਤਰੀ ਹੋਵੇ ਬ੍ਰਹਿਮਣ ਹੋਵੇ ਸ਼ੂਦਰ ਹੋਵੇ ਵੈਸ ਹੋਵੇ ਆਪਣੀ ਜ਼ਿੰਦਗੀ ਵਿੱਚ ਬਚਨਾਂ ਨੂੰ ਲਾਗੂ ਕਰੇ ਇਹ ਭਲਾ ਤਾਂ ਹੀ ਹੋਣਾ ਭਾਵੇਂ ਕੋਈ ਹੋਵੇ ਛੁਟਕਾਰਾ ਨਹੀਂ ਜ਼ਿੰਦਗੀ ਵਿੱਚ ਲਾਗੂ ਕਰਨ ਕਰੇ ਇਹ ਉਪਦੇਸ਼ ਸਾਰਿਆਂ ਲਈ ਹੈ ਆ ਜਿਹੜੇ ਪਿਛਲੇ ਬਚਨ ਦੱਸੇ ਹੈ ਇਹ ਨਹੀਂ ਵੀ ਇਹਦੀ ਕਿਸੇ ਛੋਟੀ ਜਾਤ ਵਾਲੇ ਵੱਡੇ ਜਾਤ ਦਾ ਫਰਕ ਹੈ ਬਸ ਚਾਰੇ ਵਰਨਾਂ ਦੇ ਵਿੱਚੋਂ ਕੋਈ ਵੀ ਵੀਰ ਮੁੱਠੇ ਬਚਨ ਕਮਾਉਣ ਲੱਗ ਜਾਏ ਉਹਦੀ ਸਿਫਤਾਂ ਹੋਣੀਆਂ ਹੈ ਉਹਦਾ ਜੀਵਨ ਸੋਹਣਾ ਬਣਨਾ ਹੈ ਉਹਦੇ ਮਨ ਨੂੰ ਸ਼ਾਂਤੀ ਮਿਲਣੀ ਹੈ ਉਹ ਭਾਵੇਂ ਕੋਈ ਵੀ ਹੋਵੇ ਐਸੀ ਲਾਲ ਕੁਝ ਦਿਨ ਕੌਣ ਕਰੇ ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਰ ਧਰੈ ਜਾਂ ਕੀ ਛੋਟ ਜਗਤ ਕੋ ਲੱਗੇ ਤਾਂ ਪਰ ਤੂੰ ਹੀ ਧਰੈ ਕਰੇ ਮੇਰਾ ਗੋਬਿੰਦ ਕਾਹੂ ਦੇਣਾ ਕਰੇ ਨਾਮ ਦੇਵ ਕਬੀਰ ਕਲੋਚਨ ਸਦਨਾ ਸਹਿਣ ਕਰੇ ਕਹਿ ਰਵਿਦਾਸ ਸੁਣੋ ਹੋਰੇ ਸੰਤੋ ਹਰ ਜੀਓ ਤੇ ਸਭੈ ਸਰੈ ਕੋਈ ਹੋਵੇ ਨਾਮਦੇਵ ਕਬੀਰ ਵਰਗਾ ਕੋਈ ਭਗਤ ਰਵਿਦਾਸ ਵਰਗਾ ਕੋਈ ਆਵੇ ਆ ਉਪਦੇਸ਼ ਚਾਰਿਆਂ ਲਈ ਸਾਂਝਾ ਹੈ ਤੇ ਜਿਹੜਾ ਵੀ ਇਹ ਉਪਦੇਸ਼ ਆਪਣੀ ਜ਼ਿੰਦਗੀ ਚ ਲਾਗੂ ਕਰ ਲੂ ਉਹਨੂੰ ਫਿਰ ਘੱਟ ਘੱਟ ਦੱਸਿਆ ਪਰਮਾਤਮਾ ਨਜ਼ਰ ਆਉਣਾ ਹੈ ਹਰ ਘੱਟ ਵਿੱਚ ਦੱਸਿਆ ਮਾਲਕ ਨਜ਼ਰ ਆਉਣਾ ਹੈ ਉਹਦੀ ਇਹ ਅਸਲੀ ਜਿਹੜੀ ਬਿਰਦੀ ਹੈ ਉਹਦੀ ਏਦਾਂ ਦੀ ਬਣ ਜਾਣੀ ਹੈ ਮਨ ਸ਼ਾਂਤ ਹੋ ਜਾਣਾ ਹੈ ਤੇ ਘੱਟ ਘੱਟ ਵਿੱਚ ਵਸਿਆ ਪਰਮਾਤਮਾ ਦੇ ਦੋਨੇ ਪੰਕਤੀਆਂ ਇਕੱਠੀਆਂ

ਕਹਿੰਦੇ ਜਿਹੜਾ ਗਿਆਨ ਲਵੇ, ਨਾਮ ਜਪੇ, ਗੁਰੂ ਦੇ ਗੁਰੂ ਦੁਆਰਾ ਸਮਝ ਲਵੇ, ਅਕਲ ਲਵੇ, ਜਾਣੇ ਸਮਝੇ, ਤੇ ਉਹਨੂੰ ਫਿਰ ਘੱਟ ਘੱਟ ਵਿੱਚ ਵਸਿਆ ਪਰਮਾਤਮਾ ਨਜ਼ਰ ਆਉਣ ਲੱਗ ਪੈਂਦਾ ਹੈ, ਤੇਰ ਮੇਰ ਉਹਦੇ ਅੰਦਰੋਂ ਦੂਰ ਹੋ ਜਾਂਦੀ ਹੈ। ਪਰ ਉਹਨਾਂ ਦੇ ਜਿਹੜੇ ਜ਼ਿੰਦਗੀ 'ਚ ਲਾਗੂ ਕਰਦੇ, ਪੜ੍ਹਨ ਵਾਲੇ ਬੜੇ ਆ, ਪੜ੍ਹਾਉਣ ਵਾਲਿਆਂ ਦੀ ਕਮੀ ਨਹੀਂ, ਸੁਣਨ ਵਾਲੇ ਬੜੇ ਆ, ਸੁਣਾਉਣ ਵਾਲਿਆਂ ਦੀ ਕਮੀ ਨਹੀਂ, ਪਰ ਕਮੀ ਹੈ ਤੇ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ। ਆਪਾਂ ਗੁਰੂ ਸਾਹਿਬ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਹੈ। ਸੋ ਅੱਜ ਪਹਿਲਾ ਦੁਆਰ ਇਸ ਪੰਡਾਲ ਦਾ ਸੀ। 10 ਵੱਜ ਗਏ ਆ, 2 ਘੰਟਿਆਂ ਤੋਂ ਉੱਪਰ ਜਾ ਰਿਹਾ ਸਮਾਂ, ਕਿੰਨੇ ਟਕਾਅ ਨਾਲ ਬੈਠੇ ਰਹੇ ਹੋ ਪਤਾ ਹੀ ਨਹੀਂ ਲੱਗਾ 2 ਘੰਟੇ ਕਦੋਂ ਲੰਘ ਗਏ। ਤੇ ਆਪਾਂ ਮੇਰੀ ਬੇਨਤੀ ਸੁਣਿਓ ਬਈ, ਆਪਾਂ 7:30 ਦਾ ਟਾਈਮ ਰੱਖ ਲਈਏ, ਕਿਉਂਕਿ ਹਨੇਰਾ ਵੀ ਜਲਦੀ ਪੈ ਜਾਂਦਾ, ਕੰਮ ਕਾਰ ਥੋੜ੍ਹਾ ਜਿਹਾ ਛੇਤੀ ਨਿਬੇੜ ਲਿਆ ਕਰੋ, ਆ ਕੇ ਪ੍ਰਸ਼ਾਦਾ ਪਾਣੀ ਕੱਟ ਲਿਆ ਕਰੋ। ਉਸ ਤੋਂ ਬਾਅਦ ਫਿਰ ਆਪਾਂ 7:30 ਹੱਦ 7:45 ਵਜੇ ਆ ਗਿਆ ਕਰੀਏ ਸਟੇਜ 'ਤੇ। ਫਿਰ ਜੇ 7:45 ਸ਼ੁਰੂ ਕਰੀਏ, 10 ਵਜੇ 2.25 ਘੰਟੇ ਬਣ ਜਾਂਦੇ। ਜੇ 10:30 ਵਜੇ ਤੱਕ ਵੀ ਲਾਈਏ ਤੇ ਤਾਂ ਵੀ 2.25 ਘੰਟੇ ਫਿਰ ਟਕਾ ਨਾਲ ਆਪਾਂ ਬੈਠਣਾ। ਕੋਸ਼ਿਸ਼ ਕਰਿਓ ਵੇਲੇ ਨਾਲ ਆਇਓ ਵੀਰੋ, ਭਾਈਓ, ਭੈਣੋ, ਵੇਲੇ ਨਾਲ ਕੱਲ ਕੰਮ ਕਾਰ ਨਿਬੇੜ ਕੇ। ਤੁਹਾਡੇ ਇੱਥੇ 3 ਦਿਨ ਦਾ ਪ੍ਰੋਗਰਾਮ ਹੈ ਪਟਿਆਲੇ। ਮੈਂ ਬੇਨਤੀ ਕਰਾਂਗਾ ਜੀ, ਅਜੇ ਆਨੰਦ ਸਾਹਿਬ ਨਹੀਂ ਪੜ੍ਹਿਆ, ਅਰਦਾਸ ਨਹੀਂ ਹੋਈ, ਅਜੇ ਬਹਿ ਜਾਓ, ਖੜੇ ਨਹੀਂ ਹੋਣਾ ਕਿਸੇ, 5 ਮਿੰਟ ਬੈਠੋ ਬਸ, ਜ਼ਿਆਦਾ ਟਾਈਮ ਨਹੀਂ, 5 ਮਿੰਟ ਟਕਾ ਬਣਾਓ। ਭੈਣਾਂ ਨੂੰ ਵੀ ਬੇਨਤੀ ਹੈ ਵੀ ਥੋੜ੍ਹਾ ਜਿਹਾ ਖਿਆਲ ਰੱਖੋ, ਇੱਕ ਤੇ ਖਿਆਲ ਇਹ ਰੱਖਿਓ ਵੀ ਦੁਆਰ ਸੁਣਨਾ ਹੈ, ਬਹਿਣਾ ਪੂਰਾ ਟਾਈਮ, ਜਿੰਨੇ ਆਉਣਾ ਕੋਸ਼ਿਸ਼ ਕਰਿਓ ਵੀ ਬਹਿਣਾ ਹੀ ਹੈ, ਫਿਰ ਬਾਕੀਆਂ ਦਾ ਰੰਗ ਖਰਾਬ ਹੋ ਜਾਂਦਾ, ਵਿੱਚ ਹਿਲਜੁਲ ਹੁੰਦੀ ਹੈ, ਫਿਰ ਸਾਰਿਆਂ ਦਾ ਧਿਆਨ ਟੁੱਟਦਾ, ਸਟੇਜ ਵਾਲਿਆਂ ਨੂੰ ਵੀ ਬੋਲਣ ਵਿੱਚ ਪ੍ਰੋਬਲਮ ਆਉਂਦੀ ਹੈ, ਥੱਲੇ ਵਾਲੇ ਵੀ ਹਿਲਦੇ, ਫਿਰ ਬਿਲਕੁਲ ਐਂ ਆਨੰਦ ਆਉਣਾ ਚਾਹੀਦਾ। ਦੂਜੀ ਗੱਲ, ਲੰਗਰ ਪਕਾਓ, ਵਰਤਾਓ, ਬਣਾਓ, ਇੱਥੇ ਸੇਵਾ ਕਰੋ, ਇੱਥੇ ਹੀ ਛਕੋ ਛਕਾਓ, ਸਾਰੀ ਸੰਗਤ ਲਈ ਪ੍ਰਸ਼ਾਦਾ ਬਣਾਓ, ਬੀਬੀਆਂ ਆ ਕੇ ਸਾਰੇ ਪਿੰਡ ਵਾਲੇ ਸੇਵਾ ਕਰੋ, ਇੱਥੇ ਹੀ ਸਵੇਰ ਦਾ ਬਣਾਓ, ਇੱਥੇ ਹੀ ਦੁਪਹਿਰ ਦਾ ਬਣਾਓ, ਇੱਥੇ ਹੀ ਰਾਤ ਦਾ ਬਣਾਓ, ਇੱਥੇ ਹੀ ਛਕੋ, ਘਰਾਂ 'ਚ ਪ੍ਰਸ਼ਾਦਾ ਨਾ ਬਣਾਓ, ਇੱਥੇ ਹੀ ਬਣਾਓ, ਛਕੋ ਵੀ ਇੱਥੇ ਹੀ, ਤੇ ਸਾਰੀ ਸੰਗਤ ਲਈ ਸੇਵਾ ਵੀ ਕਰੋ। ਬੀਬੀਆਂ ਵਾਰੀ ਵਾਰੀ 2-2 ਘੰਟੇ ਜਿੱਦਾਂ ਤਵੀਆਂ ਦੇ ਉੱਤੇ ਡਿਊਟੀਆਂ ਆਪਣੀਆਂ ਆਪਣੀਆਂ ਕਰੋ। ਸਾਰੀਆਂ ਭੈਣਾਂ ਨੂੰ ਬੇਨਤੀ ਹੈ, ਪਿੰਡ ਵਾਲਿਆਂ ਨੂੰ, ਸਾਰਿਆਂ ਨੂੰ ਬੇਨਤੀ। ਪਟਿਆਲੇ ਸ਼ਹਿਰ ਦੇ ਦੁਆਰ ਸੀ ਆ ਜਿਹੜੇ 3 ਦਿਨ 28-29-30 ਨਵੰਬਰ ਦੇ, ਉੱਥੇ ਜਗ੍ਹਾ ਕੋਈ ਮਿਲ ਨਹੀਂ ਸਕੀ, 2-3 ਜਗ੍ਹਾ ਵੇਖੀਆਂ ਪਰ ਸੈੱਟ ਨਹੀਂ ਆਈਆਂ, ਪਟਿਆਲੇ ਦੇ ਦੀਵਾਨ ਫਿਰ ਰੱਦ ਕਰਨੇ ਪਏ, ਤੇ ਫਿਰ ਸੋਚਿਆ ਵੀ ਕਿੱਥੇ ਰੱਖੇ ਜਾਣ ਪ੍ਰੋਗਰਾਮ। ਇੱਥੋਂ ਦੇ ਵੀਰ ਕਾਫੀ ਲੰਬੇ ਸਮੇਂ ਤੋਂ ਕਹਿੰਦੇ ਸੀ ਕਿ ਸਾਡੇ ਪਿੰਡ 'ਚ ਸਮਾਗਮ ਦਿਓ, ਜਦੋਂ ਤਰੀਕ ਸੈੱਟ ਆਉਂਦੀ ਉਦੋਂ ਕਰੋ, ਤੇ ਪਟਿਆਲੇ ਦੇ ਰੱਦ ਹੋਣ ਕਰਕੇ ਪ੍ਰੋਗਰਾਮ 3 ਦਿਨ ਦਾ ਸਮਾਂ, ਪਿਛਲੇ 25 ਦਿਨ ਪਹਿਲਾਂ ਹੀ ਇਹਨਾਂ ਨੂੰ ਡੇਟ ਜਿਹੜੀ ਹੈ ਪੱਕੀ ਕੀਤੀ ਵੀ ਆਹ ਡੇਟ ਖਾਲੀ ਹੈਗੀ, ਛੇਤੀ ਤਿਆਰੀ ਕਰ ਲਓਗੇ, ਕਹਿੰਦੇ ਵੀ ਕਰ ਲਾਂਗੇ। ਬੜੀ ਹਿੰਮਤ ਵੀਰਾਂ ਨੇ ਕੀਤੀ, ਉਦਮ ਕੀਤਾ ਪਿੰਡ ਵਾਲਿਆਂ ਨੇ, ਫਿਰ ਤਿਆਰੀਆਂ ਵਾਸਤੇ ਗਏ, ਪਰਮਿਸ਼ਨਾਂ ਮਿਲਦਿਆਂ ਮਿਲਦਿਆਂ ਪਿਛਲੇ 10 ਦਿਨ ਪਹਿਲਾਂ ਹੀ ਪਰਮਿਸ਼ਨ ਮਿਲੀ ਹੈ ਪ੍ਰੋਗਰਾਮ। ਮੈਨੂੰ ਤੇ ਲੱਗਦਾ ਸੀ ਵੀ ਹੋ ਸਕਦਾ ਪਰਮਿਸ਼ਨ ਹੀ ਨਾ ਮਿਲੇ ਦੀਵਾਨਾਂ ਦੀ, ਕਿਉਂਕਿ ਕਈ ਸਾਡੇ ਅੱਜ ਰੌਲਾ ਪਾਉਣ ਵਾਲੇ ਵੀ ਬੜੇ ਆ ਵੀ ਦੀਵਾਨ ਲੱਗਣ ਨਹੀਂ ਦੇਣਾ। ਸੋ ਪਰ ਫਿਰ ਵੀ ਵੀਰਾਂ ਨੇ ਹਿੰਮਤ ਕੀਤੀ ਤੇ 10 ਦਿਨਾਂ ਦੇ ਵਿੱਚ ਹੀ ਬੋਰਡ ਤਿਆਰ ਲਾ ਕੇ ਫਟਾਫਟ ਤਿਆਰੀਆਂ ਕੀਤੀਆਂ, ਪਿੰਡ ਵਾਲਿਆਂ ਨੇ ਸੋਹਣਾ ਸਾਥ ਸਹਿਯੋਗ ਦਿੱਤਾ। ਭਾਈ ਅੱਜ ਤੁਸੀਂ ਸੁਣ ਲਿਆ, ਕੱਲ੍ਹ ਨੂੰ ਵੀ ਸੁਣਿਓ, ਪਰਸੋਂ ਵੀ ਸੁਣਿਓ, ਫਿਰ ਤੁਸੀਂ ਸੋਚਿਓ ਬਹਿ ਕੇ ਵੀ ਤੁਹਾਡੇ ਬੱਚਿਆਂ ਵਾਸਤੇ ਕੋਈ ਗਲਤ ਗੱਲ ਹੈ, ਤੁਹਾਡੇ ਨਿਆਣਿਆਂ ਲਈ, ਫਿਊਚਰ ਲਈ, ਮਾਇੰਡ ਡਿਵੈਲਪਮੈਂਟ ਦੀ ਗੱਲ ਹੈ, ਪਰਸਨੈਲਿਟੀ ਡਿਵੈਲਪ ਕਰਨ ਦੀ ਗੱਲ ਹੈ, ਦਿਮਾਗ ਖੋਲਣ ਦੀ ਗੱਲ ਹੈ, ਦਿਮਾਗ ਦਾ ਵਿਕਾਸ ਹੋਵੇ, ਸਾਡਾ ਦਿਮਾਗ ਦਾ ਵਿਕਾਸ ਹੋ ਗਿਆ, ਸਾਡੇ ਪਿੰਡਾਂ ਦਾ, ਸਾਡੇ ਸ਼ਹਿਰਾਂ ਦਾ ਆਪੇ ਵਿਕਾਸ ਹੋ ਜਾਣਾ, ਅਸੀਂ ਜ਼ਿੰਮੇਵਾਰ ਬਣੀਏ, ਫਰਜ਼ ਪਛਾਣੀਏ, ਸਾਡਾ ਕਰਮ ਸਾਡਾ ਧਰਮ ਬਣੇ। 3 ਦਿਨ ਨੋਟ ਕਰਿਓ, ਕੋਈ ਕਿਸੇ ਤੇ ਭਾਰ ਪਾਉਣ ਦੀ ਗੱਲ ਨਹੀਂ ਕੀਤੀ, ਭਾਰ ਲਾਉਣ ਦੀ ਗੱਲ ਕੀਤੀ, ਸੌਖਾ ਕੀਤਾ, ਹੌਲਾ ਕੀਤਾ, ਕੰਮਾਂ ਕੰਮ ਕਰਨ ਨੂੰ ਜੀ ਕਰੋ, ਪੜ੍ਹਨ ਨੂੰ ਜੀ ਕਰੋ, ਜਿਹੜੇ ਜਿਹੜੀਆਂ ਡਿਊਟੀਆਂ ਕਰਦੇ ਹੋ ਕਰਨ ਨੂੰ ਜੀ ਕਰੋ, ਸਵਾਦ ਆਊ ਜ਼ਿੰਦਗੀ ਲਿਆਉਣ ਦਾ।
پر جے ٹکڑے بہ کے سنیے سمجھیے تے منیے اج سنیا ہے کل سنو پرسوں سنو تینے دن آ کے حاضری بھرو کوئی گل غلط لگے مینوں مل کے ضرور دس دیو کیا گل ٹھیک نہیں گرمت دی نہیں گرمت تو الٹ ہے ضرور مل کے دس سکدے سو ساری سنگتاں دا ایتھوں دے پربندک ویراں دا سب دا بڑا دھنواد ہے تے جنی ہو سکے تکڑے ہو کے سیوا کرو لنگراں دے وچ پربندکاں نوں پچھو بھی کیڑا ساتھ دئیے نیڑے نیڑے پنڈاں والے پچھو چاہ نال کوئی کھیر بنا کے کوئی پرساد بنا کے کوئی جیڑی مرضی سیوا کر سکتا سارا پنڈ کٹھا ہو کے دودھ کٹھا کر لو کھیر بنا لو لنگر دے وچ لیا کے پا دیو آپو اپنے پنڈ تے بنا سکدے کرو کری اپنا بنایا جا سکتا بنا کے لنگر دے وچ پاؤ پنڈ والے آ کے لنگر دی سیوا کرو سو کل نو پنڈال جیڑا بدا دتا جائے گا اج بھی پنڈال کھول دتا گیا سی پہلے دن ہی سنگت بہت سی تے کل نو ہور بھی زیادہ جڑے جڑے دوروں نیڑوں آون والے ہون گے سب آون گے پرسوں نو پھر لاسٹ دیوان ہے ساری سنگت نو بینتی ہے ود چڑھ کے دونوں تین دن پہنچو جہے موٹر سائیکل سے آئے گھر گڈیاں کھڑیاں ٹرالیاں کھڑیاں وہ سنگت نال لے کے آؤ گردوارے اناؤنس کرا کے بھی آؤ پائی چلیے پرو ٹائم اونا ہی لگنا ہوں سما اونا ہی ہوں پر ہور بھی بھیڑ بڑا بڑا پہنا تیار ہو سکتے ہیں باقی جنہیں امرت چکنا وہ من بڑا کھنڈے کی پول پراپت کریے داخلہ بڑا ضروری ہے پڑھائی تے بڑی چنگی پر داخلہ بڑا ضروری ہے داڑیاں کیس رکھ لو ہولی ہولی بدو میں اے نہیں کہیں گا اے ساڈا قوم دا کانسیپٹ ہے داڑی کیس رکھیے دھرمی بندہ کوئی نہیں ہو سکدا دھرمی ہندوؤں وچ بڑے ہے مسلماناں وچ بڑے ہے سکھاں وچ دھرمی جڑے ہیگے ہے پر ورلے دھرم من دا وشا ہے اے ساڈا قومی کانسیپٹ ہے ساڈی آئیڈینٹی ہے ساڈی نشانی ہے یہ ساری پچھان ہے جی پچھان پتر ہوں گا داڑی کیس ساری پچھان ہے ساری نشانی ہے داڑیاں کیس رکھ لیے آپ امرت چک لیے داخلے لو باقی جہے رہ گئے کوئی ہولی ہولی من بنائی چلیے پر تیاری کریے پرسوں امرت کا باٹا بھی تیار ہونا ہے بڑے بھی نشیا تو دور نے گلتی کوئی کیتی نہیں بس ایویں پرے پرے پھرتے آؤ آپ امرت چک کے داڑی رکھ لیے کیس رکھ لیے سریتا پاؤ پنج بکاری ہو جاؤ نت نیمی بنو سہج پاٹ کرو بانی ود تو ود پڑھو گھر ود تو ود جو گرو صاحب نے بچن نے زندگی چ لاگو کریے گھر سونے بن سوکھے ہوئے گئے ویران نو بینتی ہے بھنوں نو بینتی ہے سارے آؤ تیاریاں کریے امرت چک پرسوں امرت سنچار بھن باغا کے گردوارا صاحب ہوئے گا ود تو ود باقی دیا بینتی آپ کل کے دوار کر گے ود تو ود آ کے جو کہ آپ کل کے دوار چ لاہا لیے کھنڈے باٹے کا امرت چکن چکیے ود تو ود تیاری کریے ساری سنگتوں کا دھنواد اکنا نو سب سوچی آئی ایک سر دے بے پرواہ ایک بے پرواہ ہی رہ جائے ساری کھٹے ساری زندگی نہیں کھٹے لاہا ہی نہیں ہے سوچتے ہی رہے بس کوئی نہیں جی کوئی نہیں جی کوئی نہیں جی نہیں پائی کر سکتا ہے ہمت جنیا لتاں جنی کی جان ہے بھار چک سکتا ہے تو لڑنا پینا اپنے آپ جہیا گلتیاں جی کرتے چڈ دے بس اپنے آپ کو آپ قائم کریے ٹھاکر گائیے آتم رنگ دلوں شرنی پاون نام پیاون سہج سماون سنگ جا کو ہر رنگ لاگو اس جگ میں سو کہیت ہے سورا رنگ لگنا ہے جی آپ پہلے پڑھ کے ہٹے نے کئی پھر پڑھ لینے لو

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

Thank you.

ਕਾਲਜ ਗੋਹੇ ਦਾ ਅਵਤਾਰ ਅਬੋਧਨਾ ਦਿਸੀ ਆਵੇ, ਕੋਈ ਨਾ ਕਿਸੇ ਮਰਜ਼ੀ ਸੋਈ ਕਰੇ ਜੋਈ ਮਨ ਭਾਵੇ, ਕਿਸੇ ਪਜਾਈ ਸਿਰਾ ਕੋਈ ਗੋਲ ਮੜੀ ਪਜਾਵੇ, ਤੰਤ ਮੰਤਰ ਕੋ ਖੰਡ ਕਰ ਕਲਪ ਕਰੋਧ ਬੋਵਾਨ ਵਧਾਵੇ, ਆਪੋ ਧਾਪੀ ਹੋਏ ਕੇ ਨਿਆਰੇ ਨਿਆਰੇ ਪੰਥ ਚਲਾਵੇ, ਕੋਈ ਪੂਜੇ ਚੰਦ ਸੂਰਜ ਕੋਈ ਧਰਤ ਆਕਾਸ਼ ਮਨਾਵੇ, ਪੌਣ ਪਾਣੀ ਬਸੰਤ ਧਰਮ ਰਾਜ ਕੋਈ ਤਰਪਾਵੇ, ਉਪਭੋਗਤ ਧਰਮੀ ਭਰਮ ਭੁਲਾਵੇ, ਕਲਯੁਗ ਨਾ ਸਾਗਰ ਕਾ ਕੂੜ ਅੱਗੇ ਰਸਵਾਓ, ਉਪਭੋਗਤ ਧਰਮੀ ਭਰਮ ਭੁਲਾਵੇ।

جیسے بے اثر بن بھائی کر کے نیچ سدھارنا ਆਪਣੇ ਲੇਖੇ ਅੰਦਰ ਪਾਈ ਕਰਕੇ ਨੀਚ ਸੁਧਾਰਨਾ ਤਾਂ ਪ੍ਰਭ ਲੇਖੇ ਅੰਦਰ ਪਾਈ।

ਮਨ ਕੀ ਕਿੰਦਰੀ ਉਜਾਈ ਪੰਜ ਤੱਤ ਨਾ ਹਿਰਦੇ ਰੱਖੋ ਪੰਜ ਤੱਤ ਨਾ ਹਿਰਦੇ ਰੱਖੋ ਰਹੋ ਨਿਰਾਲ ਮਤਾਰੀ ਮੈਂ ਤਵੀਰ ਸੁਣੋਰੇ ਸੰਤੋ ਧਰਮ ਦਿਆ ਕਰਵਾੜੀ ਮੈਂ ਤਵੀਰ ਸੁਣੋਰੇ ਸੰਤੋ ਧਰਮ ਦਿਆ

ਸਿੰਘੀ ਸਾਹਿਬ ਸਭ ਸੰਗ ਲੈ ਧਿਆਨ ਬਬੂਲ ਚੜਾਵੋ ਧਰਤੀ ਕੋ ਆਤਮ ਕੇ ਵਸੋ ਨਾਮ ਵਧਾਰੂ ਵਾਜੇ ਪਰਮ ਵਾਜੇ ਪੰਜ ਤਾਰ ਤਥਾਸੋ ਉਪਜੇ ਰਾਗ ਰਸਾਲੰ ਉਲਟੇ ਤਾਂ ਤਰੰਗ ਰੰਗ ਅਤੋ ਉਲਟੇ ਤਾਂ ਤਰੰਗ ਰੰਗ ਅਤੋ ਗਿਆਨ ਗੀਤ ਵਧਾਰੂ ਚਗ ਚਗ ਰਹੇ ਦੇ ਉਦਾਨ ਮਨੋ ਚਗ ਚਗ ਬੋ ਮਗਵਾਨ ਆਤਮ ਉਪਦੇਸ਼ ਭੇ ਸੰਯਮ ਕੋ ਜਾਓ ਸੋ ਅਜੱਪਾ ਜਾਪਾ ਆਤਮ ਉਪਦੇਸ਼ ਭੇ ਸੰਯਮ ਕੋ ਜਾਓ ਸੋ ਅਜੱਪਾ ਜਾਪਾ ਸਦਾ ਰੇ ਚੰਕਿਰਸੀ ਕਾਇਆ ਸਦਾ

ক্ষেত্রফল ভক্তবল আসে শব্দ শব্দ সিঙ্গি

0: ਸਾਧ ਸੰਗਤ ਗੁਰੂ ਗੋਪਾਲ ਮੈਂ ਸਹਿਜ ਸਮਾਜ ਲਗਾ ਦੇ ਨਵਾਸੀ ਉਮਰ ਰੋਗ ਮਰੋਗ ਹੋਏ ਕਰ ਬਜੋਗ ਸੁਣਿਆ ਕਰ ਸੰਜੋਗ ਬਜੋਗ ਕਰਾਸੀ ਸਾਧ ਸੰਗਤ ਗੁਰਮੁਖ ਸੋਵਾਸੀ ਸਭ ਸੁਰਤ ਸਿੰਘੀ ਵਜੇ ਡੰਡਾ ਗਿਆ ਧਿਆਨ ਗੁਰਦਾਸੀ ਐਸਾ ਜੋਗ ਕਮਾਓ ਜੋਗੀ ਜੋਗ ਨਾ ਪਗਲੀ ਕੱਪੜੀ ਜੋਗ ਨਾ ਮੇਲੇ ਵੇਸੋ ਯੋਗ ਨਾ ਪਗਲੀ ਕੱਪੜੀ ਯੋਗ ਨਾ ਪਗਲੀ ਕੱਪੜੀ ਜੋਗ ਮੇਲੇ ਵੇਸੋ
1: ਸਤਿ ਸ਼੍ਰੀ ਅਕਾਲ।

ਮੈਂ ਬਰਾਗੀ ਜੋਗੀ ਮਰਤਨ ਸੋਗ ਬਜੋਗੀ ਅੰਤ ਬ੍ਰਹਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਭਸਮੇ ਧਾਰੀ ਅੰਤ ਬ੍ਰਹਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਭਸਮੇ ਧਾਰੀ ਆਣੀ ਨਾਏ ਤ੍ਰਿਪਲ ਪਾਂਡੀ ਨੇ ਝੂਟੇ ਹੋਏ ਪਸਾਰੀ ਮਨ ਪਵਨ ਦੋ ਤੁੰਬਾ ਕਰੀਏ ਜੁਗ ਜੁਗ ਸਾਰਥ ਸਾਜੀ ਮਨ ਪਵਨ ਦੋ ਤੁੰਬਾ ਕਰੀਏ ਜੁਗ ਜੁਗ ਸਾਰਥ ਸਾਜੀ ਸਿੱਤ ਪਈ ਤੰਤੀ ਛੂਟੇ ਨਾਹੀ ਅਨੰਦ ਕਿੰਗਰੀ ਵਾਜੀ ਸਿੱਤ ਪਈ ਤੰਤੀ ਛੂਟੇ ਨਾਹੀ ਸਿੱਤ ਪਈ ਤੰਤੀ ਛੂਟੇ ਨਾਹੀ ਅਨੰਦ ਕਿੰਗਰੀ ਵਾਜੀ ਸੁਣ ਮਨ ਮਗਨ ਪਏ ਮੈਂ ਪੂਰੇ ਮਾਇਆ ਡੋਲਣ ਲਾਗੀ ਕੈਤ ਵੀਰ ਤਾਂ ਕੋ ਪੁਨਰਵ ਜਨਮ ਨਾਹੀ ਖੇਲ ਕੇ ਉਭੇ ਲਾਗੀ ਸੁਣ ਮਨ ਮਗਨ ਪਏ ਹੈ ਪੂਰੇ ਸੁਣ ਮਨ ਮਗਨ ਪਏ ਹੈ ਪੂਰੇ।

ਇੰਦਰੀਆਂ ਨੂੰ ਪਵਾਜੇ ਜੋ ਵੀ ਮਤਵਾਰ ਹੋ ਰਹੇ ਪ੍ਰਥਮੇ ਮਸਿਆ ਸੱਚ ਪਾ ਕਿਹਾ ਦੂਜੇ ਮੈਂ ਕਿਸਿਆ ਕਿਹੜਾ ਤੀਜੇ ਅਰਧੋ ਅਰਧ ਸਮਾਇਆ ਇੱਕ ਰਿਆ ਤਾਂ ਇੱਕ ਦਿਖਾਇਆ ਇੱਕ ਆਸੂ ਪਰੋਏ ਮਨੀਆਂ ਗਾਂਠੀ ਭਿਣ ਭਿਣ ਤਨੀਆਂ ਫਿਰਦੀ ਮਾਲਾ ਬਹੁਤ ਪਾਏ ਖਿੱਚਿਆ ਸੂਤਨਾ ਹਿੱਸਾ ਚੌਵਾਂ ਇੱਕੋ ਖਟਾ ਕੀਆ ਤਾਂ ਵਿਖੜੇ ਥਾਂ ਅਣਖ ਖਿੜਕੀਆ ਖੋਜ ਖੋਜ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਕਿਉਂਕਿ ਇੰਦਰੀਆਂ ਨੂੰ ਪਵਾਜੇ ਜੋ ਵੀ ਸੁਣ ਜੋਗੀ ਕੇ ਮਨ ਮਿੱਟੀ ਲਾਗੇ ਕਿਉਂਕਿ ਇੰਦਰੀਆਂ ਨੂੰ ਪਵਾਜੇ ਜੋਗੀ ਕੇ ਮਨ ਮਿੱਟੀ ਲਾਗੇ

सतने सूचना

Amen.

Oh,

ਸੁੰਦਰਾ ਮੋਹਨ ਵਿਆਹ ਕਰ ਚੋਲੀ ਪੱਤਰ ਕਾ ਕਰੋ ਵਿਚਾਰ ਖਿੰਤਾ ਇਹ ਤਾਂ ਸੀਓ ਆਪਣਾ ਨਾਮ ਕਰੋ ਆਧਾਰ ਨਾਮ ਕਰੋ ਆਧਾਰ ਐਸਾ ਜੋ ਕਮਾਓ ਜੋ ਵੀ ਜਲ ਤੋਂ ਸੰਯਮ ਗੁਰਮੁਖ ਭੋਗੀ ਬੁੱਧ ਬਭੂਤ ਚੜਾਓ ਆਪਣੀ ਸਿੰਘੀ ਸੁਰਤ ਮਲਾਈ ਸਰਬਰਾਗ ਫਿਰੋ ਤਨ ਨਗਰੀ ਮਨ ਕੀ ਕਿੰਗਰੀ ਵਜਾਈ ਪੰਜ ਤੱਤ ਲਾ ਹਿਰਦੇ ਰੱਖੋ ਰਹੋ ਨਰਾਲ ਮਤਾਰੀ ਕਹਿ ਸੁਣੋਰੇ ਸੰਤੋ ਧਰਮ ਦਿਆ ਕਰਵਾੜੀ ਅੰਜਨ ਮੈਂ ਨਿਰੰਜਨ ਰਹੀਏ ਜੋਗ ਜੁਗ ਤੇ ਉਪਾਈਏ ਜੋਗ ਜੁਗ ਤੇ ਉਪਾਈਏ।

ਕੋਈ ਜੋਗੀ ਜੈ ਕੰਡ ਪਰਗਟ ਹੋਏ ਨਾਨਕ ਐਸਾ ਬਿਰਲਾ ਕੋਈ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਰਵਿਦਾਸ ਜੀ ਦੇ ਪਵਿੱਤਰ ਇਸ ਸ਼ਬਦ ਦੀਆਂ ਤੁਕਾਂ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੋ ਭਾਂਤੀ, ਰਾਮ ਗੁਸਾਈਆ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਰਹਾਓ ਮੇਰੀ ਖਰੋ ਵਿਪਤ, ਜਨ ਕਰੋ ਸੋ ਭਾਈ, ਚਰਨ ਨਾ ਛਾਡੋ ਸਰੀਰ ਕਲ ਜਾਈ, ਕਹੋ ਰਵਿਦਾਸ ਪਰੋ ਤੇਰੀ ਸਾਂਭਾ, ਬੇਗ ਮਿਲੋ ਜਨ ਕਰਨਾ ਬਿਲਾਂਬਾ। ਇਸ ਪਵਿੱਤਰ ਬਚਨ ਨੂੰ ਆਪਾਂ ਕੱਲ ਵਿਚਾਰ ਰਹੇ ਸੀ, ਮੇਰੀ ਖਰੋ ਵਿਪਤ, ਇਹ ਮੁਸੀਬਤ ਇਹ ਦੁੱਖ ਕੱਟ ਦਿਓ, ਜਨ ਕਰੋ ਸੋ ਭਾਈ, ਮੈਨੂੰ ਸ੍ਰੇਸ਼ਟ ਪ੍ਰੀਤ ਸ੍ਰੇਸ਼ਟ ਭਾਵਨਾ ਬਖਸ਼ ਦੇਵੋ, ਬਖਸ਼ਿਸ਼ ਕਰੋ ਮੇਰੇ ਤੇ, ਮੇਰੀ ਖਰੋ ਵਿਪਤ ਜਨ ਕਰੋ ਸੋ ਭਾਈ, ਸੁੰਦਰ ਪ੍ਰੀਤ ਬਖਸ਼ੋ ਤੇ ਮਾਲਕ ਚਰਨ ਨਾ ਛਾਡੋ ਸਰੀਰ ਕਲ ਜਾਹੀ, ਮੇਰੇ ਸਰੀਰ ਵਿੱਚੋਂ ਭਾਵੇਂ ਸੱਤਿਆ ਚਲੀ ਜਾਏ, ਜਿੰਦ ਨਿਕਲ ਜਾਏ, ਮੇਰੇ ਪ੍ਰਾਣਾ ਦਾ ਪਤਨ ਹੋ ਜਾਏ, ਸੱਚ ਇਹ ਵੇ ਕਿ ਮੈਂ ਮਰਦੇ ਦਮ ਤੱਕ ਮਰਨ ਤੋਂ ਬਾਅਦ ਵੀ ਤੇਰੇ ਚਰਨਾਂ ਵਿੱਚ ਹੀ ਜੁੜਿਆ ਰਹਿਣਾ ਚਾਹੁੰਦਾ। ਕੱਲ ਅਰਜ ਸੀ ਕਿ ਅੰਦਰ ਦੀ ਪ੍ਰੀਤ, ਅੰਦਰ ਦਾ ਪਿਆਰ, ਅੰਦਰ ਦੀ ਸ਼ਰਧਾ, ਇਹ ਪਰਿਪੂਰਨ ਪਰਮਾਤਮਾ ਦੀ ਅਗੰਮੀ ਦਾਤ ਹੈ। ਕਿਸੇ ਧੁਰ ਮਸਤਕ ਲਿਖਾ ਕੇ ਆਏ ਹੋਏ ਨਾਮ ਰਸਕ ਬੈਰਾਗੀ ਪੁਰਖ ਉਹਨਾਂ ਦੇ ਅੰਦਰ ਦੀ ਪ੍ਰੀਤ ਨੂੰ ਦੇਖੀਦਾ ਹੈ ਤੇ ਫਿਰ ਸੋਚੀਦਾ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੇ ਪ੍ਰੀਤ ਦੀ ਬਾਤ ਕੀਤੀ, ਸੱਚ ਇਹ ਵੇ ਕਿ ਇਹ ਗੁਰਮੁਖ ਜਨ ਪ੍ਰੀਤ ਦੀ ਜਿਉਂਦੀ ਜਾਗਦੀ ਵਿਆਖਿਆ ਪੈ ਕਰਦੇ। ਜਿੱਥੇ ਪਰਮਾਤਮਾ ਦੀ ਪ੍ਰੀਤ ਹੈ, ਸੱਚ ਇਹ ਵੇ ਕਿ ਉਸ ਦੇ ਸਾਹਮਣੇ ਦੁਨੀਆਂ ਦਾ ਕੋਈ ਪਦਾਰਥ, ਜਨ ਕਰੋ ਸੁਭਾਈ, ਚਰਨ ਨਾ ਛਾਡੋ ਸਰੀਰ ਕਲ ਜਾਈ ਤੇ ਅੰਤਲੀਆਂ ਤੁਕਾਂ ਆਪਾਂ ਅੱਜ ਵਿਚਾਰਾਂਗੇ। ਜਿੱਥੇ ਪਰਮਾਤਮਾ ਦੀ, ਰੱਬ ਦੀ, ਅੱਲਾ ਦੀ, ਵਾਹਿਗੁਰੂ ਦੀ, ਖੁਦਾ ਦੀ, ਪਾਕ ਪਰਵਦਗਾਰ ਦੀ ਪ੍ਰੀਤ ਹੈ, ਉੱਥੇ ਦੁਨੀਆਂ ਦੇ ਕਿਸੇ ਵੀ ਕੀਮਤੀ ਪਦਾਰਥ ਦੀ ਕੋਈ ਅਹਿਮੀਅਤ ਨਹੀਂ। ਹਜ਼ੂਰ ਨੇ ਪਵਿੱਤਰ ਬਾਣੀ ਵਿੱਚ ਇੱਕ ਬਚਨ ਕੀਤਾ ਹੈ ਕਿ ਦੇਖੋ ਪਰਮਾਰਥ ਦੇ ਰਸਤੇ ਚ ਨਾ, ਹਿੰਦੁਸਤਾਨ ਵਿੱਚ ਇੱਕ ਸ਼ਬਦ ਮੁਕਤੀ ਬੜਾ ਪ੍ਰਚਲਿਤ ਹੈ ਕਿ ਪਰਮਾਤਮਾ ਮੁਕਤ ਕਰ ਦੇਵੇ। ਠੀਕ ਹੈ ਕਿ ਸਨਾਤਨ ਧਰਮ ਦੇ ਮੁਕਤੀ ਦਾ ਕੰਸੈਪਟ ਆਪਣੇ ਢੰਗ ਦਾ ਹੈ, ਪਰ ਜੋ ਗੁਰਮਤ ਦੀ ਮੁਕਤੀ ਦਾ ਪ੍ਰਕਰਨ ਹੈ ਜਾਂ ਗੁਰਮਤ ਅਨੁਸਾਰ ਮੁਕਤੀ ਹੈ, ਮਰਨ ਤੋਂ ਬਾਅਦ ਉਸ ਮਾਲਕ ਵਿੱਚ ਅਭੇਦਤਾ ਨੂੰ ਜਾਂ ਜਨਮ ਮਰਨ ਤੋਂ ਰਹਿਤ ਹੋਣ ਦੀ ਗੱਲ ਕਹਿਣੀ, ਇਹ ਮੁਕਤੀ ਉੱਥੇ ਮੰਨੀ ਗਈ। ਪਰ ਗੁਰਮਤ ਨੇ ਜਿਉਂਦੇ ਜੀ ਮੁਕਤੀ ਨੂੰ ਪ੍ਰਵਾਨ ਕੀਤਾ ਹੈ। ਜਿਹੜੀ ਜਿਉਂਦੇ ਜੀ ਮੁਕਤ ਹੈ ਨਾ, ਸੱਚ ਇਵੇਂ ਮਰ ਕੇ ਹੀ ਮੁਕਤ ਹੋਇਆ ਜਾ ਸਕਦਾ ਹੈ, ਪਰ ਪ੍ਰਾਣਾ ਕਰਕੇ ਨਹੀਂ। ਜੀਵਨ ਮੁਕਤ ਤੋਂ ਆਖੀਐ ਮਰ ਜੀਵੈ ਮਰੀਆ। ਖੈਰ ਮੁਕਤ ਸ਼ਬਦ ਮੈਂ ਇਧਰ ਨਹੀਂ ਤੁਰਨਾ, ਸਿਰਫ ਪ੍ਰੀਤ ਜਨ ਕਰੋ ਸੋ ਭਾਈ, ਚਰਨ ਨਾ ਛਾਡੂ ਸਰੀਰ ਕਲ ਜਾਈ। ਹੁਣ ਦੇਖੋ ਮੁਕਤੀ ਜਿਹੜੀ ਇਹ ਪਰਮਾਰਥ ਦੇ ਰਸਤੇ ਦਾ ਸ਼ਿਖਰ ਮੰਨਿਆ ਗਿਆ ਹੈ ਕਿ ਫਲਾਣੇ ਬੰਦੇ ਨੂੰ ਮੁਕਤੀ ਮਿਲ ਗਈ। ਤੇ ਜਦੋਂ ਕੋਈ ਬੰਦਾ ਸੰਸਾਰੀ ਇੱਛਾ ਲੈ ਕੇ ਤੁਰਦਾ ਤੇ ਇਹਦੇ ਵਿੱਚ ਰਾਜ ਪਦਵੀ ਜਿਹੜਾ ਹੈ ਉਹ ਸ਼ਿਖਰ ਹੈ। ਸੰਸਾਰੀ ਤੌਰ ਤੇ ਰਾਜ ਸੱਤਾ ਰਾਜ ਪਦਵੀ ਸ਼ਿਖਰ ਹੈ, ਅਧਿਆਤਮਕ ਜੀਵਨ ਵਿੱਚ ਲੋਕ ਮੁਕਤੀ ਨੂੰ ਸ਼ਿਖਰ ਮੰਨਦੇ ਨੇ। ਪਰ ਪਰਮਾਤਮਾ ਨੂੰ ਮੁਹੱਬਤ ਕਰਨ ਵਾਲਾ ਕਹਿੰਦਾ ਨਹੀਂ, ਨਾ ਤਾਂ ਮਰਨ ਤੋਂ ਬਾਅਦ ਮੁਕਤੀ ਦੀ ਗੱਲ, ਨਾ ਜਿਉਂਦੇ ਜੀ ਰਾਜ ਸੱਤਾ, ਸਿਰਫ ਮੇਰੀ ਇੱਕ ਅਰਦਾਸ ਕਹਿ ਕਿ ਤੇਰੇ ਚਰਨਾਂ ਨਾਲੋਂ ਮੇਰੀ ਪ੍ਰੀਤ ਨਾ ਕਦੀ ਟੁੱਟੇ। ਰਾਜ ਨਾ ਚਾਹੂ ਮੁਕਤ ਨਾ ਚਾਹੂ, ਮੇਰੀ ਖਰੋ ਵਿਪਤ ਜਨ ਕਰੋ ਸੁ ਭਾਈ, ਮੈਨੂੰ ਸੋਹਣੀ ਪ੍ਰੀਤ ਬਖਸ਼। ਰਾਜ ਨਾ ਚਾਹੂ ਮੁਕਤ ਨਾ ਚਾਹੂ, ਮਨ ਪ੍ਰੀਤ ਚਰਨ ਕਮਲਾਰੇ, ਮੇਰੀ ਤੇਰੇ ਚਰਨਾਂ ਕਮਲਾਂ ਦੇ ਨਾਲ ਪ੍ਰੀਤ ਬਣ ਜਾਏ। ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹਨਾਂ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ ਉਹਨਾਂ ਦੀਆਂ ਰੁਬਾਈਆਂ ਵਿੱਚੋਂ, ਉਹ ਕਹਿੰਦੇ ਨੇ ਕਿ ਯੱਖ ਜ਼ਰਾ ਅਗਰ ਸ਼ੌਕੇ ਆਲਾ ਹੀ ਬਾਸ਼ਦ। ਯੱਖ ਜ਼ਰਾ, ਜ਼ਰਾ ਦਾ ਅਰਥ ਹੈ ਚਿਣਕਾ, ਯੱਖ ਦਾ ਅਰਥ ਹੈ ਇੱਕ। ਯੱਕ ਜ਼ਰਾ ਅਗਰ ਸ਼ੌਕੇ ਆਲਾ ਹੀ ਬਾਸ਼ਦ, ਬਿਹਤਰ ਦੇ ਹਜ਼ਾਰ ਬਾਦਸ਼ਾਹੀ ਬਾਸ਼ਦ। ਇਹਦਾ ਅਰਥ ਕਿ ਜੇ ਇੱਕ ਕਿਣਕਾ ਮਾਤਰ ਰੱਬ ਕਿਸੇ ਦੇ ਅੰਦਰ ਆਪਣੇ ਪ੍ਰੇਮ ਦਾ ਕਿਣਕਾ ਟਿਕਾ ਦੇ, ਇੱਕ ਰੰਚਕ ਮਾਤਰ ਪ੍ਰੀਤ ਦੀ ਦਾਤ ਦੇ ਦੇ, ਭਾਈ ਨੰਦ ਲਾਲ ਕਹਿੰਦੇ ਨੇ ਬਿਹਤਰ ਜੇ ਹਜ਼ਾਰ ਬਾਦਸ਼ਾਹੀ ਬਾਸ਼ਦ, ਉਹਦੇ ਸਾਹਮਣੇ ਹਜ਼ਾਰ ਬਾਦਸ਼ਾਹੀਆਂ ਦਾ ਸੁੱਖ ਵੀ ਕੁਛ ਨਹੀਂ। ਕਿਣਕਾ ਮਾਤਰ ਕਿਸੇ ਨੂੰ ਪ੍ਰੀਤ ਪਰਮਾਤਮਾ ਦੀ ਮਿਲ ਜਾਏ, ਜਦੋਂ ਉਹ ਬਚਨ ਪੜ੍ਹੇ ਤੇ ਕਰਦੇ ਤਾਂ ਉਹ ਵੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੀ ਪੈ ਨੇ ਨਾ, ਕਿ ਹਜ਼ਾਰਾਂ ਬਾਦਸ਼ਾਹੀਆਂ ਉਹਦੇ ਸਾਹਮਣੇ ਕੁਛ ਨਹੀਂ। ਜਿੱਥੇ ਯੱਖ ਜ਼ਰਾ ਅਗਰ ਸ਼ੌਕੇ ਆਲਾ ਹੀ ਬਾਸ਼ਦ, ਜਿੱਥੇ ਜ਼ਰਾ ਮਾਤਰ ਕਿਣਕਾ ਮਾਤਰ ਥੋੜਾ ਜਿਹਾ ਰੱਬ ਦਾ ਪਿਆਰ ਪੈਦਾ ਹੋ ਜਾਏ, ਉਹਦੇ ਸਾਹਮਣੇ ਹਜ਼ਾਰ ਬਾਦਸ਼ਾਹੀਆਂ ਕੁਛ ਵੀ ਨਹੀਂ। ਤੇ ਜਦੋਂ ਧੰਨ ਗੁਰੂ ਅਰਜੁਨ ਸਾਹਿਬ ਜੀ ਨੂੰ ਪੜ੍ਹਿਆ ਤੇ ਉਹਨਾਂ ਨੇ ਕਿਹਾ ਓਹਾ ਪ੍ਰੇਮ ਪੀਰੀ, ਉਸ ਪਿਆਰੇ ਦੀ ਮੁਹੱਬਤ ਮਿਲ ਜਾਏ, ਉਹਦਾ ਪਿਆਰ ਮਿਲ ਜਾਏ। ਓਹਾ ਪ੍ਰੇਮ ਪੀਰੀ ਕਨਕ ਮਾਨਕ ਗਦ ਮੋਤੀਆਂ ਲਾਲਨ ਨਹਿ ਨਹਾ ਨਹੀਂ, ਹੇ ਮੇਰੇ ਮਾਲਕ ਸਿਰਫ ਤੇਰੀ ਪ੍ਰੀਤ ਚਾਹੀਦੀ ਹੈ। ਵਾਹਿਗੁਰੂ ਦੇਖੋ ਇਹ ਮੰਗਿਆ ਗਿਆ ਹੈ, ਕਿਉਂਕਿ ਪ੍ਰੇਮ ਤੋਂ ਛੀਣੇ ਜਿਹੜੇ ਕਿਰਦੇ ਨੇ ਉਹ ਤਾਂ ਮਾਰੂ ਥਲ ਬਣ ਜਾਂਦੇ ਨੇ, ਉੱਥੇ ਕਦੀ ਵੀ ਰੌਣਕ ਨਹੀਂ, ਉੱਥੇ ਹਰਿਆਵਲ ਨਹੀਂ। ਕਹਿੰਦੇ ਉਹ ਹਾ ਪ੍ਰੇਮ ਪਿਰੀ ਕਣਕ ਮਾਨਕ ਗਦ ਮੋਤੀਆਂ ਲਾਲਨ ਨਾਹਾ ਨਹਿ ਨਹੀਂ, ਸੋਨਾ ਨਹੀਂ, ਚਾਂਦੀ ਨਹੀਂ, ਮੋਤੀ ਨਹੀਂ, ਵੱਡੇ ਆਕਾਰ ਦੇ ਮੋਤੀ ਨਹੀਂ, ਮੈਨੂੰ ਕੁਛ ਨਹੀਂ ਚਾਹੀਦਾ, ਕੇਵਲ ਚਾਹੀਦਾ ਹੈ ਤੇ ਕੇਵਲ ਆਪਣਾ ਪਿਆਰਾ ਪ੍ਰੀਤਮ ਵਾਹਿਗੁਰੂ। ਉਹ ਹਾ ਪ੍ਰੇਮ ਪਿਰੀ ਕਣਕ ਮਾਨਕ ਗਦ ਮੋਤੀਆਂ ਲਾਲਨ ਨਹਿ ਨਹਾ ਨਹੀਂ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ, ਕਿਚ ਕਿਚ ਨਾ ਚਾਹੀ, ਨਾ ਰਾਜ ਚਾਹੀਦਾ, ਨਾ ਦੁਨੀਆਂ ਦੇ ਸੁੱਖ ਚਾਹੀਦੇ ਨੇ, ਨਾ ਜੀਵ ਦਾ ਸਵਾਦ ਚਾਹੀਦਾ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ, ਕਿਚ ਕਿਚ ਨਾ ਚਾਹੀ, ਕੀ ਚਾਹੀਦਾ, ਚਰਨਨ ਸ਼ਰਨਨ ਸੰਤਨ ਬੰਧਨ, ਸੁਖ ਸੁਖ ਪਾਹੀ ਮਾਲਕ ਇੱਕ ਕਿਰਪਾ ਕਰ, ਜਿਹੜੇ ਤੇਰੇ ਪਿਆਰ ਵਿੱਚ ਰਤੀਆਂ ਹੋਈਆਂ ਰੂਹਾਂ ਨੇ ਮੇਰੇ ਤੇ ਤਰਸ ਕਰ, ਉਹਨਾਂ ਪਿਆਰ ਕਰਨ ਵਾਲਿਆਂ ਦੀ ਸੋਭਤ ਦੇ, ਉਹਨਾਂ ਨੂੰ ਦੇਖ ਕੇ ਹੋ ਸਕਦਾ ਸਾਡੇ ਅੰਦਰ ਵੀ ਚਾਹ ਪੈਦਾ ਹੋ ਜਾਏ। ਇੱਥੇ ਇੱਕ ਅਰਜ਼ ਜ਼ਰੂਰ ਕਰਾਂ ਕਿ ਬੇਨਤੀ ਹੈ, ਪ੍ਰੀਤ ਇੱਕ ਬੜੀ ਵੱਡੀ ਮੰਗ ਹੈ। ਜਦੋਂ ਕਿਸੇ ਪਿਆਰ ਵਾਲੇ ਦੀ ਕੋਈ ਸੰਗਤ ਕਰਨ ਲੱਗ ਪੈਂਦਾ ਹੈ ਨਾ, ਤੇ ਕੁਦਰਤੀ ਤੌਰ ਤੇ ਉਹਦੀ ਜ਼ਿੰਦਗੀ ਵਿੱਚ ਵੀ ਪਿਆਰ ਘਟਣਾ ਸ਼ੁਰੂ ਹੋ ਜਾਂਦਾ ਹੈ। ਬੜੀ ਵੱਡਾ ਅਸਰ ਕਰਦੀ ਹੈ ਸੰਗਤ। ਧੰਨ ਗੁਰੂ ਅਰਜੁਨ ਸਾਹਿਬ ਜੀ ਦਾ ਤਾਂ ਬਚਨ ਹੈ ਕਿ ਯਾਰ ਵੇ ਪ੍ਰਹੱਬੇ ਸਖੀਆਂ ਮੂੰਹ ਕਹੀ ਨਾ ਜਿਹਾ। ਸਿਰਫ ਇਹਦੇ ਚੋਂ ਇੱਕ ਪੱਖ ਲੈਣਾ ਹੈ ਕਿ ਪਿਆਰਿਆਂ ਦੀ ਸੰਗਤ ਕਰ ਪਿਆਰੇ ਨੂੰ ਪਿਆਰ ਕਰਨ ਦੀ ਜਾਚ ਆਉਂਦੀ ਹੈ। ਜਿੰਨੀ ਦੇਰ ਤੱਕ ਕੋਈ ਪਿਆਰੇ ਦੀ ਸੰਗਤ ਨਹੀਂ ਕਰਦਾ, ਗੁਰੂ ਪਿਆਰੇ ਦੀ ਸੋਭਤ ਨਹੀਂ ਕਰਦਾ, ਉਹਦੇ ਅੰਦਰ ਖਿਮਾ ਕਰਿਓ, ਉਹ ਗਿਆਨੀ ਹੋ ਸਕਦਾ, ਉਹ ਵਿਦਵਾਨ ਹੋ ਸਕਦਾ, ਉਹ ਹੱਥ ਕਰਕੇ ਆਪਣੀ ਭਗਤੀ ਕਰ ਸਕਦਾ, ਪਰ ਨਾਮ ਰਸਕ ਦੀ ਸੰਗਤ ਕਰਨ ਤੋਂ ਬਾਅਦ ਹੀ ਅੰਦਰ ਰਸ ਪੈਦਾ ਹੋ ਸਕਦਾ, ਉਹਦੀ ਸੋਭਤ ਜ਼ਿੰਦਗੀ ਪਲਟਦੀ ਹੈ। ਸਾਹਿਬ ਨੇ ਫਰਮਾਇਆ ਕਿ ਹੇ ਸੋਹਣੇ ਪ੍ਰਭੂ ਯਾਰ ਵਾਹਿਗੁਰੂ ਜੀ, ਕਿੱਡਾ ਪਿਆਰਾ ਸ਼ਬਦ ਹੈ ਯਾਰ, ਯਾਰ ਵੇ ਪ੍ਰਹ ਹੱਬੇ ਸਖੀਆਂ, ਮੂੰਹ ਕਹੀ ਨਾ ਜਹੀਆਂ, ਜਿੰਨੀਆਂ ਤੇਰੀਆਂ ਸਖੀਆਂ ਨੇ, ਜਿੰਨੇ ਤੇਰੇ ਨਾਮ ਜਪਣ ਵਾਲੇ ਨੇ, ਮੈਂ ਤਾਂ ਕਿਸੇ ਵਰਗੀ ਵੀ ਨਹੀਂ, ਮੇਰੀ ਜ਼ਿੰਦਗੀ ਮੇਰੇ ਅੰਦਰ ਉਹ ਪਿਆਰ ਨਹੀਂ। ਯਾਰ ਵੇ ਪ੍ਰਹ ਹੱਬੇ ਸਖੀਆਂ, ਮੂੰਹ ਕਹੀ ਨਾ ਜਹੀਆਂ, ਯਾਰ ਵੇ ਇੱਕ ਦੂ ਇੱਕ ਚਾੜੇ ਹੋ ਕਿਸ ਚਾ ਤੇਈਆਂ, ਮੈਂ ਤਾਂ ਕਿਸੇ ਗਿਣਤੀ ਵਿੱਚ ਵੀ ਨਹੀਂ ਆਉਂਦੀ, ਇੱਕ ਤਾਂ ਇੱਕ ਦੋ ਇੱਕ ਚੜ੍ਹਾਉਂਦੀਆਂ ਨੇ, ਇੰਨੀ ਬੰਦਗੀ ਕਰਨ ਵਾਲੇ ਨੇ। ਇੱਕ ਦੂ ਇੱਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਰੋਜ਼ ਵਸਲ ਦਾ ਆਨੰਦ ਮਾਣਦੇ ਨੇ, ਰੋਜ਼ ਤੇਰੀ ਸੇਜ ਨੂੰ ਮਾਣਦੇ ਨੇ, ਰੋਜ਼ ਤੇਰੇ ਪਿਆਰ ਨੂੰ ਮਾਣਦੇ ਨੇ, ਨਿਤ ਕਰਦੇ ਭੋਗ ਬਿਲਾਸਾ, ਬਸ ਉਹਨਾਂ ਨੂੰ ਦੇਖ ਕੇ ਇੱਕ ਮਨ ਚ ਚਾਹ ਉੱਠਿਆ, ਤੂੰ ਤਰਸ ਕਰ ਮੇਰੇ ਮਾਲਕ, ਤਿਨਾ ਦੇਖ ਮਨ ਚਾਓ ਉਠੰਦਾ, ਹੌਂਦ ਕਦ ਪਾਈ ਗੁਣ ਤਾਸਾ। ਦੇਖੋ ਇੱਕ ਮੁਹੱਬਤ ਕਰਨ ਵਾਲਾ ਪ੍ਰੇਮ ਵਿੱਚ ਭਿੱਜੀ ਕੋਈ ਆਤਮਾ, ਉਹਨੂੰ ਦੇਖ ਕੇ ਹੀ ਅੰਦਰੋਂ ਪਿਆਰ ਪੈਦਾ ਹੁੰਦਾ। ਨਿਤ ਕਰਦੇ ਭੋਗ ਬਿਲਾਸਾ, ਤਿਨਾ ਦੇਖ ਮਨ ਚਾਓ ਉਠੰਦਾ, ਹੋ ਕਦ ਪਾਈ ਗੁਣ ਤਾਸਾ, ਜਿੰਨੀ ਮਹਿੰਦਾ ਲਾਲ ਰਿਜਾਇਆ, ਹੋ ਤਿਸ ਆਗੈ ਮਨ ਦੇਹੀਆਂ, ਜਿਨ੍ਹਾਂ ਨੇ ਮੇਰੇ ਪਿਆਰੇ ਵਾਹਿਗੁਰੂ ਨੂੰ ਖੁਸ਼ ਕਰ ਲਿਆ, ਜਿਨ੍ਹਾਂ ਨੇ ਪਿਆਰੇ ਨੂੰ ਪ੍ਰੀਤ ਕੀਤੀ, ਕਹਿੰਦੇ ਮੈਂ ਆਪਣਾ ਮਨ ਉਹਨਾਂ ਦੇ ਚਰਨਾਂ ਚ ਭੇਟ ਕਰਨ ਆਇਆ ਹਾਂ। ਪਿਛਲੇ ਦਿਨੀ ਦਾਸ ਨੇ ਇੱਕ ਪ੍ਰਕਰਨ ਸ਼ੁਰੂ ਕੀਤਾ ਸੀ, ਥੋੜਾ ਜਿਹਾ ਉਹ ਮੈਂ ਦੁਹਰਾਓ ਤਾਂ ਲਿਆਉਣ ਲੱਗਾ ਕਿ ਦੇਖੋ ਪ੍ਰੀਤ ਦੀ ਦਾਤ ਭਗਤ ਰਵਿਦਾਸ ਸਾਹਿਬ ਮੰਗਦੇ ਨੇ, ਪਰ ਸ਼ੋਭਤ ਕਰਾਂਗੇ ਪਿਆਰ ਵਾਲਿਆਂ ਦੀ ਤੇ ਪਿਆਰ ਉਪਜੇਗਾ, ਜੇ ਸੁੱਕਿਆਂ ਖੋਇਆਂ ਦੀ ਸ਼ੋਭਤ ਕਰਾਂਗੇ ਕੁਛ ਗਿਆਨ ਤਾਂ ਆ ਜਾਏਗਾ ਪਰ ਅੰਦਰ ਪਿਆਰ ਨਹੀਂ ਪੈਦਾ ਹੋ ਸਕੇਗਾ। ਨਾਮ ਰਸਕ ਦੀ ਸੰਗਤ ਹੀ ਜ਼ਿੰਦਗੀ ਪਲਟਦੀ ਹੈ। ਪਿਛਲੇ ਦਿਨ ਅਰਜ਼ ਕੀਤੀ ਕਿ ਗੁਰਸਿੱਖ ਨੂੰ ਜਗਿਆਸੂ ਨੇ ਚਾਰ ਪੰਜ ਸਵਾਲ ਕੀਤੇ ਸਨ, ਮੈਂ ਸਿਰਫ ਉਹ ਦੁਹਰਾ ਲਈ ਨਹੀਂ, ਇਹਦਾ ਮਤਲਬ ਸਿੱਖ ਕੋਲ ਬੜੀ ਵੱਡੀ ਸ਼ਕਤੀ ਹੈ ਗੁਰੂ ਦੀ ਦਿੱਤੀ, ਉਹਦੇ ਕੋਲ ਪਿਆਰ ਹੈ, ਉਹਦੇ ਕੋਲ ਮੁਹੱਬਤ ਹੈ, ਉਹਦੇ ਕੋਲ ਇਸ਼ਕ ਹੈ, ਤੇ ਉੱਥੇ ਪੁੱਛਦੇ ਨੇ ਜੋ ਦਿੱਤਾ ਗੁਰਸਿੱਖੜਾ ਇਸ ਨਿਵ ਨਿਵ ਲਾਗੂ ਪਾਏ ਜੀਓ, ਗੁਰੂ ਕਾ ਸਿੱਖ ਦਿੱਤੇ ਝੋਕੇ ਉਹਦੇ ਪੈਰਾਂ ਥੱਲੇ ਉਹਨੂੰ ਨਮਸਕਾਰ ਕਰਾਂ, ਤੇ ਦੇਖੋ ਉਹਦੇ ਕੋਲ ਬੈਠ ਕੇ ਨਿੰਦਿਆ ਨਹੀਂ, ਉਹਦੇ ਕੋਲ ਬੈਠ ਕੇ ਜਿਹੜਾ ਗੈਰ ਹਾਜ਼ਰ ਹੈ ਉਹਦੀ ਚੁਗਲੀ ਨਹੀਂ, ਗੁਰਸਿੱਖ ਮਿਲੇ ਤੇ ਉਹਨੂੰ ਆਪਣੇ ਅੰਦਰ ਦੀ ਬਿਰਹਾ ਆਪਣੇ ਅੰਦਰ ਦਾ ਦਰਦ ਦੱਸਾਂ ਕਿ ਮੈਨੂੰ ਇੱਕ ਕਿਰਪਾ ਕਰ, ਤੂੰ ਤਾਂ ਗੁਰੂ ਤੱਕ ਪਹੁੰਚਿਆ, ਮੈਨੂੰ ਗੁਰੂ ਸੱਜਣ